0: ਜੋ ਵੀ ਹੁੰਦਾ ਚੰਗੇ ਲਈ ਹੁੰਦਾ, ਇੱਦਾਂ ਕਹਿ ਕੇ ਅਤੇ ਦਿਲਾਸਾ ਦਿਲ ਨੂੰ ਦੇ ਲਈਦਾ। ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਅਤੇ ਅਰਨਾਜ਼ ਗਿੱਲ ਦੀ ਆਵਾਜ਼ ਦੇ ਵਿੱਚ। ਅਤੇ ਹੁਣ ਪ੍ਰੋਗਰਾਮ, ਹਾਂਜੀ ਮੈਲਬਨ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ ਵੀਰਵਾਰ ਦਾ ਦਿਨ
1: ਅਤੇ
0: ਮੈਂ ਰਣਜੋਤ ਸਿੰਘ ਹਾਂ, ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਬੜਾ ਬਹੁਤ ਚੱਲਿਆ ਤੁਸੀਂ ਮੇਰੇ ਨਾਲ ਨੇ,
0: ਭੁੱਲ ਜਾਂਦਾ ਕਈ ਵੇਲੇ, ਕਿਹੜੀ ਗੱਲ ਹੈ।
1: ਧੁੰਦਲੇ ਧੁੰਦਲੇ ਨੈਣ ਨਕਸ਼ ਤੇਰੇ ਚੇਤੇ ਨੇ,
0: ਉਹ ਤਾਂ ਸਾਹਮਣੇ ਮੈਂ ਵੇਖਿਆ ਚੰਗੀ ਤਰ੍ਹਾਂ ਮੈਂ
1: ਪਹਿਲਾਂ,
0: ਕਿਉਂਕਿ ਯਾਰ ਪਤਾ ਕੀ ਹੋਇਆ, ਐਨਕ ਲਾ ਲਈ ਨਾ,
1: ਮੈਂ ਐਨਕ ਲਾ,
0: ਮੈਂ ਤੇਰਾ ਨਾਂ ਵੀਰ ਐਨਕ ਨਾਲ ਚੇਤੇ ਕੀਤਾ ਸੀ,
1: ਗਲਤੀ ਨਾਲ ਤਾਂ ਐਨਕ ਬਣਵਾਈ ਹੈ। ਜੁੰਮਾ ਜੁੰਮਾ ਦੋ ਹਫ਼ਤੇ ਹੋਏ ਆ। ਪਰ ਦੇਖ ਲਓ, ਇੱਕ ਇਹ ਚੀਜ਼ ਹੈ ਕਿ ਆਪਾਂ ਕਿੰਨੀ ਜਲਦੀ ਸਹੂਲਤ ਨੂੰ ਹੈਂਡੀਕੈਪ ਹੋ ਜਾਂਦੇ ਹਾਂ। ਨਹੀਂ ਲਾਈ ਕਿੰਨੇ ਸਾਲ, ਅਤੇ ਹੁਣ ਜੇ ਇੱਕ 10 ਕੁ ਦਿਨ ਵੀ ਆਪਾਂ, ਮੈਂ ਹੁਣ ਐਨਕ 'ਚ ਵੇਅਰ ਕਰਦਾ ਪਿਆ ਅਤੇ ਹੁਣ ਹੁਣ ਹੁਣੇ ਉਤਾਰੀ ਆ ਅਤੇ ਔਖਾ ਲੱਗ ਰਿਹਾ।
0: ਤੂੰ ਐਨਕ ਦੀ ਲਾ ਲਈ, ਮੈਂ ਤੈਨੂੰ ਭੁੱਲ ਗਿਆ।
1: ਵਾਹ ਗੱਲ ਸਾਹਿਬ, ਨੋਨੀਆ ਜੀ ਵੀ ਆ ਰਹੇ,
0: ਕਿਤੇ ਸ਼ੁੱਕਰਵਾਰ ਹੁੰਦਾ ਨਾ ਤੇ ਕੰਮ ਆ ਜਾਣੀ ਸੀ ਚੀਜ਼।
1: ਕੋਈ ਨਹੀਂ, ਮੈਂ ਕੱਲ੍ਹ ਤੁਹਾਨੂੰ ਕੋਟ ਕਰ ਦਾਂਗਾ, ਕੋਈ ਚੱਕਰ ਵਾਲੀ ਗੱਲ ਨਹੀਂ। ਉਸਤਾਦ ਰਣਜੋਤ ਸਿੰਘ ਜੀ, ਤੁਸੀਂ ਨੋਨੀਆ ਜੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਵੈਸੇ ਅੱਛਾ ਮਤਲਬ ਹੈ ਨਾ।
0: ਹਾਂ,
1: ਜੇ ਮੈਂ ਕਿਤੇ
0: ਕਾਦੀ ਲਾ ਲਈ, ਨਹੀਂ ਮੈਂ ਤੈਨੂੰ ਭੁੱਲ ਗਿਆ, ਨੀ ਲਾ ਦੋ। ਮੈਂ ਵੇਖਿਆ ਸ਼ੇਰਾਂ ਸ਼ੂਰਾਂ ਦੇ ਵਿੱਚ ਵੇ ਦੀ ਥਾਂ ਤੇ ਨੀ ਲਾਈਏ ਤੇ ਵਜਨ ਜ਼ਿਆਦਾ ਆ ਜਾਂਦਾ।
1: ਹਾਂ ਇਹ ਗੱਲ ਆ, ਹੈ ਨਾ, ਵਰਡਸ ਦੀ ਗੱਲ ਆ ਕਿ ਥੋੜੇ ਜਿਹੇ।
0: ਅੱਜ ਕੱਲ ਉਹ ਗੱਡੀ ਗੁੱਡੀ ਇਹਨਾਂ ਨੇ ਆਪਣੀ ਭਜਾਉਣੀ ਹੁੰਦੀ ਆ, ਬਦਮਾਸ਼ੀ ਆਪਣੀ ਕਰਨੀ ਹੁੰਦੀ ਆ, ਮੰਨ ਲਓ ਪਿਸਤੌਲ ਚੈੱਕ ਕਰਨੀ, ਉਹਦੇ ਅੱਗੇ ਵੀ ਲਾ ਦਿੰਦੇ ਆ, ਨੀ ਮੈਂ ਗੋਲੀ ਚੈੱਕ ਕੀਤੀ ਬੜੀ ਦੂਰ ਤੱਕ ਗਈ, ਹੈ ਨਾ ਬਾਈ। ਮਤਲਬ ਉੱਥੇ ਵੀ ਨੀ ਲਾ ਦਿੰਦੇ, ਵੀ ਉਹਦਾ ਵਿਚਾਰੀ ਦਾ ਕੀ ਲੈਣਾ।
1: ਸ਼ੂਟਿੰਗ ਰੇਂਜ ਦੀ ਬਹੁਤ ਖੂਬਸੂਰਤ ਹੈ,
0: ਨੀ ਅਸੀਂ ਗੱਡੀਆਂ ਦੀ ਕਢਾ ਦਿੰਦੇ ਝੀ, ਉਹਨੂੰ ਕੀ ਲੈਣਾ ਦੇਣਾ ਵਿਚਾਰੀ ਨੂੰ।
1: ਹਾਂ ਹਾਂ, ਉਹ ਸਹੀ ਗੱਲ, ਉਹ ਚਿਲ ਕਰ ਰਹੇ ਆਪਣੀ ਲਾਈਫ 'ਚ।
0: ਹਾਂ, ਵੀ ਇੱਕ ਤੁਸੀਂ ਮਤਲਬ ਉਹ ਵਿਚਾਰੀ ਭਾਵੇਂ ਪਸੰਦ ਨਾ ਕਰਦੀ ਹੋਵੇ ਇੱਦਾਂ ਦਾ ਵਾਇਲੈਂਸ, ਇੱਦਾਂ ਦੀ, ਹੈ ਨਾ।
1: ਮਤਲਬ ਔਰਤਾਂ ਦੀ ਆਪਣੀ ਲਾਈਫ 'ਚ ਬਹੁਤ, ਹੈ ਨਾ, ਪ੍ਰੋਬਲਮ ਚੱਲ ਰਹੀਆਂ।
0: ਹਾਂ, ਮੈਨੂੰ ਹੁਣ ਚੇਤਾ ਨਹੀਂ ਆ ਰਹੇ ਉਹ ਗਾਣੇ ਅਸਲ 'ਚ, ਪਰ ਮੈਂ ਮਤਲਬ ਜਿੰਨੇ ਕੁ ਵੀ ਸੁਣਿਆ ਨਾ, ਉਹਦੇ ਵਿੱਚ ਉਹ ਧੱਕੇ ਨਾਲ ਨੀਂਹ ਵਿੱਚ ਪਸਾ ਦਿੱਤਾ ਜਾਂਦਾ ਵੀ ਉਹ ਕੁੜੀ ਨੂੰ ਆਪਾਂ ਕਹਿ ਰਹੇ ਹਾਂ।
1: ਪੰਜਾਬੀ ਗਾਣਿਆਂ ਦੇ ਅੰਦਰ ਇੱਕ ਦੋ ਤਿੰਨ ਟੈਂਪਲੇਟ ਪੱਕੇ ਰਹੇ ਨਾ। ਇੱਕ ਟੈਂਪਲੇਟ ਹੋ ਗਿਆ ਕਿ ਯਾਰ ਤੂੰ ਬਹੁਤ ਅਮੀਰ ਆ, ਮੈਂ ਨਹੀਂ ਹਾਂ ਅਮੀਰ, ਪਰ ਮੈਂ ਚਿਲ ਕਰ ਰਿਹਾ। ਉੱਚੇ ਵਾਲੀ ਨੀਂਹ ਬਹੁਤ ਚੱਲਦੀ, ਹੈ ਨਾ, ਨੀ ਕੱਪੜੇ ਸਾਰੇ ਫੈਮਿਲੀ ਦੇ ਆ ਜਾਂਦੇ, ਹੈ ਨਾ, ਜਿੰਨੇ ਦੀ ਤੇਰੀ ਜੀਨ, ਹੈ ਨਾ, ਇਹ ਵਾਲਾ, ਹੈ ਨਾ,
0: ਉੱਥੋਂ ਉਹ ਤਾਂ ਚਲੋ ਠੀਕ ਹੈ,
1: ਹੈ ਨਾ। ਫਿਰ ਆ ਜਾਂਦਾ, ਫਿਰ ਉਲਟ ਹੋ ਗਿਆ, ਫਿਰ ਸੈਲਫ ਰਿਸਪੈਕਟ ਆ ਗਈ ਰਾਈਟਰ ਦਿੰਦਾ ਕਿ ਯਾਰ ਮੈਂ ਹੀ ਤਾਂ ਲਿਖ ਰਿਹਾ, ਮੈਂ ਆਪਣੇ ਆਪ ਨੂੰ ਡਾਊਨ ਕਿਉਂ ਕਰ ਰਿਹਾ। ਫਿਰ ਆ ਗਏ, ਤੁਸੀਂ ਕੀ ਹੋ ਕੁੜੀਓ, ਮੇਰੇ ਕੋਲ ਜ਼ਿਆਦਾ ਪੈਸਾ, ਸਾਡੇ ਕੋਲ ਜ਼ਿਆਦਾ ਰੋਬ, ਹੈ ਨਾ,
0: ਨੀ ਸਾਡੇ ਕੋਲ ਏਡੀ ਵੱਡੀ ਗੱਡੀ ਨੀ ਯਾਰ। ਉਦਾਂ ਵੀ ਬੰਦਾ ਕਹਿ ਸਕਦਾ ਵੀ ਮੇਰੇ ਕੋਲ ਏਡੀ ਵੱਡੀ ਗੱਡੀ ਹੈ ਨਾ, ਨੀ, ਪਰ ਨੀ ਦਾ ਜਿਹੜਾ ਨਾ ਉਹ ਇੱਕ ਵਾਹਵਾ ਵਜਨ ਜਿਹਾ ਆ ਜਾਂਦਾ ਉਹਦੇ 'ਚ।
1: ਕਿਸੇ ਨੂੰ ਸੁਣਾਉਣ ਵਾਲੀ ਗੱਲ ਹੋ ਗਈ ਹੈ।
0: ਇੱਕ ਆਹ ਸੁਣਿਆ ਉਹਦਾ ਨਵਾਂ ਜਿਹੜਾ ਆਇਆ ਵਾ ਗਾਣਾ ਆਪਣੇ ਯਾਰ ਗੁਰੂ ਰੰਧਾਵਾ ਦਾ,
1: ਫਾਈਨ ਸ਼ਿਟ, ਹੈਂ, ਆਈ ਐਮ ਜਸਟ ਫਾਈਨ ਸ਼ਿਟ, ਫਾਈਨ ਸ਼ਿਟ, ਫਾਈਨ ਸ਼ਿਟ, ਫਾਈਨ ਸ਼ਿਟ,
0: ਪਰ ਉਹ ਯਾਰ ਉਹਦਾ ਉਹਨੇ ਉਹ ਸ਼ੇਰ ਨਹੀਂ ਵਰਤ ਲਿਆ, ਮੈਨੂੰ ਹੁਣ ਚੇਤਾ ਭੁੱਲ ਗਿਆ ਉਹ ਰਾਈਟਰ ਦਾ।
1: ਮੈਂ ਮੁਖੜੇ ਤੋਂ ਪਾਰ ਨਹੀਂ ਜਾ ਪਾਇਆ, ਮੇਰੇ ਤੋਂ ਨਹੀਂ ਸੁਣਨਾ, ਮੈਂ ਇਸ ਮੁਖੜੇ
0: ਤੋਂ ਪਾਰ ਨਹੀਂ ਜਾ ਸਕਦਾ। ਜਿੰਨਾ ਵੇਖਿਆ ਜਾ ਸਕਦਾ ਉਹ ਇੱਕ ਸ਼ੇਰ ਹੈ ਨਾ, ਉਹ ਮੈਨੂੰ ਹੁਣ ਉਹਦਾ ਰਾਈਟਰ ਚੇਤਾ ਭੁੱਲ ਗਿਆ ਸ਼ਾਇਰ ਦਾ।
1: ਅੱਛਾ,
0: ਉਹ ਮੈਨੂੰ ਵੀ ਹੁਣ ਚੇਤਾ ਚੂਤਾ ਘੱਟ ਰਹਿੰਦਾ ਵਾ, ਪਰ ਉਹ ਮੈਂ ਚੇਤਾ ਕਰਕੇ ਦੱਸੂਗਾ। ਉਹ ਵੀ ਸਮਥਿੰਗ ਇੱਦਾਂ ਹੀ ਆ, ਮੈਂ ਹੁਣੇ ਵੇਖ ਰਿਹਾ ਹਾਂ ਅਤੇ ਉਹ ਤਾਂ ਸੇਮ ਉਹਦੀ ਕਾਪੀ ਆ। ਤੈਨੂੰ ਅਸੀਂ ਰੱਜ ਰੱਜ ਵੇਖਿਆ, ਇੰਨਾ ਵੇਖਿਆ ਜਿੰਨਾ ਤੈਨੂੰ ਰੱਜ ਰੱਜ ਤੱਕਿਆ, ਇੰਨਾ ਤੱਕਿਆ ਜਿੰਨਾ ਤੱਕਿਆ ਜਾ ਸਕਦਾ, ਤੇ ਹੋਰ ਇਹਨਾਂ ਦੋ ਅੱਖੀਆਂ ਦੇ ਨਾਲ ਕਿੰਨਾ ਤੱਕਿਆ ਜਾ, ਇੱਦਾਂ ਕਰਕੇ ਇੱਕ ਸ਼ੇਰ ਹੈ ਯਾਰ ਉਹ।
1: ਮੇਰੇ ਖਿਆਲ ਉਮੈਰ ਨਜ਼ਮੀ ਸਟਾਈਲ ਦੀ
0: ਰਾਈਟਿੰਗ ਹੈ, ਹੋ ਸਕਦਾ। ਮੈਂ ਉਹਨੇ ਬ੍ਰੇਕ ਚ ਬ੍ਰੇਕ ਚ ਲੱਭੂਗਾ, ਤੇ ਉਹਨੇ ਉਸੇ ਤੋਂ ਚੁੱਕ ਕੇ ਤੇ ਆਪਣਾ ਗਾਣਾ ਬਣਾਤਾ। ਹੁਣ ਪਤਾ ਨਹੀਂ ਉਹਦਾ ਵਿੱਚ ਨਾਂ ਪਾਇਆ ਕਿ ਨਹੀਂ ਪਾਇਆ, ਮੈਂ ਉਹ ਵੀ ਚੈੱਕ ਕਰਦਾ,
1: ਉਹ ਵੀ ਚੈੱਕ ਕਰ ਲਿਓ।
0: ਮਤਲਬ ਇਹ ਧੱਕਾ ਹੀ, ਈਵਨ ਉਹਦਾ ਵੀ ਮੈਂ ਇੱਕ ਦਿਨ ਨੋਟ ਕਰਦਾ ਸੀ ਯਾਰ, ਆਪਣਾ ਜਿਹੜਾ ਜਾਨੀ ਆ,
1: ਜਾਨੀ ਤੇ ਮੈਨੂੰ ਲੱਗਦਾ ਕਾਫੀ ਜ਼ਿਆਦਾ ਡਾਊਨਫਾਲ ਜਾਂ ਕਹਿ ਸਕਦੇ ਸਰ ਆਪਾਂ, ਥੋੜਾ ਹੋ ਗਿਆ।
0: ਨਹੀਂ, ਵੇਖੋ ਹਰ ਇੱਕ ਚੀਜ਼ ਦੀ ਇੱਕ ਸੈਚੂਰੇਸ਼ਨ ਪੁਆਇੰਟ ਹੁੰਦਾ ਵਾ,
1: ਇਹ ਵੀ ਕਹਿ ਸਕਦੇ।
0: ਮੈਂ ਕਹੂੰਗਾ ਕਿੱਥੋਂ ਕੁ ਤੱਕ ਤੁਸੀਂ ਚੱਲ ਲਓਗੇ, ਹੈ ਨਾ, ਤੁਸੀਂ ਮਤਲਬ ਇੱਕ ਸਟੇਜ ਆਉਣੀ ਆ ਨਾ ਜਦੋਂ ਤੁਸੀਂ ਮੁੜ ਕੇ ਤੁਹਾਨੂੰ ਮਤਲਬ ਜਿਹੜੇ ਦੋ ਤਰੀਕੇ ਹੁੰਦੇ ਆ ਤੁਹਾਡੇ ਮਾਰਕੀਟ 'ਚ ਰਹਿਣ ਦੇ। ਇੱਕ ਤਾਂ ਹੁੰਦਾ ਵੀ ਤੁਸੀਂ ਇੱਕ ਲੈਵਲ ਤੱਕ ਜਾ ਕੇ ਅਤੇ ਉੱਥੇ ਸਟੇਬਿਲਿਟੀ ਬਣਾ ਕੇ ਅਤੇ ਤੁਸੀਂ ਉੱਤੇ ਸਸਟੇਨ ਕਰ ਲਓ। ਸਸਟੇਨ ਕੀ ਅਤੇ ਕੰਟੇਨ ਕੀ ਕਹਿੰਦੇ, ਜੋ ਵੀ। ਅਤੇ ਇੱਕ ਹੁੰਦਾ ਵੀ ਤੁਸੀਂ ਬਹੁਤ ਪੀਕ ਵੇਖ ਲਓ ਅਤੇ ਮੁੜ ਕੇ ਤੁਸੀਂ ਉੱਤੋਂ ਤਾਂ 'ਤੇ ਜਾ ਨਹੀਂ ਸਕਦੇ ਨਾ। ਪੀਕ ਜਿਹੜੀ ਆ ਨਾ, ਪੀਕ ਮਤਲਬ ਮੰਨ ਲਓ ਸੂਈ ਆ,
1: ਬਿਲਕੁਲ ਸਿਖਰ,
0: ਸਿਖਰ, ਹੈ ਨਾ। ਮੰਨ ਲਓ ਤੁਸੀਂ ਲਾਈਟ ਟਾਵਰ ਦੇ ਉੱਤੇ ਚੜ੍ਹ ਗਏ ਅਤੇ ਹੁਣ ਉੱਥੇ ਤੁਸੀਂ ਹਮੇਸ਼ਾ ਨਹੀਂ ਰਹਿ ਸਕਦੇ। ਪੀਕ ਦੀ ਇਹ ਪ੍ਰੋਬਲਮ ਹੈ, ਪੀਕ ਦੇ ਵਿੱਚ ਤਾਂ ਤੁਹਾਨੂੰ ਚੁੱਭਣ ਲੱਗ ਪੈਂਦੀ ਪੀਕ।
1: ਫਿਰ ਇੱਕ ਇਹਦੇ ਅੰਦਰ ਇਹ ਵੀ ਗੱਲ ਆ ਜਾਂਦੀ ਨੇ ਜੇ ਤੁਸੀਂ ਪਰਫੋਰਮੈਂਸ ਆਰਟਿਸਟ ਦੀ ਗੱਲ ਕਰ ਲਈਏ ਆਪਾਂ, ਹੈ ਨਾ, ਜਾਂ ਫਿਰ ਆਪਾਂ ਸਪੋਰਟਸ ਪੀਪਲ ਦੀ ਗੱਲ ਕਰ ਲਈਏ ਕਿ ਉਹ ਇਹਨੂੰ ਪੀਕ ਨੂੰ ਅੱਜ ਕੱਲ੍ਹ ਕਹਿੰਦੇ ਪਰਪਲ ਪੈਚ ਕਹਿਣਾ ਸ਼ੁਰੂ ਹੋ ਗਿਆ ਨਾ, ਕਿ ਹਰ ਕਿਸੇ ਕੋਲ ਇਹ ਪੀਕ ਆਉਂਦੀ ਆ, ਹੈ ਨਾ, ਪਰ ਤੁਸੀਂ ਉਸ ਪੀਕ 'ਚ ਕਿੰਨਾ ਬੈਟਰ ਕਰ ਪਾਉਂਦੇ ਹੋ ਗੱਲ ਉਹ ਹੈ ਕਿ
0: ਪ੍ਰੈਸ਼ਰ ਵੀ ਤੇ ਪੀਕ ਦਾ ਵੱਜ ਜਾਂਦਾ ਨਾ, ਪੀਕ ਤੇ ਜਾਣਾ ਤੇ ਉੱਥੇ ਬਣ ਕੇ ਰਹਿਣਾ ਉਹ ਤੋਂ ਵੀ ਔਖਾ ਵਾ।
1: ਪਰ ਮੈਨੂੰ ਲੱਗਦਾ ਪਰਸਨਲੀ ਕਿ ਸ਼ਾਇਦ ਗੀਤਕਾਰੀ ਇੱਦਾਂ ਦਾ ਸ਼ਾਇਦ ਕੀਤਾ ਇਨ ਇਨ ਕੰਪੈਰੀਜ਼ਨ ਟੂ ਸਿੰਗਰ, ਹੈ ਨਾ, ਕਿ ਜ਼ਿਆਦਾ ਲੰਬੀ ਪੀਕ ਚੱਲ ਸਕਦੀ ਹੈ। ਮਤਲਬ ਕਾਫ਼ੀ ਰਾਈਟਰਸ ਨੇ ਜਿਹਨਾਂ ਵੀਹ ਵੀਹ ਪੱਚੀ ਪੱਚੀ ਸਾਲ ਤੱਕ ਰਾਜ
0: ਕੀਤਾ, ਥੋੜ੍ਹੀ ਨੇ ਉਸ ਲੈਵਲ ਦੇ ਰਾਈਟਰ ਨੇਗੇ ਨਾ, ਵੀ ਰਾਈਟਰ ਹੁੰਦਾ ਜਿਹਦਾ ਜਿਹਦਾ ਆਪਣਾ ਵਿਚਾਰ ਹੋਵੇ। ਹਾਂ, ਤੇ ਗੱਲ ਆਪਾਂ ਜਿੱਥੋਂ ਸ਼ੁਰੂ ਕੀਤੀ ਉਹ ਤਾਂ ਗੱਲ ਹੀ ਇਹ ਆ ਵੀ ਆਪਾਂ ਉਸ ਸ਼ੇਰ ਦੇ ਵਿੱਚੋਂ ਇੱਕ ਚੀਜ਼ ਕੱਢ ਲਈ, ਉਹਦੇ ਆਲੇ ਦੁਆਲੇ ਕੁਛ ਨਾ ਕੁਛ ਬੁਣ ਲਿਆ, ਤੇ ਜਾਂ ਫਿਰ ਉਹ ਵੀ ਸ਼ਾਇਰ ਉਹ ਵੀ ਜ਼ਿਆਦਾਤਰ ਰਹਿੰਦੇ ਜਿੰਦਾ, ਹੈ ਨਾ, ਜਿਹੜੇ ਮਤਲਬ ਜਿੰਦਾ ਮਤਲਬ ਆਪਣੀ ਸ਼ਾਇਰੀ 'ਚ ਜਿਹਨਾਂ ਨੇ ਸੱਟ ਖੱਡਦੀ ਹੋਵੇ, ਜਿਨ੍ਹਾਂ ਦੀ ਨਾਲ ਦੀ ਛੱਡ ਕੇ ਗਈ ਹੋਵੇ।
1: ਟੂਟੇ ਦਿਲ ਸੇ ਸੰਗੀਤ ਨਿਕਲਤਾ ਹੈ ਜਾਰਡਨ।
0: ਹਾਂ, ਆਈ ਥਿੰਕ, ਜਾਂ ਫਿਰ ਜਿਹੜੇ ਜਿਹਨਾਂ ਨੂੰ ਆਪਣਾ ਪਿਆਰ ਨਾ ਮਿਲਿਆ ਹੋਵੇ, ਅਮ੍ਰਿਤਾ ਪ੍ਰੀਤਮ ਟਾਈਪ, ਆਈ ਥਿੰਕ ਉੱਥੇ ਫਿਰ ਉਹ ਜ਼ਿਆਦਾ ਡੈਡੀਕੇਟਲੀ ਫਿਰ ਉਹ ਸਮਰਪਿਤ ਹੋ ਜਾਂਦੇ ਵੀ ਸਾਡੇ ਕੋਈ ਯਾਰ ਕੋਈ ਮਿਸ਼ਨ ਹੀ ਨਹੀਂ ਰਿਹਾ ਹੁਣ ਜ਼ਿੰਦਗੀ ਦਾ, ਅਸੀਂ ਤਾਂ ਹੁਣ ਇਹੋ ਕੁਛ ਹੀ ਕਰਨਾ ਸ਼ਾਇਦ, ਆਈ ਡੋਂਟ ਨੋ।
1: ਇਹ ਵੀ ਹੋ ਸਕਦਾ ਨਾ ਕਿ ਜਿਸ ਤਰ੍ਹਾਂ ਅਮ੍ਰਿਤਾ ਪ੍ਰੀਤਮ ਦਾ ਹੀ ਤੁਸੀਂ ਨਾਂ ਲਿੱਤਾ, ਇਹ ਵੀ ਹੋ ਸਕਦਾ ਕਿ ਜਿਹਦੀ ਪਰਸਨਲ ਲਾਈਫ ਜਿੰਨੀ ਕੁ ਪਬਲਿਕ ਹੋਵੇ ਐਂਡ ਜੋ ਉਹ ਆਪ ਵੀ ਬੜੀ ਇੱਕ ਕਿੱਸੇ ਦੇ ਅਕੋਰਡਿੰਗਲੀ ਹੋਵੇ, ਇੱਕ ਇੱਦਾਂ ਲੱਗੇ ਕਿ ਇਹ ਤਾਂ ਕਿਸ ਤਰ੍ਹਾਂ ਲਿਖਿਆ ਲਿਖਾਇਆ ਕਿੱਸਾ, ਤਾਂ ਸ਼ਾਇਦ ਉਹ ਜਦੋਂ ਲਿਖਦੇ ਵੀ ਆ ਉਹ ਵੀ ਜ਼ਿਆਦਾ ਹੋਰ ਮਕਬੂਲੀਅਤ ਮਿਲਦੀ ਹੈ, ਕਿਉਂਕਿ ਤੁਸੀਂ ਥੋੜਾ ਪਰਸਨਲ ਲੈਂਸ ਨਾਲ ਉਸ ਰਾਈਟਰ ਦੇ ਕੰਮ ਨੂੰ ਵੇਖਦੇ ਹੋ।
0: ਇਹ ਬੜੀ ਲੰਮੀ ਬਹਿਸ ਹੈ, ਅਲੱਗ ਅਲੱਗ ਨਜ਼ਰੀਏ ਨੇ ਨਾ, ਕਿਉਂਕਿ ਇਹ ਬੜੀ ਨਾ ਇਹ ਜਿਹੜਾ ਵਰਗ ਹੈ ਜਿਹਦੇ 'ਚ ਬਹਿਸ ਜਾਣੀ ਉਹ ਬਹੁਤ ਸੁਲਝੇ ਬੰਦੇ ਆ ਸਾਰੇ, ਹੈ ਨਾ, ਪਰ ਫਿਰ ਵੀ ਚਲੋ ਉਹਦੇ ਬਾਵਜੂਦ ਵੀ ਮੈਂ ਇੰਨੀ ਗੱਲ ਕਹਿ ਦੂੰਗਾ
1: ਯਾਰ, ਫਿਰ ਪੌਸ ਦਿੱਤਾ ਸੁਲਝੇ ਲੋਕ ਵੇਖ ਕੇ ਨਾ, ਇੱਦਾਂ ਅੱਖ ਜੀ ਨੇ ਇੱਦਾਂ ਕਰਤੀ ਕਿ ਨਹੀਂ ਯਾਰ,
0: ਨਹੀਂ ਉੱਥੇ ਫਿਰ ਲੈਵਲ ਅਲੱਗ ਹੁੰਦਾ, ਸਾਡੇ ਲੈਵਲ ਅਲੱਗ, ਉਹ ਫਿਰ ਅਲੱਗ ਲੈਵਲ ਹੁੰਦਾ,
1: ਲੈਵਲ ਸਭ ਕੇ ਨਿਕਲੇ,
0: ਉੱਥੇ ਪੰਗਾ ਲੈਣਾ ਬੜਾ ਔਖਾ ਹੁੰਦਾ। ਪਰ ਇੱਕ ਚੀਜ਼ ਮੈਨੂੰ ਲੱਗਦੀ ਜਿੱਦਾਂ ਤੁਸੀਂ ਰਾਈਟਿੰਗ 'ਚ ਸ਼ਾਇਦ ਤੁਸੀਂ ਵੇਖਿਆ ਹੋਊਗਾ ਵੀ ਉਹ ਚੀਜ਼ ਜਿਹੜੀ ਆਮ ਲੋਕ ਸੋਚ ਤੇ ਸਕਦੇ ਆ ਪਰ ਕਹਿ ਨਹੀਂ ਸਕਦੇ, ਜੇ ਕੋਈ ਉਹ ਕਹਿ ਦੇ
1: ਉਹਦੇ ਨਾਲ ਦੀ ਕੋਈ ਰੀਸ ਨਹੀਂ,
0: ਤੇ ਉਹ ਫਿਰ ਮਕਬੂਲ ਆ।
1: ਬਿਲਕੁਲ ਠੀਕ, ਤੇ ਜਿੰਨਾ ਸਹਿਜ ਲਿਖਦੇ ਉਸ ਤੋਂ ਜ਼ਿਆਦਾ ਹੋਰ ਨਹੀਂ, ਕਿ ਜਿੰਨਾ
0: ਮਤਲਬ ਆਪਾਂ ਉਹਨਾਂ ਦੀ ਉਹਦੇ 'ਤੇ ਨਹੀਂ ਕਰਦੇ ਕੋਈ, ਮਤਲਬ ਉਹਦਾ ਕਾਬਲੀਅਤ 'ਤੇ ਕਾਬਲੀਅਤ ਰਹਿਣੀ ਆ। ਪਰ ਮੰਨ ਲਓ ਤੁਹਾਡੀ ਜ਼ਿੰਦਗੀ ਦਾ ਕੋਈ ਸੱਚ ਆ, ਹੈ ਨਾ, ਕੋਈ ਇਹੋ ਜਿਹਾ ਸੱਚ ਆ ਜਿਹੜਾ ਸਮਾਜ ਦੇ ਵਿੱਚ ਪ੍ਰਵਾਨ ਨਹੀਂ ਆ, ਅਮ੍ਰਿਤਾ ਪ੍ਰੀਤਮ ਲਾ ਲਓ, ਬਲਵੰਤ ਗਾਰਗੀ ਲਾ ਲਓ, ਹੋਰ ਕਈ, ਪਰ ਉਹਨਾਂ ਨੂੰ ਹੀ ਜਦੋਂ ਤੁਸੀਂ ਓਪਨਲੀ ਲਿਖ ਦੋਗੇ ਤੇ ਲੋਕੀ ਤੇ ਸਵਾਦ ਦੇ ਨਾਲ ਪੜ੍ਹਦੇ ਆ, ਲੋਕੀ ਸਵਾਦ ਨਾਲ ਪੜ੍ਹਨਗੇ ਤੇ ਉਹ ਹਿੱਟ ਹੋ ਗਿਆ। ਪਲੱਸ ਤੁਹਾਡੇ ਕੋਲ ਸਕਿੱਲ ਹੋਣਾ ਚਾਹੀਦਾ, ਹੁਨਰ ਹੋਣਾ ਚਾਹੀਦਾ ਵੀ ਉਹਨੂੰ ਤੁਸੀਂ ਇੱਕ ਵਾਜਬ ਤਰੀਕੇ ਦੇ ਨਾਲ ਲਿਖ ਦਿਓ। ਇਹ ਨਹੀਂ ਵੀ ਤੁਸੀਂ ਐਵੇਂ, ਮਤਲਬ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਉਹ ਵੀ ਚੱਲਦਾ ਨਾ, ਉਹ ਵੀ ਵੇਖੋ ਤੁਸੀਂ ਇਸੇ ਕਰਕੇ ਹਿੱਟਿਆ ਨਾ ਸੋਸ਼ਲ ਮੀਡੀਆ 'ਤੇ, ਕਿਉਂਕਿ ਉਹ ਆਪਣੀ ਜ਼ਿੰਦਗੀ ਦਾ ਉਹ ਵਾਲਾ ਹਿੱਸਾ ਜਿਹੜਾ ਲੁਕਾ ਕੇ ਰੱਖਣਾ ਚਾਹੀਦਾ, ਉਹਦਾ ਉਹ ਜਲੂਸ ਕੱਢਦੇ ਫਿਰਦੇ ਆ ਉਹਦੇ 'ਤੇ। ਪਰ ਇੱਕ ਰਾਈਟਰ ਦਾ, ਚੰਗੇ ਰਾਈਟਰ ਦਾ ਉਹਦੇ ਨਾਲੋਂ ਇਹ ਫਰਕ ਆ ਕਿ ਉਹ ਸਲੀਕੇ ਦੇ ਵਿੱਚ, ਕਾਇਦੇ ਦੇ ਵਿੱਚ, ਬੰਦਿਸ਼ ਦੇ ਵਿੱਚ ਲਿਖਦਾ ਅਤੇ ਉਹ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ। ਇੱਕ ਤਾਂ ਸਮਾਜ ਨੂੰ ਉਹ ਚੀਜ਼ ਸੁਣਨ ਨੂੰ ਮਿਲ ਜਾਂਦੀ ਆ ਜਿਹੜੀ ਸਮਾਜ ਦੇ ਕੰਨਾਂ ਨੂੰ ਸਵਾਦ ਦਿੰਦੀ ਆ।
1: ਬਿਲਕੁਲ,
0: ਚਾਹੁੰਦਾ ਸਮਾਜ ਵੀ ਮੈਂ ਜਾਣਾ। ਹੁਣ ਜਿਹੜੇ ਸਾਡੇ ਵੱਡੇ ਰਾਈਟਰ ਨੇ ਜਾਂ ਜਿਹੜੇ ਸਟਾਰ ਨੇ ਜਾਂ ਮਤਲਬ ਜਿਹਨਾਂ ਨੂੰ ਤੁਸੀਂ ਪੜ੍ਹਦੇ ਹੋ, ਐਡਮਾਇਰ ਕਰਦੇ ਹੋ, ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਬੈੱਡਰੂਮਾਂ ਦੇ ਬਾਰੇ ਤੁਹਾਨੂੰ ਜਾਣਨ ਨੂੰ, ਉਹਨਾਂ ਦੇ ਮੂੰਹੋਂ ਮਿਲ ਜੇ, ਹੋਰ ਬੰਦੇ ਨੂੰ ਕੀ ਚਾਹੀਦਾ? ਅੱਜ ਕੱਲ੍ਹ ਸਵਾਦ ਤਾਂ ਇਹੋ ਹੀ ਭਾਲਦੇ ਲੋਕ,
1: ਲੋਕਾਂ ਨੂੰ ਇਹੀ ਪਸੰਦ ਆ,
0: ਹੈ ਨਾ, ਅਤੇ ਉਹ ਜੇ ਸਲੀਕੇ ਦੇ ਨਾਲ ਲਿਖਿਆ ਹੋਵੇ। ਆਈ ਥਿੰਕ ਇਹ ਵਨ ਆਫ ਦਾ ਰੀਜ਼ਨ, ਬਾਕੀ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਰਾਈਟਰ ਹੀ ਇੱਦਾਂ, ਪਰ ਇਹ ਤਾਂ ਮੋਟਾ ਮੋਟਾ ਜਿਹਾ।
1: ਹਾਂ ਹਾਂ, ਮਤਲਬ ਉਹ ਦੂਸਰੇ ਪਾਸੇ ਉਹ ਵੀ ਆ ਜਾਂਦਾ ਨਾ ਕਿ ਇੱਕ ਬਹੁਤ ਵਧੀਆ ਇਹਦੇ 'ਤੇ, ਮੈਨੂੰ ਹੁਣ ਧਿਆਨ 'ਚ ਨਹੀਂ ਆ ਰਿਹਾ, ਪਰ ਕਿਸੇ ਨੇ ਬਹੁਤ ਵਧੀਆ ਆਪਣਾ ਡਿਸਕੋਰਸ ਕੀਤਾ ਸੀਗਾ ਕਿ ਤੁਸੀਂ ਸਾਨੂੰ ਕਹਿ ਦਿੰਦੇ ਹੋ ਕਿ ਪਰ ਪ੍ਰੋਬਲਮ ਇਹ ਹੈ ਕਿ ਮੈਲੋਡੀ ਹੀ ਖਤਮ ਹੋ ਗਈ ਹੈ, ਐਵਰੀਥਿੰਗ ਇਜ਼ ਔਨ ਬੀਟ, ਅਤੇ ਹੁਣ ਮਿਊਜ਼ਿਕ ਵੀ ਫਾਰਮੂਲਾ ਵਾਲਾ, ਅਤੇ ਜਿਹੜਾ ਰਾਈਟਰ ਵੀ ਆ ਉਹਨੂੰ ਵੀ ਫਾਰਮੂਲਾ, ਜਿਸ ਤਰ੍ਹਾਂ ਆਪਾਂ ਹੁਣ ਗੱਲ ਕੀਤੀ ਕਿ ਟੈਂਪਲੇਟ ਸੈੱਟ ਹੋ ਗਿਆ, ਨਹੀਂ ਵੇਖ ਮੇਕੋ ਆਹ ਇਹ ਆ, ਚਾਰ ਬ੍ਰਾਂਡ ਬੋਲਣੇ ਪੈਣੇ ਆ, ਕਿਉਂਕਿ ਫਿਰ ਵੀਡੀਓ ਵੀ ਉਸ ਹਿਸਾਬ ਦੀ ਬਣਨੀ ਚਾਹੀਦੀ, ਹੈ ਨਾ, ਐਂਡ ਇਟ ਇਜ਼ ਮੋਰ ਅਬਾਊਟ ਕਿ ਸੈਲਫ ਲੋਦਿੰਗ ਹੀ ਆ ਅੱਜ ਕੱਲ੍ਹ ਹਰ ਰਾਈਟਰ ਦੀ, ਕਿ ਮੇਰੇ ਤੋਂ ਉੱਪਰ ਕੋਈ ਨਹੀਂ, ਮੈਂ ਬਹੁਤ ਵੇਖਿਆ ਐਂਡ ਆਲ, ਕਿੰਨਾ ਹੀ ਤੁਸੀਂ ਲਿਖ ਲਉਂਗੇ ਇਹਦੇ ਉੱਤੇ, ਸ਼ਾਇਦ ਸਬਜੈਕਟ ਵੀ ਘੱਟ ਗਏ ਆ ਨਾ, ਸ਼ਾਇਦ ਤਾਂ ਹੀ ਕਰਕੇ ਸਾਡੇ ਫੇਵਰੇਟ ਸਿੰਗਰਸ ਵੀ ਹਰ 2 ਸਾਲ ਬਾਅਦ ਚੇਂਜ ਹੋ ਜਾਂਦੇ, ਜਾਂ ਫਿਰ ਉਹ ਜਿਹੜੀ ਪੀਕ ਦੀ ਆਪਾਂ ਗੱਲ ਕਰਦੇ ਸਿਖਰ ਦੀ, ਉਹ ਤਾਂਹੀਓ ਸ਼ਾਇਦ ਛੋਟੀਆਂ ਹੋ ਗਈਆਂ,
0: ਐਕਸਪੋਜ਼ ਹੋ ਜਾਂਦੇ ਆ ਮੈਂ ਕਹੂੰਗਾ।
1: ਹਾਂ, ਇਹ ਵੀ ਗੱਲ ਠੀਕ ਆ,
0: ਐਕਸਪੋਜ਼ ਹੋ ਜਾਂਦੇ, ਮਤਲਬ ਬੜੇ ਸਿੰਗਰ ਤੁਸੀਂ ਵੇਖੋ ਵੀ ਸੋਰਟ ਆਫ ਉਹ ਟੇਪਾਂ ਤੱਕ ਠੀਕ ਰਹੇ ਪਰ ਜਦੋਂ ਸਟੇਜ 'ਤੇ ਆਏ ਐਕਸਪੋਜ਼ ਹੋ ਗਏ।
1: ਹਾਂ,
0: ਬੜੇ ਸਿੰਗਰ ਹੀ ਜਦੋਂ ਸਿੰਗਿੰਗ ਤੱਕ ਠੀਕ ਰਹੇ, ਫਿਲਮਾਂ 'ਚ ਆਏ, ਐਕਟਿੰਗ 'ਚ ਆਏ, ਐਕਸਪੋਜ਼ ਹੋ ਗਏ,
1: ਇਹਨਾਂ ਦੀ ਕੰਮ ਬੜਾ ਖਰਾਬ ਕੀਤਾ,
0: ਹੈ ਨਾ। ਸੋ ਸੇਮ ਬੰਦੇ ਨੂੰ ਤੁਸੀਂ ਇੱਕ ਪੀਕ ਦੇ ਉੱਤੇ ਜਾਣਦੇ ਹੋ, ਇੱਕ ਉਹਦੀ ਕਲਾ ਨੂੰ ਜਾਣਦੇ ਹੋ, ਉਹਨੂੰ ਤੁਸੀਂ ਐਡਮਾਇਰ ਕਰ ਰਹੇ ਹੋ, ਸੁਣ ਰਹੇ ਹੋ, ਪਰ ਜਦੋਂ ਉਹਦਾ ਤੁਸੀਂ ਵੀਕ ਪੱਖ ਵੇਖ ਲਿਆ,
1: ਹਾਂ, ਫਿਰ
0: ਪਹਿਲਾਂ ਵੀ ਤੁਸੀਂ ਛੱਡਤਾ ਵੀ ਨਹੀਂ ਯਾਰ, ਮਤਲਬ ਨਹੀਂ ਗੱਲ 'ਚ ਹੀ ਨਹੀਂ ਬਣੀ, ਫਿਰ ਦੁਬਾਰਾ ਤੋਂ ਜ਼ੋਰ ਮਾਰ ਕੇ ਉਹਨੂੰ ਉੱਥੇ ਆਉਣ ਦੀ ਉਹਦੇ 'ਚ ਹਿੰਮਤ ਜੇ ਬਚੀ ਆ ਤਾਂ ਫਿਰ ਗੱਲ ਹੋਰ ਆ। ਕਈ ਨੇ, ਕਈਆਂ ਨੇ ਫੇਲੀਅਰ ਵੇਖਿਆ ਪਰ ਉਹਨਾਂ ਨੇ ਹਿੰਮਤ ਮਾਰੀ, ਫਿਰ ਦੁਬਾਰਾ ਈਵਨ ਦਲਜੀਤ ਦੀਆਂ ਫਿਲਮਾਂ ਫਲੋਪ ਹੋਈਆਂ ਸ਼ੁਰੂ 'ਚ।
1: ਮੈਂ ਇਨਫੈਕਟ ਇਹੀ ਕਹਿਣ ਲੱਗਾ ਸੀ ਕਿ ਉਹ ਜਿਹੜੀ ਪਹਿਲੀ ਫਿਲਮ ਸੀ, ਉਹ ਜੇ ਤੁਸੀਂ ਅੱਜ ਵੇਖੋ, ਮੇਰੇ ਖਿਆਲ ਕੀ ਨਾਂ ਸੀ ਫਿਲਮ ਦਾ, ਲਾਇਨ ਆਫ ਪੰਜਾਬ, ਜੇ ਵੇਖੋ ਤਾਂ ਉਹ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮੀਮ ਬਣਾਏ ਹੋਏ ਆ, ਕਿ ਉਹ ਇੰਨੀ ਕੋਮੇਡਿਕ ਐਕਟਿੰਗ ਹੈਗੀ, ਕੁਛ ਨਹੀਂ ਜੱਚਦਾ ਪਿਆ, ਪਰ ਠੀਕ ਹੈ ਬਾਅਦ 'ਚੋਂ ਆਰਟਿਸਟ ਨੇ ਆਪਣੇ ਉੱਪਰ ਕੰਮ ਕੀਤਾ, ਉਹ ਕੰਮ ਵਧੀਆ ਹੋਇਆ।
0: ਹਾਂ, ਸੋ ਪਰ ਉੱਥੇ ਫਿਰ ਇਹ ਡਿਪੈਂਡ ਕਰਦਾ ਵੀ ਤੁਸੀਂ ਫਿਰ ਦੁਬਾਰਾ ਤੋਂ ਹਿੰਮਤ ਜਟਾਓ, ਮਿਹਨਤ ਕਰੋ, ਆਪਣੀਆਂ ਖਾਮੀਆਂ 'ਤੇ ਵਰਕਆਊਟ ਕਰੋ, ਫਿਰ ਆ ਜਾਓ, ਪਰ ਉਹ ਕਿੰਨਿਆਂ 'ਚ ਕਿਤੇ ਬਚਦਾ ਹੋਊਗਾ, ਉਹ ਉਹੀ ਕਰੂਗਾ ਜਿਹਦੇ 'ਚ ਕਾਬਲੀਅਤ ਹੋਊਗੀ, ਅਤੇ ਜਿਹਦਾ ਅੱਜ ਕੱਲ੍ਹ ਤਾਂ ਇਹ ਵੀ ਆ ਨਾ ਵੀ
1: ਜਿਹਦਾ ਓਬਸੈਸ਼ਨ ਵੀ ਹੋਣੀ ਚਾਹੀਦੀ,
0: ਜਿਹਦਾ ਤੀਰ ਤੁੱਕਾ ਵੀ ਤੇ ਅੱਜ ਕੱਲ੍ਹ ਹੈਗਾ ਨਾ। ਚਲੋ ਖੈਰ, ਮਤਲਬ ਇਹ ਚੱਲਦਾ, ਗੱਲ ਨੀ ਤੋਂ ਚੱਲੀ ਸੀ, ਅਤੇ ਇੱਕ ਚੀਜ਼ ਤਾਂ ਸੱਚ ਆ, ਵੇਖੋ ਜਿੰਨਾ ਚਿਰ ਤੁਸੀਂ ਫੀਮੇਲ ਨੂੰ ਨਾਲ ਨਹੀਂ ਲੈ ਕੇ ਚੱਲਦਾ ਮੇਲ, ਉਹਨਾਂ ਚਿਰ ਤੱਕ ਉਹਦੀ ਦੌੜ ਇੱਕ ਹੱਦ ਤੱਕ ਹੀ ਸੀਮਿਤ ਹੈ, ਉਹ ਚਾਹੇ ਉਹਦੇ ਸਾਥ ਦੇ ਨਾਲ ਹੋਵੇ, ਉਹਦੇ ਪਿਆਰ ਦੇ ਨਾਲ ਹੋਵੇ, ਅਤੇ ਚਾਹੇ ਉਹਦੀ ਭੰਡਣੀ ਕਰਕੇ ਹੋਵੇ।
1: ਬਿਲਕੁਲ ਠੀਕ, ਹਾਂ, ਦੋਨੋਂ ਚੀਜ਼ਾਂ ਨੇ, ਸਹੀ ਗੱਲ,
0: ਅਤੇ ਕੁਛ ਵੀ ਕਰ ਲਓ ਪਰ ਇਹ ਦੋਵੇਂ ਇੱਕ ਦੂਸਰੇ ਦੇ ਨਾਲ ਹੀ ਚੱਲਣਗੀਆਂ।
1: ਐਬਸੋਲੂਟਲੀ ਰਾਈਟ, ਬਹੁਤ ਬਹੁਤ ਸਹੀ ਤਰੀਕੇ ਨਾਲ ਕੀਤਾ ਨਾ, ਕਿ ਭਾਵੇਂ ਸਾਥ ਹੋਵੇ ਭਾਵੇਂ ਵਿਰਾ ਹੋਵੇ,
0: ਕਿਸੇ ਵੀ ਤਰ੍ਹਾਂ,
1: ਪਰ
0: ਕਿਸੇ ਵੀ ਤਰ੍ਹਾਂ
1: ਗੱਲ ਨਹੀਂ ਮੰਨੀ,
0: ਤੁਹਾਨੂੰ ਨਾਲ ਹੀ ਲੈ ਕੇ ਚੱਲਣਾ ਪੈਣਾ, ਦੋ ਗੱਡੀ ਦੇ ਦੋ ਪਹੀਏ। ਚਲੋ ਖੈਰ, ਅੱਜ ਦੇ ਦਿਨ ਦੀ ਸਾਡੀ ਗੱਲਬਾਤ, ਆਪਾਂ ਹੌਲੀ ਹੌਲੀ ਉਸ ਪਾਸੇ ਨੂੰ ਆਉਂਦੇ ਹਾਂ, ਮੁੜਦੇ ਹਾਂ, ਕਾਫ਼ੀ ਅਹਿਮ ਆ, ਖਾਸ ਤੌਰ ਦੇ ਉੱਤੇ ਜਦੋਂ ਆਪਾਂ ਆਸਟ੍ਰੇਲੀਆ ਵਰਗੇ ਕੰਟਰੀ 'ਚ ਆਪਾਂ ਰਹਿੰਦੇ ਹਾਂ,
1: ਅਤੇ
0: ਮੈਨੂੰ ਵਧੀਆ ਲੱਗਦਾ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ, ਅਤੇ ਇਹ ਉਹ ਆ ਜੋ ਆਪਾਂ ਆਸ ਪਾਸ ਵੇਖਦੇ ਹਾਂ, ਜਿਹਨੂੰ ਲੈ ਕੇ ਆਪਾਂ ਚਿੰਤਾ ਜਿਤਾਉਂਦੇ ਹਾਂ। ਸੋ ਇੱਕ ਰਿਪੋਰਟ ਉਹਦੇ ਉੱਤੇ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਂਗੇ, ਪਰ ਉਸ ਤੋਂ ਪਹਿਲਾਂ ਕੁਛ ਹੋਰ ਵੀ ਚੀਜ਼ਾਂ ਨੇ, ਜਿੱਦਾਂ ਅੱਜ ਹੌਂਡਾ ਦਾ ਵੀ ਜਨਮ ਦਿਨ ਹੈ ਅੱਜ।
1: ਹੈਪੀ ਬਰਥਡੇ ਇਕੁਸ਼ੂਮਰਾ, ਕੀ ਨਾਮ ਹੈ ਹੌਂਡਾ ਬਾਈ ਜੀ, ਬਹੁਤ ਬਹੁਤ ਮੁਬਾਰਕਾਂ।
0: ਹੌਂਡਾ ਮਤਲਬ ਰੁਪਿੰਦਰ ਹੌਂਡਾ ਨੀ
1: ਯਾਰ,
0: ਨਹੀਂ ਉਹ ਕੋਈ ਸਮਝ ਲਿਆ ਆਪਾਂ,
1: ਨਹੀਂ ਠੀਕ ਹੈ ਬਈ, ਹਾਂ ਨਹੀਂ ਹੌਂਡਾ ਕੰਪਨੀ,
0: ਹੌਂਡਾ ਕੰਪਨੀ ਨਹੀਂ ਯਾਰ, ਆਪਾਂ ਤਾਂ ਫਿਰ ਕੋਈ ਸਮਝ ਸਕਦਾ ਨਾ, ਹੀਰੋ,
1: ਮਾਜ਼ਰਤ ਮਾਜ਼ਰਤ ਗਾਈਸ, ਮਾਜ਼ਰਤ,
0: ਕੋਈ ਹੀਰੋ ਹੌਂਡਾ ਸਮਝ ਸਕਦਾ, ਕੋਈ ਰੁਪਿੰਦਰ ਹੌਂਡਾ ਸਮਝ ਸਕਦਾ, ਹੈ ਨਾ, ਕੋਈ ਕੁਛ,
1: ਸਹੀ ਗੱਲ,
0: ਇਹਦਾ ਨਾਂ ਔਖਾ ਆ ਨਾ, ਬੜਾ ਬੜਾ ਪਾਊਦਾ। ਅਤੇ ਆਪਾਂ ਇੱਕ ਇਸ ਤੋਂ ਪਹਿਲਾਂ ਦੱਸ ਦਈਏ, ਥੋੜ੍ਹਾ ਜਿਹਾ ਆਪਾਂ ਨੇ ਇੱਕ ਰਿਪੋਰਟ ਦੀ ਗੱਲ ਕਰਾਂਗੇ, ਉਹਦੇ ਉੱਤੇ ਤੁਸੀਂ ਥੋੜ੍ਹੇ ਜਿਹੇ ਵਿਚਾਰ, ਸੋਚ ਵਿਚਾਰ ਆਪਣੇ ਜਿਹੜੇ ਜਮ੍ਹਾਂ ਕਰਕੇ ਰੱਖਿਓ, ਫਿਰ ਅਗਲੇ ਹਿੱਸੇ ਦੇ ਵਿੱਚ ਆ ਕੇ ਤਾਂ ਆਪਾਂ ਉਹਦੇ ਉੱਤੇ ਗੱਲਬਾਤ ਕਰਨੀ ਆ, ਤੁਹਾਡੇ ਵੀ ਵਿਚਾਰ ਲੈਣੇ ਪਏ, ਆਖਿਰਕਾਰ ਕੀ ਵਜ੍ਹਾ ਹੈ ਵੀ ਆਸਟ੍ਰੇਲੀਆ ਦੇ ਵਿੱਚ ਹੁਣ ਕਹਿਣ ਲੱਗ ਪਿਆ ਵੀ ਮੁੰਡੇ ਕੁੜੀਆਂ, ਯੰਗ ਮੁੰਡੇ ਕੁੜੀਆਂ, ਜਿੱਥੇ ਉਹਨਾਂ ਦਾ ਰੁਝਾਨ ਇਹ ਵੀ ਕਦੋਂ ਆਪਣੇ ਦਿਨ ਆਉਣ ਤਾਂ ਅਸੀਂ ਭੱਜ ਕੇ ਵੱਖਰਾ ਰਹੀਏ, ਮਾਂ ਪਿਓ ਤੋਂ ਆਪਾਂ ਬਾਏ ਬਾਏ ਟਾਟਾ ਕਰੀਏ, ਈਵਨ ਆਪਣੇ ਭਾਈਚਾਰੇ 'ਚ ਵੀ ਬੜੇ ਗੱਲਾਂ ਕਹਿਣ ਲੱਗ ਪੈਂਦੇ
1: ਆ, ਸਹੀ ਗੱਲ,
0: ਆਪੇ ਹੀ ਕਹੀ ਜਾਂਦੇ ਆ ਬੱਚੇ ਆਪਣਿਆਂ ਨੂੰ ਵੀ ਤੁਸੀਂ ਵਾਪਸ ਵੱਖਰੇ, ਕਿਉਂਕਿ ਇੱਥੋਂ ਦਾ ਉੱਦਾਂ ਦਾ ਸਿਸਟਮ ਹੈ
1: ਜੈਸਾ ਦੇਸ਼ ਵੈਸਾ ਪੇ।
0: ਅਤੇ ਉਹਦੇ ਦਰਮਿਆਨ ਜਦੋਂ ਇੱਕ ਇੱਦਾਂ ਦੀ ਰਿਪੋਰਟ ਆਉਂਦੀ ਆ ਵੀ ਨਹੀਂ ਹੁਣ ਬੱਚੇ ਵਾਪਸ ਪਰਤ ਰਹੇ ਨੇ, ਅਤੇ ਕਿਉਂ ਪਰਤ ਰਹੇ ਨੇ ਉਹਦੇ ਕਾਰਨਾਂ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ
1: ਜੀ,
0: ਅਤੇ ਕਿੱਥੋਂ ਆਈ ਇਹ ਗੱਲਬਾਤ ਉਹਦੇ 'ਤੇ ਵੀ ਗੱਲਬਾਤ ਕਰਾਂਗੇ ਆਪਾਂ। ਸੋ ਇਸ ਰਿਪੋਰਟ ਦੇ ਅਗਲੇ ਹਿੱਸੇ 'ਚ ਕਰਾਂਗੇ ਆਪਾਂ, ਹੁਣ ਫਿਰ ਉਹ ਟਾਈਮ ਦੇ ਵਿੱਚ ਫਿੱਟ ਨਹੀਂ ਬਹਿਣੀ,
1: ਡਨ ਹੋ ਗਿਆ,
0: ਐਬਸੋਲੂਟਲੀ, ਕੀ ਲੱਗਦਾ,
1: ਡਨ ਹੋ ਗਿਆ ਜੀ, ਡਨ ਹੋ ਗਿਆ, ਆਪਾਂ ਅਗਲੇ 'ਚ ਕਰਦੇ ਹਾਂ।
0: ਅੱਛਾ, ਇੱਕ ਕੱਲ੍ਹ ਗੱਲ ਚੱਲੀ ਸੀ ਵਿੰਡੋ ਟਿੰਟਿੰਗ ਦੀ, ਅਤੇ ਮੈਨੂੰ ਲੱਗਦਾ ਆਪਾਂ ਉਹਦੀ ਫਿਰ ਚੇਤਾ ਭੁੱਲ ਜਾਂਦਾ ਕਈ ਵਾਰੀ, ਅਤੇ ਉਹ ਵੀ ਆਪਾਂ ਅੱਗੇ ਚੱਲ ਕੇ ਅਗਲੇ ਹਿੱਸੇ ਦੇ ਵਿੱਚ ਉਹਦੇ 'ਤੇ ਵੀ ਗੱਲ ਕਰਾਂਗੇ, ਕਿਉਂਕਿ ਹੁਣ ਤਾਂ ਆਪਾਂ ਨੀ ਨੂੰ ਕਾਫੀ ਟਾਈਮ ਦੇ ਦਿੱਤਾ,
1: ਨੀ ਤੂੰ ਹਾਂ ਵੀ ਨਹੀਂ ਕਰਦੀ ਗੱਭਰੂ ਨੂੰ, ਇਹ ਵੀ ਹੈ ਦੇਖੋ,
0: ਨਹੀਂ ਉਹ ਤਾਂ ਉੱਚ ਤੇ ਆਉਣਾ ਹੀ ਆ ਨਾ,
1: ਉੱਚ ਤਾਂ ਹਾਂ, ਚਲੋ ਹਾਂ, ਇਹ ਵੀ ਠੀਕ ਹੈ,
0: ਆਉਣਾ ਹੀ ਆ, ਨਹੀਂ ਮੈਂ ਹੋਰ, ਮੈਨੂੰ ਲੱਗਦਾ ਮੈਂ ਗੱਲ ਆਪਣੀ ਸਮਝਾ ਨਹੀਂ ਪਾਇਆ,
1: ਨਹੀਂ ਨਹੀਂ ਸਮਝਾ ਲਈ, ਤੁਸੀਂ ਸਮਝਾ ਲਈ, ਆਪਾਂ ਵਿਸ਼ਾ ਨਹੀਂ ਛੱਡਣਾ, ਤੁਸੀਂ ਸਮਝਾ ਲਈ ਹੈ,
0: ਹਾਂ ਮੈਂ ਉਹ ਕਹਿ ਰਿਹਾ ਵੀ ਉਹਦੇ ਚ ਕੋਈ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਕੁੜੀ ਦਾ,
1: ਹਾਂ ਪਰ ਤੂੰ ਸੁਣਦੀ ਜਾ
0: ਹੈ ਨਾ, ਫਿਰ ਵੀ ਕਹਿਣਾ ਵੀ ਲੈ ਮੈਂ ਹੁਣ ਮੰਨ ਲਓ ਕਿਸੇ ਨੇ ਗੱਡੀ ਲੈ ਲਈ ਨਵੀਂ ਹੈ ਨਾ, ਤੇ ਉਹ ਕਵੇ ਵੀ ਨੀ ਮੈਂ ਬੜੀ ਤੇਜ਼ ਭਜਾਉਣਾ ਹੁੰਦਾ ਗੱਡੀ, ਉਹਨੂੰ ਕੀ ਲੈਣ
1: ਸੋਚੋ ਵੈਸੇ ਰੀਅਲ ਕੇਸ ਸਿਨੈਰੀਓ ਹੈ,
0: ਬੰਦਾ ਤੂੰ ਉਦਾਂ ਵੀ ਕਹਿ ਸਕਦਾ ਵੀ ਮੈਂ ਗੱਡੀ ਬੜੀ ਤੇਜ਼ ਭਜਾਉਣਾ ਆ, ਮੈਂ ਗੱਡੀ ਮੇਰੀ ਬੜੀ ਲਿਸ਼ਕਦੀ ਆ ਹੈ ਨਾ, ਗੱਡੀ ਦੀ ਝੀ ਬੜੀ ਵਧੀਆ ਨਿਕਲਦੀ ਆ ਹੈ ਨਾ, ਤੇ ਨੀ ਅਸੀਂ ਇੰਨੇ ਹਥਿਆਰ ਰੱਖੇ ਆ,
1: ਅਗਲੀ ਨੇ ਕੀ ਕਰਨਾ
0: ਹੈ ਨਾ, ਮੇਰਾ ਮੇਰੇ ਚਾਚੇ ਦੀ ਬੜੀ ਗੱਲ ਆ ਸਰਕਾਰੀ ਦਰਬਾਰੇ ਚੱਲਦੀ ਹੈ ਨਾ, ਉਹਦੇ ਅੱਗੇ ਨੀ ਲਾਉਣ ਦੀ ਕੀ ਸੈਂਸ,
1: ਅਗਲੀ ਨੇ ਕਿਹੜਾ ਆਧਾਰ ਕਾਰਡ ਆਪਣਾ ਅਪਡੇਟ ਕਰਾਣਾ, ਚਾਚਾ ਜੀ ਐਮਐਲਏ ਹੈਗੇ ਆ, ਹੈਪੀ ਫਾਰ ਹਰ,
0: ਹਾਂ ਸੋ ਮੈਂ ਕਹਿ ਰਿਹਾ ਮੇਰੇ ਇਹ ਹਾਲੇ ਵੀ ਮੈਂ ਨਾ ਉਹ ਮੈਨੂੰ ਯਾਦ ਨਹੀਂ ਆਉਣ ਡੇ, ਕੁਛ ਮੈਨੂੰ ਆਊਗਾ ਨਾ ਚੇਤੇ ਫਿਰ ਮੈਂ ਫਿਰ ਕਿਸੇ ਦਿਨ ਦੱਸੂਗਾ, ਮਤਲਬ ਲਿਟਰਲੀ ਕਈ ਗਾਣਿਆਂ 'ਚ ਮਤਲਬ ਲੱਗਦਾ ਵੀ ਯਾਰ ਇੱਥੇ ਤਾਂ ਲੋੜ ਨਹੀਂ ਸੀ ਕੁੜੀ ਦੀ,
1: ਅਗਲਿਆਂ ਨੇ ਮਾਡਲ ਵੀ ਤਾਂ ਹਾਇਰ ਕਰਨੀ ਹੈ ਵੀਡੀਓ ਵਾਸਤੇ,
0: ਹੈਂ
1: ਅਗਲੇ ਨੇ ਮਾਡਲ ਵੀ ਤਾਂ ਹਾਇਰ ਕਰਨੀ ਹੈ ਨਾ ਵੀਡੀਓ ਵਾਸਤੇ, ਤਾਂ ਕਰਕੇ ਨੀ ਲਾ ਦਿੰਦੇ ਆ,
0: ਫਿਰ ਉਹ ਆ ਗਿਆ ਨਾ ਉਹਦੇ ਸਾਥ ਤੋਂ ਬਿਨਾਂ ਤੇ ਨਹੀਂ ਨਾ ਗੱਲ,
1: ਹਾਂ ਨਾਲੇ ਇਕਾਨਮੀ ਦੇ ਬੜੇ ਮਤਲਬ ਬੁਰੇ ਹਾਲਾਤ ਨੇ, ਇਟਸ ਗੁੱਡ ਕਿ ਇੰਪਲੋਇਮੈਂਟ ਜਨਰੇਟ ਹੋ ਰਹੀ ਹੈ ਕਿਸੇ ਤਰੀਕੇ,
0: ਹਾਂ ਇਹ ਤੇ ਨਾਲੇ ਵੇਖੋ ਜਿਹੜਾ ਸਿੰਗਰ ਨੇ ਨਾ ਪੰਜਾਬੀ ਸਿਨੇਮਾ ਜਿਹੜਾ ਉਹਦੇ ਵਿੱਚ ਸਿੰਗਿੰਗ ਇੱਕ ਰਾਹ ਆ ਕਿ ਬੰਦਾ ਫਿਲਮਾਂ ਤੱਕ ਪਹੁੰਚ ਜਾਂਦਾ,
1: ਬਿਲਕੁਲ,
0: ਅਤੇ ਗਾਣਿਆਂ ਦੇ ਵਿੱਚ ਜਿਹੜੀ ਕੁੜੀਆਂ ਦੀ ਮਾਡਲਿੰਗ ਆ ਉਹ ਇੱਕ ਰਾਹ ਆ ਅੱਜ ਤੱਕ ਫਿਲਮਾਂ 'ਚ ਹੁਣ ਫਿਲਮਾਂ 'ਚ ਪਹੁੰਚਣ ਦੇ ਲਈ,
1: ਸਹੀ ਗੱਲ,
0: ਬਾਕੀ ਰੀਲਾਂ ਰੂਲਾਂ ਇਹ ਵੀ ਚਲੋ ਹੈ ਨੇ ਪਰ ਹਾਂ ਰੀਲਾਂ ਕਹਿ ਲਓ ਗਾਣਿਆਂ ਤੱਕ ਪਹੁੰਚਣ ਲਈ ਅਤੇ ਗਾਣੇ ਅੱਗੇ ਫਿਲਮਾਂ ਤੱਕ ਪਹੁੰਚਣ, ਸੋ ਇਸ ਕਰਕੇ ਖੱਬਾ ਧੋਵੇ ਸੱਜੇ ਨੂੰ ਸੱਜਾ ਧੋਵੇ ਖੱਬੇ ਨੂੰ,
1: ਵੈਰੀ ਬਿਊਟੀਫੁਲ ਥੌਟ,
0: ਰੱਬ ਰੱਬ ਰੱਬ ਝੱਗ ਝੱਗ ਝੱਗ ਵਾਸ਼ ਵਾਸ਼
1: ਵਾਸ਼
0: ਕਲੀਨ
1: ਕਲੀਨ ਫਿੰਗਰ ਟਿਪਸ ਮਿਸ ਕਰ ਗਏ ਪਰ ਚਲੋ ਕਲੀਨ,
0: ਚੋ ਕਹਿ ਲਓ ਹਾਂਡਾ ਹਾਂਡਾ ਸਾਹਿਬ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਕਰ ਲਈਏ ਹੈ ਨਾ,
1: ਵਧਾਈਆਂ ਜੀ,
0: ਅਤੇ ਅੱਜ ਦੇ ਦਿਨ ਇਸ ਕਰਕੇ ਤੁਹਾਡੇ ਨਾਲ ਗੱਲਬਾਤ ਛੇੜੀ, ਅੱਜ ਕੀ ਅੱਜ ਤਰੀਕ ਨਹੀਂ, ਚੌਵੀ
1: ਚੌਵੀ ਸਤੰਬਰ,
0: ਹਾਂ ਚੌਵੀ ਮੈਂ ਇੱਥੇ ਕੱਢ ਕੇ ਰੱਖਿਆ ਸੀ ਡਾਟਾ, 24 ਸਤੰਬਰ 1948, ਇਹ ਫਿਰ ਉਹ ਵਾਲਾ ਸਮਾਂ ਹੋ ਗਿਆ ਜਦੋਂ ਸੈਕਿੰਡ ਵਰਲਡ ਵਾਰ ਖਤਮ ਹੀ ਹੋਈ ਸੀ, ਮੰਨ ਲਓ
1: ਵਿਹਲੇ ਹੀ ਹੋਏ ਸੀਗੇ,
0: ਤੇ ਜੇ ਇਹਨਾਂ ਨੇ ਮੰਨ ਲਓ ਅੱਜ ਮੰਨ ਲਓ ਸਤੰਬਰ 48 'ਚ ਇਹਨਾਂ ਨੇ ਸ਼ੁਰੂ ਕੀਤਾ ਤੇ ਇਹਦਾ ਮਤਲਬ ਕਿ ਸੋਚ ਵਿਚਾਰ ਜਾਂ ਉਹਦੀਆਂ ਤਿਆਰੀਆਂ ਤਾਂ ਸ਼ੁਰੂ ਕਰਤੀਆਂ ਹੋਣਗੀਆਂ ਨਾ ਵਰਲਡ ਵਾਰ ਦੇ ਖਤਮ ਹੁੰਦੀਆਂ ਹੀ, ਆਪਾਂ ਇਹ ਨਹੀਂ ਕਹਿ ਸਕਦੇ ਕਿ ਵਰਲਡ ਵਾਰ ਦੇ ਦਰਮਿਆਨ ਹੀ, ਹੋ ਸਕਦਾ ਦਿਮਾਗ 'ਚ ਚੱਲ ਰਿਹਾ ਹੋਵੇ ਕੁਛ,
1: ਬਿਲਕੁਲ ਬਿਲਕੁਲ,
0: ਪਰ ਇਹਨਾਂ ਦੀ ਜਿੱਦਾਂ ਕਹਿੰਦੇ ਨੇ ਕਿ ਜਿਹੜੀ ਸ਼ੁਰੂਆਤ ਆ ਉਹ ਵਰਲਡ ਵਾਰ ਦੇ ਵਿੱਚ ਵਰਤੇ ਗਏ ਕੁਛ ਸਾਜੋ ਸਮਾਨ ਦੇ ਨਾਲ ਸੰਬੰਧਿਤ ਹੀ,
1: ਓਕੇ,
0: ਅਤੇ ਉੱਥੋਂ ਇਹਨਾਂ ਨੇ ਉਹ ਸਕੂਟਰੀਆਂ ਜਿਹੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਉਸ ਤੋਂ ਬਾਅਦ ਫਿਰ ਅੱਗੇ ਕਦਮ ਜਿਹੜੇ ਤੁਰ ਪਏ, ਇਹਨਾਂ ਦਾ ਨਾਂ ਸੀਗਾ ਸੋਈਚਿਰੋ ਹੋਂਡਾ,
1: ਸੋਈਚਿਰੋ ਹੋਂਡਾ,
0: ਹਾਂ
1: ਵਧਾਈਆਂ ਜੀ,
0: ਸੋਈਚਿਰੋ ਹੋ ਸਕਦਾ ਜਪਾਨ ਵਾਲੇ ਸੱਜਣ ਸੁਣਦੇ ਹੁੰਦੇ ਆ ਆਪਾਂ ਯੋਗੇਸ਼ ਜੀ, ਉਹ ਦੱਸਣਗੇ ਵੀ ਇਹਨੂੰ ਇੱਦਾਂ ਹੀ ਕਹਿੰਦੇ ਆ ਜਾਂ ਹੋਰ ਕੁਛ ਕਹਿੰਦੇ ਆ, ਚਲੋ ਐਨੀਵੇ ਜਪਾਨ ਵਾਲੇ ਘੁਹਾਰ ਚੱਲੇ ਸੀ ਇੰਡੀਆ ਵਾਲੇ, ਜਪਾਨ ਇਸ ਕਰਕੇ ਚਰਚਾ ਦੇ
1: ਵਿੱਚ,
0: ਕ੍ਰਿਕਟ ਚ ਕੀ ਕੁਛ ਹੁੰਦਾ ਵਾ, ਕਿੱਡਾ ਲੋਕਾਂ ਨੂੰ ਸ਼ਦਾਈ ਬਣਾਇਆ ਜਾਂਦਾ ਵਾ, ਮਤਲਬ
1: ਉਹ ਤਾਂ ਮਤਲਬ ਅਕਸਰ ਪਟੇਲ ਹੀ ਨਹੀਂ ਬੋਲਿਆ ਆਪ ਕਿ ਮੈਂ ਵਾਈਡ ਹੀ ਪਾਈ ਆ ਅਖੀਰਲੀ ਬਾਲ, ਪ੍ਰੈਸ਼ਰ ਇੰਨਾ ਪ੍ਰੈਸ਼ਰ ਅੰਪਾਇਰ ਖਾ ਗਿਆ, ਅੰਪਾਇਰ ਨੇ ਬਿਨਾਂ ਗੱਲੋਂ ਤੁਸੀਂ ਹੁਣ ਦੇਖਿਓ ਹਾਈਲਾਈਟ
0: ਕੀ ਹੋਇਆ, ਕੀ ਹੋ
1: ਲਾਸਟ ਓਵਰ 'ਚ ਕੁਛ 7-8 ਰਨ ਚਾਹੀਦੇ ਸੀਗੇ, ਐਕਚੁਅਲੀ ਮੈਚ ਹੋ ਗਿਆ 5-5 ਓਵਰ ਦਾ ਮੀਂਹ ਵਗੈਰਾ ਕਰਕੇ, ਤੇ ਇੰਡੀਆ ਨੇ ਮੇਰੇ ਖਿਆਲ ਕੁਛ 33 ਜਾਂ 34,
0: ਉਹ ਸਾਰਾ ਪਤਾ ਮੈਨੂੰ, ਉਹ ਵਾਈਡ ਵਾਲਾ ਕੀ ਮਸਲਾ ਵਾ,
1: ਲਾਸਟ ਓਵਰ 'ਚ ਕੁਛ 3-4 ਰਨ ਚਾਹੀਦੇ ਸੀਗੇ, ਅਕਸ਼ਰ ਪਟੇਲ ਨੇ ਬਾਲ ਕਰਾਈ ਲੈਗ ਸਾਈਡ ਦੀ ਵਾਈਡ ਸੀਗੀ, ਉਹ ਬੈਟਸਮੈਨ ਨੂੰ ਪਤਾ ਨਹੀਂ ਕੀ ਸਮਝ ਆਇਆ, ਉਹਨੇ ਰਿਵਰਸ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ, ਸ਼ਾਟ ਵੱਜੀ ਨਹੀਂ, ਅੰਪਾਇਰ ਨੇ ਵੀ ਵਾਈਡ ਨਹੀਂ ਦਿੱਤੀ, ਜਦ ਕਿ ਹੁੰਦਾ ਇਹ ਹੈ ਕਿ ਜਦੋਂ ਬਾਲ ਰਿਲੀਜ਼ ਹੋ ਗਈ ਹੈ ਬਾਏ ਰੂਲ, ਤੇ ਜਿਹੜਾ ਸਟਾਂਸ ਹੈ ਬੈਟਸਮੈਨ ਦਾ ਉਹਦੇ ਲਈ ਹੀ ਵਾਈਡ ਕੰਸਿਡਰ ਹੋਣੀ ਚਾਹੀਦੀ ਹੈ,
0: ਓਕੇ,
1: ਸੋ ਉਹਨੇ ਸਟਾਂਸ ਆਪਣਾ ਚੇਂਜ ਨਹੀਂ ਕੀਤਾ ਸੀ, ਉਹਨਾਂ ਦਾ ਬਾਲ ਦਾ ਟੱਪਾ ਪੈਣ ਤੋਂ ਬਾਅਦ ਪਤਾ ਨਹੀਂ ਉਹ ਵੀ ਕਿਉਂਕਿ ਸ਼ਾਇਦ ਐਡਰੇਨਲਿਨ ਇਸ ਤਰ੍ਹਾਂ ਦਾ ਉਹਨੂੰ ਦਿਸ ਰਿਹਾ ਹੋਣਾ ਕਿ ਸ਼ਾਇਦ ਜਿੱਤ ਜਾਵਾਂਗੇ, ਉਹ ਸ਼ਾਟ ਖੇਡਣ ਲਈ ਕਿ ਵਾਈਡ ਜਾ ਰਹੀ ਹੈ ਯਾਰ, ਉਹ ਪਤਾ ਨਹੀਂ ਕਿ ਉਲਟਾ ਖੜਾ ਹੋ ਗਿਆ, ਤੇ ਅੰਪਾਇਰ ਨੇ ਵਾਈਡ ਨਹੀਂ ਦਿੱਤੀ, ਜੇ ਉਹ ਵਾਈਡ ਦੇ ਦਿੰਦਾ ਅੰਪਾਇਰ
0: ਹੈਗੀ ਹੀ ਵਾਈਡ,
1: ਹਾਂ ਹਾਂ ਐਬਸੋਲੂਟਲੀ, ਮਤਲਬ ਕੋਈ ਇਹ 'ਚ ਦੋ ਰਾਏ ਨਹੀਂ ਹੈ, ਆਪਾਂ ਚਲੋ ਮੈਂ ਐਵੇਂ ਫੋਕਸ ਸਪੋਰਟਸ ਦਾ ਨਹੀਂ ਹਵਾਲਾ ਦੇ ਸਕਦਾ, ਉਹ ਤਾਂ ਵੈਸੇ ਹੀ ਉਹਨਾਂ ਨੂੰ ਮੌਕਾ ਚਾਹੀਦਾ ਹੁੰਦਾ, ਪਰ ਕ੍ਰਿਕ ਬਸ ਕਹਿ ਲਓ, ESPN ਕਹਿ ਲਓ, ਹਰ ਕੋਈ ਕਹਿ ਰਿਹਾ ਕਿ ਬਈ ਕੀ ਹੋ ਗਿਆ, ਇਹ ਤਾਂ ਬੜੀ ਸਿੱਧੀ ਸਾਦੀ ਵਾਈਡ ਹੀ ਸੀ, ਉਹ ਬੈਟਸਮੈਨ ਨੇ ਕਹਿ ਲਓ ਆਪ ਹੀ ਆਪਣੇ ਲਈ ਕ੍ਰੀਏਟ ਕਰਤੀ ਸਿਚੁਏਸ਼ਨ ਕਿ ਉਹ ਅੰਪਾਇਰ ਡਾਊਟ ਵੀ ਕਰ ਸਕੇ, ਖਲੋਤਾ ਰਹਿੰਦਾ ਵਾਈਡ ਸੀ, ਅਤੇ ਮੈਚ ਐਟਲੀਸਟ ਸੁਪਰ ਓਵਰ 'ਚ ਤਾਂ ਜਾਂਦਾ ਕਿ ਇੰਡੀਆ 2 ਰਨ ਤੋਂ ਹੀ ਜਿੱਤਿਆ, ਜੇ ਵਾਈਡ ਹੋ ਜਾਂਦੀ ਬਾਲ ਵੀ ਦੁਬਾਰਾ ਕਰਾਉਣੀ ਪੈਣੀ ਤਾਂ ਇੱਕ ਤਾਂ ਬਣ ਹੀ ਜਾਂਦਾ, ਇੱਕ ਰਾਜਾ ਨਾ ਸਿੰਘ ਤਾਂ ਬਣ ਜਾਂਦਾ। ਸੋ ਮਤਲਬ ਵਾਕਈ ਬਹੁਤ ਤਗੜੀ ਅੰਬੈਰਸਮੈਂਟ ਤੋਂ ਇੰਡੀਆ ਬਚਿਆ।
0: ਨਹੀਂ ਆਈ ਥਿੰਕ ਇਹ ਨਾ ਸਭ ਕ੍ਰਿਕਟ ਚ ਕੁਛ ਵੀ ਹੋ ਸਕਦਾ, ਵੱਡੀ ਨੀ ਕਹੂੰਗਾ ਮੈਂ, ਕਹੂੰਗਾ ਏਡੀ ਏਡੇ ਤਜਰਬੇ ਵਾਲੇ ਖਿਡਾਰੀ ਇੰਨੇ ਵੱਡੇ ਵੱਡੇ ਪਲੇਅਰ ਤੇ ਉਹ ਭਾਵੇਂ ਜਿਹੜੇ ਮਰਜ਼ੀ ਵੱਡੇ ਪਲੇਅਰ ਹੋਣ ਪਰ ਸਾਹਮਣੇ ਖੜ ਜਾਣਾ ਯਾਰ ਵੱਡੀ ਗੱਲ ਹੁੰਦੀ ਹੈ। ਸਾਰਾ ਕੁਛ ਇਹ ਗੋਰਖ ਧੰਦਾ ਹੀ ਹੈ, ਇਹ ਕੋਈ ਮਤਲਬ ਇਹਦੇ ਵਿੱਚ ਮਤਲਬ ਐਨੀਵੇ ਅੱਗੇ ਅੱਗੇ ਚੱਲੀਏ ਆਪਾਂ, ਅਸੀਂ ਆਪਣੇ ਮੈਚ 'ਤੇ ਕੋਨਸਟਰੇਟ ਕਰੀਏ। ਸੋ ਇਹ ਅੱਛਾ ਦੋ ਜਣੇ ਸੀ ਯਾਰ, ਮੈਂ ਵੀ ਕਹਾਂ ਵੀ ਪਹਿਲਾਂ ਤਾਂ ਮੈਂ ਨਾ ਕੁਛ ਹੋਰ ਪੜ੍ਹਿਆ ਸੀ, ਟਾਕਿਓ ਫੌਜੀ ਸਾਹਿਬ ਅਤੇ ਸੋਈ ਚਿਰੋ ਹੋਂਡਾ, ਮੈਨੂੰ ਲੱਗਦਾ ਇੰਨਾ ਕੀ ਰਹਿੰਦੀ ਬਸ ਹੈ ਨਾ ਯਾਰ
1: ਹੋਂਡਾ ਜਿੰਨੇ ਹੋਣਗੇ।
0: ਹਾਂ ਅਤੇ ਇਹਨਾਂ ਨੇ ਜਿਹੜਾ ਜਪਾਨ ਦੇ ਇੱਕ ਸ਼ਹਿਰ ਪੈਂਦਾ ਸੀ ਹਮਾਮਾਤਸੂ, ਹਮਾਮਾਤਸੂ ਸ਼ਹਿਰ ਦੇ ਵਿੱਚ ਹੋਂਡਾ ਕੰਪਨੀ ਦੀ ਇਹਨਾਂ ਨੇ ਨੀਂਹ ਰੱਖੀ। ਸ਼ੁਰੂਆਤ ਦੇ ਵਿੱਚ ਕੰਪਨੀ ਜਿਹੜੀ ਆ ਉਹਨਾਂ ਨੇ ਸ਼ੁਰੂ ਕੀਤਾ ਸੀ ਜਿਹੜੇ ਹਾਂ ਜਿਹੜੇ ਯੁੱਧ ਦੇ ਵਿੱਚੋਂ ਦੂਸਰੇ ਸੰਸਾਰ ਯੁੱਧ ਦੇ ਵਿੱਚੋਂ ਜਿਹੜੇ ਰੇਡੀਓ ਜਨਰੇਟਰ ਇੰਜਣ ਬਚੇ ਸੀ ਨਾ ਉਹਨਾਂ ਨੂੰ ਸਾਈਕਲਾਂ ਦੇ ਨਾਲ ਜੋੜ ਕੇ ਉਹਨਾਂ ਨੇ ਸਸਤੇ ਮੋਪਡ ਬਣਾਉਣੇ ਸ਼ੁਰੂ ਕੀਤੇ ਅਤੇ 1949 ਦੇ ਵਿੱਚ ਹੋਂਡਾ ਨੇ ਆਪਣਾ ਜਿਹੜਾ ਪਹਿਲਾ ਅਸਲੀ ਮੋਟਰਸਾਈਕਲ ਫਿਰ ਬਣਾਇਆ ਡ੍ਰੀਮ ਡੀ ਟਾਈਪ। ਸੋ ਅੱਜ ਦੁਨੀਆਂ ਦੇ ਵਿੱਚ ਕਹਿ ਲਓ ਕਿ ਸਭ ਤੋਂ ਵੱਡੀ ਜੇਕਰ ਕੋਈ ਭਰੋਸੇਮੰਦ ਆਟੋਮੋਟਿਵ ਕੰਪਨੀ ਆ ਅਤੇ ਨੋ ਡਾਊਟ ਉਹਦੇ ਵਿੱਚੋਂ ਹੋਂਡਾ ਇੱਕ ਆ। ਉਹ ਵੱਖਰੀ ਗੱਲ ਇਹਨਾਂ ਦਿਨਾਂ ਦੇ ਵਿੱਚ ਗ੍ਰਾਫ ਥੋੜ੍ਹਾ ਜਿਹਾ ਥੱਲੇ ਆ ਕਿਉਂਕਿ ਈਵੀ ਜਦੋਂ ਦੀ ਆਈ ਆ ਉਦੋਂ ਦੀ ਮੈਨੂੰ ਲੱਗਦਾ ਹੋਂਡਾ ਸਟਰਗਲ ਕਰ ਰਹੀ। ਅੱਛਾ ਇੱਕ ਸਮਾਂ ਸੀ ਜਦੋਂ ਇੰਡੀਆ ਦੇ ਵਿੱਚ ਹੀਰੋ ਹੋਂਡਾ ਹੈ ਨਾ, ਬੋਲੀਆਂ ਤੱਕ ਹੀਰੋ ਹੋਂਡਾ ਆ ਗਿਆ ਸੀ। ਉਹ ਦੋ ਹੀਰੋ ਅਤੇ ਹੋਂਡਾ ਦੋਵਾਂ ਦਾ
1: ਵੱਖਰੇ ਹੋ ਗਏ ਬਾਅਦ
0: ਸੁਮੇਲ ਹੀ ਅਤੇ ਉਸ ਤੋਂ ਬਾਅਦ ਫਿਰ ਥੋੜ੍ਹਾ ਫਰਕ ਤਾਂ ਪਿਆ ਹੈ ਨਾ। ਹੋਂਡਾ ਪਤਾ ਨਹੀਂ ਕਿਉਂ ਇੰਡੀਆ ਦੇ ਵਿੱਚ ਇਕੱਲਾ ਜੱਚਦਾ ਹੀ ਨਹੀਂ ਆ।
1: ਹਾਂ ਮੇਰੇ ਖਿਆਲ ਨਾਲ ਉਹ ਇੰਨਾ ਖਾਸ ਬਿਜ਼ਨਸ ਵੀ ਨਹੀਂ ਕਰ ਪਾਏ, ਗੱਡੀਆਂ ਦਾ ਵੀ ਇੰਨਾ ਖਾਸ ਰਿਹਾ ਨਹੀਂ, ਜਦਕਿ ਵੈਸੇ ਮੈਂ ਜਦ ਤੱਕ ਇੰਡੀਆ ਰਿਹਾ ਮੇਰੀ ਫੇਵਰੇਟ ਰਹੀ, ਮੈਂ ਇਨਫੈਕਟ ਜਿਹੜੀ ਲਾਸਟ ਕਾਰ ਡਰਾਈਵ ਕੀਤੀ ਉਹ ਹੋਂਡਾ ਦੀ ਹੀ ਸੀਗੀ, ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੋਂਡਾ ਦੀ।
0: ਇੱਥੇ ਵੀ ਅੰਦਰੋਂ ਮਤਲਬ ਹੁਣ ਤਾਂ ਚਲੋ ਈਵੀ ਵੀ ਆ ਗਈਆਂ
1: ਪਰ ਇਜ਼ ਵੈਰੀ ਗੁੱਡ,
0: ਪਰ ਹਾਂ ਮਜ਼ਬੂਤੀ ਵੀ ਸੀ।
1: ਮਰੂਤੀ ਬੋਲਦਾ ਤਾਂ ਜਦ ਤੱਕ ਹੀਰੋ ਹੋਂਡਾ ਸੀ ਤਦ ਤੱਕ ਤਾਂ ਬਹੁਤ ਨਾਂ ਸੀ,
0: ਪਰ ਇਹਨਾਂ ਨੂੰ ਹੀਰੋ ਨਹੀਂ ਲਾਉਣਾ ਚਾਹੀਦਾ, ਹੀਰੋ ਜੇ ਲਾਏ ਤਾਂ ਭਾਵੇਂ ਰੁਪਿੰਦਰ ਹੀ ਲਾ ਲੈਂਦੇ ਅੱਗੇ ਯਾਰ, ਜੇ ਸੁਣਦੀ ਹੋਵੇ ਤਾਂ ਗੁੱਸਾ ਤੇ ਕਰੇ ਆ ਨਾ,
1: ਤੁਸੀਂ ਨੀ ਖੁਸ਼ੀ ਨਾਲ ਕਿਉਂ ਬੋਲ ਰਹੇ ਹੋ, ਤੁਹਾਨੂੰ ਤੁਹਾਡੀ ਕੀ ਲਾਈਫ ਚ ਰੁਪਿੰਦਰ ਹਾਂਡਾ ਨਾਲ ਪ੍ਰੋਬਲਮ ਚੱਲ ਰਿਹਾ ਬਾਈ, ਇਹ ਬ੍ਰੇਕ ਥੋੜੀ ਲੰਬੀ ਜਾਏਗੀ ਗਾਇਸ,
0: ਉਦਾਂ ਹੀ ਰਲ ਗਿਆ ਨਾਲ।
1: ਅੱਛਾ ਫਿਰ ਠੀਕ ਹੈ।
0: ਅੱਛਾ 1958 ਦੇ ਵਿੱਚ ਹੋਂਡਾ ਸੁਪਰ ਕਲੱਬ ਜਿਹੜਾ ਉਹ ਦੁਨੀਆ ਦਾ ਕਹਿੰਦੇ ਕਿ ਸਭ ਤੋਂ ਵੱਧ ਵਿਕਣ ਵਾਲਾ, ਫਿਰ 10 ਕਰੋੜ ਤੋਂ ਵੱਧ ਯੂਨਿਟ ਵਿਕੇ ਇਹਦੇ,
1: ਹੋਂਡਾ ਸੁਪਰ ਕਲੱਬ।
0: ਹਾਂਜੀ ਹੋਂਡਾ ਸੁਪਰ ਕਲੱਬ, ਹਾਂ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਮੋਟਰ ਵਾਹਨ ਬਣ ਗਿਆ, ਮਤਲਬ ਹਲੇ ਤੱਕ ਇਹ ਬਾਈਕਾਂ 'ਚ ਹੀ, ਠੀਕ ਹੈ। ਅਤੇ 1969 ਦੇ ਵਿੱਚ ਫਿਰ ਹੋਂਡਾ ਨੇ ਦੁਨੀਆ ਦੀ ਸਭ ਤੋਂ ਪਹਿਲੀ ਮੋਟਰਸਾਈਕਲ ਜਿਹੜੀ ਆ ਸੋਰੀ ਸਭ ਤੋਂ ਵੱਡੀ ਜਿਹੜੀ ਅਗਲੇ ਸਾਲ ਹੀ ਹੈ ਸਭ ਤੋਂ ਵੱਡੀ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਬਣ ਗਈ। ਸੋ ਆਪਾਂ ਵੇਖੋ ਤੁਸੀਂ ਵੀ 10-11 ਸਾਲਾਂ ਦੇ ਵਿੱਚ ਹੀ ਇੱਕ ਉਹ ਦੇਸ਼ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਝੰਬਿਆ ਉੱਠਿਆ,
1: ਇਕੱਲਾ ਦੇਸ਼ ਲੜਾਈ ਚੋਂ ਜਿਹਦੇ ਤੇ ਰਿਐਲਿਟੀ ਚ ਨਿਊਕਲੀਅਰ ਵਾਰ ਹੋਇਆ।
0: ਤੇ ਉਸ ਤੋਂ ਬਾਅਦ ਫਿਰ ਕਾਰਾਂ ਦੇ ਵਿੱਚ ਆਏ 1960-70 ਦੇ ਵਿੱਚ, 63 ਦੇ ਵਿੱਚ ਇਹਨਾਂ ਨੇ ਆਪਣੀ ਪਹਿਲੀ ਜਿਹੜੀ ਛੋਟੀ ਪਿਕਅਪ ਟਰੱਕ T360 ਤੇ ਸਪੋਰਟਸ ਕਾਰ S500 ਮਾਰਕੀਟ ਦੇ ਵਿੱਚ ਜਦੋਂ ਇਹਨਾਂ ਨੇ ਧਰੀ ਤੇ ਫਿਰ ਉਸ ਤੋਂ ਬਾਅਦ ਪੈਰ ਨਹੀਂ ਪਿੱਛੇ ਇਹਨਾਂ ਨੇ ਧਰਿਆ। 1972 ਦੇ ਵਿੱਚ ਇਹਨਾਂ ਨੇ ਫਿਰ ਹੋਂਡਾ ਸਿਵਿਕ ਜਿਹੜੀ ਕਿ ਸਾਨੂੰ ਨਾਂ ਜਿਹੜੇ ਮਤਲਬ ਯਾਦ ਨੇ, ਹੋਂਡਾ ਸਿਵਿਕ ਇਹਨਾਂ ਨੇ 1972 ਦੇ ਵਿੱਚ ਜਿਹੜੀ ਉਹ ਰਿਲੀਜ਼ ਕੀਤੀ ਅਤੇ ਉਹ ਸਾਨੂੰ ਪਤਾ ਹੀ ਆ ਫਿਰ ਕੀ ਕੀਤਾ ਉਹਨੇ। ਫਿਰ
1: ਖੂਬਸੂਰਤ ਗੱਡੀ ਆ,
0: ਹਾਂ ਫਿਰ ਉਸ ਤੋਂ ਬਾਅਦ ਫਿਰ ਹੋਂਡਾ ਅਕੋਰਡ ਅਤੇ ਮਤਲਬ ਉਹਦੇ ਨਾਲ ਫਿਰ ਇਹਨਾਂ ਨੇ ਸਡਾਨ ਦੇ ਵਿੱਚ ਕਹਿੰਦੇ ਵੀ ਤਹਿਲਕਾ ਮਚਾ ਕੇ ਇਹਨਾਂ ਨੇ ਰੱਖ ਦਿੱਤਾ। ਫਿਰ ਲਗਜ਼ਰੀ ਬ੍ਰਾਂਡ ਵੀ ਇਹਨਾਂ ਨੇ ਕੱਢੇ, ਜਿੱਦਾਂ 1986 ਦੇ ਵਿੱਚ ਕਹਿੰਦੇ ਅਕੋਰਾ ਨਾਂ ਦਾ ਇਹਨਾਂ ਨੇ ਜਿਹੜਾ ਬ੍ਰਾਂਡ ਕੱਢਿਆ, ਉਹ ਲਗਜ਼ਰੀ ਦੀ ਇਹਨਾਂ ਦੀ ਸੀਰੀਜ਼ ਆ ਗਈ। ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰਾ ਕੁਛ, ਅਤੇ ਹੁਣ ਵੀ ਜੇਕਰ ਆਪਾਂ ਵੇਖੀਏ ਮੈਂ ਡਾਟੇ ਜਿਹੜੇ ਉਹ ਕੱਢੇ ਆ ਅਤੇ ਉਹ ਕਹਿੰਦੇ ਵੀ ਮੋਟਰਸਾਈਕਲਾਂ ਦੇ ਵਿੱਚ ਜਿਹੜੇ ਦੋ ਪਹੀਆ ਵਾਹਨ ਨੇ ਉਹਨਾਂ ਦੇ ਵਿੱਚ ਨੰਬਰ 1 ਆ ਗਲੋਬਲ ਪੱਧਰ ਦੇ ਉੱਤੇ।
1: ਅੱਛਾ
0: ਹਾਂ, ਦੁਨੀਆ ਭਰ ਦੇ ਵਿੱਚ ਕਿੱਥੇ ਗਿਆ ਭਾਵਾ, ਦੁਨੀਆ ਭਰ ਦੇ ਵਿੱਚ ਮੋਟਰਸਾਈਕਲ ਮਾਰਕੀਟ ਦਾ ਲਗਭਗ 35-40% ਹਿੱਸਾ ਜਿਹੜਾ ਵਾ ਉਹ ਇਕੱਲੇ ਹੋਂਡਾ ਦੇ ਕੋਲ ਹੈ। ਸਾਲਾਨਾ 2 ਕਰੋੜ ਤੋਂ ਵੱਧ ਇਹ ਮੋਟਰਸਾਈਕਲਾਂ ਦੀ ਵਿਕਰੀ ਇਹਨਾਂ ਦੀ ਹੁੰਦੀ ਹੈ। ਹਾਲਾਂਕਿ ਮੋਟਰਸਾਈਕਲ ਜਿਹੜੇ ਆ ਉਹ ਆਪਾਂ ਵੇਖਦੇ ਹਾਂ ਕਿ ਜ਼ਿਆਦਾਤਰ ਜਿਹੜੇ ਥਰਡ ਵਰਲਡ ਆਪਣੇ ਆਪਣੇ ਉੱਧਰ ਨੇ ਜ਼ਿਆਦਾ ਜਾਂ ਜਿਹੜੇ ਵਿਕਾਸਸ਼ੀਲ ਦੇਸ਼ ਨੇ ਅਤੇ ਚਾਰ ਉਸ ਤੋਂ ਬਾਅਦ ਫਿਰ ਆ ਜਾਂਦੇ ਆ ਤੁਹਾਡੇ ਚਾਰ ਪਹੀਆਂ ਵਾਲੇ ਜਿਹੜੀਆਂ ਗੱਡੀਆਂ ਅਤੇ ਟੋਪ 10 ਦੇ ਵਿੱਚ ਇਸ ਟਾਈਮ ਦੇ ਉੱਤੇ 7ਵੇਂ 8ਵੇਂ ਨੰਬਰ ਦੇ ਉੱਤੇ ਨੇ ਉਸ ਕੈਟੇਗਰੀ ਦੇ ਵਿੱਚ ਹਾਲਾਂਕਿ ਈਵੀ ਜਿਹੜੀ ਉਹਨੂੰ ਆਪਾਂ ਬਾਹਰ ਰੱਖਦੇ ਹਾਂ ਹਲੇ ਅਤੇ ਸਾਲਾਨਾ ਲਗਭਗ 3.5 ਤੋਂ 4 ਮਿਲੀਅਨ ਯਾਨੀ ਕਿ 35-40 ਲੱਖ ਕਾਰਾਂ ਜਿਹੜੀਆਂ ਇਹਨਾਂ ਦੀਆਂ ਵਿਕਦੀਆਂ ਨੇ ਮਾਰਕੀਟ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ 4-5% ਸੋ ਇਸ ਟਾਈਮ ਦੇ ਉੱਤੇ ਪੂਰਾ ਦਬਦਬਾ ਵਾ ਇੰਡੀਆ ਦੇ ਵਿੱਚ ਤੁਹਾਨੂੰ ਕੀ ਲੱਗਦਾ ਸਭ ਤੋਂ ਵੱਧ ਕੀ ਇਹਨਾਂ ਦਾ ਮਸ਼ਹੂਰ ਹੋਇਆ ਮੋਟਰਸਾਈਕਲਾਂ ਤੋਂ ਇਲਾਵਾ
1: ਮੈਨੂੰ ਤਾਂ ਕਾਰ ਹੀ
0: ਕਿਹੜੀ ਅਕੋਰਡ ਤੇ ਸਿਵਿਕ ਮੈਨੂੰ ਯਾਦ ਹੈ
1: ਸਿਵਿਕ ਬਹੁਤ ਵੈਸੇ ਪਰ ਮੇਰੇ ਖਿਆਲ ਨਾਲ ਸਿਵਿਕ ਥੋੜੀ ਮਹਿੰਗੀ ਜਾਂਦੀ ਸੀ ਸੋ ਇਹਨਾਂ ਨੇ ਸਿਟੀ ਬਹੁਤ ਵਿੱਚ ਹੀ ਆ ਹੋਂਡਾ ਸਿਟੀ ਬਹੁਤ ਵਿੱਚ ਹੀ ਆ
0: ਓਕੇ ਤੁਸੀਂ ਹੋਂਡਾ ਦਾ ਕੋਈ ਆਪਣਾ ਕਾਰ ਕੋਈ ਰੱਖੀ ਇੰਡੀਆ
1: ਹਾਂ ਹੋਂਡਾ ਸਿਟੀ ਹੀ ਚਲਾਉਂਦਾ ਸੀ ਮੈਂ
0: ਹੋਂਡਾ ਸਿਟੀ ਓਕੇ ਬਾਕੀ ਵੀ ਦੱਸੋ ਭਾਈ ਤੁਸੀਂ ਕਾਰ ਕੋਈ
1: ਮੇਰੇ ਖਿਆਲ ਨਾਲ ਮੇਜਰ
0: ਆਮ ਨਹੀਂ ਲਈ ਜਾਂਦੀ ਨਾ
1: ਮੇਰੇ ਖਿਆਲ ਨਾਲ ਮੇਜਰ ਇਸ਼ੂ ਇਸ ਕਰਕੇ ਆਇਆ ਹੋਂਡਾ ਨੂੰ ਕਿ ਅਚਾਨਕ ਹੀ ਸੈਡਾਨ ਦਾ ਰਿਵਾਜ਼ ਘੱਟ ਗਿਆ ਇੰਡੀਆ 'ਚ ਜਦੋਂ ਕਰੈਟਾ ਵਗੈਰਾ ਆ ਗਈਆਂ ਬਰੇਜ਼ਾ ਆ ਗਈਆਂ ਲੋਕ 11-12 ਲੱਖ ਦੇ ਸੈਕਸ਼ਨ ਦੇ ਅੰਦਰ ਐਸ ਯੂ ਵੀਜ਼ ਆਉਣੀਆਂ ਸ਼ੁਰੂ ਹੋ ਗਈਆਂ ਸੋ ਹਰ ਕਿਸੇ ਰੁਝਾਨ ਐਸ ਯੂ ਵੀ ਵੱਲ ਚਲਾ ਗਿਆ ਇਹਨਾਂ ਦੇ ਸੀ ਆਰ ਵੀ ਕਾਫੀ ਮਹਿੰਗੀ ਸੀਗੀ ਗਿਵਨ ਦ ਫੀਚਰਸ ਦੇ ਬ੍ਰੋਟਨ
0: ਹਾਂ ਉਹ ਤਾਂ ਫਿਰ ਵੱਡੇ ਲੋਕਾਂ ਦੀ ਕਹਾਣੀ
1: ਅਤੇ ਫਿਰ ਉਹਦੀ ਵੀ ਇੰਨੀ ਬਹੁਤੀ ਸੇਲ ਨਹੀਂ ਰਹੀ ਕਿਉਂਕਿ ਮੇਰੇ ਖਿਆਲ ਨਾਲ ਉਹਦੀ ਪ੍ਰਾਈਸ ਰੇਂਜ ਫੋਰਚੂਨਰ ਜਾਂ ਇਨੋਵਾ ਦੇ ਆਸੇ ਪਾਸੇ ਆਉਂਦੇ ਸੀ ਫਿਰ ਇੰਡੀਆ 'ਚ ਤੁਹਾਨੂੰ ਪਤਾ ਹੈ ਨਾ ਕਿ ਜ਼ਿਆਦਾ ਫੋਰਚੂਨਰ ਇਨੋਵਾ ਫਿਰ ਬਾਅਦ 'ਚੋਂ ਕਰੈਟਾ ਇਸ ਕਰਕੇ ਮੇਰੇ ਖਿਆਲ ਨਾਲ ਥੋੜ੍ਹਾ ਡਾਊਨ ਹੋਇਆ ਪਰ ਸੈਡਾਨ ਦੇ ਅੰਦਰ ਅੱਜ ਵੀ ਵਾਕਈ ਤੁਸੀਂ ਵੀ ਇਹ ਪੁਆਇੰਟ ਆਊਟ ਕੀਤਾ ਕਿ ਹੋਂਡਾ ਬਹੁਤ ਉੱਪਰ ਆ ਬਹੁਤ ਵਧੀਆ
0: ਇੰਡੀਆ 'ਚ ਆਲ ਟੂਗੈਦਰ ਸਾਰੇ ਪ੍ਰੋਡਕਟਾਂ ਦੇ ਵਿੱਚੋਂ ਵਟ ਯੂ ਥਿੰਕ ਸਭ ਤੋਂ ਵੱਧ ਕੀ ਵਿਕਦਾ
1: ਨਹੀਂ ਆਟੋਮੋਟਿਵ ਦੇ ਅੰਦਰ ਬਾਈਕਸ ਹੀ ਵਿਕਦੀਆਂ
0: ਇਹਨਾਂ ਦੀਆਂ ਨਹੀਂ ਕਿਹੜੀ
1: ਇਹਨਾਂ ਦੀ
0: ਕਿਹੜੀ ਚਲੋ ਤੁਸੀਂ ਸੋਚੋ ਆਪਾਂ ਬ੍ਰੇਕ ਤੋਂ ਬਾਅਦ
1: ਗੁੱਡ ਆਈਡੀਆ
0: ਤੁਸੀਂ ਸੋਚੋ ਸਾਰੇ ਜਾਣੇ ਦੱਸਿਓ ਵੀ ਸਭ ਤੋਂ ਵੱਧ ਕੀ ਵਿਕਦਾ ਇਹਨਾਂ ਦਾ ਤੇ ਆਪਾਂ ਤੇਰਾ ਵਿਕਦਾ ਜੈਕੂਰੇ ਪਾਣੀ ਤੇ ਆਪਾਂ ਆ ਕੇ ਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ ਤੇ ਆ ਕੇ ਰਿਪੋਰਟ ਤੇ ਵੀ ਗੱਲਬਾਤ ਕਰਾਂਗੇ ਰੇਡੀਓ ਹਾਂਜੀ 1674 AM
2: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ ਮੈਲਬਨ ਚਿੜੀਆ ਘਰ ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300-151616, quicksignage.com.au।
7: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
8: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
10: ਸਮਿਥ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithlane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
11: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
8: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: Estás allí en espalda.
1: ¡Ay, ya! ¿Estás allí?
0: No, me video ve, créalo.
1: ¡Acha, video! ਮੈਂ ਰੇਡੀਓ ਰਜਿਸਟਰ ਪਰ ਕਾਲੀ ਐਕਟਿਵਾ ਦਾ ਤੁਸੀਂ ਗਾਣਾ ਹੀ ਬੰਦ ਕਰਤਾ ਮਾੜੀ ਗੱਲ ਨਹੀਂ
2: ਪਰ ਗਾਣਾ ਹੁਣ ਗਾਣਾ ਹੀ ਥੋੜੀ ਚਲਾਈ ਜਾਣਾ ਪ੍ਰੋਗਰਾਮ ਲਿਖੇ ਤੋਂ ਨਾ ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੋਂ ਹੀ ਸੁਣ ਰਹੇ ਹੋ ਤੇ ਗਾਣਾ ਤੁਸੀਂ ਸੁਣ ਰਹੇ ਸੀ
1: ਕਾਲੀ ਐਕਟਿਵਾ ਦੇ ਗੇੜੇ ਮਾਰਦਾ
2: ਕਾਲੀ ਐਕਟਿਵਾ ਇਹਦਾ
1: ਕਾਲੀ ਐਕਟਿਵਾ
2: ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਨਾ ਵੀ ਮੈਂ ਕਿਉਂ ਰੁਪਿੰਦਰ ਹੰਡਾ ਨੂੰ ਯਾਦ ਕਰ ਰਿਹਾ
1: ਕਿਉਂਕਿ ਉਹ ਹੋਂਡਾ ਦੀ ਬਹੁਤ ਵੱਡੀ ਫੈਨ ਹੈ
2: ਉਹ ਤਾਂ ਸਿਰਫ ਨਾਂ ਸਰਨੇਮ ਨਹੀਂ ਹੈ ਉਹਦਾ ਇਕੱਲਾ
1: ਭਾਗੇਦਾਰੀ ਹੈ ਕੋਈ ਕੋਈ ਭਾਗੇਦਾਰੀ ਹੈ ਕੋਈ ਸ਼ੇਅਰ ਹੋਲਡਿੰਗ ਕਪੈਸਿਟੀ ਚ ਮੇਰੇ ਖਿਆਲ ਨਾਲ ਕੰਮ ਕਰ ਰਹੇ ਨੇ ਉਹ ਅੰਦਰ ਖਾਤੇ
2: ਨਹੀਂ ਉਹਦਾ ਗਾਣਾ ਇਕਲੌਤਾ ਗਾਣਾ ਉਹਦਾ ਜਿਹੜਾ ਲੋਕਾਂ ਦੇ ਵੱਲੋਂ ਸਭ ਤੋਂ ਵੱਧ ਪਸੰਦ ਕੀਤਾ ਗਿਆ
1: ਉਹਦਾ ਮਸ਼ਹੂਰ ਗਾਣਾ
2: ਤੁਸੀਂ ਇਹ ਵੇਖੋ ਵੀ ਉਹ ਵੀ ਉਹੀ ਆ ਹੋਂਡਾ ਵਾਲਾ ਹੀ ਆ
1: ਹੋਂਡਾ ਹੀ ਆ
2: ਐਕਟਿਵਾ ਆ
1: ਐਂਡ ਤੁਹਾਡੇ ਇਸ ਮੇਰੇ ਖਿਆਲ ਨਾਲ ਤੁਹਾਡੇ
2: ਸਵਾਲ ਦਾ ਜਵਾਬ
1: ਤੋਂ ਪਹਿਲਾਂ ਸੀਗਾ ਜਿਹੜਾ ਸਵਾਲ ਉਹਦਾ ਜਵਾਬ ਵੀ ਇਹੀ ਹੈ
2: ਸਭ ਤੋਂ ਹਾਂ ਸਭ ਤੋਂ ਵੱਧ ਐਕਟਿਵਾ ਹੀ ਵੇਖਦੀ ਹੈ ਇਹਨਾਂ ਦੀ ਸੋ ਇਸ ਕਰਕੇ ਮੈਂ ਕਹਿ ਰਿਹਾ
1: ਨਹੀਂ ਵੈਰੀ ਗੁੱਡ
2: ਰੁਪਿੰਦਰ ਹੰਡਾ ਦੀ ਇਹਦੇ ਫਿਲਮ ਵੀ ਆ ਰਹੀ ਆ
1: ਰੁਪਿੰਦਰ ਹੰਡਾ ਦੀ ਵੀ ਆ ਰਹੀ ਹੈ
2: ਅਕਤੂਬਰ ਦੇ ਵਿੱਚ
1: ਇਹ ਪੱਕ ਕੇ ਆਏ ਨੇ ਕਿ ਨਹੀਂ ਇਹ ਪੱਕ ਕੇ ਆਏ ਨੇ ਕਿ ਨਹੀਂ
2: ਇਹ ਤੇ ਗਲ ਕੇ ਆਏ ਇਹ ਤੇ ਜੈਮ ਬਣ ਕੇ ਆਏ ਨੇ ਇਹ ਤੇ ਹੁਣ ਫਿਲਮ ਆਈ ਤੇ ਪਤਾ ਲੱਗੂਗਾ ਯਾਰ ਸੋਰੀ
1: ਫਿਲਮ ਆਈ ਤੇ ਪਤਾ ਲੱਗੇਗਾ ਬਈ
2: ਤੁਸੀਂ ਗਲਤ ਗੱਲਾਂ ਕਢਾਉਂਦੇ ਸੁਖ ਸੰਘੇੜਾ ਸਾਹਿਬ ਫਿਲਮ ਲੈ ਕੇ ਆ ਰਹੇ ਨੇ ਬੀ ਟਾਊਨ ਉਹਦੇ ਵਿੱਚ ਰੁਪਿੰਦਰ ਹੰਡਾ ਵੀ ਆ
1: ਟੈਂਕ
2: ਵਾਲਾ ਉਹਦਾ ਆਇਆ ਵਾ ਟੀਜ਼ਰ ਟ੍ਰੇਲਰ ਸਮਥਿੰਗ ਤੇ ਟੈਂਕ ਉਹਦੇ ਚ ਹੈਗਾ ਵਾ ਤੇ ਇਸ ਤੋਂ ਪਹਿਲਾਂ ਵੀ ਆਪਾਂ ਅੱਗੇ ਵਧੀਆ ਹਾਂਜੀ ਬਹੁਤ ਸਾਰਿਆਂ ਨੇ ਜਿਹੜਾ ਆਂਸਰ ਦਿੱਤਾ ਤੇ ਬਿਲਕੁਲ ਤੁਹਾਡਾ ਆਂਸਰ ਸਹੀ ਹੈ ਜੀ ਐਕਟਿਵਾ ਸਭ ਤੋਂ ਵੱਧ ਵਿਕਦੀ ਆ ਹੋਂਡਾ ਦੀ ਜਿਹਨੂੰ ਬ੍ਰੇਕਾਂ ਦੀ ਵੀ ਨਹੀਂ ਲੋੜ ਹੁੰਦੀ ਲੱਤਾਂ ਨਾਲ ਰੋਕ ਲਈ ਜਾਂਦੀ
1: ਪੈਰਾਂ ਸੇ ਰੋਕੇ
2: ਪੈਰਾਂ ਸੇ ਰੋਕੇ ਔਰ ਟਾਇਰ ਬਚਾਏ
1: ਟਾਇਰ
2: ਤੇ ਇੱਕ ਅੱਜ ਨਾ ਜੈਰਿਕਾ ਦਾ ਵੀ ਜਨਮ ਦਿਨ ਹੈ ਅੱਜ ਤੇਗ ਦਾ ਵੀ ਜਨਮ ਦਿਨ ਸੀ ਤੇਗ ਚਲੋ ਘੁੰਮਣ ਘੁੰਮੀ ਕਰਨ ਗਈ ਆ ਤੇ ਅੱਜ ਜੈਰਿਕਾ ਦਾ ਵੀ ਜਨਮ ਦਿਨ ਉਹਨਾਂ ਦੇ ਮੰਮੀ ਦੀ ਮੈਸੇਜ ਆਇਆ ਵੀ ਅੱਜ ਉਹਨਾਂ ਦਾ ਜਨਮ ਦਿਨ ਜਦ 11 ਸਾਲਾਂ ਦੀ ਹੋ ਗਈ ਆ ਜੈਰਿਕਾ ਤੇ ਬਹੁਤ ਬਹੁਤ ਵਧਾਈਆਂ ਵੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਹਿੰਦੇ ਵਾਹਿਗੁਰੂ ਸਹੀ ਮਕਸਦ ਦਿਖਾਵੇ ਤੇ ਚੰਗੀ ਸੋਚ ਤੇ ਚੰਗੇ ਸੰਸਕਾਰ ਦੇਣ ਤੇ ਵਾਹਿਗੁਰੂ ਥੋੜੀ ਤੁਸੀਂ ਦੇਣੇ ਆ ਤੁਸੀਂ ਬਹੁਤ ਸੋਹਣੇ ਦਿੱਤੇ ਆ
1: ਥੈਂਕ ਯੂ
2: ਬਹੁਤ ਵਧੀਆ ਬੜੀ ਬੀਬੀ ਕੁੜੀ
1: ਆ ਜੈਰਿਕਾ
2: ਬਹੁਤ ਬਹੁਤ ਵਧਾਈਆਂ ਜੈਰਿਕਾ ਤੁਹਾਨੂੰ ਤੇ ਬਹੁਤ ਬਹੁਤ ਅੱਜ ਕੱਲ੍ਹ ਕਾਲ ਨਹੀਂ ਕਰਦੀ ਜੈਰਿਕਾ ਨਾ ਛੁੱਟੀਆਂ ਚ ਲੇਟ ਉੱਠਦੇ ਆ
1: ਛੁੱਟੀਆਂ ਚ ਸੋਲਰ ਬੇਬੀਜ਼
2: ਹੈ
1: ਸੋਲਰ ਬੇਬੀਜ਼
2: ਸੋਲਰ ਬੇਬੀਜ਼
1: ਤੁਸੀਂ ਨਾਮ ਰੱਖਿਆ ਸੀ ਨਾ ਲਾਸਟ ਟਾਈਮ ਸੋਲਰ ਬੇਬੀਜ਼ ਸੂਰਜ ਨਿਕਲੇਗਾ ਤਾਂ ਨਾਮ ਅੱਛਾ ਯਾਰ
2: ਚੇਤਾ ਭੁੱਲ ਗਿਆ ਚੇਤਾ ਭੁੱਲ ਗਿਆ ਤੇ ਬਿਲਕੁਲ ਤੇ ਧੰਨਵਾਦ ਜੀ ਤੁਹਾਡਾ ਤੇ ਜਿਹਨਾਂ ਨੇ ਵੀ ਐਕਟਿਵ ਕਿਹਾ ਵਾ ਧੰਨਵਾਦ ਮੈਨੂੰ ਵੀ ਪਤਾ ਲੱਗ ਗਿਆ ਤੇ ਜਸਵਾਲ ਸਾਹਿਬ ਵੀ ਕਹਿੰਦੇ ਨੇ ਕਿ ਐਕਟਿਵ ਆ ਥੈਂਕ ਯੂ ਕਹਿੰਦੇ ਸਾਡੇ ਕੋਲ ਹੋਂਡਾ ਅਮੇਜ਼ ਆ ਇੰਡੀਆ ਦੇ ਵਿੱਚ ਜਨਰੇਟਰਸ ਵੀ ਕਹਿੰਦੇ ਵਿਕਦੇ ਨੇ ਹੋਂਡਾ ਦੇ ਹਾਂ ਬਿਲਕੁਲ
1: ਹਾਂ
2: ਜਨਰੇਟਰ ਵੀ ਬਹੁਤ ਵਿਕਦੇ ਨੇ
1: ਮੇਰੇ ਖਿਆਲ ਨਾਲ ਕੋਈ
2: ਉਹ ਆਉਂਦੇ ਹੁੰਦੇ ਹੋਂਡਾ ਦਾ ਲੈ ਲਓ ਆਵਾਜ਼ ਘੱਟ ਕਰਦਾ ਤੁਹਾਨੂੰ ਜ਼ਿਆਦਾ ਪਤਾ ਹੋਣਾ ਤੁਸੀਂ ਦੁਕਾਨਾਂ ਤੇ ਰੱਖੇ ਨੇ
1: ਹੁੰਦੇ ਸੀਗੇ ਆਹੀ ਜਨਰੇਟਰ ਵਗੈਰਾ ਹਾਂ ਹੋਂਡਾ ਦੇ ਹੀ ਆਉਂਦੇ ਸੀਗੇ ਪਰ ਮੇਰੇ ਖਿਆਲ ਨਾਲ ਅਸੀਂ ਨਹੀਂ ਰੱਖਿਆ ਹੋਇਆ ਸੀਗਾ ਹੋਂਡਾ ਦਾ ਲੋਕਲ ਵੀ ਆਉਂਦੇ ਨਾ ਕਾਫੀ ਬੰਦੇ ਬਣਾਉਣ ਵਾਲੇ ਬਾਜ਼ਾਰ ਦੇ ਅੰਦਰ
2: ਉਹਨਾਂ ਦੀ ਆਵਾਜ਼ ਜ਼ਿਆਦਾ ਨਹੀਂ ਆਉਂਦੀ
1: ਨਹੀਂ ਨਹੀਂ ਸਾਇਲੈਂਸਰ ਵਗੈਰਾ ਸਭ ਕੁਝ ਕਾਫੀ ਵਧੀਆ ਟੈਕਨੋਲੋਜੀ ਆ ਗਈ ਸੀਗੀ ਤਦ ਤੱਕ ਤੇ
2: ਅੱਛਾ
1: 2014-15 ਟਾਈਪ ਕਹਿ ਰਿਹਾ ਉਸ ਤੋਂ ਪਹਿਲਾਂ ਤਾਂ ਹੋਂਡਾ ਵਾਲਾ ਹੀ ਸੀਗਾ ਪੱਕਾ ਹੀ ਪਰ ਫਿਰ ਲੋਕਲ ਮਾਰਕੀਟ ਨੇ ਕਾਫੀ ਕੈਪਚਰ ਕਰ ਲਿਆ ਪਰ ਮੇਰੇ ਖਿਆਲ ਨਾਲ ਜਿਹੜੇ ਲੋਕਲ ਵੀ ਬਣਾਉਂਦੇ ਉਹ ਕਿਸੇ ਨਾ ਕਿਸੇ ਤਰੀਕੇ ਕੰਪੋਨੈਂਟ ਇਹਨਾਂ ਦੇ ਹੀ ਯੂਜ਼ ਕਰਦੇ ਆ ਮੇ ਬੀ ਰੀਯੂਜ਼ ਕਰ ਲੈਂਦੇ ਆ ਕੁਝ ਕਰਦੇ ਆ
2: ਹਾਂ ਹੁਣ ਤੇ ਉਹ ਆ ਗਿਆ ਨਾ ਜਿਹੜੇ ਉਹ ਬਿਲਡਿੰਗ ਦੇ ਉੱਤੇ ਰਖਾ ਦਿੰਦੇ ਵੱਡਾ
1: ਹਾਂ ਉਹੀ ਵਾਲਾ
2: ਉੱਤੇ ਵਾਜ-ਵੂਜ ਮਾਰ ਉਹ ਰੌਲਾ ਪਾਉਂਦਾ ਰਹਿੰਦਾ ਤੇ ਸਿਰਫ ਬੱਤੀ ਥੱਲੇ ਆਉਂਦੀ ਆ
1: ਹਾਂ ਇਦਾਂ ਹੀ ਆ ਇਦਾਂ ਹੀ ਆ ਸਾਇਲੈਂਸਰ ਵਗੈਰਾ ਪ੍ਰੋਪਰ ਲੱਗਾ ਹੁੰਦਾ ਉਹਨੂੰ ਇਹ ਆ ਮਸ਼ੀਨਰੀ ਥੋੜੀ ਵੱਡੀ ਹੁੰਦੀ ਆ ਕਈ ਬਾਜ਼ਾਰ ਦੇ ਅੰਦਰ ਇਹ ਵੀ ਰੁਝਾਨ ਹੁੰਦਾ ਸੀ ਕਿ ਸਮਝੋ ਆਂਢ ਗੁਆਂਢ ਵਧੀਆ ਬਣਦੀ ਆ ਇਹ ਵੀ ਹੈ ਕਿ ਤੁਹਾਡੀ ਟਾਈਮਿੰਗ ਵੀ ਸਿਮਿਲਰ ਆ ਤੇ ਦੋ ਤਿੰਨ ਜਣਿਆਂ ਨੇ ਰਲ ਕੇ ਜਨਰੇਟਰ ਪਾ ਲੈਣਾ ਤੇ ਫਿਰ ਤਾਰ ਸਾਂਝੀ ਕਰ ਲੈਣੀ ਹਾਂ
2: ਇਹ ਵੀ ਬਹੁਤ ਚੱਲਦੀ ਆ
1: ਹਾਂ ਇਹ ਵੀ ਬਹੁਤ ਲੋਕੀ ਕਰਦੇ
2: ਆਹੋ ਫਿਰ ਇੰਡਾ ਵੱਡਾ ਕੱਲੇ ਨੇ ਕੀ ਕਰਨਾ
1: ਪਰ ਉਹਦੇ ਅੰਦਰ ਫਿਰ ਬਾਅਦ ਚੋਂ ਸ਼ੁਗਲ ਬਹੁਤ ਲੱਗਣਾ ਕਿਉਂਕਿ ਹਮੇਸ਼ਾ ਲਾਈਟ ਤੇ ਪ੍ਰੋਪਰ ਹੁੰਦੀ ਨਹੀਂ ਫਿਰ ਕਲੇਸ਼ ਪੈਣਾ ਆਸੇ ਪਾਸੇ ਦੁਕਾਨਾਂ ਦੇ ਓਏ ਮੇਰੀਆਂ ਵਾਲੀਆਂ ਲਾਈਟਾਂ ਡਾਊਨ ਹੁੰਦੀਆਂ ਪਈਆਂ ਗਾਹਕ ਬੈਠਾ ਕਿਤੇ ਭੈਣ ਜੀ ਸੂਟ ਵੇਖਣ ਬੈਠੇ ਲਾਈਟ ਹੀ ਨਹੀਂ ਹੈ ਭੈਣ ਜੀ ਬਾਹਰ ਜਾ ਕੇ ਦੇਖ ਰਿਹਾ ਹਰਾ ਕਿ ਪਰੋਸੀ ਹੈ ਫਿਰ ਅੰਦਰ
2: ਉਹ ਕਿਉਂ ਮਤਲਬ ਲਾਈਟ
1: ਉਹ ਕੀ ਕਈ ਵਾਰੀ ਇਸ ਤਰ੍ਹਾਂ ਨਾ ਕਿ ਹਰ ਕਿਸੇ ਦੁਕਾਨ ਤੇ ਗਾਹਕ ਹੈਗਾ ਉਹ ਜਿਹੜੀ ਹੁੰਦੀ ਹੈ ਨਾ ਖਾਸ ਕਰ ਜਿਹੜੇ ਲੇਡੀਜ਼ ਸੂਟ ਵਗੈਰਾ ਦਾ ਕੰਮ ਕਰਦੇ ਆ ਉਹ ਲਾਈਟ ਬਹੁਤ ਹੁੰਦੀ ਸਪੋਟ ਲਾਈਟ ਵਾਲੀ ਉਹ ਬਹੁਤ ਬਿਜਲੀ ਖਿੱਚਦੀ ਆ ਤੁਸੀਂ ਕਿੰਨੇ ਵੀ ਵੱਡੇ ਲੋਡ ਦਾ ਰੱਖਿਆ ਹੋਵੇ ਜਨਰੇਟਰ ਕਿ ਵੋਲਟੇਜ ਵੀ ਸੁੱਖ ਨਾਲ ਉਨੀ ਕੀ ਰਹਿੰਦੀ ਆ ਆਪਣੇ ਉੱਥੇ ਤੇ ਉਹ ਸਮਝੋ ਕਿਸੇ ਨੇ ਆਪਸ 'ਚ ਵੀ ਹੋਇਆ ਹੋਣਾ ਕਿ ਯਾਰ ਤੂੰ 10 ਤੋਂ ਉੱਪਰ ਲਾਈਟਾਂ ਨਹੀਂ ਔਨ ਕਰਨੀਆਂ ਹੁਣ ਆ ਗਿਆ 3-4 ਗਾਹ ਕਿਸੇ ਨੇ ਜ਼ਿਆਦਾ ਔਨ ਕੱਢ ਲਈਆਂ ਗੁਆਂਢੀ ਆ ਗਿਆ ਕਿ ਮੇਰੇ ਵਾਲਾ ਟ੍ਰਿਪ ਕਰ ਗਿਆ ਬਈ ਤੂੰ ਆਫ ਕਰ ਮੇਰੇ ਵੀ ਤਾਂ ਗਾਹਕ ਬੈਠਾ ਪਿਆ
2: ਅੱਛਾ ਮਤਲਬ ਉਹ ਉਹਨੇ ਗੁਜ਼ਾਰੇ ਕੇ ਜੋਗਾ ਹੀ ਕੰਮ
1: ਗੁਜ਼ਾਰੇ ਜੋ ਇਹ ਇਹ ਐਕਚੁਅਲੀ ਆਹ ਤੁਸੀਂ ਗੱਲ ਬਹੁਤ ਵਧੀਆ ਕੀਤੀ ਆਹ ਜੂਨ ਜੁਲਾਈ ਅਗਸਤ ਸਤੰਬਰ ਹੈ ਨਾ ਲਾਈਟਾਂ ਵੀ ਇਹ ਦਿਨਾਂ 'ਚ ਜਾਣੀਆਂ ਗਾਹਕ ਵੀ ਨਹੀਂ ਹੁੰਦਾ ਸੀ ਇਹ ਦਿਨਾਂ 'ਚ ਹੈ ਨਾ ਪ੍ਰੋਪਰ ਮੰਦੇ ਹੋਣੇ ਇਹ ਬਹੁਤ ਵਧੀਆ ਟਾਈਮ ਪਾਸ ਹੁੰਦਾ ਸੀਗਾ ਸਾਡਾ ਸਾਰਿਆਂ ਦਾ ਕਿ ਅੱਜ ਤਾਂ ਬਈ ਅੱਜ ਆ ਸਾਹਮਣੇ ਪੰਗਾ ਪੈਣਾ ਅੱਜ ਪੋਪਕੋਰਨ ਕੋਕ ਵਾਲਾ ਮਾਹੌਲ ਹੋਣਾ ਹੋਏ ਤੂੰ ਕੀ ਕੀਤਾ ਕੀਤਾ ਫਿਰ ਤੁਹਾਨੂੰ ਪਤਾ ਜੋ ਲੜਾਈ ਹੋਵੇ
2: ਇੱਕ ਦੂਸਰੇ ਨਾਲ ਲੜਨ ਝਗੜਨਾ
1: ਹਾਂ ਹਾਂ
2: ਹਾਂ ਓਕੇ
1: ਵਾਕਈ ਤੁਸੀਂ ਜਦੋਂ ਵੀ ਯਾਦ ਕਰਾਉਣਾ ਬਸ ਉਹ ਗੋਲਕ ਬੁਗਨੀ ਵਾਲੀ ਫਿਲਮ ਸੀ ਨਾ ਜਿਹੜੀ ਗੋਲਕ ਬੁਗਨੀ ਬੈਂਕ ਬਟੂਆ ਜਿਸ ਤਰ੍ਹਾਂ ਉਹ ਬਾਜ਼ਾਰ ਦਾ ਹਾਲਾਤ ਦਿਖਾਉਂਦਾ ਸੀ ਨਾ ਉਹ ਬਹੁਤ ਵਧੀਆ ਰਿਪ੍ਰੈਜੈਂਟੇਸ਼ਨ ਸੀ ਇੱਕ ਛੋਟੇ ਸ਼ਹਿਰ ਦੀ ਪੰਜਾਬੀ ਸਿਨੇਮਾ 'ਚ ਆਉਂਦੀ ਨਹੀਂ ਇੱਦਾਂ ਦੀਆਂ ਹੋਰ ਫਿਲਮਾਂ ਨਾ ਬਣਾਉਣੀਆਂ ਚਾਹੀਦੀਆਂ
2: ਨਹੀਂ ਬਾਜ਼ਾਰ 'ਚ ਤੁਸੀਂ ਵੇਖਿਆ ਉਹ ਨਾਮ ਹੀ ਜਿੱਦਾਂ ਉਸੇ ਹਿਸਾਬ ਦਾ ਲੈਂਦੇ ਨਾ ਜਿੱਦਾਂ ਮੰਨ ਲਓ ਕੋਈ ਉਹਨਾਂ ਦੀ ਦੁਕਾਨ ਦੇ ਅੱਗੇ ਕੋਈ ਆ ਗਿਆ ਰੇਹੜੀ ਫੜੀ ਵਾਲਾ ਕੋਈ ਸੰਘਾੜੇ ਵੇਚਣ ਵਾਲਾ ਆਇਆ ਤੇ ਅੰਦਰੋਂ ਆਵਾਜ਼ ਆਉਣੀ ਉਹ ਸੰਘਾੜੇ ਅੱਗੇ ਚੱਲ
1: ਸਕੂਟਰ ਖੜਾ ਕਰਤਾ ਆਹੀ ਐਕਟਿਵਾ ਖੜੀ ਕਰਤੀ ਆ ਹੁਣ ਉਹਨਾਂ ਨੇ ਮੈਡਮ ਜੀ ਨੇ ਜਾਣਾ ਸਾਹਮਣੇ ਵਾਲੀ ਸ਼ੋਪ ਤੇ ਹਨਾ ਉਹ ਸਾਹਮਣੇ ਵਾਲੀ ਸ਼ੋਪ ਤੇ ਜਗ੍ਹਾ ਘੱਟ ਹੋਏਗੀ ਫਰੰਟ ਛੋਟਾ ਹੋਏਗਾ ਉਹਨਾਂ ਨੂੰ ਘਬਰਾਹਟ ਹੈ ਕਿ ਯਾਰ ਮੇਰੇ ਤੋਂ ਸਹੀ ਤਰ੍ਹਾਂ ਪਾਕ ਨਹੀਂ ਹੋਣੀ ਫਿਰ ਲੋਕਾਂ ਨੇ ਇਸ ਤਰ੍ਹਾਂ ਸਪੈਸ਼ਲ ਇੰਪਲੋਈਜ਼ ਇੱਕ ਇੱਕ ਸਟਾਫ ਦੇਖੋ ਕਿਸ ਕਿਸ ਚੀਜ਼ ਦਾ ਰੱਖਿਆ ਹੁੰਦਾ ਬਾਹਰ ਕੇ ਮੈਡਮ ਆ ਨਾ ਮਾਲ ਆ ਰਿਹਾ ਮਾੜਾ ਲੋਡ ਉਤਰਵਾਉਣਾ ਤੁਸੀਂ ਸਕੂਟੀ ਨਾ ਲੈ ਜਾਓ ਮਾਲ ਆ ਰਿਹਾ ਫਿਰ ਦੇਖੋ ਬੰਦੇ ਨੇ ਸੱਚਾ ਵੀ ਹੋਣਾ ਉਹ ਬੰਦਾ 20 ਮਿੰਟ ਤੱਕ ਇਸ ਤਰ੍ਹਾਂ ਖਲੋਤਾ ਰਹੇਗਾ ਬਾਹਰ ਨਕਲੀ ਸ਼ੋਅ ਕਰਨ ਲਈ ਕਿ ਹਾਂ ਬਈ ਟਰੱਕ ਆ ਰਿਹਾ ਦੁਪਹਿਰ ਦੇ 3 ਵਜੇ ਪਏ ਆ ਪੂਰਾ ਬਾਜ਼ਾਰ ਭਰਿਆ ਪਿਆ ਪਤਾ ਆਉਣਾ ਕੁਝ ਨਹੀਂ ਆਇਆ ਵੀ ਬਸ ਹਾਂਜੀ ਨਹੀਂ ਆ ਰਿਹਾ ਮੈਡਮ ਆ ਰਿਹਾ ਜਦ ਤੱਕ ਜਾਂਦੀ
2: ਮਤਲਬ ਸ਼ੋਅ ਕਰਨਾ ਵੀ ਗਾਹਕ ਕਿਤੇ ਵੀ ਨਾ ਫੀਲ ਕਰ ਜੇ ਵੀ ਮੇਰੇ ਨਾਲ ਬਦਤਮੀਜ਼ੀ ਕੀਤੀ ਆ
1: ਬਾਅਦ ਚੋਂ ਆਵਾਜ਼ ਵੀ ਮਾਰਨੀ ਉਹਨਾਂ ਨੂੰ ਕਿ
2: ਅਗਲੀ ਵਾਰੀ ਦਾ ਵੀ ਗਾਹਕ ਹੈ ਨਾ
1: ਹਾਂ ਇਹ ਗੱਲ
2: ਤੇ ਫਿਰ ਉਹਨੂੰ ਜੇ ਕਿਤੇ ਆਪੇ ਕਹਿਣਾ ਪੈ ਜੇ ਵੀ ਆ ਜਾਓ ਸਾਡੇ ਵੀ ਵੇਖ ਲਓ ਤੇ ਫਿਰ
1: ਹਾਂ ਫਿਰ ਤੇ ਹਾਂ ਨਹੀਂ ਉਹ ਗਾਹਕ ਵੀ ਪੱਕ ਕੇ ਆਇਆ ਨਾ ਗਾਹਕ ਵੀ
2: ਜਿਹੜੀ ਕਹਿੰਦੀ ਆ ਵੀ ਕੋਈ ਨੀ ਜਦੋਂ ਆਊ ਟਰੱਕ ਹਟਾ ਲਾਂਗੇ
1: ਹਾਂ ਏਦਾਂ ਦੇ ਬਹੁਤ ਹੁੰਦੇ ਇਹ ਜ਼ਿਆਦਾਤਰ ਕਹਿ ਲਓ ਜਿਹੜੀ ਹਾਂ ਤੁਸੀਂ ਅੱਜ ਸਵੇਰੇ ਕੀ ਕਿਹਾ ਸੀਗਾ ਮੁੱਛਾਂ ਦਾ ਭਾਅ ਜਿਹਾ ਹੀ ਆਇਆ ਹੁੰਦਾ ਹਜੇ ਜਿਹੜਾ
2: ਵੈਸੇ ਉਹਦੇ ਲਈ ਸ਼ਬਦ ਲੂਆਂ ਹੁੰਦਾ ਵਾ
1: ਹਾਂ ਬਸ
2: ਲੂਆਂ ਜੇ
1: ਹਾਂ ਬਸ ਉਹ ਜਿਹੜੇ ਹੁੰਦੇ ਨਾ ਕਿ ਸਕੂਲ ਕਾਲਜ ਵਾਲੇ ਮੁੰਡੇ ਉਹ ਬੰਦਾ ਨਾ ਹੀ ਕਵੇ ਤੁਸੀਂ ਬੇਇੱਜ਼ਤੀ ਕਰਾਉਣੀ ਉਹ ਖੂਨ ਹੀ ਉਸ ਤਰ੍ਹਾਂ ਦਾ ਹੁੰਦਾ ਨਾ 16-17 ਦੀ ਉਮਰ ਵਾਲਾ ਕਰ ਲਾਂਗੇ ਕੋਈ ਨੀ ਮਾਲ ਅਸੀਂ ਰਖਾ ਦਾਂਗੇ ਭਾਈ ਕੋਈ ਚੱਕਰ ਵਾਲੀ ਗੱਲ
2: ਇਹ ਗੱਲ ਭਾਵੇਂ ਜਿਹੜੀ ਮਰਜ਼ੀ ਕਹੀ ਪਰ ਜਿਹੜਾ ਸਟਾਈਲ ਹੈ ਨਾ ਉਹ ਤੁਸੀਂ ਜਿਹੜੇ ਬੰਦੇ ਦਾ ਚੁੱਕਿਆ ਨਾ
1: ਅੱਛਾ ਇਹ ਮੈਨੂੰ ਬੰਦਾ ਨਹੀਂ ਯਾਦ ਆ ਰਿਹਾ ਮੈਂ ਤਾਂ ਜਨਰਲੀ ਕਹਿ
2: ਕਰ ਲਾਂਗੇ ਕੋਈ ਨੀ ਹਟਾ ਲਾਂਗੇ
1: ਚੱਕਰ ਨੀ ਦੁਕਾਨਦਾਰੀ ਦੇਖੋ ਡਿਪਲੋਮੇਸੀ ਸਿਖਾ ਦਿੰਦੀ ਹੈ ਤੁਹਾਨੂੰ ਇੱਕ ਪੇਸ਼ੈਂਟ ਸਿਖਾ ਦਿੰਦੀ ਹੈ ਹੋਰ ਕੁਝ ਸਿਖਾਏ ਨਾ ਸਿਖਾਏ
2: ਨਹੀਂ ਵੀ ਇਹ ਵੀ ਗੁੱਡ ਹੈ ਚੀਜ਼ ਇਹ ਵੀ ਨਾਈਸ ਆ ਅੱਛਾ ਇੱਕ ਨਾ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਆਪਾਂ ਕਾਹਦੀ ਗੱਲ ਕਰ ਰਹੇ ਯਾਰ ਕੱਲ੍ਹ
1: ਮੈਂ ਤਾਂ ਆਇਆ ਹੀ ਨਹੀਂ ਆਪਾਂ ਅੱਜ ਕੀ ਗੱਲ ਕਰ ਰਹੇ ਮੈਨੂੰ ਨਹੀਂ ਸਮਝ ਆ ਰਿਹਾ ਮੈਂ ਦੱਸਦਾ
2: ਕਮਾਲ ਹੈ ਕਮਾਲ ਹੈ ਯਾਰ
1: ਟਿੰਟਿੰਗ ਦੀ ਗੱਲ ਕਰ ਰਹੇ ਹਾਂ
2: ਟਿੰਟਿੰਗ ਤੇ ਬਾਅਦ ਚ ਕਰਨੀ ਆ ਨਾ
1: ਅੱਛਾ ਇੱਕ ਹੋਰ
2: ਗੱਲ ਕੀਤੀ ਸੀ ਗੱਡੀਆਂ ਵੀ ਜੇ ਤੁਹਾਡੀ ਕਾਰ ਦਾ ਮੰਨ ਲਓ ਕਿਤੇ ਐਕਸੀਡੈਂਟ ਹੋ ਗਿਆ ਤੇ ਤੁਸੀਂ ਕਿਹੜੇ ਕਿਹੜੇ ਤੁਸੀਂ ਉਸ ਤੋਂ ਬਾਅਦ ਚ ਸਟੈਪ ਲੈਣੇ ਆ ਠੀਕ ਆ ਤੇ ਉਸ ਤੋਂ ਬਾਅਦ ਫਿਰ ਗੱਲ ਜਿਹੜੀ ਆ ਨਾ ਉਹ ਜਾਂਦੇ ਜਾਂਦੇ ਜੇ ਤੇ ਜਾ ਕੇ ਮੁੱਕੀ ਸੀ ਕਿਉਂਕਿ ਕੱਲ੍ਹ ਸਾਨੂੰ ਬਿਰਦੀ ਸਾਹਿਬ ਇਹ ਦੱਸ ਕੇ ਗਏ ਸੀ ਵੀ ਜਿਹੜੀ ਟਿੰਟਿੰਗ ਕਰਾਉਂਦੇ ਆ ਜਾਂ ਮੋਡੀਫਿਕੇਸ਼ਨ ਤੁਸੀਂ ਗੱਡੀਆਂ ਦੀ ਕਰਾਉਂਦੇ ਹੋ ਤੇ ਜ਼ਰਾ ਧਿਆਨ ਦੇ ਨਾਲ ਉਹ ਮੋਡੀਫਿਕੇਸ਼ਨ ਜਿਹੜੀ ਆ ਉਹ ਕਈ ਵਾਰੀ ਇਲੀਗਲ ਹੁੰਦੀ ਆ
1: ਓਕੇ
2: ਸੋ ਜੇ ਤੁਸੀਂ ਇਲੀਗਲ ਕਰਾਈ ਆ ਤਾਂ ਤੁਹਾਡੀ ਗੱਡੀ ਜਿਹੜੀ ਆ ਉਹ ਪੁਲਿਸ ਜ਼ਬਤ ਕਰ ਸਕਦੀ ਆ ਤੇ ਉਹ ਤੁਹਾਨੂੰ ਫਿਰ ਦੁਬਾਰਾ ਸਾਰਾ ਕੁਛ ਲਵਾ ਲਵੂ ਕੇ ਚਲਾਨ ਤੇ ਜਿਹੜਾ ਹੋਣਾ ਹੋਣਾ ਹੀ ਹੋਣਾ ਤੇ ਸਾਰਾ ਕੁਛ ਲਵਾ ਲਵੂ ਕੇ ਫਿਰ ਵਿਕ ਰੋਡ ਦੇ ਕੋਲੋਂ ਤੁਹਾਨੂੰ ਪਾਸ ਕਰਾਉਣੀ ਪਊਗੀ, ਰੋਡ ਵਰਦੀ ਕਰਾਉਣੀ ਪਊਗੀ ਤੇ ਦੁਬਾਰਾ ਫਿਰ ਉਹ ਤੁਹਾਨੂੰ ਰਜਿਸਟਰ ਕਰਾਉਣੀ ਪਊਗੀ। ਸੋ ਕਈ ਵਾਰੀ ਆਪਾਂ ਕਰਵਾ ਲੈਂਦੇ ਹਾਂ ਤੇ ਪਰ ਇਹ ਆ ਵੀ ਆਪਾਂ ਇਹ ਨਹੀਂ ਖਿਆਲ ਰੱਖਦੇ। ਅੱਛਾ, ਉਸੇ ਦੇ ਵਿੱਚੋਂ ਫਿਰ ਗੱਲ ਜਿਹੜੀ ਆ ਤੁਰਦੀ ਤੁਰਦੀ ਫਿਰ ਇਸ ਪਾਸੇ ਨੂੰ ਗਈ ਕਿ ਵਿੰਡੋ ਟਿੰਟਿੰਗ, ਅੱਜ ਕੱਲ੍ਹ ਉਹ ਵੀ ਬੜੀ ਪਤਾ ਨਹੀਂ ਮੈਨੂੰ ਫੈਸ਼ਨ 'ਚ ਕਹੂੰਗਾ ਜਾਂ ਲੋੜ ਕਹੂੰਗਾ। ਟਿੰਟਿੰਗ ਦੀ ਵੈਸੇ ਲੋੜ ਕਿਉਂ ਪੈਂਦੀ ਆ ਕਿ ਜਦੋਂ ਗਰਮੀਆਂ ਆਉਂਦੀਆਂ ਤਾਂ ਧੁੱਪ ਹੈ ਨਾ ਬਹੁਤ ਜ਼ਿਆਦਾ ਤਿੱਖੀ ਧੁੱਪ ਜਿਹੜੀ ਆ ਉਹ ਅੰਦਰ ਨਾ ਪਵੇ ਅਤੇ ਗੱਡੀ ਅੰਦਰੋਂ ਠੰਡੀ ਰਹੇ
1: ਹੈ ਨਾ,
2: ਅਤੇ ਜਾਂ ਫਿਰ ਠੰਡ 'ਚ ਵੀ ਹੋਊਗਾ ਵੀ ਠੰਡ ਬਹੁਤ ਜ਼ਿਆਦਾ ਅੰਦਰ ਨਾ ਆਵੇ, ਇੱਦਾਂ ਤਾਂ ਨਹੀਂ ਹੋਊਗਾ। ਚਲੋ ਆਸਟ੍ਰੇਲੀਆ ਵਾ ਹੈ ਨਾ, ਅਤੇ ਰੋਸ਼ਨੀ ਹੋਊਗਾ ਗਰਮੀ ਅਤੇ ਰੋਸ਼ਨੀ, ਹਾਂ ਵੀ ਇੱਕ ਰੋਸ਼ਨੀ ਡਿਸਟਰਬ ਕਰੂਗੀ ਇੱਕ ਗਰਮੀ। ਪਰ ਸਰਪ੍ਰਾਈਜ਼ਿੰਗਲੀ ਜਿਹੜੇ ਮੈਂ ਕੱਲ੍ਹ ਫਿਰ ਉਸ ਤੋਂ ਬਾਅਦ 'ਚ ਵੇਖ ਰਿਹਾ ਸੀ ਜਿੰਨਾ ਕੁ ਮੈਨੂੰ ਪਤਾ ਲੱਗਾ ਜਾਂ ਵਿਕ ਰੋਡਸ ਦੇ ਜਿਹੜੇ ਮੈਂ ਗੋ ਥਰੂ ਹੋਇਆ ਉਹਨਾਂ ਦੇ ਸਾਰੇ ਉਹਦੇ ਵਿੱਚ ਜਾਂ ਹੋਰ ਕਈ ਜਿਹੜੇ ਆਰਟੀਕਲ ਸੀ, ਅਤੇ ਜਿਹੜੇ ਰੀਸੈਂਟ ਕਈ ਆਰਟੀਕਲ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਜਿਹੜੀਆਂ ਵਧੀਆ ਗੱਡੀਆਂ ਨੇ, ਚਲੋ ਮੈਂ ਹੁਣ ਇਸ ਕਰਕੇ ਸਾਰੀਆਂ ਨਹੀਂ ਕਹੂੰਗਾ ਕਿਉਂਕਿ ਹਾਲੇ ਵੀ ਵਿੱਚ ਕਈਆਂ ਦੇ ਜਿਹੜੇ ਆ ਉਹ ਹੈਗੇ ਆ ਉਹਦੇ ਤੋਂ ਥੱਲੇ ਜੋ ਪਰਮਿਟਿਡ ਆ, ਪਰ ਜਿਹੜੀਆਂ ਵਧੀਆ ਗੱਡੀਆਂ ਨੇ ਜਿਹੜੇ ਬ੍ਰਾਂਡ ਪ੍ਰੋਪਰ ਕੰਮ ਕਰ ਰਹੇ ਨੇ ਜਾਂ ਫਿਰ ਜਿਹੜੇ ਜਾਂ ਖਾਸ ਤੌਰ ਦੇ ਉੱਤੇ ਯੂਰਪੀਅਨ ਜਾਂ ਲਗਜ਼ਰੀ ਬ੍ਰਾਂਡ ਹੋ ਗਏ ਜਾਂ ਈਵਨ ਹੋਰ ਬਹੁਤ ਸਾਰੇ ਜਿਹੜੇ ਮਿਡਲ ਕਲਾਸ ਵਾਲੇ ਜਿਹੜੇ ਬ੍ਰਾਂਡ ਨੇ ਉਹ ਵੀ, ਅਤੇ ਉਹ ਹੁਣ ਜਿਹੜੀ ਪਿੱਛੋਂ ਹੀ ਟਿੰਟਿੰਗ ਦਿੰਦੇ ਆ ਕੀਤੀ ਕਰਾਈ
1: ਹੁੰਦਾ
2: ਕਿ ਜੋ ਲੀਗਲ ਟਰਮ ਦੇ ਵਿੱਚ ਆ ਉਹ ਰਹਿ ਕੇ ਅਤੇ ਉਹ ਪਹਿਲਾਂ ਹੀ ਦਿੰਦੇ ਆ। ਹੁਣ ਟਿੰਟਿੰਗ ਕਰਾਉਣ ਦੇ ਵਿੱਚ ਕੋਈ ਸਮੱਸਿਆ ਨਹੀਂ ਆ, ਪਰ ਇੱਥੇ ਜਿਹੜਾ ਮੈਨੂੰ ਲੱਗਾ ਭੁਲੇਖਾ ਜਿਹੜਾ ਲੋਕਾਂ ਨੂੰ ਲੱਗਦਾ ਵਾ ਉਹ ਇਹ ਆ ਕਿ ਉਹਨਾਂ ਦੀ ਜਿਹੜੀ ਪਰਸੈਂਟੇਜ ਆ ਉਹ ਕਿੱਦਾਂ ਕਾਊਂਟ ਕਰਨੀ ਆ। ਸੋ ਹੁੰਦਾ ਇਹ ਆ ਕਿ ਜ਼ਿਆਦਾਤਰ ਜਿਹੜਾ ਉਹਨਾਂ ਨੇ ਲਿਖਿਆ ਨਾ ਉਹ ਉਹਨਾਂ ਨੇ ਲਿਖਿਆ ਹੈ ਕਿ ਜਿਹੜੀਆਂ ਟਰਮਸ ਨੇ ਉਹ ਆਪਾਂ ਬਾਅਦ 'ਚ ਮੈਂ ਵੇਖ ਕੇ ਦੱਸ ਦਿੰਦਾ, ਪਰ ਉਹਦਾ ਪੰਜਾਬੀ 'ਚ ਮਤਲਬ ਇਹ ਆ ਕਿ ਜਿਹੜੀ ਤੁਸੀਂ ਉਹਦੇ ਥਰੂ ਲਾਈਟ ਲੰਘਦੀ ਆ ਉਹਦੀ ਪਰਸੈਂਟੇਜ ਉਹਨਾਂ ਨੇ ਦੱਸੀ ਆ।
1: ਓਕੇ,
2: ਫੋਰ ਐਗਜ਼ਾਮਪਲ ਕਿ 35% ਪਰਮਿਟਿਡ ਆ ਅਤੇ ਉਹਦਾ ਮਤਲਬ ਇਹ ਨਹੀਂ ਆ ਕਿ 35% ਫਿਲਮਿੰਗ, ਉਹਦਾ ਮਤਲਬ ਇਹ ਆ ਕਿ 35% ਜਿਹੜੀ ਆ ਉਹ ਲਾਈਟ ਉਹਦੇ ਥਰੂ ਹੋਣੀ ਚਾਹੀਦੀ ਆ। ਹੁਣ ਇੱਕ ਵਾਰੀ ਆਪਾਂ ਪ੍ਰੋਪਰ ਲਿਸਟ ਦੇ ਥਰੂ ਹੁੰਦੇ ਹਾਂ, ਹਾਲੇ ਮੈਂ ਜਸਟ ਐਗਜ਼ਾਮਪਲਾਂ ਦੇ ਰਿਹਾ, ਅਤੇ ਉਹਦੇ ਵਿੱਚ ਇਹ ਵੀ ਸਮੱਸਿਆ ਆਉਂਦੀ ਆ ਬਹੁਤੇ ਲੋਕਾਂ ਨੂੰ ਸਮਝਣ ਦੇ ਵਿੱਚ ਕਿ ਮੰਨ ਲਓ ਹਰ ਇੱਕ ਹੀ ਕੰਪਨੀ, ਇਹ ਤਾਂ ਮੈਂ ਕਹਿ ਰਿਹਾ ਵੀ ਉਹਨਾਂ ਨੇ ਇਹ ਹਾਲੇ ਪਹਿਲਾਂ ਆਪਾਂ ਉਹ ਗੱਲ ਕਰ ਰਹੇ ਹਾਂ ਵੀ ਕਈ ਕੰਪਨੀਆਂ ਨੇ ਪ੍ਰੋਪਰ ਜੋ ਹੈਗੀ ਆ ਉਹ ਕਰਕੇ ਭੇਜਦੇ ਆ, ਪਰ ਕਈ ਕੰਪਨੀਆਂ ਉੱਤੋਂ ਘੱਟ ਵੀ ਕਰਕੇ ਭੇਜਦੀਆਂ ਜਾਂ ਨਹੀਂ ਵੀ ਮੰਨ ਲਓ ਕਰਕੇ ਭੇਜਦੀਆਂ, ਨਹੀਂ ਵਾਲੀ ਕੋਈ ਨਹੀਂ ਹੈਗੀ ਸ਼ਾਇਦ, ਮਤਲਬ ਹੋਊਗਾ ਸਸਤੀ ਹੋਊਗੀ ਸ਼ਾਇਦ ਹੋਊਗੀ, ਪਰ ਉਹਨਾਂ ਨੇ ਫੋਰ ਐਗਜ਼ਾਮਪਲ ਜਿੱਦਾਂ 20% ਗੱਡੀ ਦੀ ਮੰਨ ਲਓ ਉਹਨਾਂ ਨੇ ਟਿੰਟ ਕਰਤੀ। ਹੁਣ ਆਪਾਂ ਜਦੋਂ ਟਿੰਟ ਕਰਾਉਣੀ ਆ ਅਸੀਂ ਵੇਖਣਾ ਵਾ ਵੀ ਸੋ ਐਂਡ ਸੋ ਫੋਰ ਐਗਜ਼ਾਮਪਲ ਇਹਦੀ ਜਿਹੜੀ ਆ ਇਹ 35% ਪਰਮਿਟਿਡ ਆ ਅਤੇ ਆਪਾਂ ਕਹਿਣਾ ਵੀ ਇਹਦੀ ਚੱਲ 30 ਕਰ ਦੇ, ਉਹ 20 ਪਹਿਲਾਂ ਹੀ ਹੋਈ ਹੈ ਧਿਆਨ 'ਚ ਰੱਖੋ, ਉਹ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਅਤੇ ਉਹ ਗੱਡੀ ਦੇ ਵਿੱਚ ਇਨਫੋਰਮੇਸ਼ਨ ਸਾਰੀ ਲਿਖੀ ਹੁੰਦੀ ਆ। ਪਹਿਲਾਂ ਤੁਸੀਂ ਇਹ ਵੇਖੋ ਵੀ ਗੱਡੀ ਦੀ ਟਿੰਟਿੰਗ ਜਾਂ ਫਿਰ ਜਿੱਥੋਂ ਤੁਸੀਂ ਲਈ ਆ ਉਹਨਾਂ ਨੂੰ ਪੁੱਛ ਲਓ, ਉਹ ਹੀ ਦੱਸ ਦਿੰਦੇ ਆ ਅਤੇ ਉਹਦੇ ਵਿੱਚ ਉਹ ਤੁਹਾਨੂੰ ਦੱਸਣਗੇ ਵੀ ਹਾਂ ਇੰਨੀ ਟਿੰਟਿੰਗ ਔਲਰੇਡੀ ਹੋਈ ਪਈ ਹੈ ਇਹਦੀ, ਜਾਂ ਤੁਸੀਂ ਨੈੱਟ ਤੋਂ ਵੇਖ ਲਓ ਵੀ ਇਸ ਗੱਡੀ ਦੀ ਟਿੰਟਿੰਗ। ਹੁਣ ਆਪਾਂ ਇੰਨੀਆਂ ਗੱਡੀਆਂ ਆਉਂਦੀਆਂ ਨੇ ਹਰ ਇੱਕ ਦੇ 'ਤੇ ਨਹੀਂ ਆਪਾਂ ਗੱਲ ਕਰ ਸਕਦੇ, ਪਰ ਤੁਸੀਂ ਆਪ ਵੇਖ ਲਓ ਵੀ ਇਸ ਗੱਡੀ ਦੀ ਜਿਹੜੀ ਆ ਕੰਪਨੀ ਦੇ ਵੱਲੋਂ ਕਿੰਨੀ ਪਰਸੈਂਟ ਟਿੰਟਿੰਗ ਆਈ ਹੈ, ਅਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਉੱਤੇ ਕਰਾਉਣੀ ਆ ਉਹ ਪਲੱਸ ਹੋ ਗਈ। ਇਹ ਚੀਜ਼ ਧਿਆਨ ਦੇ ਵਿੱਚ ਰੱਖੋ ਇੱਥੇ, ਹਾਂ ਇੱਥੇ ਇਹ ਦੋ ਚੀਜ਼ਾਂ ਦੇ ਵਿੱਚ ਮੈਂ ਵੇਖਦਾ ਵੀ ਜਿਹੜੇ ਮੈਂ ਰਿਵਿਊਜ਼ ਵਗੈਰਾ ਵੀ ਲੋਕਾਂ ਦੇ ਮੈਂ ਪੜ੍ਹ ਰਿਹਾ ਹਾਂ ਉਹ ਇਹਨਾਂ ਦੋ ਚੀਜ਼ਾਂ 'ਚ ਜ਼ਿਆਦਾ ਕੰਫਿਊਜ਼ ਹੁੰਦੇ ਆ। ਨੰਬਰ 1 ਕਿ ਜਿਹੜੀ ਉਹ ਲਿਖਿਆ ਵਾ ਉਹਨੂੰ ਧਿਆਨ ਦੇ ਨਾਲ ਨਹੀਂ ਆਪਾਂ ਪੜ੍ਹਦੇ, ਉਹਨਾਂ ਨੇ ਲਿਖਿਆ ਉਹ ਲਾਈਟ ਦੀ ਪਰਸੈਂਟੇਜ ਕਿ ਇੰਨੇ ਪਰਸੈਂਟ ਲਾਈਟ ਅੰਦਰ ਆਉਣੀ ਚਾਹੀਦੀ ਹੈ, ਨੋਟ ਕਿ ਇੰਨੇ ਪਰਸੈਂਟ ਟਿੰਟ ਹੋਣੀ ਚਾਹੀਦੀ ਹੈ। ਦੂਸਰੀ ਚੀਜ਼ ਕਿ ਜਿਹੜੀ ਔਲਰੇਡੀ ਹੋਈ ਆ ਉਹਦੇ ਤੋਂ ਪਲੱਸ ਤੁਸੀਂ ਕਰ ਰਹੇ ਹੋ, ਉਹ ਉਹ ਮੇਕ ਸ਼ੋਰ ਕਿ ਉਹ ਕਲੀਨ ਸ਼ੀਸ਼ਾ ਨਹੀਂ ਆ ਜਿਹਦੇ ਉੱਤੇ ਤੁਸੀਂ ਫਿਲਮ ਚਾੜ ਕੇ ਤੁਸੀਂ ਕਹੋ ਵੀ ਹਾਂ ਮੈਂ ਇੰਨੇ ਪਰਸੈਂਟ ਕੀਤੀ ਆ, ਜਿਹੜੀ ਕੰਪਨੀ ਨੇ ਕੀਤੀ ਸੀ ਉਹ ਉਹਦੇ ਪਲੱਸ ਹੋ ਗਈ। ਹੁਣ ਗੱਲ ਆ ਜਾਂਦੀ ਆ ਕਿ ਕਿਹੜੇ ਕਿਹੜੇ ਸ਼ੀਸ਼ੇ 'ਤੇ ਕਿੰਨੇ ਕਿੰਨੇ ਤੁਸੀਂ ਕਰ ਸਕਦੇ ਹੋ। ਸੋ ਇਹ ਤੋਂ ਬਲੈਦਾ ਮੈਂ ਫਿਰ ਬੇਨਤੀ ਕਰੂੰਗਾ ਕਿ ਜੇਕਰ ਕਿਸੇ ਕੋਲ ਕੋਈ ਹੋਰ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਜ਼ਰੂਰ ਭੇਜ ਦਿਓ, ਪਰ ਭੇਜਿਓ ਉਹੀ ਜੋ ਰੈਲੀਵੈਂਟ ਕਿਸੇ ਸੋਰਸ ਤੋਂ ਹੋਵੇ। ਹੁਣ ਇੱਥੇ ਇੱਕ ਚੀਜ਼ ਦਾ ਹੋਰ ਵੀ ਭੁਲੇਖਾ ਵਾ ਕਿ ਸ਼ਾਇਦ ਅਲੱਗ ਅਲੱਗ ਸਟੇਟਸ ਦੇ ਵਿੱਚ ਅਲੱਗ ਅਲੱਗ ਇੱਕ ਸਿਰਫ ਜੋ ਮੈਂ ਵੇਖ ਪਾ ਰਿਹਾ ਵਾਂ ਚਾਰਟ ਉਹਦੇ ਵਿੱਚ ਨੌਰਦਰਨ ਟੈਰੀਟਰੀ ਦੇ ਰੂਲ ਥੋੜ੍ਹੇ ਜਿਹੇ ਡਿਫਰੈਂਟ ਨੇ ਕਿਉਂਕਿ ਉੱਥੇ ਆਪਾਂ ਵੇਖਦੇ ਹਾਂ ਵੀ ਗਰਮੀ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਸ਼ਾਇਦ ਇਸ ਕਰਕੇ ਅਤੇ ਬਾਕੀ ਸਾਰੀਆਂ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਟੈਰੀਟਰੀ ਦੇ ਵਿੱਚ ਲਗਭਗ ਸੇਮ ਹੀ ਨੇ ਸਿਮਲਰ ਰੂਲ ਨੇ ਇਸ ਪੱਖੋਂ ਹੁਣ ਸਭ ਤੋਂ ਪਹਿਲਾਂ ਆਪਾਂ ਫਰੰਟ ਤੋਂ ਸ਼ੁਰੂ ਕਰ ਲੈਂਦੇ ਹਾਂ ਜਿਹੜਾ ਫਰੰਟ ਵਾਲਾ ਸ਼ੀਸ਼ਾ ਹੈ ਨਾ ਉਹਦੀ ਤੁਸੀਂ ਟਿੰਟਿੰਗ ਨਹੀਂ ਕਰਵਾ ਸਕਦੇ ਓਕੇ ਜੇ ਕਰਵਾਉਣੀ ਆ ਅਤੇ ਉਹ ਔਲਰੇਡੀ ਜਿੰਨੀ ਕੁ ਚਾਹੀਦੀ ਆ ਉੱਨੀ ਕੁ ਹੋਈ ਹੁੰਦੀ ਆ ਆਈ ਥਿੰਕ 10% ਉਹਦਾ ਉਹ ਆ ਰੂਲ ਹੈ ਨਾ ਅਤੇ ਉਹ ਤੁਸੀਂ ਜੇਕਰ ਕਰਵਾਉਣੀ ਆ ਤਾਂ ਉਤਲਾ 10% ਹਿੱਸਾ ਤੁਸੀਂ ਕਰਵਾ ਸਕਦੇ ਹੋ ਉਹ ਜਿਹੜਾ ਵਾਈਪਰਸ ਤੋਂ ਤਾਂ ਰਹਿੰਦਾ ਕਈ ਵਾਰੀ ਵੇਖਿਆ ਨਾ ਕਈਆਂ ਨੇ ਉੱਤੇ ਕਾਲੀ ਜਿਹੀ ਸਟ੍ਰਿਪ ਜੀ ਲਾਈ ਹੁੰਦੀ ਆ ਹਾਂ ਅਤੇ ਉਹ ਸਿਰਫ ਉੱਪਰਲਾ ਹਿੱਸਾ ਤੁਸੀਂ ਸਿਰਫ ਕਰਵਾ ਸਕਦੇ ਹੋ 10% ਜਾਂ ਫਿਰ ਬਿਲਕੁਲ ਥੱਲੇ ਵਾਲਾ ਜਿਹੜਾ ਡਰਾਈਵਰ ਦੀ ਵਿਜੀਬਿਲਟੀ ਨੂੰ ਡਿਸਟਰਬ ਨਹੀਂ ਕਰਦਾ ਅਤੇ ਵੈਸੇ ਆਪਾਂ ਤਾਂ ਇਹੋ ਕਹਾਂਗੇ ਵੀ ਜਾਂ ਫਿਰ ਜ਼ਿਆਦਾਤਰ ਸਲਾਹ ਤੁਹਾਨੂੰ ਇਹੋ ਹੀ ਦਿੱਤੀ ਜਾ ਰਹੀ ਆ ਔਨਲਾਈਨ ਵੀ ਵੀ ਉਹਨੂੰ ਉਹਦੇ ਨਾਲ ਪੰਗੇ ਨਾ ਲਓ
1: ਹਾਂ ਵੈਸੇ
2: ਕਿਉਂਕਿ ਉਹ ਮੇਨ ਆ ਠੀਕ ਆ ਉਸ ਤੋਂ ਇਲਾਵਾ ਜੇ ਕਿਸੇ ਕੋਲ ਸਨਰੂਫ ਆ ਅਤੇ ਸਨਰੂਫ ਦਾ ਕਿਉਂਕਿ ਜਿਹੜਾ ਡਰਾਈਵਰ ਆ ਉਹਦਾ ਸਿੱਧਾ ਕੋਈ ਵਾਹ ਵਾਸਤਾ ਨਹੀਂ ਆ ਉਸ ਚੀਜ਼ ਦੇ ਨਾਲ ਉਹ ਕੋਈ ਐਡਾ ਮੇਜਰ ਕੰਸਰਨ ਨਹੀਂ ਆ ਹੈ ਨਾ ਹੁਣ ਗੱਲ ਆ ਜਾਂਦੀ ਆ ਤੁਹਾਡੀ ਜਿਹੜੇ ਸਾਈਡ ਮਿਰਰ ਜਿਹੜੇ ਫਰੰਟ ਵਾਲੇ ਜਿਹੜੇ ਆਪਣੇ ਤੁਹਾਡੇ
1: ਡਰਾਈਵਰ ਅਤੇ ਪੈਸੈਂਜਰ
2: ਡਰਾਈਵਰ ਵਾਲੇ ਹੈ ਨਾ ਅਤੇ ਜਿਹੜੇ ਅਗਲੇ ਸ਼ੀਸ਼ੇ ਨੇ ਉਹ ਤੁਸੀਂ 35% ਤੱਕ ਤੁਸੀਂ ਜਾ ਸਕਦੇ ਹੋ 35% VLT
1: ਸੋ
2: ਹਾਂਜੀ ਵਿਜੀਬਿਲਟੀ ਜਿਹੜੀ ਆ ਉਹਦੇ ਵਿੱਚ ਇੱਕ ਮਿੰਟ ਮੈਂ ਇਹਦਾ ਤੁਹਾਨੂੰ ਦੱਸਦਾ ਵਾਂ ਵੀ ਇਹਦਾ ਉਹ ਕੀ ਆ VLT ਜਿਹੜੀ ਆ ਉਹ ਕੀ ਚੀਜ਼ ਆ ਅਤੇ ਚਲੋ ਆਪਾਂ ਇਹਦੇ ਉੱਤੇ ਫਿਰ ਜਾਂਦੇ ਹਾਂ ਸੋ ਪਹਿਲਾਂ ਆਪਾਂ ਮੋਟਾ ਮੋਟਾ ਸਮਝ ਲੈਂਦੇ ਪਰਸੈਂਟੇਜ ਫਿਰ ਆਪਾਂ ਉਹਦੇ ਉੱਤੇ ਆ ਜਾਵਾਂਗੇ ਸੋ ਉਹ ਤੁਸੀਂ 35% ਤੱਕ ਜਾ ਸਕਦੇ ਹੋ ਅਤੇ ਜਿਹੜੀ ਤੁਹਾਡੇ ਰੀਅਰ ਸਾਈਡ ਵਿੰਡੋਜ਼ ਨੇ ਉਹ ਤੁਸੀਂ 20% ਤੱਕ ਜਾ ਸਕਦੇ ਹੋ ਅਤੇ ਜਿਹੜੀ ਹਾਂਜੀ ਸੋ ਰੀਅਰ ਵਿੰਡੋ ਜਿਹੜੀ ਆ ਉਹ ਤੁਸੀਂ 20% ਤੱਕ ਕਰਵਾ ਸਕਦੇ ਹੋ ਨੌਰਦਰਨ ਟੈਰੀਟਰੀ ਦੇ ਵਿੱਚ ਜੇਕਰ ਤੁਸੀਂ ਅਤੇ ਉਹਦੇ ਵਿੱਚ ਫਰੰਟ ਸਾਈਡ ਵਿੰਡੋ ਜਿਹੜੀ ਆ ਉਹ ਬਿਲਕੁਲ ਸੇਮ ਹੈ 35% ਹੀ ਆ ਫਰੰਟ ਜਿਹੜਾ ਵਾ ਉਹ ਨਹੀਂ ਤੁਸੀਂ ਛੇੜ ਸਕਦੇ ਉਹ ਵੀ ਸੇਮ ਹੈ ਸਿਰਫ ਇੱਕ ਫਰਕ ਹੈਗਾ ਵਾ ਜਿਹੜਾ ਤੁਹਾਡਾ ਰੀਅਰ ਸਾਈਡ ਵਿੰਡੋ ਆ ਉਹ ਤੁਸੀਂ 20 ਨਹੀਂ 15 ਤੱਕ ਜਾ ਸਕਦੇ ਹੋ ਤੁਸੀਂ
1: ਓਕੇ
2: ਓਕੇ ਹੁਣ ਇੱਥੇ ਫਰਕ ਥੋੜ੍ਹਾ ਜਿਹਾ ਸਮਝ ਲਓ ਕਿ 20 ਤੋਂ 15 ਦਾ ਫਰਕ ਕੀ ਆ 15% ਇਹ ਹੈਗੀ ਆ ਲਾਈਟ ਜਿਹੜੀ ਅੰਦਰ ਆਉਂਦੀ ਆ ਸੋ ਉਹਦੀ 20% ਆ ਕਿਉਂਕਿ ਇੱਥੇ ਗਰਮੀ ਜ਼ਿਆਦਾ ਵਾ ਲਾਈਟ ਬਹੁਤ ਜ਼ਿਆਦਾ ਤਿੱਖੀ ਆ ਸੋ ਇਸ ਕਰਕੇ ਤੁਸੀਂ 15% ਤੱਕ ਉਹ ਤੁਸੀਂ ਕਰ ਸਕਦੇ ਹੋ ਅਤੇ ਜਿਹੜੀ ਆਪਣੀ ਰੀਅਰ ਵਿੰਡੋ ਆ ਉਹ ਵੀ 15% ਤੱਕ ਤੁਸੀਂ ਕਰ ਸਕਦੇ ਹੋ ਹੁਣ ਅਗਲੀ ਚੀਜ਼ ਇਹ ਆ ਜਾਂਦੀ ਆ ਰਿਫਲੈਕਸ਼ਨ ਇੱਕ ਹੋਰ ਪ੍ਰੋਬਲਮ ਜਿਹੜੀ ਕਿ ਤੁਹਾਡੀ ਜਿਹੜੀ ਉਹਦੇ ਵਿੱਚ ਨਹੀਂ ਆਊਗੀ ਆਈ ਮੀਨ ਤੁਹਾਡੇ ਕੀ ਉਹਨੂੰ ਕਹਿ ਦਿੰਦੇ ਆ ਪਾਸ ਕਰਨ ਦੇ ਵਿੱਚ ਉਹ ਨਹੀਂ ਆਊਗੀ ਤੁਹਾਡੇ ਜਾਂ ਲੀਗਲ ਲਿਮਿਟ ਤੋਂ ਬਾਹਰ ਜਾਊਗੀ ਉਹ ਆ ਜਿਹੜੀ ਤੁਸੀਂ ਕਰਾਉਂਦੇ ਹੋ ਟਿੰਟਿੰਗ ਉਹ ਫਿਲਮ ਦੀ ਕੁਆਲਿਟੀ ਉਹਦੀ ਰਿਫਲੈਕਸ਼ਨ ਕੁਆਲਿਟੀ ਹੁੰਦੀ ਆ ਵੀ ਉਹ ਰਿਫਲੈਕਟ ਕਿੰਨਾ ਕੁ ਕਰਦੀ ਆ ਕਈ ਉਹਦੀ 10% ਤੋਂ ਵੱਧ ਰਿਫਲੈਕਸ਼ਨ ਨਹੀਂ ਚਾਹੀਦੀ ਮੰਨ ਲਓ ਉਹਦੇ ਉੱਤੇ ਲਾਈਟ ਪੈਂਦੀ ਆ ਅਤੇ ਰਿਫਲੈਕਟ ਹੋ ਕੇ ਵਾਪਸ ਕਿੰਨੀ ਜਾਂਦੀ ਆ ਸੋ ਉਹ ਵੀ ਕੁਆਲਿਟੀ ਮੈਟਰ ਕਰਦੀ ਆ ਤਾਂ ਕਿ ਜਿਹੜੇ ਆਸ ਪਾਸ ਗੱਡੀਆਂ ਹੋਰ ਚਲਾ ਰਹੇ ਨੇ ਉਹਨਾਂ ਦੀਆਂ ਅੱਖਾਂ 'ਚ ਨਾ ਰਿਫਲੈਕਟ ਹੋ ਕੇ ਪਵੇ ਸੋ ਉਹ 10% ਤੋਂ ਉੱਤੇ ਨਹੀਂ ਹੋਣੀ ਚਾਹੀਦੀ ਸੋ ਹੁਣ ਸਭ ਤੋਂ ਨੇਕ ਸਲਾਹ ਦੇ ਇਹਦੇ ਵਿੱਚ ਇਹੋ ਹੀ ਆ ਕਿ ਤੁਸੀਂ ਜਦੋਂ ਕਿਸੇ ਕੋਲ ਟਿੰਟਿੰਗ ਕਰਵਾਉਂਦੇ ਹੋ ਅਤੇ ਉਹਨੂੰ ਪਹਿਲਾਂ ਕਹੋ ਵੀ ਮੈਨੂੰ ਤੁਸੀਂ ਜਿਹੜੀ ਵੀ ਸਟੇਟ 'ਚੋਂ ਤੁਸੀਂ ਮੈਨੂੰ ਲੀਗਲ ਹੀ ਕਰਕੇ ਦਿਓ ਅਤੇ ਮੈਨੂੰ ਨਾਲ ਤੁਸੀਂ ਇਨਵੋਇਸ ਦੇ ਦਿਓ ਆਪਾਂ ਬਹੁਤੀ ਵਾਰੀ ਕੀ ਕਰਦੇ ਹਾਂ ਕੈਸ਼ 'ਤੇ ਹੀ ਕੰਮ ਕਰਾਉਂਦੇ ਹਾਂ ਆਪਾਂ ਹੈ ਨਾ ਟਿੰਟ ਵਾਲਾ ਓਕੇ ਬਹੁਤੇ ਘਰਾਂ 'ਚੋਂ ਗਰਾਜਾਂ 'ਚੋਂ ਕਰੀ ਜਾਂਦੇ ਆ ਸੋ ਤੁਸੀਂ ਕੋਸ਼ਿਸ਼ ਕਰਕੇ ਅਤੇ ਉਹਦੇ ਕੋਲੋਂ ਤੁਸੀਂ ਰਸੀਦ ਲੈ ਲਓ ਵੀ ਜੋ ਵੀ ਮੈਂ ਕੀਤਾ ਵਾ ਉਹ ਲੀਗਲ ਟਰਮ ਦੇ ਵਿੱਚ ਰਹਿ ਕੇ ਕੀਤਾ ਵਾ ਵੈਸੇ ਤਾਂ ਉਹ ਸਾਨੂੰ ਜ਼ਿਆਦਾਤਰ ਦੱਸਦੇ ਹੀ ਆ ਵੀ ਭਾਅ ਜੀ ਇੱਥੋਂ ਕੁ ਤੱਕ ਲਿਮਿਟ ਆ ਬਾਕੀ ਤੁਸੀਂ ਕਰਾਉਣੀਆਂ ਤਾਂ ਤੁਹਾਡੀ ਮਰਜ਼ੀ ਪਈਆਂ ਸਾਡੇ ਕੋਲ ਸਾਰੀਆਂ ਹੀ ਆ ਮੈਂ ਜ਼ਿਆਦਾਤਰ ਉਹ ਇੱਦਾਂ ਹੀ ਕਹਿੰਦੇ ਆ
1: ਹੁੰਦਾ ਹੀ
2: ਹੈ ਨਾ ਅਤੇ ਆਪਾਂ ਟੱਪ ਕੇ ਵੱਧ 'ਤੇ ਜਾਂਦੇ ਹਾਂ ਪਰ ਕੋਸ਼ਿਸ਼ ਕਰੋ ਕਿ ਲੀਗਲ ਦੇ ਵਿੱਚ ਰਹਿ ਕੇ ਕਰਵਾਓ ਹੁਣ ਉਹਦੇ ਵਿੱਚ ਕੱਲ੍ਹ ਨੂੰ ਜੇ ਤੁਹਾਨੂੰ ਕੋਈ ਪੰਗਾ ਪੈਂਦਾ ਤਾਂ ਤੁਸੀਂ ਉਹਦੀ ਇਨਵੋਇਸ ਵਿਖਾ ਸਕਦੇ ਹੋ ਵੀ ਆਹ ਮੈਂ ਇਹਦੇ ਕੋਲ ਕਰਵਾਈ ਆ ਵੈਸੇ ਤਾਂ ਇਹ ਵੀ ਕੋਈ ਐਕਸਕਿਊਜ਼ ਨਹੀਂ ਆ ਪਰ ਫਿਰ ਵੀ ਤੁਸੀਂ ਇੱਕ ਬੰਦੇ ਕੋਲੋਂ ਇੱਕ ਰਜਿਸਟਰਡ ਬੰਦੇ ਕੋਲੋਂ ਕਰਵਾਈ ਆ ਅਤੇ ਉਹਦੇ ਨਾਲ ਫਿਰ ਵੀ ਕਿਸੇ ਹੱਦ ਤੱਕ ਤੁਹਾਡੇ ਕੋਲ ਇੱਕ ਦਸਤਾਵੇਜ਼ ਹੈਗਾ ਸੋ ਅਦਰਵਾਈਜ਼ ਇਹਦਾ ਖਮਿਆਜ਼ਾ ਕੀ ਤੁਹਾਨੂੰ

0: ਉਸ ਤੋਂ ਬਾਅਦ ਜਿੱਦਾਂ ਅੱਗੇ ਆਪਾਂ ਗੱਲ ਕੀਤੀ ਸੀ ਕਿ ਉਹ ਫਿਲਮ ਜਿਹੜੀ ਆ ਉਹ ਆਪ ਨਹੀਂ ਉਤਾਰਨਗੇ, ਉਹ ਇੰਡੀਆ ਨੂੰ ਕਹਿਣਗੇ ਨਹੀਂ ਇੱਥੇ ਬਹਿ ਕੇ ਖੁਰਚੋ ਅਤੇ ਚੱਲ ਜਾਓ ਘਰ ਨੂੰ, ਉਹ ਤੁਹਾਨੂੰ ਇਹ ਉਹ ਤਾਂ ਕਰਵਾਉਂਦੇ ਹੁੰਦੇ ਨਾ
1: ਉੱਥੇ ਕਰਦੇ,
0: ਉਹ ਤੁਹਾਨੂੰ ਇਹ ਕਹਿਣਗੇ ਜਿੱਦਾਂ ਕੱਲ੍ਹ ਵੀ ਗੁਰਜੀਤ ਜੀ ਦਾ ਵੀ ਮੈਸੇਜ ਆਇਆ ਸੀ ਕਿ ਉਹ ਤੁਹਾਨੂੰ ਪੁਲਿਸ ਇੱਕ ਆਈ ਥਿੰਕ ਯੈਲੋ ਸਟਿੱਕਰ ਹੁੰਦਾ ਵਾ ਉਹ ਲਾ ਦਿੰਦੀ ਆ, ਅਤੇ ਉਹਦਾ ਮਤਲਬ ਇਹ ਹੁੰਦਾ ਵੀ ਗੱਡੀ ਡਿਫੈਕਟਿਡ ਆ। ਸੋ ਉਹਦੇ ਵਿੱਚ ਤੁਸੀਂ ਫਿਰ ਉਹ ਫਿਲਮ ਜਿਹੜੀ ਲਵਾਉਣੀ ਆ ਪਹਿਲਾਂ ਰੋਡ ਵਰਦੀ ਲੈਣੀ ਆ, ਫਿਰ ਵਿਕ ਰੋਡ ਕੋਲੋਂ ਫਿਰ ਦੁਬਾਰਾ ਪਾਸ ਸਰਟੀਫਿਕੇਟ ਲੈਣਾ, ਫਿਰ ਤੁਸੀਂ ਰੋਡ 'ਤੇ ਚੜ੍ਹ ਸਕਦੇ ਹੋ। ਸੋ ਇਹ ਸਾਰਾ ਕੁਛ ਜਿਹੜਾ ਉਹ ਤੁਹਾਨੂੰ ਨਾ ਪੰਗਾ ਪਵੇ, ਹੈ ਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਨਾ ਇਸ ਸਫ਼ਰ ਦੇ ਥਰੂ ਲੰਘੀਏ, ਉਹਦੇ ਲਈ ਜ਼ਰੂਰੀ ਆ ਕਿ ਜੋ ਵਾਜਬ ਜਿਹਾ ਜੋ ਬਣਦਾ ਉਹੀ ਕੀਤਾ ਜਾਵੇ। ਹੁਣ ਮਤਲਬ ਮੇਰੇ ਜਿੱਦਾਂ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਉਹ ਕੰਫਿਊਜ਼ਿੰਗ ਨੇ, ਜੇ ਕੋਈ ਸਵਾਲ ਕੋਈ ਨਿਕਲਦਾ ਤਾਂ ਕੋਈ ਪੁੱਛ ਸਕਦਾ, ਜੇ ਮੰਨ ਲਓ ਕੋਈ ਕੰਫਿਊਜ਼ਨ ਰਹੀ ਆ ਤਾਂ ਆਈ ਥਿੰਕ ਕਲੀਅਰ ਹੈ
1: ਨਾ,
0: ਹੈ ਨਾ, ਮੋਟਾ ਮੋਟਾ ਜਿਹਾ। ਅਤੇ ਬਸ ਇਹ ਆ ਥੋੜ੍ਹਾ ਜਿਹਾ ਤੁਹਾਡੇ ਧਿਆਨ ਰੱਖਣ ਵਾਲੀਆਂ ਚੀਜ਼ਾਂ। ਸੋ
1: ਵੈਸੇ ਮੇਜਰਲੀ ਜਿਸਾ ਤੁਸੀਂ ਕਿਹਾ ਹੈ ਨਾ ਕਿ ਜੇ ਆਪਾਂ ਸਿੰਗਲ ਸੈਂਟੈਂਸ ਗੱਲ ਕਰੀਏ, ਆਲਮੋਸਟ ਉਹ ਸਾਰੀ ਮਸ਼ਹੂਰ ਕੰਪਨੀਆਂ ਜੋ ਕਾਰਸ ਬਣਾਉਂਦੀਆਂ ਇੱਥੇ ਐਂਡ ਉਹੀ ਵਾਲੀ ਰੇਂਜ ਜੋ ਯੂਜੁਅਲ ਰੇਂਜ ਦੀਆਂ ਆਪਾਂ ਗੱਡੀਆਂ ਖਰੀਦਦੇ ਹਾਂ ਨੋਰਮਲ ਬੇਸਿਕ ਵੀ, ਉਹ ਸਾਰੇ ਪਹਿਲੇ ਹੀ ਇੱਕ ਲੀਗਲ ਲਿਮਿਟ ਵਾਲੀ ਟਿੰਟਿੰਗ ਕਰਕੇ ਦਿੰਦੇ ਪਏ ਅੱਜ ਕੱਲ੍ਹ ਗੱਡੀਆਂ।
0: ਸਾਰੇ ਨਹੀਂ,
1: ਅੱਛਾ
0: ਸਾਰੇ ਨਹੀਂ,
1: ਓਕੇ
0: ਹਾਂ, ਪਰ ਉਹਦੇ ਵਿੱਚ ਜਿਹੜੀ ਮੇਰਾ ਜਿੰਨਾ ਕੁ ਮੈਂ ਵੇਖਿਆ ਮੋਟਾ ਮੋਟਾ ਜਿਹਾ, ਜੇ ਮੈਂ ਆਪਣਾ ਪਰਸਨਲ ਤਜਰਬਾ ਵੀ ਵੇਖਾਂ ਤਾਂ ਜਿਹੜੀ ਬੈਕ ਵਾਲੀਆਂ ਨੇ ਨਾ ਪੈਸੰਜਰ ਵਾਲੀਆਂ ਜਿਹੜੀਆਂ ਵਿੰਡੋ, ਉਹ ਲਗਭਗ ਹੁਣ ਜ਼ਿਆਦਾਤਰ ਗੱਡੀਆਂ ਜਿਹੜੀਆਂ ਨੇ ਉਹ ਲੀਗਲ ਕਰਕੇ ਪਿੱਛੋਂ ਹੀ ਦੇਣ ਲੱਗ ਪਈਆਂ। ਪਰ ਫਿਰ ਮੈਂ ਕਹੂੰਗਾ ਸਾਰੀਆਂ
1: ਨਹੀਂ,
0: ਹੈ ਨਾ, ਪਰ ਜਿਹੜੇ ਅਗਲੇ ਨੇ ਉਹਨਾਂ 'ਚ ਥੋੜ੍ਹੀ ਜਿਹੀ ਗੁੰਜਾਇਸ਼ ਹੁੰਦੀ ਹੈ। ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਜਿਹੜੇ ਅਗਲੇ ਨੇ ਉਹਦੇ ਵਿੱਚੋਂ 35%, ਹੁਣ 35% ਫਿਲਮ ਨਹੀਂ ਆ, 35% ਆ ਰੋਸ਼ਨੀ,
1: ਰੋਸ਼ਨੀ
0: ਜੇ ਮੰਨ ਲਓ 100% ਰੋਸ਼ਨੀ ਆ ਅਤੇ ਉਹਨੂੰ ਤੁਸੀਂ ਮੰਨ ਲਓ 35 'ਚੋਂ 100 'ਚੋਂ 35 ਮਾਈਨਸ ਕਰ ਲਓ, 19% ਤੁਸੀਂ ਬਲੋਕ ਮਾਰ ਸਕਦੇ ਹੋ, 65% ਮੰਨ ਲਓ ਤੁਸੀਂ ਬਲੋਕ ਮਾਰ ਸਕਦੇ ਹੋ, 35% ਰੋਸ਼ਨੀ ਜਿਹੜੀ ਆ ਉਹ ਥਰੂ ਆਉਣੀ ਚਾਹੀਦੀ ਹੈ, ਕਿਉਂਕਿ ਉਹ ਜਿਹੜੀ ਆ ਉਹ ਵਿਜ਼ੀਬਿਲਿਟੀ ਦੇ ਵੀ ਉਹ ਆ। ਅੱਛਾ, ਕਈਆਂ ਨੂੰ ਇਹ ਵੀ ਵਹਿਮ ਹੈ, ਜਿੱਦਾਂ ਮੈਂ ਥੋੜ੍ਹਾ ਜਿਹਾ ਚੈੱਕ ਕਰ ਰਿਹਾ ਸੀ ਹੋਰ ਲੋਕਾਂ ਅੱਗੇ ਚੱਲ ਕੇ, ਅਤੇ ਇੱਕ ਆਰਟੀਕਲ ਇਹ ਵੀ ਕਹਿੰਦਾ ਕਿ ਜਿਹੜਾ ਲੋਕਾਂ ਨੂੰ ਵਹਿਮ ਹੈ ਨਾ ਇਸ ਚੀਜ਼ ਦਾ ਕਿ ਸਾਡੀ ਗੱਡੀ ਜਿਹੜੀ ਆ ਉਹ ਅੰਦਰੋਂ ਤਪਦੀ ਆ, ਜਦੋਂ ਆਪਾਂ ਜੇ ਘੱਟ ਕਰਾਉਂਦੇ ਹਾਂ ਅਤੇ ਅੰਦਰ ਗਰਮੀ ਟਰੈਪ ਹੋ ਜਾਂਦੀ ਆ ਅਤੇ ਉਹ ਤਪਦੀ, ਉਹ ਅੰਦਰ ਸੋਰੀ ਅੰਦਰ ਜਿਹੜੀ ਸੂਰਜ ਦੀਆਂ ਕਿਰਨਾਂ ਆਉਂਦੀਆਂ ਅਤੇ ਗੱਡੀ ਅੰਦਰੋਂ ਤਪਦੀ, ਇਸ ਕਰਕੇ ਅਸੀਂ ਕਰਵਾਈਏ। ਪਰ ਉਹ ਇਹ ਕਹਿੰਦੇ ਕਿ ਇਹ ਸਗੋਂ ਉਲਟ ਹੁੰਦਾ ਵਾ,
1: ਓਕੇ,
0: ਮੰਨ ਲਓ ਰੋਸ਼ਨੀ ਅੰਦਰ ਆਈ ਤੁਸੀਂ ਬਹੁਤ ਜ਼ਿਆਦਾ ਤੁਸੀਂ ਕਰਵਾਈ ਆ ਡਾਰਕ, ਅਤੇ ਜਿਹੜੀ ਗਰਮੀ ਆ ਉਹ ਅੰਦਰ ਟਰੈਪ ਹੋ ਜਾਂਦੀ ਆ, ਸੋ ਉਲਟਾ ਅੰਦਰ ਸਫੋਕੇਸ਼ਨ ਵੱਧ, ਤੁਹਾਨੂੰ ਏ ਸੀ ਅੰਦਰ ਵੱਧ ਤੁਹਾਨੂੰ ਜਿਹੜੀ ਉਹਦੀ ਜ਼ੋਰ ਲੱਗੂਗਾ ਏ ਸੀ ਦਾ, ਹੈ ਨਾ, ਏ ਸੀ ਦਾ ਹੋਰ ਤੁਸੀਂ ਜ਼ੋਰ ਲਵਾਓਗੇ, ਇੱਕ ਉਹਨੂੰ ਸਹੀ ਸੀਮਤ ਤੁਹਾਨੂੰ ਉਹਦੇ ਵਿੱਚ ਰੱਖੋਗੇ, ਅਤੇ ਇਹ ਜਿਹੜੀ ਮਾਤਰਾ ਕੱਢੀ ਗਈ ਆ ਇਹ ਇਸ ਹਿਸਾਬ ਦੇ ਨਾਲ ਕੱਢੀ ਗਈ ਆ ਵੀ ਤੁਹਾਡੀ ਗੱਡੀ ਕੂਲ ਠੰਡੀ ਰਹੂਗੀ, ਕੂਲ ਰਹੂਗੀ ਤੁਹਾਡੀ, ਵੀ ਉਹ ਵੀ ਇੱਕ ਤੁਹਾਡਾ ਕਹਿ ਲਓ ਤੁਸੀਂ ਵੀ ਵਹਿਮ ਭਰਮ ਹੈ।
1: ਆਹੋ, ਲਾਈਟ ਨੂੰ ਵੀ ਤਾਂ ਥੋੜ੍ਹੀ ਜਿਹੀ ਵੈਂਟੀਲੇਸ਼ਨ ਚਾਹੀਦੀ ਹੋਏਗੀ, ਸਹੀ ਗੱਲ ਆ ਤੁਹਾਡੀ।
0: ਹਾਂਜੀ, ਸੋ ਇਹ ਤੁਹਾਡੇ ਉਹ ਨੇ, ਜੇਕਰ ਹੁਣ ਕਿਸੇ ਦਾ ਕੋਈ ਇਸ ਸੰਬੰਧ ਦੇ ਵਿੱਚ ਕੋਈ ਸਵਾਲ ਹੈ ਤਾਂ ਉਹ ਤੁਸੀਂ ਪੁੱਛ ਸਕੋ, ਮੈਂ ਫਿਲਹਾਲ ਜਿਹੜਾ ਆਪਣਾ ਪੇਜ ਆ ਉਹ ਖੁੱਲ੍ਹਾ ਹੀ ਰਹਿਣ ਦਿੰਦਾ ਇਹ ਵਾਲਾ, ਅਤੇ ਜੇਕਰ ਕੋਈ ਕਿਸੇ ਦਾ ਸਵਾਲ ਹੋਊਗਾ ਤਾਂ ਫਿਰ ਆਪਾਂ ਉਸ ਹਿਸਾਬ ਦੇ ਨਾਲ ਆਪਾਂ ਦੁਬਾਰਾ ਗੱਲ ਕਰਾਂਗੇ। ਵੈਸੇ ਸਿੱਧਾ ਸਿੱਧਾ ਜਿਹਾ ਮੋਟਾ ਮੋਟਾ ਜਿਹਾ ਕੰਮ ਹੈ, ਫਰੰਟ ਨੂੰ ਤੁਸੀਂ ਛੇੜਨਾ ਨਹੀਂ ਆ, ਜਿਹੜੀਆਂ ਅਗਲੀਆਂ ਨੇ ਸੀਟਾਂ ਉਹ ਤੁਸੀਂ 35% ਰੋਸ਼ਨੀ ਉਹ 'ਚ ਥਰੂ ਹੋਣੀ ਚਾਹੀਦੀ ਹੈ, ਅਤੇ ਜਿਹੜੀਆਂ ਉੱਤੋਂ ਪਿਛਲੇ ਸ਼ੀਸ਼ੇ ਨੇ ਉਹ 20%, ਅਤੇ ਜਿਹੜਾ ਪਿਛਲਾ ਰੀਅਰ ਵਿੰਡੋ ਆ ਬੈਕ ਵਾਲੀ ਉਹ ਤੁਹਾਡੀ ਉਹ ਵੀ 20%, ਅਤੇ ਜੇਕਰ ਤੁਸੀਂ ਨੋਰਦਰਨ ਟੈਰੀਟਰੀ ਦੇ ਵਿੱਚ ਹੋ ਤਾਂ ਫਿਰ ਜਿਹੜਾ ਪਿਛਲਾ ਸ਼ੀਸ਼ਾ ਅਤੇ ਜਿਹੜੀਆਂ ਪਿਛਲੀਆਂ ਵਿੰਡੋ ਨੇ ਉਹ ਤੁਹਾਡੀਆਂ 15%, ਬਾਕੀ ਸਾਰਾ ਕੁਛ ਜਿਹੜਾ ਉਹ ਸੇਮ ਸੇਮੋ ਸੇਮ। ਸੋ ਇਹ ਨੇ ਰੂਲ, ਅਤੇ ਜੇਕਰ ਹੋਰ ਕਿਸੇ ਨੂੰ ਕੁਛ ਹੋਰ ਵਧੇਰੇ ਪਤਾ ਕਿਸੇ ਦਾ ਕੋਈ ਵਾਹ ਵਾਸਤਾ ਪਿਆ ਤਾਂ ਉਹ ਪਲੀਜ਼ ਤੁਸੀਂ ਜ਼ਰੂਰ ਦੱਸ ਦਿਓ। ਕਹਿੰਦੇ ਕਿ ਭਾਅ ਜੀ ਟਿੰਟਿੰਗ ਕਰਵਾ ਕੇ ਸਰਟੀਫਿਕੇਟ ਜ਼ਰੂਰ ਲਵੋ ਕਿ ਲੀਗਲ ਲਿਮਿਟ ਵਾਲੀ ਹੈ। ਐਂਡ ਬਾਕੀ ਇੱਕ ਕੁਐਸਚਨ ਸੀ ਕਿ ਲੀਗਲ ਟਿੰਟ ਹੋਈ ਗੱਡੀ ਦੇ ਉੱਤੇ ਸਨਸ਼ੇਡ ਲਗਾ ਸਕਦੇ ਕਿ ਨਹੀਂ, ਉਹ ਜ਼ਰੂਰ ਸੈਕਸ਼ਨ ਕੱਪ ਵਾਲੇ ਉਹ ਜਿਹੜੇ ਹੁੰਦੇ ਨੇ, ਇਹਦੇ ਬਾਰੇ ਵੀ ਮੈਂ ਤੁਹਾਨੂੰ ਵੇਖ ਕੇ ਦੱਸੂਗਾ। ਪਰ ਜਿੰਨਾ ਕੁ ਮੈਨੂੰ ਪਤਾ ਵਾ ਵੀ ਜੇਕਰ ਆਪਾਂ ਜੇ ਤਾਂ ਵਿਦ ਰੀਜ਼ਨ ਆਪਾਂ ਮੰਨ ਲਓ ਇੱਕ ਪਾਸੇ ਨੂੰ ਬੱਚਾ ਵਾ ਅਤੇ ਉੱਥੇ ਆਪਾਂ ਲਾਏ ਤਾਂ ਉਹ ਚੀਜ਼ ਸਮਝ ਆਉਂਦੀ ਆ, ਪਰ ਜੇ ਕੋਮਨ ਵੈਸੇ ਸੈਂਸ ਦੀ ਗੱਲ ਕਰੀਏ ਤਾਂ

0: ਜੇ ਆਪਾਂ ਚਾਰ ਸ਼ਫੇਰੇ ਐਵੇਂ ਉਹ ਨਿੱਪਲ ਜੇ ਲਾ ਲਾ ਕੇ ਸਾਰੀ ਗੱਡੀ ਢੱਕੀ ਆ ਤੇ ਉਹਦੀ ਕੋਈ ਸੈਂਸ ਨਹੀਂ ਬਣਦੀ,
1: ਕੋਈ ਸੈਂਸ ਨਹੀਂ
0: ਉਹ ਪਤਾ ਨਹੀਂ ਕਈਆਂ ਨੂੰ ਉਹ ਵੀ ਪਤਾ ਨਹੀਂ ਕਿਉਂ ਲੱਗਦਾ ਵੀ ਆਪਾਂ ਇੱਦਾਂ ਕਰਾਂਗੇ ਤੇ
1: ਮੈਨੂੰ ਸਗੋਂ ਬੜਾ ਇਰੀਟੇਟਿੰਗ ਜਿਹਾ ਲੱਗਦਾ ਉਹ ਇਸ ਤਰ੍ਹਾਂ ਲੱਗਦਾ ਕਿ ਨਾਲ ਹੀ ਕੁਝ ਜੁੜਿਆ ਪਿਆ ਬਿਨਾਂ ਗੱਲੋਂ ਮਤਲਬ ਟਵੀਚ ਇਟ ਸੋਨ ਆ
0: ਹਾਂ
1: ਪਰ ਉਹ ਹੈ ਥੋੜੀ ਵੀਅਰਡ ਚੀਜ਼ ਹੀ
0: ਨਹੀਂ ਹੈ ਤੇ ਵੈਸੇ ਉਹ ਚੀਜ਼ ਜਿਹੜੀ ਆ ਮੈਂ ਮਤਲਬ ਇਹਨੂੰ ਉਹ ਨਹੀਂ ਕਰ ਰਿਹਾ 100% ਉਹਦੇ ਨਾਲ ਪਰ ਜਿੰਨੀ ਕੁ ਮੈਨੂੰ ਆਈਡੀਆ ਜਿਹਾ ਵਾ ਕਿ ਜਦੋਂ ਤੁਸੀਂ ਗੱਡੀ ਖਿਲਾਰੀ ਹੁੰਦੀ ਆ ਉਦੋਂ ਤੁਸੀਂ ਉਦੋਂ ਲਈ ਹੁੰਦੀ ਆ ਉਹ ਵੀ ਤੁਹਾਡੀ ਗੱਡੀ ਦੇ ਅੰਦਰ ਤਪੇ ਨਾ ਪਰ ਜਦੋਂ ਤੁਸੀਂ ਡਰਾਈਵ ਕਰਦੇ ਹੋ ਉਦੋਂ ਨਹੀਂ ਤੁਸੀਂ ਉਹ ਯੂਜ਼ ਕਰ ਸਕਦੇ ਕਿਉਂਕਿ ਡਰਾਈਵਰ ਨੇ ਹੈਡ ਚੈੱਕ ਕਰਨਾ ਦਿਸ ਦੈਟ ਉਹ ਸਾਰਾ ਕੁਛ ਜਿਹੜਾ ਉਹ ਬਲੋਕ ਹੁੰਦਾ ਤੇ ਇਸ ਵਜ੍ਹਾ
1: ਪਰ ਫਿਰ ਵੀ ਮੈਂ ਦੇਖਿਆ ਕਾਫੀ ਲੋਕਾਂ ਨੇ ਕਾਰ ਖੜੀ ਕੀਤੀ ਹੁੰਦੀ ਉਹ ਟਿਨ ਫੋਇਲ ਟਾਈਪ ਫਰੰਟ ਤੇ ਵੀ
0: ਉਹ ਵੀ ਖੜੀ ਦੇ ਸਮੇਂ ਨਾ
1: ਹਾਂ ਖੜੀ ਦੇ ਸਮੇਂ ਉਹ ਵੀ ਰੱਖ ਕੇ ਜਾਂਦੇ ਮਤਲਬ ਸਮਝੋ ਜੇ ਇਹ ਇਸ਼ੂ ਹੈ ਕਿ ਕਾਰ ਖਲੋਤੀ ਚ ਗਰਮ ਹੋ ਜਾਂਦੀ ਤੇ ਮੇਰੇ ਖਿਆਲ ਨਾਲ ਉਹ ਚੀਜ਼ ਵੀ ਤੁਸੀਂ ਦੇਖ ਸਕਦੇ ਹੋ ਕਿ ਫੋਰ ਦੈਟ ਪਰਪਸ ਕਈਆਂ ਦਾ ਹੁੰਦਾ ਹੋਏਗਾ ਨਾ ਕਿ ਕਾਰ ਬਾਹਰ ਖਲੋਤੀ ਰਹਿੰਦੀ 6-7 ਘੰਟੇ
0: ਨਹੀਂ ਵਾਕਈ ਬਹੁਤ ਤੱਪ ਜਾਂਦੀ ਕਿਸ਼ਨ ਜੀ ਮੰਨ ਲਓ ਤੁਸੀਂ ਕਿਸੇ ਬੰਦੇ ਨੇ ਜੌਬ ਤੇ ਜਾਣਾ ਉਹਦੀ 4-5 ਘੰਟੇ ਦੀ ਸ਼ਿਫਟ ਹੈ ਇੰਨੀ ਕੁ ਜ਼ਿਆਦਾ ਗਰਮੀ ਹੁੰਦੀ ਮੰਨ ਲਓ 30+ ਤਾਪਮਾਨ ਆ ਹਨਾ ਤੇ ਗੱਡੀ 'ਚ ਤੇ ਮੁੜ ਕੇ ਆ ਕੇ ਤੇ ਬੰਦਾ ਜੀ ਕਰਦਾ ਵੀ ਮੈਂ ਹੁਣ ਨਾ
1: ਨਹੀਂ ਸਹੀ ਗੱਲ
0: ਕੋਈ ਹੋਰ ਬਹਿ ਜੇ ਮੈਂ ਚਲਾ ਲਾਂ
1: ਸਟੀਅਰਿੰਗ ਨੂੰ ਵੀ ਹੱਥ ਲੱਗ ਰਿਹਾ ਸੌ ਗੱਲਾਂ ਦੀ ਗੱਲ ਹੋ ਗਈ ਸਹੀ ਗੱਲ ਹੈ ਇਦਾਂ
0: ਹੀ ਹੁੰਦਾ
1: ਐਬਸੋਲੂਟਲੀ ਰਾਈਟ
0: ਇਦਾਂ ਹੁੰਦਾ ਇਹ ਕਿਹੜਾ ਵੀ ਸਾਈਕਲ ਹੈ ਵੀ ਆਪਾਂ ਖਲੋ ਕੇ ਚਲਾ ਲਾਂਗੇ ਹੁੰਦਾ ਹੈ ਨਾ ਉੱਥੇ ਗਰਮੀਆਂ 'ਚ
1: ਗਰਮੀਆਂ 'ਚ ਸਾਈਕਲ ਨਾਲ ਇਹੀ ਸੀ
0: ਸਕੂਲੋਂ ਆਉਣਾ ਖਲੋ ਕੇ ਚਲਾ ਲੈਣਾ
1: ਡਿੰਗ ਡਿੰਗ ਸਵੈਗ ਹੈ ਜੀ ਸਵੈਗ ਹੈ ਇੱਥੇ ਬੈਨ ਨਹੀਂ ਹੋ ਰਿਹਾ
0: ਗੱਡੀ ਤੇ ਖਲੋ ਕੇ ਵੀ ਨਹੀਂ ਚਲਾਈ ਜਾ ਸਕਦੀ
1: ਇਹ ਗੱਲ ਠੀਕ
0: ਹੈ ਇਹ ਸਮੱਸਿਆ ਹੈਗੀ ਹੈ ਥੋੜ੍ਹੀ ਸੋ ਚਲੋ ਐਨੀਵੇ ਤੇ ਆਪਾਂ ਟਾਈਮ ਵੇਖ ਲਈ
1: ਟਾਈਮ ਦੇਖੋ ਕਿਆ ਟਾਈਮ ਹੈ
0: ਹਾਂ ਟਾਈਮ ਠੀਕ ਹੈ ਟਾਈਮ ਠੀਕ ਹੈ ਟਾਈਮ ਹੋ ਹੀ ਗਿਆ ਵਾ ਟਾਈਮ ਠੀਕ ਹੈ ਕੁਛ ਕੁ ਮੈਸੇਜ ਤੇ ਫਿਰ ਆਪਾਂ ਆ ਕੇ ਆਪਾਂ
1: ਇੱਦਾਂ ਗੱਲਾਂ ਬਾਤਾਂ
0: ਜਿਹੜੀ ਮੇਨ ਗੱਲ ਹੈ ਮੁੱਦੇ ਦੀ ਆ ਕੇ ਕਰਦੇ ਸਿਮਰਨ ਜੀ ਕਹੇ ਕਨਾਈਟਿਕ ਹਾਂਡਾ ਤੇ ਹੋਂਡਾ ਐਕਟਿਵ ਗਰਲਸ ਫਸਟ ਚੋਇਸ ਓਕੇ ਤੇ ਟੈਗਰ ਜੀ ਕਹਿੰਦੇ ਆਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਕੱਲ੍ਹ ਦਾ ਡਿਨਰ ਵਾਜ ਚਨੇ ਟਰਨਡ ਡਾਰਕ ਗ੍ਰੇ ਹੈ ਚਨੇ ਟਰਨਡ ਡਰਾਕ ਡਾਰਕ ਗ੍ਰੇ ਵਿਦ ਟੀ ਬੈਗ ਅੱਛਾ ਬੀਂਗ ਚਨੇ ਵਾਹ ਤੁਸੀਂ ਇਹ ਵੀ ਦੱਸ ਦਿਓ ਭਿਉਂਏ ਕਿੰਨਾ ਚਿਰ ਹੀ ਇਹ ਦੱਸ ਦਿਓ ਕਿੰਨੀਆਂ ਸੀ ਤੁਸੀਂ ਇੱਦਾਂ ਲਿਖੋ ਨਾ ਆਫਟਰ 7 ਸਿਟੀਜ਼
1: ਓ ਸਿਟੀਜ਼
0: ਹਾਂ ਕੁਛ ਮਤਲਬ ਕੁਛ ਤਾਂ ਐਕਸਟਰਾ ਹੋਵੇ ਨਹੀਂ ਥੈਂਕ ਯੂ ਤੁਹਾਡਾ ਥੈਂਕ ਯੂ ਟਾਈਗਰ ਜੀ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ 187 ਹੋ ਗਿਆ ਰੇਟ ਅਤੇ ਧੰਨਵਾਦ ਤੁਹਾਡਾ ਲੱਕੀ ਜੀ ਕਹਿੰਦੇ ਇੱਕ ਗੁੱਡ ਮੋਰਨਿੰਗ ਘਰਦਿਆਂ ਨੂੰ ਕਹਿੰਦੇ ਕਿਹਾ ਮੈਂ ਡਿਪਰੈਸ਼ਨ 'ਚ ਆ ਰਿਹਾ ਅਤੇ ਅੱਗੋਂ ਕਹਿੰਦੇ ਘਰ ਦਾ ਕੰਮ ਕਰਾ ਜਾਂ ਫਿਰ ਜਿੱਥੇ ਮਰਜ਼ੀ ਜਾ
1: ਕੰਮ ਤਾਂ ਕਰਾਉਣਾ
0: ਡਿਪਰੈਸ਼ਨ 'ਚ ਜਾ ਰਿਹਾ ਤੂੰ ਗੱਲ ਵੱਖਰੀ ਸਤਿ ਸ਼੍ਰੀ ਅਕਾਲ ਜੀ ਮਨਜੀਤ ਬਟਾਲਾ ਜੀ ਅਤੇ ਮਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਹਾਂ ਸਾਰੇ ਸਰੋਤਿਆਂ ਦੇ ਲਈ ਸਮਾਈਲ ਦੇ ਨਾਲ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ ਰਾਜ ਜੀ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਇੱਧਰ ਜਪਾਨ 'ਚ ਕਹਿੰਦੇ ਕਿ ਸਭ ਨੂੰ ਓਕੇ ਮੈਨੂੰ ਸਮਝ ਨਹੀਂ ਲੱਗੀ ਜੀ ਧੰਨਵਾਦ ਤੁਹਾਡਾ ਨਰਿੰਦਰ ਸਿੰਘ ਜੀ ਕਹਿੰਦੇ ਨੇ ਕਾਇਮ ਲਿਸਨਿੰਗ ਸੱਤ ਰੰਗ ਦਾ ਲਿਸ਼ਕਾਰਾ ਬੜੀ ਸੋਹਣੀ ਗੱਲ ਹੈ ਜੀ ਧੰਨਵਾਦ ਤੁਹਾਡਾ ਅਤੇ ਤੁਸੀਂ ਮਤਲਬ ਰੇਡੀਓ 'ਤੇ ਮੈਸੇਜ ਕਰਕੇ ਦੱਸ ਰਹੇ ਹੋ ਮੈਂ ਤੁਹਾਨੂੰ ਨਹੀਂ ਸੁਣ ਰਿਹਾ ਮੈਂ ਸੱਤ ਰੰਗ ਦਾ
1: ਮੈਂ ਥੋੜ੍ਹਾ ਇਸ ਤਰੀਕੇ ਦਾ ਯਾਰ ਆਹ ਤਾਂ ਵੈਰੀ ਬੈਡ ਯਾਰ ਇੰਸਲਟਿੰਗ ਜੀ ਗੱਲ ਹੋ ਗਈ
0: ਨਹੀਂ ਨਹੀਂ ਮੈਨੂੰ ਲੱਗਦਾ ਕਹਿਣ ਦਾ ਮਤਲਬ ਇਹ ਵੀ ਆਹ ਚਲਾ ਕੇ ਮੈਨੂੰ ਸੁਣਾਓ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਕਹਿੰਦੇ ਕਿ ਭਾਅ ਜੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਰੂਲ ਆ ਕਿ ਆਫਟਰ ਐਨੀ ਮੋਡੀਫਿਕੇਸ਼ਨ ਯੂ ਹੈਵ ਟੂ ਨੋਟੀਫਾਈਡ DOT ਅਦਰਵਾਈਜ਼ ਯੂ ਮਾਈਟ ਗੈਟ ਟਰਬਲ ਵਿਦ ਇੰਸ਼ੋਰੈਂਸ ਵੇਖੋ ਹੈ ਤਾਂ ਇਨਡਾਇਰੈਕਟਲੀ ਇੱਥੇ ਵੀ ਉਹੀ ਹੋਇਆ ਪਰ ਉਹ ਵੱਖਰੀ ਗੱਲ ਹੈ ਵੀ ਵੇਖੋ ਇੰਸ਼ੋਰੈਂਸ ਇੱਕ ਇੱਦਾਂ ਦੀ ਚੀਜ਼ ਆ ਉਹਨਾਂ ਨੇ ਜਦੋਂ ਤੁਸੀਂ ਕਰਾਉਣੀ ਆ ਪੋਲਿਸੀ ਉਹਨਾਂ ਨੇ ਕੁਛ ਨਹੀਂ ਪੁੱਛਣਾ ਤੁਹਾਨੂੰ ਉਹਨਾਂ ਕਹਿਣਾ ਪੈਸੇ ਦਿਓ ਹਾਂਜੀ ਠੀਕ ਆ
1: ਪਲੀਜ਼ ਸਰ ਪਲੀਜ਼
0: ਉਹਨਾਂ ਨੇ ਉਦੋਂ ਪੁੱਛਣਾ ਜਦੋਂ ਤੁਸੀਂ ਕਲੇਮ ਲਿਆ ਸੋ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਥੇ ਤੁਹਾਡੀ ਆਪਣੀ ਜ਼ਿੰਮੇਵਾਰੀ ਹੋ ਗਈ ਗੱਡੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਅਤੇ ਇੱਥੇ ਥੋੜ੍ਹੀ ਜਿਹੀ ਜਿਹੜੀ ਤੁਸੀਂ ਦੱਸ ਰਹੇ ਹੋ ਉਹ ਫਿਰ ਇੱਕ ਸਟੈਪ ਜਿਹੜਾ ਉਹ ਸਗੋਂ ਸਾਡੇ ਫੇਵਰ ਦਾ ਸਟੈਪ ਆ ਉਹ ਫੇਵਰ ਦਾ ਹੀ ਹੋ ਗਿਆ
1: ਬਿਲਕੁਲ ਠੀਕ ਗੱਲ ਆ
0: ਹੁਣ ਮੰਨ ਲਓ ਜੇ ਕਿਸੇ ਨੂੰ ਨਹੀਂ ਪਤਾ ਤੇ ਉਹ ਐਵੇਂ ਨਜਾਇਜ਼ ਬਾਅਦ ਚੋਂ ਫਸ ਜਾਵੇ ਸਤਿ ਸ਼੍ਰੀ ਅਕਾਲ ਭਾਅ ਜੀ ਕਹਿੰਦੇ ਕਿ ਜਿਮੀ ਸ਼ੇਰਗਿੱਲ ਨੇ ਵੀ ਪ੍ਰਮੋਟ ਕੀਤਾ ਹੋਂਡਾ ਤੇ ਕਹਿੰਦੇ ਛੱਡਣਾ ਵੀ ਆ ਓਕੇ ਕਾਲਜ ਵਿੱਚ ਪੜ੍ਹਨਾ ਵੀ ਆ ਅੱਛਾ ਅੱਛਾ ਓਕੇ ਹੋਂਡੇ 'ਤੇ ਚੜ੍ਹਨਾ ਵੀ ਆ ਕਾਲਜ 'ਤੇ ਪੜ੍ਹਨਾ ਵੀ ਆ ਓਕੇ ਇੱਦਾਂ ਦਾ ਗਾਣਾ ਹੈਗਾ ਸੀ ਨਾ ਕੁਛ ਅਤੇ ਐਵੇਂ ਮੈਂ ਐਨਕ ਕਾਹਦੀ ਲਾਈ ਮੈਨੂੰ ਦੇਖੇ ਨਾ ਤੇਰੀ ਪਰਛਾਈ ਮੇਰੀ ਜਿੰਦ ਤੇਰੇ ਨਾਲ ਸੀ ਸਮਾਈ ਅਤੇ ਦਿਲ ਮੇਰੇ ਵਿੱਚ ਵੱਧ ਗਈ ਤਨਹਾਈ ਤੇਰੇ ਬਿਨਾਂ ਨਹੀਂ ਕੋਈ ਮੇਰੀ ਸੁਣਵਾਈ ਅਤੇ ਵੇ ਮੈਂ ਐਨਕ ਕਾਹਦੀ ਲਾਈ ਤੇਰੀ ਅਲੋਪ ਹੋ ਗਈ ਪਰਛਾਈ
1: ਵਾਹ ਖੂਬਸੂਰਤ,
0: ਵਾਹ ਕੁਮਨ ਸਾਹਿਬ ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਬੱਚੇ ਚੜੇ ਫਿਰਦੇ ਨੇ ਸਫੈਦਿਆਂ ਦੇ ਉੱਤੇ, ਧੰਨਵਾਦ, ਤੁਸੀਂ ਸੋਹਣੀ ਟ੍ਰੇਨਿੰਗ ਕਰਵਾ ਰਹੇ ਹੋ ਤੁਸੀਂ ਗੁਰਜੀਤ ਜੀ, ਬਹੁਤ ਵਧੀਆ। ਚਲੋ ਬੱਚੇ ਐਟਲੀਸਟ ਐਕਸਪਲੋਰ ਕਰ ਰਹੇ ਨੇ, ਮੈਂ ਸਵੇਰੇ ਸਵੇਰੇ ਨਾ ਤਿਆਰ ਹੋ ਕੇ ਐਂ ਵਧੀਆ ਪਟਕੇ ਛਟਕੇ ਬੰਨ੍ਹ ਕੇ ਪੂਰੀਆਂ ਟੋਰਾਂ ਸ਼ੋਰਾਂ ਕੱਢ ਕੇ ਇਹਦੇ ਸਾਈਕਲ ਲੈ ਕੇ ਤੁਰ ਪੈਂਦੇ ਆ ਟਾਈਮ ਨਾਲ, ਜਿੱਥੇ ਬਹੁਤ ਸਾਰੇ ਘਰੀ ਬੈਠੇ ਵਹਿੰਦੇ ਰਹਿੰਦੇ ਹੋਣਗੇ ਵੀ ਹੋਂ ਹਾਲੇ ਦਿਨ ਹੀ ਚੱਜ ਨਾ ਚੜਿਆ, ਹੁਣ ਧੁੱਪ ਜ਼ਿਆਦੀ ਹੋ ਗਈ ਆ, ਹੁਣ ਰੋਟੀ ਦਾ ਟਾਈਮ ਹੋ ਗਿਆ,
1: ਗੱਲ ਠੀਕ ਹੈ,
0: ਹੁਣ ਸੁਸਤੀ ਪੈ ਗਈ ਆ,
1: ਸੁਸਤੀ ਪੈ ਗਈ,
0: ਹਾਂ ਹੁਣ ਚਾਹ ਪੀਣੀ ਆ, ਇੱਦਾਂ ਹੀ ਸਾਰਾ ਦਿਨ ਕੱਢ ਲੈਂਦੇ,
1: ਦਿਨ ਨਿਕਲ ਗਿਆ, ਚੱਲ ਕੱਲ ਸਹੀ,
0: ਹਾਂ ਵਧੀਆ। ਸਵੇਰੇ ਸਵੇਰੇ ਤੁਸੀਂ ਜਿਹੜਾ ਇਹ ਇੱਕ ਤਰ੍ਹਾਂ ਨਾਲ ਪੋਨੀ ਆ, ਬੱਚਿਆਂ ਨੂੰ ਲੈ ਕੇ ਜਾਣਾ ਐਕਸਪਲੋਰ ਕਰਨਾ। ਅਤੇ ਕਰਨ ਜੀ ਕਹਿੰਦੇ ਕਿ ਉਸਤਾਦ ਜੀ ਤੁਸੀਂ ਸ਼ੁੱਕਰਵਾਰ ਫੇਲ ਕਰ ਦਿੰਦੇ ਹੋ ਵੀਰ ਜੀ, ਓਕੇ ਮਾਹੌਲ ਹੋ ਗਿਆ, ਓਕੇ ਵੀਰਾ ਜੀ, ਪੀਕ 'ਤੇ ਜਾਣੇ ਲਈ ਸਟੇ ਕਰਨੇ ਲਈ ਆਪਣੇ ਥਾਪੜਾ ਦੇ ਕੇ ਤੋਰਿਆ ਜਾਂਦਾ, ਧੰਨਵਾਦ, ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਰਮਨਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਸਾਰੇ ਲਿਸਨਰ ਜੀ, ਵੈਰੀ ਗੁੱਡ ਮੋਰਨਿੰਗ, ਅਤੇ ਕਹਿੰਦੇ ਕਿ ਬਿਊਟੀਫੁਲ ਸੌਂਗ ਇੰਜੋਏ ਕਰ ਰਹੇ ਹਾਂ, ਕਹਿੰਦੇ ਕਿ ਲਾਫਟਰ ਥੈਰੇਪੀ ਵੀ ਇੰਜੋਏ ਕੀਤੀ ਅਤੇ ਖਬਰਾਂ ਵੀ ਇੰਜੋਏ ਕੀਤੀਆਂ, ਧੰਨਵਾਦ ਜੀ ਤੁਹਾਡਾ, ਅਤੇ ਬਹੁਤ ਬਹੁਤ ਸ਼ੁਕਰੀਆ। ਮਨਜੀਤ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਹਾਂ, ਜਸਪ੍ਰੀਤ ਸਿੰਘ ਸਹੋਤਾ ਜੀ ਧੰਨਵਾਦ ਤੁਹਾਡਾ, ਅਤੇ ਸੁਖਵਿੰਦਰ ਭੈਣ ਜੀ, ਗੁਰਸੇਵਕ ਸਿੰਘ ਸਿੱਧੂ ਜੀ, ਕਿਉਂਕਿ ਅੱਜ ਮੈਸੇਜ ਆਪਾਂ ਸਵੇਰ ਦੇ ਨਹੀਂ ਪੜ੍ਹੇ ਅਤੇ ਆਪਾਂ ਇਸ ਕਰਕੇ ਸਾਰਿਆਂ ਦੇ ਨਾਂ ਆਪਾਂ ਲੈ ਦਿੰਦੇ ਹਾਂ,
1: ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ
0: ਮਾਰਨਿੰਗ, ਜ਼ਰੂਰੀ ਗੱਲ ਹੈ। ਰਜਿੰਦਰ ਬਾਵਾ ਜੀ, ਮਨਿੰਦਰ ਕੌਰ ਰੱਖੜਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਜੇਕਰ ਮੈਂ ਕਿਸੇ ਦਾ ਕੋਈ ਇੰਪੋਰਟੈਂਟ ਮੈਸੇਜ ਜੇਕਰ ਰਹਿ ਗਿਆ ਹੋਵੇ ਤਾਂ ਪਲੀਜ਼ ਜ਼ਰੂਰ ਦੁਬਾਰਾ ਤੋਂ ਤੁਸੀਂ ਕਰ ਦਿਓ, ਜਿੱਦਾਂ ਇੰਪੋਰਟੈਂਟ ਫੋਰ ਐਗਜ਼ਾਮਪਲ ਜਿੱਦਾਂ ਅੱਜ ਜ਼ੈਰਿਕਾ ਦਾ ਜਨਮ ਦਿਨ ਆ ਅਤੇ ਅੱਜ ਆਪਣਾ ਤੇਗ ਦਾ ਜਨਮ ਦਿਨ ਆ, ਇਹ ਤਾਂ ਹੋ ਗਏ ਇੰਪੋਰਟੈਂਟ ਵਾਲੇ, ਹੈ ਨਾ, ਅਤੇ ਵੈਰੀ ਇੰਪੋਰਟੈਂਟ ਵਾਲੇ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਉਹ ਵੀ ਇੰਪੋਰਟੈਂਟ ਨੇ,
1: ਠੀਕ ਹੈ। ਅਤੇ
0: ਆਪਾਂ ਇੱਕ ਬ੍ਰੇਕ ਲੈ ਕੇ ਹੁਣ ਵਾਪਸੀ ਕਰਦੇ ਹਾਂ ਜੀ, ਆ ਕੇ ਹੁੰਦੀਆਂ ਨੇ ਬਾਕੀ ਦੀਆਂ ਗੱਲਾਂ ਬਾਤਾਂ। ਰੇਡੀਓ ਹਾਂਜੀ 1674 AM।

0: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ ਮੋਰਗੇਜ ਰੀਫਾਈਨਾਂਸ ਕਰਵਾਉਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
4: ਹਾਂਜੀ ਰੇਡੀਓ
5: Smith's Lane by Mervec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mervec.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
2: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਪਾਮਰਸ ਰੋਡ ਤ੍ਰੁਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ ਡੈਂਡੀਨੋਂਗ
6: ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
7: ਫਿਰ ਲਵਾਈਏ ਕਿੱਥੋਂ
6: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
8: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
9: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ .com
11: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD Z-Line 7 ਪ੍ਰੀਮੀਅਮ ਸਿਰਫ $54,990 BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 October 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਔਨ ਅਸ ਕੰਡੀਸ਼ਨਸ ਅਪਲਾਈ
12: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
13: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ 1 ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
14: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
15: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋ ਗਿਆ। ਅੱਜ ਵੀਰਵਾਰ ਦਾ ਦਿਨ ਹੈ, ਅੱਜ 24 ਤਰੀਕ ਹੈ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਸਫ਼ਰ ਦੇ ਵਿੱਚ ਆਓ ਆਪਾਂ ਅੱਗੇ ਵੱਧਦੇ ਹਾਂ। ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ। ਬਿਊਟੀਫੁਲ ਸੌਂਗ ਸਿੰਘ ਸਾਹਿਬ, ਬਿਊਟੀਫੁਲ ਸੌਂਗਸ, ਘੈਂਟ ਗਾਣਾ। ਪਿਛਲਾ ਗਾਣਾ ਵੀ ਕੋਕ ਸਟੂਡੀਓ ਵਾਲਿਆਂ ਦਾ ਸੀਗਾ, ਕੌਣ ਸੀਗਾ ਸਿੰਗਰ?
0: ਨਹੀਂ, ਉਹ ਕੁਲਵਿੰਦਰ ਬਿੱਲੇ ਦਾ।
1: ਓ ਨਾਈਸ ਨਾਈਸ, ਕੁਲਵਿੰਦਰ ਬਿੱਲੇ
0: ਹੈ ਉਹਦਾਂ ਦੀ, ਉਹ ਵੀ ਟੋਨ
1: ਫੀਲ, ਹਾਂ ਉਹਦਾਂ ਦੀ
0: ਹੈ, ਉਹੀ ਆ
1: ਪਰ ਗੁੱਡ ਸੌਂਗ,
0: ਹਾਂ ਸੋਹਣਾ। ਚਲੋ ਐਟਲੀਸਟ ਉਹ ਇੱਕ ਟੋਨ ਚੋਂ ਬਾਹਰ,
1: ਹਾਂ ਇੱਕ ਮੈਲੋਡੀ ਸੁਣਨ ਨੂੰ ਮਿਲੀ ਬਹੁਤ ਟਾਈਮ ਬਾਅਦ ਨਾ।
0: ਨਹੀਂ, ਇੱਕ ਟੋਨ ਚੋਂ ਬਾਹਰ ਨਿਕਲ ਜਾਂਦਾ, ਉਹਦਾ ਬੜਾ ਚਿਰ ਹੋ ਗਿਆ, ਉਹ ਇੱਕੋ ਤਰ੍ਹਾਂ ਦਾ ਉਹ ਚੱਲੀ ਜਾਂਦਾ ਸੀ ਟਾਈਮ ਟੇਬਲ ਉਹ ਥੋੜਾ ਜਿਹਾ ਕੁਛ ਦੇਰ ਹੋਈ ਆ ਬਾਹਰ ਨਿਕਲੇ ਨੇ ਉਸ ਚੀਜ਼ ਚੋਂ। ਸੋ ਇਟਸ ਗੁੱਡ, ਚਲੋ ਥੈਂਕ ਯੂ। ਤੇ ਆਪਾਂ ਚਲੀਏ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ, ਆਪਾਂ ਤੁਰਦੇ ਹਾਂ। ਤੇ ਜਿੱਦਾਂ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇੱਕ ਰਿਪੋਰਟ ਆ
1: ਕਾਫੀ ਇੰਟਰਸਟਿੰਗ
0: ਤੇ
1: ਉਹ ਸ਼ੇਅਰ ਕਰਦੇ ਹਾਂ ਤੁਹਾਡੇ
0: ਨਾਲ। ਵਧੀਆ, ਤੇ ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹਾਂਜੀ,
1: ਰਿਪੋਰਟ ਦਾ ਨਾਮ ਹੈ ਜੀ ਹਿਲਡਾ, HILDA, ਹਾਊਸਹੋਲਡ ਇਨਕਮ ਲੇਬਰ ਡਾਇਨਾਮਿਕਸ ਆਫ ਆਸਟ੍ਰੇਲੀਆ। ਇਹ ਜੀ ਸਰਵੇ ਹੈ ਜੋ 2001 ਸਾਲ ਤੋਂ ਕਰਾਉਂਦਾ ਆ ਰਿਹਾ ਯੂਨੀਵਰਸਿਟੀ ਆਫ ਮੈਲਬਨ, ਅਤੇ ਇਹਦੇ ਅੰਦਰ ਇਹ 17,000 ਤੋਂ 20,000 ਲੋਕਾਂ ਨੂੰ ਸੈਂਪਲ ਸਾਈਜ਼ ਲੈਂਦੇ ਨੇ, ਅਤੇ ਤਕਰੀਬਨ 9,000 ਤੋਂ 10,000 ਘਰਾਂ ਤੋਂ ਇਹ ਉਹ ਸੈਂਪਲਸ ਲੈਂਦੇ ਨੇ, ਅਤੇ ਨੋਰਮਲ ਦਿਨ ਚਰਿਆ ਵੇਖਦੇ, ਲਾਈਫ ਸਟਾਈਲ ਵੇਖਦੇ, ਅਤੇ ਫਿਰ ਬਹੁਤ ਵਧੀਆ ਵਧੀਆ ਗ੍ਰਾਫਸ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ। ਅਤੇ ਇੱਕ ਬਹੁਤ ਡਿਫਰੈਂਟ ਤਰ੍ਹਾਂ ਦੀ ਚੀਜ਼ ਵੇਖਣ ਨੂੰ ਮਿਲੀ ਹੈ ਇਸ ਵਾਰੀ। ਪਹਿਲਾ ਚੀਜ਼ ਇਹ ਵੇਖਣ ਨੂੰ ਮਿਲੀ ਹੈ ਕਿ ਯੰਗ ਅਡਲਟਸ ਵੱਖਰੇ ਨਹੀਂ ਹੋਣਾ ਚਾਹੁੰਦੇ ਆਪਣੇ ਪੇਰੈਂਟਸ ਤੋਂ, ਕੋਸਟ ਆਫ ਲਿਵਿੰਗ ਕ੍ਰਾਈਸਿਸ ਦੇ ਕਰਕੇ ਕਹਿ ਲਓ,
0: ਜਾਂ
1: ਮਜਬੂਰੀ ਕਹਿ ਲਓ ਇਹਨੂੰ, ਜਾਂ ਫਿਰ ਕਹਿ ਲਓ ਕਿ ਮੈਂਟਲ ਹੈਲਥ ਵੀ ਇੱਕ ਇਹਦੇ ਅੰਦਰ ਮੇਜਰ ਫੈਕਟਰ ਕਿਹਾ ਜਾ ਰਿਹਾ ਕਿ ਇਕੱਲਾਪਨ ਵਗੈਰਾ ਹੋ ਸਕਦਾ,
0: ਜਾਂ ਕਹਿ ਲਓ ਵੱਖ ਹੋ ਗਏ ਅਤੇ ਵਾਪਸ ਆ ਗਏ।
1: ਕਿ 18 ਤੋਂ 29 ਸਾਲ ਦੇ ਜਿਹੜੇ ਯੰਗ ਅਡਲਟਸ ਨੇ, 50% ਉਹ ਲੋਕ ਉਹ ਉਸ ਸੈਂਪਲ ਵਿੱਚੋਂ ਆਪਣੇ ਘਰਦਿਆਂ ਨਾਲ ਰਹਿ ਰਹੇ ਨੇ ਜਾਂ ਫਿਰ ਰਹਿਣਾ ਸ਼ੁਰੂ ਕਰਨ ਲੱਗੇ ਨੇ। ਇਹ ਜਿਹੜੀ ਇਹਨਾਂ ਦੀ 2001 ਦੀ ਰਿਪੋਰਟ ਸੀ ਉਹਦੇ ਅੰਦਰ ਇਹ ਫਿਗਰ ਤਾਂ 35% ਸੀ, ਸੋ ਉਸ ਤੋਂ ਵੱਧ ਕੇ 50% ਐਂਡ 18% ਵਾਲੇ ਜਿਹੜੇ, ਸੋਰੀ, 18 ਦੀ ਉਮਰ ਤੋਂ ਵੱਧ ਨੇ ਜਿਹੜੇ, 18 ਤੋਂ 22 ਦਾ ਜਿਹੜਾ ਹੈਗਾ ਸਟਰਕਚਰ, ਉਹਦੇ ਅੰਦਰ 85% ਹਜੇ ਵੀ ਘਰ ਨਹੀਂ ਛੱਡ ਕੇ ਗਏ। ਜਦਕਿ ਆਪਾਂ ਇੱਦਾਂ ਸੁਣੀਦਾ ਨਾ ਕਿ 16-17 ਦੇ ਹੋਏ ਕਿ ਹਾਈ ਸਕੂਲ ਖਤਮ ਹੋਇਆ ਕਿ ਬੱਚੇ ਛੱਡ ਕੇ ਚਲੇ ਜਾਂਦੇ ਘਰ ਵਗੈਰਾ, ਕਿ ਹੈ ਨਾ ਕਾਲਜ 'ਚ ਰਹਿਣਾ ਜਾਂ ਫਿਰ ਆਪਣਾ ਵੱਖਰਾ ਰਹਿਣਾ, ਕਿ 85% ਲੋਕ ਨਹੀਂ ਜਾ ਕੇ ਰਾਜ਼ੀ ਕੋਸਟ ਆਫ ਲਿਵਿੰਗ ਕ੍ਰਾਈਸਿਸ ਨੇ। ਸੈਕਿੰਡਲੀ ਇਹ ਕਿ ਇਹੀ ਵਾਲਾ ਜਿਹੜਾ ਪੂਰਾ ਦਾ ਪੂਰਾ ਸਟਰਕਚਰ ਹੈ ਯੰਗ ਅਡਲਟਸ ਦਾ, 18 ਤੋਂ 29 ਦੀ ਏਜ ਵਾਲਾ, ਉਹ ਬਹੁਤ ਜ਼ਿਆਦਾ ਫਟੀਗ ਮਹਿਸੂਸ ਕਰ ਰਿਹਾ, ਲੋ ਔਨ ਐਨਰਜੀ ਮਹਿਸੂਸ ਕਰ ਰਿਹਾ, ਅਤੇ ਬਹੁਤ ਜ਼ਿਆਦਾ ਸਟ੍ਰੈਸ ਮਹਿਸੂਸ ਕਰ ਰਿਹਾ। ਕਹਿੰਦੇ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਹੁਤ ਸਾਰੇ ਦਿਮਾਗ ਦੇ ਅੰਦਰ ਛੋਟੇ ਛੋਟੇ ਟੈਬਸ ਖੁੱਲ੍ਹੇ ਨੇ ਜਿਹੜੇ ਫਟੀਗ ਅਤੇ ਸਟ੍ਰੈਸ ਅਤੇ ਐਨਰਜੀ ਨੂੰ ਲੋਅ ਕਰਦੇ ਪਏ ਨੇ, ਕਾਫੀ ਜ਼ਿਆਦਾ ਕੁਐਸਚਨੇਬਲ ਚੀਜ਼ਾਂ ਚੱਲਦੀਆਂ ਪਈਆਂ ਮਾਇੰਡ 'ਚ। ਪਰ ਪੋਜ਼ਿਟਿਵ ਨੋਟ ਇਹ ਹੈ ਜੀ ਕਿ ਜਦ ਇਹ ਲੋਕ ਇਹ ਵਾਲਾ ਸਰਵੇ ਕਰ ਰਹੇ ਆ, ਦ ਹੈਪੀਐਸਟ ਲੋਟ ਇਹ ਵਾਲਾ, ਇਹ ਲੋਕ ਸਭ ਤੋਂ ਜ਼ਿਆਦਾ ਖੁਸ਼ ਵੀ ਨੇ, ਐਂਡ ਇਹ ਜਿਹੜੇ ਰਿਲੇਸ਼ਨਸ਼ਿਪਸ ਨੇ ਉਹਦੇ ਅੰਦਰ ਵੀ ਦੇ ਆਰ ਵੈਰੀ ਮੱਚ ਹੈਪੀ ਵਿਦ ਦੇਅਰ ਪਾਰਟਨਰਸ। ਪਰ ਇਹਦੇ ਅੰਦਰ ਇੱਕ ਬਹੁਤ ਮਜ਼ੇਦਾਰ ਇੱਕ ਇਹ ਵੀ ਪੁਆਇੰਟ ਆਇਆ ਇਹਦੇ ਅੰਦਰ, ਪਤਾ ਕੀ, ਮੇਲਸ ਜ਼ਿਆਦਾ ਖੁਸ਼ ਨੇ ਆਪਣੀ ਫੀਮੇਲ ਕਾਊਂਟਰ ਪਾਰਟ ਤੋਂ, ਅਤੇ ਫੀਮੇਲਸ ਇੰਨੀਆਂ ਖੁਸ਼ ਨਹੀਂ ਹੈਗੀਆਂ ਮੇਲਸ ਤੋਂ, ਇਹ ਵੀ ਆਇਆ ਇਹਦੇ ਅੰਦਰ। ਪਰ ਇਨ ਜਨਰਲ ਕਦੇ ਵੀ ਇੰਨਾ ਜ਼ਿਆਦਾ ਕਹਿੰਦੇ ਹਾਈ ਔਨ ਲਵ, ਬੇਸਿਕਲੀ ਜੋ ਇਹਦੀ ਹੈਡਲਾਈਨ ਸੀਗੀ ਅੱਜ ਨਿਊਜ਼ 'ਤੇ ਉਹੀ ਸੀਗੀ, ਆਸਟ੍ਰੇਲੀਆ ਹਾਈ ਔਨ ਲਵ, ਕਿ ਬਹੁਤ ਖੁਸ਼ ਨੇ, ਬਹੁਤ ਪਿਆਰ 'ਚ ਨੇ। ਫਿਰ ਤਰੀਕੇ ਜਿਹੇ ਨਾਲ ਕਹਿਤਾ ਕਿ ਬਈ ਕੋਸਟ ਆਫ ਲਿਵਿੰਗ ਕ੍ਰਾਈਸਿਸ ਕਰਕੇ ਨਾ ਘਰ ਨਹੀਂ ਨਵਾਂ ਲੈ ਪਾ ਰਹੇ।
0: ਓਕੇ,
1: ਐਂਡ ਇਹਦੇ ਅੰਦਰ ਪ੍ਰਾਈਵੇਟ ਰੈਂਟਰਸ ਜਿਹੜੇ ਨੇ, ਜਿਹੜੇ ਘਰ ਰੈਂਟ ਕਰ ਰਹੇ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਦਿਖਾਇਆ ਗਿਆ ਕਿ ਦੇ ਆਰ ਮੋਰ ਫਟੀਗਡ ਐਂਡ ਮੋਰ ਇਨ ਸਟ੍ਰੈਸ। ਸੋ ਇਹ ਆਇਆ ਜੀ ਸਰਵੇ, ਐਂਡ ਯੂਜੁਅਲੀ ਕਹਿੰਦੇ ਕਿ ਜਿਹੜੇ ਪ੍ਰੋਫੈਸਰ ਸਾਹਿਬ ਨੇ ਜਿਹੜਾ ਇਹ ਸਰਵੇ ਕਰਵਾਉਂਦੇ, ਹਮੇਸ਼ਾ ਇਹੀ ਕਹਿੰਦੇ ਆ ਕਿ ਜਿਹੜਾ ਇਹ ਸਰਵੇ ਆ ਸਾਡਾ ਲੌਂਗੀਟਿਊਡਨਲ ਲੈਵਲ 'ਤੇ ਹੁੰਦਾ, ਅਤੇ ਆਪਾਂ ਇਸ ਤਰੀਕੇ ਨਾਲ ਕਰੀਦਾ ਕਿ ਤੁਸੀਂ ਇਹਨੂੰ ਇਹਦੀ ਰੈਲੇਵੈਂਸ ਮੇਜਰ ਪਾਪੂਲੇਸ਼ਨ ਦੇ ਨਾਲ ਜੋੜ ਸਕਦੇ ਹੋ। ਬਸ ਉਹਨਾਂ ਨੂੰ ਇਹ ਜ਼ਰੂਰ ਅੱਗੋਂ ਕਹਿੰਦੇ ਆ ਕਿ ਸਾਡੀ ਜਿਹੜੀ ਲਿਮਿਟੇਸ਼ਨ ਆ, ਉਹ ਲਿਮਿਟੇਸ਼ਨ ਇਹ ਹੁੰਦੀ ਹੈ ਹਮੇਸ਼ਾ ਕਿ ਜਿਹੜਾ 1 ਜਾਂ 1.5 ਸਾਲ ਜਾਂ ਫਿਰ 2 ਸਾਲ ਮੈਕਸੀਮਮ ਪੁਰਾਣਾ ਇਮੀਗ੍ਰੈਂਟ ਹੁਣੇ ਆਇਆ, ਉਹਨੂੰ ਆਪਾਂ ਨਹੀਂ ਕਵਰ ਕਰ ਪਾਉਂਦੇ ਇੱਦਾਂ ਦੇ ਸਰਵੇ ਦੇ ਅੰਦਰ। ਪਰ ਅਦਰ ਦੈਨ ਦੈਟ ਕਿ ਇਹ ਜਿਹੜਾ ਸਾਡਾ ਸਰਵੇ ਹੈ, ਭਾਵੇਂ ਸਾਡਾ ਸੈਂਪਲ ਸਾਈਜ਼ 20,000 ਬੰਦੇ ਦਾ ਹੀ ਆ, ਪਰ ਇਹ ਆਈਨਾ ਜੋ ਫਿਲਹਾਲ ਆਸਟ੍ਰੇਲੀਅਨ ਸਮਾਜ ਦੀ ਸਥਿਤੀ ਹੈ ਉਸ ਦਾ?
0: 20,000 ਕੋਈ ਛੋਟਾ ਸੈਂਪਲ ਨਹੀਂ ਹੁੰਦਾ, ਇੱਥੇ ਤੇ ਅਕਸਰ 2-2, 4-4 ਦੇ ਉੱਤੇ ਵੀ ਬੜਾ ਕੁਝ ਕਰ ਜਾਂਦੇ।
1: ਬਿਲਕੁਲ ਠੀਕ ਗੱਲ।
0: ਹਾਂ, ਸੋ ਇਹ ਵੱਡਾ ਹੋਆ ਕੀ ਲੱਗਦਾ, ਕਿਉਂਕਿ ਇਹਨੂੰ ਆਪਾਂ ਦੋ ਪੱਖਾਂ ਤੋਂ ਵੇਖ ਸਕਦੇ ਹਾਂ, ਆਪਾਂ ਸੱਜੇ ਖੱਬੇ ਤੋਂ। ਇੱਕ ਤਾਂ ਕਹਿ ਲਓ ਕਿ ਉਹ ਵਾਲਾ ਸਮਾਜ, ਉਹ ਵਾਲੀ ਏਜ ਗਰੁੱਪ ਜਿਹੜੇ ਇਹ ਜਿਹੜੇ ਚਾਹੁੰਦੇ ਆ ਵੀ ਆਪਾਂ ਛੇਤੀ ਤੋਂ ਛੇਤੀ ਇੰਨੀ ਕੁ ਉਮਰ ਦੇ ਹੋਈਏ, ਆਮ ਆਪਾਂ ਕਹਿੰਦੇ ਸੁਣ ਲਈਦਾ, ਹਾਂ ਅਤੇ ਆਪਾਂ ਘਰੋਂ ਨਿਕਲੀਏ, ਆਪਾਂ ਆਜ਼ਾਦੀ ਦੇ ਨਾਲ ਜੀਏ, ਸ਼ਾਇਦ ਉਹਨਾਂ ਦੇ ਬੜੇ ਸਾਰੇ ਉਹਦੇ ਪਿੱਛੇ ਰੀਜ਼ਨ ਹੁੰਦੇ ਆ, ਅਤੇ ਇੱਥੋਂ ਦਾ ਕਲਚਰ ਆ ਉਹ, ਹੈ ਨਾ। ਅਤੇ ਬਹੁਤ ਸਾਰੇ ਮਾਪੇ ਵੀ ਇਹ ਚੀਜ਼ ਕਹਿ ਦਿੰਦੇ ਆ ਵੀ ਹਾਂ ਆਹ ਟਾਈਮ ਤੇਰਾ ਹੋ ਗਿਆ, ਇਸ ਤੋਂ ਬਾਅਦ
1: ਹਾਂ, ਮਤਲਬ ਉਸ ਲੈਵਲ ਦੀ ਮੋਟੀਵੇਸ਼ਨ ਘਰਦਿਆਂ ਦੇ ਅੰਦਰ ਵੀ ਦੇਖਣ ਨੂੰ ਮਿਲਦੀ ਹੈ ਕਿ ਹੈ ਨਾ ਕਿ ਇਹ ਬਸ ਇੰਨੇ ਟਾਈਮ ਤੱਕ ਨਿਕਲਣਗੇ, ਹੈ ਨਾ ਕਿ ਦੇ ਵਿਲ
0: ਮੋਟੀਵੇਸ਼ਨ। ਮਤਲਬ ਆਪਣਾ ਚਲੋ ਆਪਣੇ ਤੇ ਚਲੋ ਇੱਕ ਛੋਟਾ ਜਿਹਾ ਆਪਾਂ ਇੱਕ ਕੈਟੇਗਰੀ ਆਪਾਂ ਵਿੱਚ ਆਪਣੇ ਕਮਿਊਨਿਟੀ ਦੇ ਆਪਾਂ ਐਡ ਕਰ ਲਈਏ, ਪਰ ਅਦਰਵਾਈਜ਼ ਜੇ ਆਪਾਂ ਵੇਖੀਏ ਇੱਥੋਂ ਦੇ ਕਲਚਰ ਦੇ ਹਿਸਾਬ ਦੇ ਨਾਲ, ਅਤੇ ਮਾਂ ਪਿਓ ਨੂੰ ਵੀ ਕਿਸੇ ਹੱਦ ਤੱਕ ਕਾਹਲੀ ਹੁੰਦੀ ਆ ਵੀ ਇਹ ਜਾਣ ਅਤੇ ਅਸੀਂ ਵੀ ਆਪਣਾ ਟਾਈਮ ਸਪੈਂਡ ਕਰੀਏ, ਹੈ ਨਾ। ਸੋ ਉਹ ਇੱਥੇ ਇਹ ਵੀ ਇੱਕ ਸਮੱਸਿਆ ਵਾ, ਬਹੁਤ ਸਾਰੇ ਜਿਹੜੇ ਆ ਉਹਨਾਂ ਦੇ ਵਿੱਚ ਸਿੰਗਲ ਪੇਰੈਂਟ ਵੀ ਆਪਾਂ ਵੇਖਿਆ, ਜਿਹੜੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਮੈਂ ਹੁਣ ਬਹੁਤ ਜ਼ਿਆਦਾ ਰਿਸਪੋਂਸੀਬਿਲਟੀਜ਼ ਸਾਂਭ ਲੀਆਂ, ਸਾਡੇ 'ਚ ਤਾਂ ਇਹ ਹੁੰਦਾ ਨਾ ਵੀ ਹੁਣ ਇਹ ਸਾਡੀ ਰਿਸਪੋਂਸੀਬਿਲਟੀ ਚੁੱਕੇ।
1: ਬਿਲਕੁਲ।
0: ਪਰ ਇਹਦੇ ਵਿੱਚ ਕਈਆਂ 'ਚ ਇਸ ਕੈਟੇਗਰੀ 'ਚ ਇਹ ਹੁੰਦਾ ਕਿ ਹੁਣ ਅਸੀਂ ਮੀ ਟਾਈਮ, ਹੁਣ ਆਪਣੇ ਆਪ ਰਹਿਣਾ, ਤੂੰ ਆਪਣਾ ਕਰ ਮੈਂ ਆਪਣਾ ਕਰਾਂ। ਹੁਣ ਬੱਚੇ ਦਾ ਇੱਕ ਉਹ ਆਪਣਾ ਵਾ, ਅਤੇ ਇੱਧਰ ਜਿਹੜੇ ਮਾਂ ਪਿਓ ਆ ਉਹਨਾਂ ਦਾ ਇੱਕ ਆਪਣਾ ਫਾਰਮੂਲਾ ਵਾ। ਸੋ ਦੋਵਾਂ ਪਾਸਿਆਂ ਤੋਂ ਫਿਰ ਆਪਾਂ ਹੁਣ ਕਿੱਦਾਂ ਵੇਖਾਂਗੇ ਆਪਾਂ ਫਿਰ ਹੁਣ
1: ਡਾਇਸੈਕਟ ਕਿੱਦਾਂ ਕੀਤਾ ਜਾਏ ਇਹਨੂੰ। ਬਿਲਕੁਲ ਠੀਕ ਗੱਲ ਆ। ਹਾਂ, ਇਹ ਗੱਲ ਵੀ ਹੈ। ਇਹਦੇ ਅੰਦਰ ਇੱਕ ਮੇਰੇ ਖਿਆਲ ਨਾਲ ਇਹ ਵੀ ਚੀਜ਼ ਆ ਜਾਂਦੀ ਹੈ ਜੇ ਇਹਨੂੰ ਤਾਂ ਥੋੜ੍ਹਾ ਆਪਾਂ ਹੋਰ ਫਰਦਰ ਦੇਖੀਏ। ਜਦੋਂ ਮੈਂ ਫਸਟ ਪਹਿਲੀ ਆਖੀ ਪਈ ਨਾ ਇਸ ਰਿਪੋਰਟ 'ਤੇ, ਤਾਂ ਮੇਰੇ ਮਾਇੰਡ 'ਚ ਇਹ ਆਇਆ ਕਿ ਸ਼ਾਇਦ ਫੈਮਿਲੀ ਵੈਲਿਊਜ਼ ਆਰ ਕਮਿੰਗ ਬੈਕ ਇਨ ਅ ਵੇ, ਕਿ ਇੱਕ ਪਾਸੇ ਇਹ ਦਿਖਾਇਆ ਕਿ ਸਟ੍ਰੈਸ ਬਹੁਤ ਆ, ਹੈ ਨਾ, ਇਹ ਜਿਨ ਜਿਹੜੇ ਬੰਦਿਆਂ ਨੂੰ ਸਟ੍ਰੈਸ ਬਹੁਤ ਆ, ਜਿਹੜੇ ਬੰਦੇ ਸਵੇਰੇ ਉੱਠਦੇ ਬਹੁਤ ਫਟੀਗ ਮਹਿਸੂਸ ਕਰ ਰਹੇ, ਟਾਇਰਡ ਮਹਿਸੂਸ ਕਰ ਰਹੇ ਆ, ਕੋਸਟ ਆਫ ਲਿਵਿੰਗ ਨੂੰ ਲੈ ਕੇ ਕਲਪ ਰਹੇ ਆ, ਘਰਦਿਆਂ ਨਾਲ ਰਹਿ ਰਹੇ ਆ, ਉਹ ਖੁਸ਼ ਵੀ ਦਿਖਾਏ ਆ ਕਿ ਉਹਨਾਂ ਦੀ ਹੈਪੀਨੈਸ ਦੇ ਅੰਦਰ ਬਹੁਤਾ ਅੰਤਰ ਨਹੀਂ ਆਇਆ, ਸਗੋਂ ਵਧੀਆ। ਕਿ ਸ਼ਾਇਦ ਉਹੀ ਗੱਲ ਹੋ ਜਾਂਦੀ ਕਿ ਜਿੰਨਾ ਕੁ ਤੁਸੀਂ ਆਪਣੀ ਫੈਮਿਲੀ ਦੇ ਨੇੜੇ ਰਹਿੰਦੇ ਹੋ ਜਾਂ ਫਿਰ ਪੇਰੈਂਟਸ ਦੇ ਨਾਲ ਜਾਂ ਫਿਰ ਸਿਬਲਿੰਗਸ ਦੇ ਨਾਲ ਜਿੰਨਾ ਕੁ ਤੁਸੀਂ ਲਾਗੇ ਰਹਿੰਦੇ ਹੋ, ਸ਼ਾਇਦ ਉਹ ਆਪਾਂ ਆਗੇ ਸੀਗਾ ਨਾ ਪਹਿਲੇ ਬੈਕ 'ਤੇ, ਕਿ ਅਗੇਨ ਆਪਾਂ ਆਪਣੇ ਕਲਚਰ ਦੇ ਲੋਕਾਂ ਦੀ ਗੱਲ ਹੀ ਕਰਦੇ ਹਾਂ ਕਿ ਸਾਡੇ ਲਈ ਕਿਉਂਕਿ ਚੀਜ਼ ਨਵੀਂ ਹੈ, ਅਸੀਂ ਬਹੁਤ ਖੁਸ਼ ਹੁੰਦੇ ਹਾਂ ਸੋਚ ਕੇ ਕਿ ਯਾਰ ਚਲੋ ਟਾਈਮ ਆਏਗਾ ਆਪਣਾ ਰਵਾਂਗੇ, ਕੋਈ ਲੈਣਾ ਦੇਣਾ ਨਹੀਂ, ਆਪਣੀ ਲਾਈਫ ਬਿਲਡ ਕਰਾਂਗੇ, ਦੈਟ ਇਜ਼ ਵੈਲਕਮ, ਦੈਟ ਇਜ਼ ਗ੍ਰੇਟ ਆਲਸੋ, ਹੈ ਨਾ। ਪਰ ਮੈਂ ਫੀਲ ਕਰਦਾ ਕਿ ਉਹ ਹੈਪੀਨੈਸ ਇੰਨੇ ਵੱਡੇ ਪੈਰਾਗ੍ਰਾਫ ਦੇ ਅੰਦਰ ਜਿੱਥੇ ਉਹਨਾਂ ਨੇ ਸਭ ਦੱਸਤਾ ਕਿ ਬੰਦਾ ਕਮਲੇ ਹੋਏ ਪਏ ਆ ਬਈ ਕਿ ਐਲ ਡੀ ਜਾ ਰਹੇ ਅਤੇ 7% ਵੱਧ ਗਿਆ, 8% ਵੱਧ ਗਿਆ, ਆਪਾਂ ਸਵੇਰੇ ਹੈ ਨਾ ਖਬਰਾਂ 'ਚ ਵੀ ਆਹਾ ਸਾਰਾ ਸੁਣਿਆ। ਇਹ ਸਭ ਹੁੰਦੇ ਹੋਏ ਵੀ ਦੇ ਆਰ ਹੈਪੀ, ਐਂਡ ਉਹਨਾਂ ਦੇ ਫਿਰ ਜਿਹੜੇ ਖੁਦ ਦੇ ਰਿਲੇਸ਼ਨਸ਼ਿਪ ਨੇ, ਅਗੇਨ ਜੇ ਉਹ ਮੈਰਿਡ ਨੇ ਜਾਂ ਫਿਰ ਜੇ ਉਹਨਾਂ ਦੇ ਡੇਟਿੰਗ ਲਾਈਫ ਹੈ ਜਾਂ ਫਿਰ ਉਹਨਾਂ ਦੇ ਕੋਈ ਕੋਰਟਸ਼ਿਪ ਪੀਰੀਅਡ ਚੱਲਦਾ ਪਿਆ ਆਪਸ 'ਚ, ਉਹਨਾਂ 'ਚ ਵੀ ਉਹ ਲੋਕ ਪੋਸਟ ਕੋਵਿਡ ਸਭ ਤੋਂ ਜ਼ਿਆਦਾ ਸੈਟਿਸਫੈਕਸ਼ਨ, ਸਭ ਤੋਂ ਜ਼ਿਆਦਾ ਖੁਸ਼ਹਾਲੀ ਦੇਖਣ ਨੂੰ ਮਿਲੀ ਆ ਇਹਦੇ ਅੰਦਰ। ਸੋ ਮੇਰੇ ਖਿਆਲ ਨਾਲ ਜਿੰਨਾ ਕੁ ਤੁਸੀਂ ਆਪਣੀ ਫੈਮਿਲੀ ਦੇ ਨਾਲ ਰਹਿੰਦੇ ਹੋ, ਔਖਾ ਸਮਾਂ ਵੀ ਹੋਵੇ, ਹੱਸ ਖੇਡ ਕੇ ਨਿਕਲ ਹੀ ਜਾਂਦਾ।
0: ਨਹੀਂ ਬਿਲਕੁਲ, ਇੱਕ ਚਾਹੇ ਉਹ ਮਜਬੂਰੀ ਆ, ਕਈ ਚੀਜ਼ਾਂ ਵੇਖਦੇ ਹਾਂ ਆਪਾਂ ਸਮਾਜ ਦੇ ਵਿੱਚ ਉਹ ਹੁੰਦੀਆਂ ਮਜਬੂਰੀ ਨੂੰ ਹੀ ਆ, ਪਰ ਉਹ ਚੰਗੀਆਂ ਹੋ ਜਾਂਦੀਆਂ। ਬੜੀ ਵਾਰ ਆਪਾਂ ਇਹ ਚੀਜ਼ ਵੇਖਦੇ ਹਾਂ ਸਮਾਜ ਦੇ ਵਿੱਚ, ਇਸ ਸਮਾਜ ਦੇ ਵਿੱਚ ਕੀ ਆਪਾਂ ਜੇ ਕਾਇਨਾਤ ਦੇ ਵਿੱਚ ਵੀ ਵੇਖੀਏ, ਆਪਾਂ ਇਸ ਬ੍ਰਹਿਮੰਡ ਦੇ ਵਿੱਚ ਵੇਖੀਏ, ਇਸ ਕੁਦਰਤ ਦੇ ਵਿੱਚ ਵੇਖੀਏ, ਅਤੇ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਧੱਕੇ ਨਾ ਨਹੀਂ, ਉਹ ਸਿਰਫ ਸਬੱਬ ਬਸ ਆਪਸ ਦੇ ਵਿੱਚ,
1: ਹਾਂ ਹੈ ਨਾ, ਮਤਲਬ ਆਊਟ ਆਫ ਰੈਂਡਮਨੈਸ ਹੈ।
0: ਹਾਂ ਹੈ ਨਾ,
1: ਬਿਲਕੁਲ ਠੀਕ।
0: ਈਵਨ ਇੱਥੋਂ ਤੱਕ ਜੇ ਬਹੁਤ ਤੁਸੀਂ ਬਰੀਕੀ ਦੇ ਵਿੱਚ ਜਾਂਦੇ ਹੋ, ਅਤੇ ਜਿਹੜੇ ਤਿੰਨ ਤੱਤਾਂ ਤੋਂ, ਤਿੰਨ ਤੱਤ ਹੀ ਕਹਿੰਦੇ ਨਾ, ਨਿਊਟ੍ਰੋਨ ਕੀ ਹੁੰਦੇ ਆ,
1: ਇਲੈਕਟ੍ਰੋਨ ਨਿਊਟ੍ਰੋਨ
0: ਇਲੈਕਟ੍ਰੋਨ ਪ੍ਰੋਟੋਨ, ਅਤੇ ਉਹਦੇ ਬਾਰੇ ਵੀ ਇਹ ਚੀਜ਼ ਕਿਹਾ ਜਾਂਦਾ ਨਾ ਕਿ ਉਹਨਾਂ ਦਾ ਜੋੜਨ ਦੇ ਲਈ ਕਿਸੇ ਜੱਦੋ ਜਹਿਦ ਦੀ ਲੋੜ ਨਹੀਂ ਹੈ, ਉਹ ਆਪਣੇ ਇੱਕ ਦੂਸਰੇ ਦੇ ਪੂਰਕ ਨੇ।
1: ਹਾਂ ਬਿਲਕੁਲ,
0: ਜਿੱਦਾਂ ਸੌਟ ਆਫ ਇੱਕ ਚਿੰਬਕ ਆ, ਅਤੇ ਉਹਨੇ ਆਪਣੇ ਆਪ ਹੀ ਉਹ ਦੂਸਰੇ ਪਾਸੇ ਨੂੰ ਆਪਣੇ ਨਾਲ ਖਿੱਚ ਕੇ ਅਤੇ ਜੋੜ ਲੈਣਾ। ਸੋ ਇਹ ਕਈ ਚੀਜ਼ਾਂ ਆਪਾਂ ਸਮਾਜ ਦੇ ਵਿੱਚ ਤਬਦੀਲੀ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਬੜੇ ਯਤਨ ਕਰਦੇ ਹਾਂ, ਪਰ ਬਹੁਤੀਆਂ ਆਪਣੇ ਆਪ ਹੀ ਸੈੱਟ ਹੋ ਜਾਂਦੀਆਂ। ਜਾਂ ਫਿਰ ਇੱਦਾਂ ਕਹਿ ਲਓ ਵੀ ਇੱਕ ਚੀਜ਼ ਜਦੋਂ ਆਪਣੇ ਪੀਕ ਦੇ ਉੱਤੇ ਪਹੁੰਚਦੀ ਹੈ, ਅਤੇ ਫਿਰ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਥੱਲੇ ਆਉਣਾ ਸ਼ੁਰੂ ਹੋ ਜਾਂਦੀ। ਉਹ ਚਾਹੇ ਮਜਬੂਰੀਆਂ ਚੋਂ ਨਿਕਲੀ, ਚਾਹੇ ਵਧੇ ਖਰਚਿਆਂ ਚੋਂ ਨਿਕਲੀ, ਚਾਹੇ ਸਟ੍ਰੈਸ ਚੋਂ ਨਿਕਲੀ, ਚਾਹੇ ਆਪਾਂ ਇੱਕ ਹੋਰ ਰੀਜ਼ਨ ਲਾ ਸਕਦੇ ਹਾਂ, ਕਿਉਂਕਿ ਇਹ ਤਾਂ ਪਰਸੈਂਟੇਜ ਸੈਂਪਲ ਨੇ ਅਤੇ ਆਪਾਂ ਉਸ ਦੇਸ਼ ਦੇ ਪਰਸੈਂਟੇਜ ਸੈਂਪਲ ਦੀ ਗੱਲ ਕਰ ਰਹੇ ਹਾਂ ਜਿੱਥੇ ਬਹੁਤ ਸਾਰੀਆਂ ਕਮਿਊਨਿਟੀਜ਼ ਲਾਈਕ ਅਸ। ਆਪਾਂ ਪਿੱਛੇ ਆਪਾਂ ਡਾਟੇ ਵੇਖੇ, ਸਰਵੇ ਵੇਖਿਆ ਕਿ ਇੰਡੀਅਨਸ ਕਿੰਨੀ ਵੱਡੀ ਮਾਤਰਾ ਦੇ ਵਿੱਚ ਆ ਗਏ ਆ,
1: ਹੈ ਨਾ।
0: ਸੋ ਉਹ ਜਦੋਂ ਮਿਕਸ ਹੋਣਗੇ ਇੱਥੋਂ ਦੇ ਸਕੂਲਾਂ 'ਚ, ਇੱਥੋਂ ਦੇ ਸਮਾਜ 'ਚ, ਅਤੇ ਆਟੋਮੈਟਿਕਲੀ ਉਹ ਉਸ ਸਰਵੇ ਦਾ ਹਿੱਸਾ ਹੋ ਗਏ। ਸਰਪ੍ਰਾਈਜ਼ਿੰਗਲੀ ਜਿਹੜਾ ਸਮਾਜ ਨਵਾਂ ਆਉਂਦਾ ਵਾ ਉਹ ਸਰਵੇਸ ਦੇ ਵਿੱਚ ਹਿੱਸਾ ਵੱਧ ਲੈਂਦਾ।
1: ਹਾਂ, ਇਹ ਵੀ ਗੱਲ ਠੀਕ ਹੈ।
0: ਸਾਨੂੰ ਇਹ ਲੱਗਦਾ ਕਿ ਆਪਾਂ ਕੋਈ ਵੀ ਇੱਦਾਂ ਦੀ ਚੀਜ਼, ਕੋਈ ਵੀ ਇੱਦਾਂ ਦਾ ਸੈਂਪਲ ਭਰਿਆ ਜਾਂਦਾ ਤਾਂ ਸਾਨੂੰ ਇਹ ਲੱਗਦਾ ਵਾ ਕਿ ਅਸੀਂ ਇਹਦਾ ਪਾਰਟ ਹੋਣਾ ਚਾਹੀਦਾ, ਹੋਣਾ ਚਾਹੁੰਦੇ ਹਾਂ ਆਪਾਂ,
1: ਜਾਂ
0: ਚਾਹੀਦਾ ਵਾ ਕਿ ਆਪਾਂ ਇਹਦਾ ਪਾਰਟ ਬਣੀਏ। ਉਹਦੀ ਇੱਕ ਹੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ। ਹੁਣ ਇੱਥੇ ਆਪਣਾ ਹੁੰਦਾ ਤੁਹਾਡਾ ਜਨਗਣਨਾ ਹੁੰਦੀ ਆ,
1: ਬਿਲਕੁਲ ਠੀਕ,
0: ਅਤੇ ਉਹਦੇ ਵਿੱਚ ਤੁਸੀਂ ਵੇਖੋ ਆਪਾਂ ਕਿੰਨਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ।
1: ਬਿਲਕੁਲ ਠੀਕ,
0: ਮੈਨੂੰ ਨਹੀਂ ਲੱਗਦਾ ਕੋਈ ਹੋਰ ਕਮਿਊਨਿਟੀ ਇੰਨਾ ਸੀਰੀਅਸਲੀ ਲੈਂਦੀ ਹੋਊਗੀ। ਉਹ ਚੁੱਪ ਕਰਕੇ ਫਾਰਮ ਜਿਹਾ ਭਰ ਕੇ ਪਾਸੇ ਹੁੰਦੇ ਹੋਣਗੇ, ਪਰ ਆਪਾਂ ਇਸ ਚੀਜ਼ ਦੇ ਉੱਤੇ ਜ਼ੋਰ ਦਿੰਦੇ ਹਾਂ ਕਿ ਪੰਜਾਬੀ ਲਿਖੋ ਆਪਣੀ ਲੈਂਗੁਏਜ, ਆਪਾਂ ਇਸ ਚੀਜ਼ 'ਤੇ ਜ਼ੋਰ ਦਿੰਦੇ ਹਾਂ ਕਿ ਆਪਣਾ ਧਰਮ ਲਿਖੋ, ਆਪਣਾ ਦੇਸ਼ ਲਿਖੋ, ਆਪਣਾ ਖਿੱਤਾ ਲਿਖੋ, ਆਪਣੇ ਪੁਰਖੇ ਐਨਸੈਸਟਰਸ ਲਿਖੋ, ਹੈ ਨਾ, ਆਪਾਂ ਸਾਰਾ ਕੁਛ ਲਿਖਦੇ ਹਾਂ। ਸੋ ਇਸੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਜਿਹੜੇ ਇੱਦਾਂ ਦੇ ਇੰਪੋਰਟੈਂਟ ਕੋਈ ਸਰਵੇ ਨੇ ਉਹਦੇ ਵਿੱਚ ਸਾਡੀ ਇੱਕ ਤਾਂ ਪਾਰਟੀਸਪੇਸ਼ਨ ਮੈਨੂੰ ਲੱਗਦਾ, ਜਸਟ ਆਪਾਂ ਇੱਕ ਉਹ ਵੇਖ ਰਹੇ ਹਾਂ ਕਿ ਆਪਾਂ ਇੱਕ ਤਾਂ ਉਹ ਪਰਸੈਂਟੇਜ ਵੱਧ ਗਈ, ਪਾਰਟੀਸਪੇਸ਼ਨ ਵੱਧ ਗਈ, ਇੱਕ ਸਮਾਜ ਦੇ ਵਿੱਚ ਜਦੋਂ ਸਾਡੀ ਗਿਣਤੀ ਵੱਧ ਗਈ ਅਤੇ ਸਾਡੇ ਵਿੱਚ ਹਾਲੇ ਵੀ ਬਹੁਤ ਸਾਰੇ ਬੱਚੇ ਜਿਹੜੇ ਵੱਖ ਥੋੜ੍ਹੀ ਰਹਿੰਦੇ ਆ, ਇੱਕ ਛੋਟੀ ਜਿਹੀ ਪਰਸੈਂਟੇਜ ਹੈ,
1: ਬਿਲਕੁਲ ਠੀਕ ਹੈ।
0: ਆਈ ਥਿੰਕ ਇਹ ਵੀ ਇੱਕ ਰੀਜ਼ਨ ਹੈ।
1: ਹਾਂ, ਇਹ ਵੀ ਹੈ, ਹੈ ਨਾ, ਕਿ ਉਹ ਮੈਂ ਵੀ ਸੋਚਦਾ ਕਿ ਉਹ ਅਮੈਲਗਮੇਸ਼ਨ ਆ ਜਿਹੜੀ, ਹੈ ਨਾ, ਕਿਉਂਕਿ ਇੰਡੀਅਨ ਸਬ ਕੰਟੀਨੈਂਟ ਦੇ ਅੰਦਰ ਫੈਮਿਲੀ ਵੈਲਿਊਜ਼ ਫਿਰ ਵੀ ਬੜੀ ਸਿਮਿਲਰ ਹੀ ਨੇ। ਆਪਾਂ ਚਾਈਨੀਜ਼ ਵਗੈਰਾ ਵੇਖੀ, ਹੈ ਨਾ, ਕਿ ਫੈਮਿਲੀ ਓਨਡ ਬਿਜ਼ਨਸ ਕਰਦੇ, ਕਿ ਬੱਚੇ ਵੀ ਨਾਲ ਹੀ ਕਰਦੇ ਆ, ਹੈ ਨਾ, ਪ੍ਰੀਟੀ ਮਚ ਸ਼ੋਰ ਸ਼ਾਇਦ ਰਹਿੰਦੇ ਵੀ ਹੋਣਗੇ ਨਾਲ। ਖੈਰ ਇਹ ਤਾਂ ਹੁਣ ਵੈਸਟਰਨ ਸੁਸਾਇਟੀਜ਼ ਤੱਕ ਹੀ ਚੀਜ਼ ਪਹੁੰਚ ਗਈ ਆ ਕਿ ਰਹਿੰਦੇ, ਅਤੇ ਗੱਲ ਉਹੀ ਆ ਕਿ ਹਰ ਕਿਸੇ ਨੂੰ ਭਾਵੇਂ ਮੂੰਹ 'ਤੇ ਕੋਈ ਬੋਲੇ ਨਾ, ਪਰ ਹਰ ਕੋਈ ਜੇ ਤੁਹਾਨੂੰ ਪਸੰਦ ਵੀ ਨਹੀਂ ਕਰਦਾ ਨਾ, ਅਤੇ ਤੁਹਾਡਾ ਕੋਈ ਨਾ ਕੋਈ ਪਲੱਸ ਪੁਆਇੰਟ ਉਹਨੂੰ ਜੱਚ ਜਾਏ ਅਤੇ ਚੁੱਪ ਚੁਪੀਤੇ ਥੋੜ੍ਹਾ ਜਿਹਾ ਫੋਲੋ ਕਰਨਾ ਸ਼ੁਰੂ ਕਰ ਦਿੰਦਾ। ਸਹੀ ਕਿ ਨਹੀਂ? ਆਪਾਂ ਕਈ ਵਾਰੀ ਲਾਈਫ 'ਚ ਥੋੜ੍ਹਾ ਬੈਕ ਹੁੰਦੇ ਹਾਂ ਕਿਸੇ ਚੀਜ਼ ਕਰਕੇ, ਅਤੇ ਆਪਾਂ ਕਿਸੇ ਨਾ ਕਿਸੇ ਨੂੰ ਤਾਂ ਮਿਸਾਲ ਦੇ ਤੌਰ 'ਤੇ ਯੂਜ਼ ਕਰਦੇ ਹਾਂ ਨਾ, ਕਿ ਯਾਰ ਨਹੀਂ ਉਹ ਲੋਕ ਵੀ ਤਾਂ ਇਸ ਤਰ੍ਹਾਂ ਕਰਦੇ ਆ, ਅਤੇ ਜੇ ਮੇਰੇ ਨਾਲ ਫਿਲਹਾਲ ਇਸ ਤਰ੍ਹਾਂ ਮੈਂ ਕਰ ਰਿਹਾ ਤਾਂ ਦਿਸ ਇਜ਼ ਨੋਟ ਬੈਡ, ਹੈ ਨਾ, ਕਿ ਉਹੀ ਗੱਲ ਹੈ ਕਿ ਇੱਕ ਅਪਲਿਫਟਮੈਂਟ ਕਰਨ ਵਾਲੀ ਗੱਲ ਹੈ ਕਿ ਥਾਪੜਾ ਦੇ ਕੇ ਕਿ ਚੱਲ ਯਾਰ ਉੱਠ, ਕੋਈ ਚੱਕਰ ਵਾਲੀ ਗੱਲ ਨਹੀਂ। ਸੋ ਮੇ ਬੀ ਬਹਾਨੇ ਸਿਰ ਹੀ ਸਹੀ, ਪਰ ਵੈਲਕਮ ਟੂ ਆਵਰ ਸਟਰਕਚਰ ਵੈਸਟਰਨ ਸੋਸਾਇਟੀ।
0: ਨਹੀਂ, ਓਵਰਆਲ ਵੇਖਿਆ ਜਾਵੇ ਤਾਂ ਸਮਾਜ ਦੇ ਲਈ ਇਹ ਕੋਈ ਮਾੜੀ ਗੱਲ ਨਹੀਂ ਆ। ਵੈਸੇ ਆਪਾਂ ਇਹ ਚਾਹਵਾਂਗੇ ਕਿ ਜੇਕਰ ਤੁਸੀਂ ਵੀ ਇਹਦੇ ਵਿੱਚ ਹਿੱਸੇਦਾਰੀ ਪਾਓ ਇਸ ਵਿਸ਼ੇ ਦੇ ਉੱਤੇ, ਕੋਈ ਸਾਡੇ ਕੋਲ ਬਹੁਤ ਜ਼ਿਆਦਾ ਸਮਾਂ ਨਹੀਂ ਬਚਿਆ, ਕੋਈ ਇੱਕ ਦੋ ਔਨ ਸੀਰੀਅਸ ਨੋਟ, ਮਤਲਬ ਜੇ ਤੁਸੀਂ ਵਿਸ਼ੇ 'ਤੇ ਵਿੱਚ ਰਹਿ ਕੇ ਕੋਈ ਗੱਲ ਕਰ ਸਕਦਾ ਵਾ, ਕੋਈ ਵੱਖਰਾ ਤੁਹਾਡੇ ਕੋਲ ਪੁਆਇੰਟ ਹੈਗਾ ਵਾ ਤਾਂ ਸਿਰਫ ਉਹ,
1: ਹਾਂ,
0: ਅਤੇ ਅਦਰਵਾਈਜ਼ ਸਾਡੇ ਕੋਲ ਥੋੜ੍ਹਾ ਜਿਹਾ ਸਮਾਂ ਬਚਿਆ, ਉਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਫਿਰ ਉਹਦੇ 'ਚ ਆਪਾਂ ਕੰਟਰੀਬਿਊਟ ਕੁਛ ਕਰੀਏ। ਪਰ ਜੇ ਤੁਹਾਡੇ ਕੋਲ ਕੁਛ ਵੈਲਿਊਬਲ ਹੋਵੇ ਕੰਟਰੀਬਿਊਟ ਕਰਨ ਦੇ ਲਈ, ਵੈਲਿਊਬਲ, ਅਤੇ ਉਹ ਜ਼ਰੂਰ ਤੁਸੀਂ, ਕਿਉਂਕਿ ਵਿਸ਼ਾ ਕਾਫੀ ਇਹ ਇੰਪੋਰਟੈਂਟ ਹੈ, ਕਿਉਂਕਿ ਸਾਡੇ ਬੱਚੇ ਜਾਂ ਤਾਂ ਇਸ ਏਜ 'ਚ ਪਹੁੰਚ ਚੁੱਕੇ ਆ ਅਤੇ ਜਾਂ ਫਿਰ ਪਹੁੰਚਣੇ ਆ, ਜਾਂ ਇਹ ਤੁਹਾਡੇ ਦਿਮਾਗ ਦੇ ਵਿੱਚ ਸੋਚ ਵਿਚਾਰ ਚੱਲ ਰਹੇ ਆ, ਜਾਂ ਤੁਸੀਂ ਸੁਣਿਆ ਵਾ ਇਸ ਵਿਸ਼ੇ ਨੂੰ ਲੈ ਕੇ, ਤੁਸੀਂ ਚਿੰਤਾ ਦੇ ਵਿੱਚ ਹੋ ਕਿ ਬੱਚੇ ਹਾਏ ਇੱਕ ਸਟੇਜ 'ਤੇ ਜਾ ਕੇ ਉਹ ਨਹੀਂ ਰਹਿੰਦੇ ਮਾਪਿਆਂ ਦੇ ਨਾਲ, ਹੈ ਨਾ, ਮਾਵਾਂ ਦੇ ਦਿਲ ਧੂਏ ਜਾਂਦੇ ਆ ਇੰਡੀਅਨਸ ਦੇ। ਇਸ ਤੁਸੀਂ ਕਰ ਸਕਦੇ ਹੋ 044-717-1674 ਦੇ ਉੱਤੇ, ਅਤੇ ਜਾਂ ਫਿਰ 93-56-0-346 ਦੇ ਉੱਤੇ। ਇੱਕ ਪੱਖ ਇਹਦਾ ਹੋਰ ਵੀ ਆ ਕ੍ਰਿਸ਼ਨਾ ਜੀ, ਮੈਨੂੰ ਇਹ ਲੱਗਦਾ ਕਿ ਜਿੱਦਾਂ ਹੁਣ ਸਾਡੇ 'ਚੋਂ ਬਹੁਤੇ ਵਿਚਰਦੇ ਆ ਨਾ ਇੱਥੇ, ਈਵਨ ਗੋਰਿਆਂ ਦੇ ਨਾਲ ਵੀ ਜਾਂ ਹਰ ਪਾਸੇ, ਹੈ ਨਾ, ਤਾਂ ਸਾਡਾ ਜਦੋਂ ਵਾਹ ਵਾਸਤਾ ਪੈਂਦਾ ਅਤੇ ਮੈਂ ਇਹ ਨੋਟ ਕੀਤਾ ਕਿ ਸਾਰੇ ਗੋਰਿਆਂ 'ਚ ਵੀ ਇਹ ਚੀਜ਼ ਨਹੀਂ ਹੈਗੀ।
1: ਹਾਂ, ਇਹ ਗੱਲ ਵੀ ਠੀਕ ਹੈ ਤੁਹਾਡੀ,
0: ਸਾਰਿਆਂ 'ਚ ਨਹੀਂ ਹੈਗੀ। ਹੁਣ ਮੈਂ ਬੜਿਆਂ ਨੂੰ ਜਾਣਦਾ ਵਾਂ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਨਾਲ ਹੀ ਰਹਿੰਦੇ ਆ,
1: ਬਿਲਕੁਲ
0: ਉਹ ਵੱਖਰੀ ਗੱਲ ਹੈ, ਮੈਂ ਉਹਨਾਂ ਵੀ ਬੜਿਆਂ ਨੂੰ ਜਾਣਦਾ ਜਿਹੜੇ ਦੇ ਬੱਚੇ ਵੱਖਰੇ ਰਹਿੰਦੇ ਆ ਅਤੇ ਉਹ ਇਸ ਚੀਜ਼ ਤੋਂ ਥੋੜ੍ਹੇ ਜਿਹੇ ਤੰਗ ਪਰੇਸ਼ਾਨ ਨੇ। ਪਰ ਹੁਣ ਇਸ ਸਮਾਜ ਦੇ ਵਿੱਚ ਵੀ ਜਦੋਂ ਬੱਚਾ ਵੱਖਰਾ ਰਹਿੰਦਾ ਜਾ ਕੇ ਅਤੇ ਚਿੰਤਾ ਤਾਂ ਉਹਨਾਂ 'ਚ ਵੀ ਹੈਗੀ ਆ।
1: ਹਾਂ, ਬਿਲਕੁਲ।
0: ਸੋ ਆਪਾਂ ਇਹ ਕਹਿ ਦਿੰਦੇ ਹਾਂ ਵੀ ਇੱਥੇ ਇਸ ਕੰਟਰੀ 'ਚ ਇੱਦਾਂ ਚੱਲਦਾ ਵਾ, ਗੋਰਿਆਂ 'ਚ ਇੱਦਾਂ ਚੱਲਦਾ ਵਾ, ਪਰ ਜਿਹੜੀਆਂ ਇਨਸਾਨ ਦੀਆਂ ਕਦਰਾਂ ਕੀਮਤਾਂ ਨੇ ਜਾਂ ਫਿਰ ਪਰਿਵਾਰਿਕ ਤਾਣੇ ਬਣੇ ਨੇ, ਉਹ ਲਗਭਗ ਸੇਮ ਹੀ ਨੇ ਹਰ ਥਾਂ।
1: ਹਾਂ ਮੈਨੂੰ ਮੈਨੂੰ ਵੈਸੇ ਤੁਹਾਡੇ ਪੁਆਇੰਟ ਨੂੰ ਜਿਵੇਂ ਸਪਲੀਮੈਂਟ ਕਰਾਂ, ਐਬਸੋਲੂਟਲੀ ਰਾਈਟ। ਮੇਰੇ ਖਿਆਲ ਨਾਲ ਸ਼ਾਇਦ ਵੈਸਟਰਨ ਸੋਸਾਇਟੀ ਦੀ ਫੈਮਿਲੀਜ਼ ਦੇ ਅੰਦਰ ਅਤੇ ਸਾਡੀ ਫੈਮਿਲੀਜ਼ ਦੇ ਅੰਦਰ, ਐਂਡ ਸਾਡੀ ਫੈਮਿਲੀ ਮੈਂ ਕਹਿ ਰਿਹਾ ਬਿਲਕੁਲ ਕੰਜ਼ਰਵੇਟਿਵ ਫੈਮਿਲੀ ਜੋ ਆਪਾਂ ਕਹਿ ਦਿੰਦੇ ਜਿਹਨੂੰ ਆਪਾਂ, ਹੈ ਨਾ, ਉਹਦੇ ਅੰਦਰ ਸਿਰਫ ਟਰਾਂਸਪੇਰੈਂਸੀ ਕਿਸ ਤਰ੍ਹਾਂ ਦੀ ਚੀਜ਼ ਆ, ਹੈ ਨਾ, ਕੀ ਕਹਿ ਦਿੰਦੇ ਪਾਰਦਰਸ਼ਤਾ, ਇਹੀ ਇੱਕ ਇੱਦਾਂ ਦਾ ਪੁਆਇੰਟ ਹੈ ਸ਼ਾਇਦ ਕਿ ਫਰਕ ਕਰਦਾ ਕਿ ਆਪਾਂ ਵੇਖਦੇ ਕਿ ਗੋਰਿਆਂ ਦੇ ਅੰਦਰ ਜਾਂ ਫਿਰ ਅਗੇਨ ਇਸ ਸਿਵਿਲਾਈਜੇਸ਼ਨ ਦੇ ਅੰਦਰ ਟਰਾਂਸਪੇਰੈਂਸੀ ਜ਼ਿਆਦਾ, ਕਹਿ ਲਓ ਅਕਾਊਂਟੇਬਿਲਿਟੀ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲੈ ਕੇ। ਸਾਡੇ 'ਚ ਹਜੇ ਵੀ ਡਿਪਲੋਮੈਸੀ, ਹਿਪੋਕ੍ਰੇਸੀ ਸਮਾਜਿਕ ਤੌਰ 'ਤੇ ਬਹੁਤ ਜ਼ਿਆਦਾ। ਅਦਰਵਾਈਜ਼ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਕਿਸੇ ਨੂੰ ਆਪਣੇ ਜੀ ਦੀ ਖਿੱਚ ਤਾਂ ਹੁੰਦੀ ਆ, ਉਹਦਾ ਰੰਗ ਰੂਪ ਨਾਲ, ਹੈ ਨਾ, ਜਾਂ ਫਿਰ ਕਿੱਥੇ ਤੁਸੀਂ ਜੰਮੇ ਭਲੇ ਹੋ ਉਹਦੇ ਨਾਲ ਕੋਈ ਰਿਲੇਸ਼ਨ ਇੰਨਾ ਮੇਜਰ ਨਹੀਂ ਆ। ਜੇ ਆਪਾਂ ਇਕਨੋਮਿਕਲੀ ਇਹਦੀ ਗੱਲ ਕਰੀਏ ਤਾਂ ਇਸ ਰਿਪੋਰਟ ਦੇ ਅਲਾਇਦਾ ਇੱਕ ਹੋਰ ਮੇਰੇ ਮਾਇੰਡ 'ਚ ਰਿਪੋਰਟ ਆ ਰਹੀ ਹੈ, ਮੈਂ ਕੱਲ੍ਹ ਪੜ੍ਹਿਆ ਕਿ US ਦੇ ਅੰਦਰ ਇਹ ਹੋਣਾ ਸ਼ੁਰੂ ਹੋ ਗਿਆ, ਠੀਕ ਹੈ, ਕਿ US ਦੇ ਅੰਦਰ ਜਿਹੜੀ ਕਿਸੇ ਨੇ ਪਾਇਆ ਹੋਇਆ ਕਿ ਵੋਟ ਇਜ਼ ਯੋਰ ਪਰਸਨਲ ਰਿਸੈਸ਼ਨ ਇੰਡੀਕੇਟਰ, ਕਿ ਤੁਹਾਨੂੰ ਪਰਸਨਲ ਤੌਰ 'ਤੇ ਕੀ ਲੱਗਦਾ ਕਿ ਰਿਸੈਸ਼ਨ ਆ ਗਈ ਹੈ, ਹੈ ਨਾ। ਕਿਸੇ ਨੇ ਇੱਦਾਂ ਕਰਕੇ ਲਿਖਿਆ ਪਿਆ ਕਿ ਬਈ ਜਦੋਂ ਮੈਂ ਕਿਸੇ ਗੋਰੇ ਨੂੰ ਉਬਰ ਕਰਦਾ ਵੇਖਦਾ ਨਾ, ਇਹਦਾ ਮਤਲਬ ਕਿ ਰਿਸੈਸ਼ਨ ਆ ਗਈ, ਹੈ ਨਾ। ਕਿਸੇ ਨੇ ਕਿ ਮਤਲਬ ਗੋਰੇ ਵਧੀਆ ਹੀ ਕਰ ਰਹੇ, ਹੈ ਨਾ, ਇਸ ਤਰ੍ਹਾਂ ਦੀ ਬੜੀਆਂ ਚੀਜ਼ਾਂ, ਹੈ ਨਾ। ਉਹਦੇ ਅੰਦਰ ਇੱਕ ਇਹ ਵੀ ਚੀਜ਼ ਆਈ ਹੈ ਬਹੁਤ ਇੰਟਰਸਟਿੰਗ ਪੁਆਇੰਟ ਸੀਗਾ ਕਿ ਜਦੋਂ ਵੀ ਮਹਿੰਗਾ ਮੇਕਅਪ ਜਾਂ ਲਗਜ਼ਰੀ ਗੁੱਡ ਜ਼ਿਆਦਾ ਵਿਕਣਾ ਸ਼ੁਰੂ ਹੋ ਜਾਣਾ ਅਤੇ ਉਹਦਾ ਮਤਲਬ ਰਿਸੈਸ਼ਨ ਆ ਰਹੀ ਹੈ, ਕਿਉਂਕਿ ਆਦਮੀ ਜਿਹੜੀ ਚੀਜ਼ਾਂ ਬਹੁਤ ਰੈਲੇਵੈਂਟ ਆ, ਮਤਲਬ ਘਰ ਗੱਡੀ ਇਹ ਸਭ 'ਤੇ ਹੱਥ ਨਹੀਂ ਪੈ ਰਿਹਾ, ਪਰ ਬੰਦੇ ਨੇ ਖੁਸ਼ ਤਾਂ ਕਰਨਾ ਨਾ ਖੁਦ ਨੂੰ, ਤਾਂ ਫਿਰ ਉਹ ਇਹ ਖਰੀਦਦਾ। ਪਰ ਇਹਦੇ ਅੰਦਰ ਇੱਕ ਸੀਰੀਅਸ ਪੁਆਇੰਟ ਜਿਹੜਾ ਆਇਆ ਨਾ, ਉਹ ਇਸ ਪੁਆਇੰਟ ਨੂੰ ਸਪਲੀਮੈਂਟ ਕਰਦਾ। ਉਹਦੇ ਅੰਦਰ ਇਹ ਆਇਆ ਕਿ ਅਮੈਰੀਕਨ CEOs ਮੈਕਡੋਨਲਡਸ ਵਰਗੇ ਕੰਪਨੀਆਂ ਦੇ CEOs ਹੁਣ ਸਰਕਾਰਾਂ ਨੂੰ ਲੈਟਰ ਲਿਖਣਾ ਸ਼ੁਰੂ ਹੋ ਗਏ ਆ ਕਿ ਇਕਾਨਮੀ ਦੀ ਬਿਹਤਰੀ ਲਈ ਤੁਸੀਂ ਕੀ ਕਰ ਰਹੇ ਹੋ, ਕਿਉਂਕਿ ਉਹਨਾਂ ਦੀ ਸੇਲਸ ਡਾਊਨ ਜਾ ਰਹੀ ਹੈ। ਜਦ ਫਾਸਟ ਫੂਡ ਜੁਆਇੰਟਸ ਜਾਂ ਫਿਰ ਜਿਸ ਤਰ੍ਹਾਂ ਆਪਾਂ ਇੰਡੀਆ ਦੇ ਅੰਦਰ ਆਈਡੀਆ ਲੈ ਲਈਏ, ਹਿੰਦੁਸਤਾਨ ਯੂਨੀਲੀਵਰ ਹੋ ਗਿਆ, ਜਿਹੜੇ ਤੁਹਾਡੇ ਸਾਬਣ ਤੋਂ ਲੈ ਕੇ ਕੰਘੀ ਤੱਕ ਸਭ ਬਣਾਉਂਦੇ ਆ, ਹੈ ਨਾ, ਸਾਰਾ ਜਿੰਨਾ FMCG ਗੁੱਡ ਉਹ ਬਣਾਉਂਦੇ ਆ। ਜਦੋਂ ਇਸ ਲੈਵਲ ਦੇ ਤਗੜੇ ਤਗੜੇ ਕੰਪਨੀਆਂ ਸਰਕਾਰਾਂ ਨੂੰ ਸਵਾਲ ਕਰਨ ਨਾ ਕਿ ਸਾਡੀਆਂ ਸੇਲਾਂ ਨਹੀਂ ਹੋ ਰਹੀਆਂ ਬਈ, ਟੁੱਥਪੇਸਟ ਹਰ ਕਿਸੇ ਨੂੰ ਖਰੀਦਣਾ, ਸਾਬਣ ਤਾਂ ਖਰੀਦਣਾ, ਅਤੇ ਤੁਹਾਨੂੰ ਪਤਾ ਸਾਨੂੰ ਪਤਾ ਕਿ ਮੈਕਡੋਨਲਡਸ ਇਸ ਸੁਸਾਇਟੀ ਦੇ ਅੰਦਰ ਇਜ਼ ਲਾਈਕ ਸੈਕਿੰਡ ਫੂਡ, ਮਤਲਬ ਖਾਸ ਕਰ ਇਹ ਲੋਕ ਤਾਂ ਖਾਂਦੇ ਆ ਖੁਸ਼ੀ ਨਾਲ, ਜੇ ਉਹਨਾਂ ਦੀ ਸੇਲਾਂ ਡਾਊਨ ਹੋ ਰਹੀਆਂ ਇਹਦਾ ਮਤਲਬ ਇਹ ਹੈ ਕਿ ਇਕੋਨਮਿਕਲੀ ਇੰਨਾ ਜ਼ਿਆਦਾ ਕ੍ਰਾਈਸਿਸ ਹੈ ਕਿ ਜਿਹੜਾ ਅੱਜ ਗ੍ਰੈਜੂਏਟ ਹੋ ਰਿਹਾ ਬੱਚਾ ਉਹ ਚਾਹ ਕੇ ਵੀ ਨਹੀਂ ਸੋਚ ਪਾ ਰਿਹਾ ਕਿ ਮੈਂ ਘਰ ਜਾਂ ਇੱਕ ਅਪਾਰਟਮੈਂਟ ਕਰ ਲਵਾਂ ਰੈਂਟ। ਕਿਉਂਕਿ ਇਸੇ ਰਿਪੋਰਟ ਦੇ ਅੰਦਰ ਇੱਕ ਹੋਰ ਬਹੁਤ ਮੇਜਰ ਪੁਆਇੰਟ ਆਇਆ ਕਿ ਮੋਰ ਦੈਨ 50% ਆਫ ਆਸਟ੍ਰੇਲੀਅਨਸ ਆਰ ਓਵਰ ਐਜੂਕੇਟਡ ਐਂਡ ਓਵਰ ਸਕਿੱਲਡ। ਓਵਰ ਸਕਿੱਲਡ ਦੇ ਡੇਟਾ ਦੇ ਅੰਦਰ ਵੀ 50% ਤੋਂ ਵੱਧ ਨੇ ਕਿ ਜਿਹੜੀ ਜੋਬ ਕਰ ਰਹੇ ਆ ਉਹਦੇ ਲਈ ਉਹ ਸਕਿੱਲ ਉਹਨਾਂ ਤੋਂ ਉੱਪਰ ਹੈ, ਅਤੇ ਜਿਹੜੀ ਜੋਬ ਉਹ ਕਰ ਰਹੇ ਨੇ ਉਹਦੇ ਲਈ ਉਹ ਐਜੂਕੇਟਡ ਵੀ ਉੱਪਰ ਨੇ, ਐਂਡ ਇਹ ਵੱਖੋ ਵੱਖਰੇ ਦੇ ਅੰਦਰ 50+ ਆ ਰਿਹਾ। ਮਤਲਬ ਕਿ ਜਿੱਦਾਂ ਹੀ ਸ਼ਾਇਦ ਹਰ ਕਿਸੇ ਨੇ ਇਨਵੈਸਟਮੈਂਟ ਕੀਤੀ ਹੈ ਸਮੇਂ ਦੀ ਅਤੇ ਪੈਸੇ ਦੀ, ਉਸ ਹਿਸਾਬ ਦਾ ਕੰਮ ਜਾਂ ਆਮਦਨ ਨਹੀਂ ਹੈ।
0: ਪਰ ਇਹਦੇ 'ਚ ਇੱਕ ਚੀਜ਼ ਹੋਰ ਵੀ ਹੋ ਸਕਦੀ ਹੈ ਨਾ। ਮੰਨ ਲਓ ਹੁਣ ਜਦੋਂ ਆਪਾਂ ਫਾਸਟ ਫੂਡ ਚੇਨ ਦੀ ਗੱਲ ਕਰ ਰਹੇ ਹਾਂ, ਅਤੇ ਕਿਉਂਕਿ ਜੇ ਇਹ ਮਸਲਾ ਹੋਵੇ ਮਹਿੰਗਾਈ ਦਾ, ਅਤੇ ਜਿੱਥੋਂ ਤੱਕ ਮੈਨੂੰ ਪਤਾ ਵਾ ਇਹਨਾਂ ਦੇਸ਼ਾਂ ਦੇ ਵਿੱਚ ਸਭ ਤੋਂ ਸਸਤਾ ਤਾਂ ਇਹੋ ਹੀ ਫੂਡ ਆ।
1: ਬਿਲਕੁਲ,
0: ਵੈਸੇ ਵੀ ਫੂਡ ਸਸਤਾ ਵਾ ਅਮੈਰੀਕਾ 'ਚ, ਕੈਨੇਡਾ 'ਚ, ਪਰ ਉਹ ਤੋਂ ਵੀ ਸਭ ਤੋਂ ਸਸਤਿਆਂ ਦੇ ਵਿੱਚ ਤਾਂ ਇਹੋ ਹੀ ਨੇ, ਮੈਕਡੋਨਲਡ ਵਗੈਰਾ। ਸੋ ਮਹਿੰਗਾਈ ਵਾਲਾ ਮਸਲਾ ਨਾ ਹੋ ਕੇ ਕਿਤੇ ਇਹ ਵਾਲਾ ਮਸਲਾ ਤਾਂ ਨਹੀਂ, ਅਵੇਅਰਨੈਸ ਵਾਲਾ, ਕਿ ਲੋਕ ਹੁਣ ਜੰਕ ਫੂਡ ਤੋਂ ਇਹ ਵਾਲੀ ਜਨਰੇਸ਼ਨ ਥੋੜ੍ਹਾ ਜਿਹਾ ਪਿੱਛੇ ਹਟ ਰਹੀ?
1: ਨਹੀਂ, ਇੰਨੇ ਮੇਜਰ ਲੈਵਲ 'ਤੇ ਨਹੀਂ ਹੈ। ਮਤਲਬ ਓਬਵੀਅਸਲੀ ਥੋੜ੍ਹਾ ਜਿਹਾ ਤਾਂ, ਹੈ ਨਾ, ਹਰ ਤਰ੍ਹਾਂ ਦਾ ਹੁੰਦਾ। ਉਹ ਤਾਂ ਆਪਾਂ ਇੱਥੇ ਵੀ ਕਿੰਨੇ ਬਿਜ਼ਨਸ ਦੇਖੇ, ਜਿਸ ਹੁਣ ਇੱਥੇ ਵੀਗਨ ਕਿੰਨਾ ਵੱਧ ਗਿਆ, ਹੈ ਨਾ। ਉਹ ਤਾਂ ਹੈ ਕਿ ਸੋਸਾਇਟੀ ਦੇ ਅੰਦਰ ਹਮੇਸ਼ਾ ਇੱਕ ਚੀਜ਼ ਆਉਣੀ, ਪਰ ਉਹ ਇੱਕ ਟ੍ਰੈਂਡ ਆ। ਮਤਲਬ ਇੰਨੇ ਤਕੜੇ ਜਾਇੰਟਸ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ। ਐਂਡ ਜਦੋਂ ਮੈਂ ਮੈਕਡੋਨਲਡ ਕਹਿ ਰਿਹਾ, ਉਹਦਾ ਮਤਲਬ ਮੈਂ ਇਕੱਲੀ ਉਸ ਕੰਪਨੀ ਦੀ ਗੱਲ ਨਹੀਂ ਕਰ ਰਿਹਾ, ਮੈਂ ਇਸ ਇੰਡਸਟਰੀ ਦੀ ਗੱਲ ਕਰ ਰਿਹਾ, ਹੈ ਨਾ। ਮਤਲਬ ਉਹਦੇ ਅੰਦਰ ਉਹਨਾਂ ਦੇ ਹੰਗਰੀ ਜੈਕ ਨੇ ਜਾਂ KFC ਨੇ, ਉਹ ਸਾਰੇ ਵਿੱਚ ਇੰਕਲੂਡ ਹੋ ਜਾਂਦੇ ਆ, ਕਿ ਸਾਰਿਆਂ ਦੀ ਹੀ ਮਤਲਬ ਕਿ ਸੇਲਸ ਘੱਟ ਨੇ। ਅਗੇਨ ਜਿਸ ਤਰ੍ਹਾਂ ਹੁਣ ਇੰਡੀਆ ਦੇ ਅੰਦਰ ਆ ਰਿਹਾ ਕਿ ਹਿੰਦੁਸਤਾਨ ਯੂਨੀਲੀਵਰ ਵਾਲਿਆਂ ਦੀ ਸ਼ੇਅਰ ਡਾਊਨ ਹੋਏ ਜਾਂ ਫਿਰ ਉਹਨਾਂ ਦੀ ਆਮਦਨ ਘਟੀ ਹੈ, ਤਾਂ ਮਤਲਬ ਕਿ ਹੁਣ ਸਾਬਣ ਤਾਂ ਹਰ ਕੋਈ ਖਰੀਦਦਾ, ਕੰਘੀ ਹਰ ਕੋਈ ਖਰੀਦਦਾ, ਪੇਸਟ ਹਰ ਕੋਈ ਖਰੀਦਦਾ, ਐਂਡ ਇਹ ਤੁਹਾਡੇ ਮੇਜਰ ਬ੍ਰਾਂਡਸ ਨੇ। ਕੋਈ ਇਹ ਵੀ ਨਹੀਂ ਕਿ ਸਾਈਡ ਵਾਲਾ, ਇਹ ਉਹ ਵਾਲੇ ਬ੍ਰਾਂਡਸ ਨੇ ਜਿਹੜੀ ਸਾਡੀ ਪਿਛਲੀ ਤੋਂ ਪਿਛਲੀ ਪੀੜ੍ਹੀ ਵੀ ਖਰੀਦ ਰਹੀ ਸੀ, ਤੁਹਾਡੇ ਘਰ ਦੇ ਹਿੱਸਾ ਹੁੰਦੀਆਂ। ਸੇਮ ਜੋ ਇੱਦਾਂ ਦਾ ਹੀ FMCG ਬ੍ਰਾਂਡ ਅਮੈਰੀਕਾ ਦਾ ਮੇਰੇ ਖਿਆਲ ਨਾਲ, ਜਾਂ ਫਿਰ ਆਪਾਂ ਵਾਲਮਾਰਟ ਵੱਲੋਂ ਹੀ ਕਹਿ ਲਈਏ, ਹੈ ਨਾ, ਤਾਂ ਸਾਰਿਆਂ ਨੇ ਜੇ ਥੋੜ੍ਹਾ ਡਾਊਨ ਦੇਖਿਆ ਤਾਂ ਉਹਦਾ ਇਹ ਹੈ ਕਿ ਸਬਸਟੀਟਿਊਟ ਵੀ ਥੋੜ੍ਹਾ ਨਾ ਕੋਈ ਇਸ ਤਰ੍ਹਾਂ ਦਾ ਜੋ ਇੰਨੀ ਮੇਜਰ ਹਾਈਕ ਲੈ ਕੇ ਆ ਰਿਹਾ ਹੈ ਨਾ, ਐਂਡ ਇਹ ਤਾਂ ਹੁਣ ਅਖਾਣ ਬਣ ਗਏ ਹੋਏ ਆ ਨਾ, ਮਤਲਬ ਕਿਸੇ ਨੂੰ ਨੀਚਾ ਦਿਖਾਉਣਾ ਹੋਵੇ ਅਮੈਰੀਕਨ ਐਕਸੈਂਟ ਦੇ ਅੰਦਰ ਅਮੈਰੀਕਨ ਸਲੈਂਗ ਦੇ ਅੰਦਰ ਇੱਦਾਂ ਕਹਿ ਦਿੰਦੇ ਕਿ ਤੂੰ ਤਾਂ ਕੁਆਟਰ ਪਾਊਂਡਰ ਖਾਣ ਵਾਲੀ ਔਕਾਤ ਹੈ ਤੇਰੀ, ਮਤਲਬ ਇੱਦਾਂ ਕਹਿਣ ਵਾਲੀ ਗੱਲ ਕਰ ਦਿੰਦੇ ਆ, ਮਤਲਬ ਜਿਹੜੀ ਚੀਜ਼ ਹੀ ਮਿਸਾਲੀ ਤੌਰ 'ਤੇ ਕਿ ਤੂੰ ਤਾਂ ਸਸਤਾ ਖਾਣਾ ਖਾਣ ਵਾਲਾ ਬੰਦਾ ਕਿ ਮੈਂ ਬੜਾ ਉੱਚਾ, ਮਤਲਬ ਗੱਲ ਓਬਵੀਅਸਲੀ ਇਹ ਹੈ ਤੇ ਕਿਸੇ ਨੂੰ ਕਟਾਕਸ਼ ਵਾਲੀ ਗੱਲ ਹੈ, ਪਰ ਹੈ ਤੇ ਮਿਸਾਲ ਹੈ। ਜਦ ਇੱਕ ਮਿਸਾਲੀ ਫੂਡ ਹੀ ਡਾਊਨ ਹੋ ਗਿਆ ਤੇ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਪੀਪਲ ਆਰ ਨੋਟ ਮੇਕਿੰਗ ਦ ਕਾਇੰਡ ਆਫ ਮਨੀ, ਜਾਂ ਫਿਰ ਉਹ ਪੈਸਾ ਕਮਾ ਰਹੇ ਨੇ ਪਰ ਹੁਣ ਬਹੁਤ ਚੀਜ਼ਾਂ ਹਸਰਤਾਂ ਹੀ ਬਣ ਕੇ ਰਹਿ ਜਾਣਗੀਆਂ।
0: ਪਰ ਫਿਰ ਵੀ ਸੋਚਣ ਵਾਲੀ ਚੀਜ਼ ਇਹ ਆ ਕਿ ਜਦੋਂ ਮੰਨ ਲਓ ਇਹ ਜੇ ਇਹ ਨਹੀਂ ਤਾਂ ਕੁਛ ਤਾਂ ਖਾਈ ਰਹਿਣਗੇ, ਕਿਉਂਕਿ ਫੂਡ ਤਾਂ ਇੱਦਾਂ ਦੀ ਨੈਸੈਸਿਟੀ ਆ ਵੀ ਉਹਨਾਂ ਬੰਦੇ ਨੇ ਕੁਛ ਨਾ ਕੁਛ ਤਾਂ ਖਾਣਾ ਹੀ ਆ।
1: ਹੁਣ
0: ਇਹ ਵੀ ਹੋ ਸਕਦਾ ਵਾ ਵੀ ਉਹ ਹੋਰ ਕਿਸੇ ਵੱਲ ਨੂੰ ਟਿਲਟ ਹੋਏ ਹੋਣ, ਕਿਉਂਕਿ ਜਿੰਨਾ ਮਰਜ਼ੀ ਮੰਨ ਲਓ ਜੇ ਰਿਸੈਸ਼ਨ ਵੀ ਆ ਤਾਂ ਬੰਦਾ ਜਦੋਂ ਰਿਸੈਸ਼ਨ ਆ ਤਾਂ ਉਹ ਸਸਤਾ ਖਾਣਾ ਸ਼ੁਰੂ ਕਰੂਗਾ, ਖਾਣਾ ਛੱਡੂਗਾ ਥੋੜ੍ਹੀ,
1: ਇਹੀ ਤਾਂ ਗੱਲ
0: ਘਰ 'ਚ ਬਣਾਊਗਾ। ਕਿਉਂਕਿ ਜਿੰਨਾ ਕੁ ਮੈਂ ਪੜ੍ਹਿਆ ਵਾ ਜਾਣਿਆ ਵਾ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਜੇ ਘਰ ਤੋਂ ਹੀ ਬਣਾਉਂਦੇ ਤਾਂ ਈਵਨ ਹੋਰ ਤੁਹਾਨੂੰ ਮਹਿੰਗਾ ਪੈਂਦਾ।
1: ਹਾਂ, ਇਹਨਾਂ ਲੋਕਾਂ ਨੂੰ ਤਾਂ
0: ਫਿਰ
1: ਆਵਰਲੀ ਲੈਵਲ 'ਤੇ
0: ਫਿਰ ਆਪਾਂ ਇਹ ਨਹੀਂ ਕਹਿ ਸਕਦੇ, ਜਾਂ ਹੋ ਸਕਦਾ ਵਾ ਵੀ ਇੱਕ ਸਟੇਜ ਸੀ, ਉਹੀ ਗੱਲ ਫਿਰ ਆ ਜਾਂਦੀ ਆ ਵੀ ਪੀਕ ਤੁਸੀਂ ਵੇਖੀ ਆ, ਹੁਣ ਤੁਸੀਂ ਜਾ ਰਹੇ ਹੋ ਡਾਊਨ, ਤੋਂ ਕੁਝ ਵੀ ਕੁਛ ਵੀ ਰੀਜ਼ਨ ਹੋ ਸਕਦਾ, ਕੁਝ ਵੀ ਰੀਜ਼ਨ ਹੋ ਸਕਦਾ। ਪਰ ਫੂਡ ਦਾ ਵੀ ਨਾ ਮੈਂ ਵੇਖਿਆ, ਆਪਾਂ ਫਿਰ ਕਿਸ ਦਿਨ ਇਹਦੇ ਉੱਤੇ ਡਿਟੇਲ 'ਚ ਗੱਲ ਕਰਾਂਗੇ, ਫੂਡ ਦਾ ਵੀ ਫੈਸ਼ਨ ਹੋ ਗਿਆ ਵਾ, ਹੈ ਨਾ, ਕਦੀ ਇੰਡੀਅਨ ਫੈਸ਼ਨ ਚੱਲ ਰਿਹਾ ਹੁੰਦਾ, ਕਦੀ ਮੈਕਸੀਕਨ ਫੈਸ਼ਨ ਚੱਲ ਰਿਹਾ ਹੁੰਦਾ, ਕਦੀ ਥਾਈ ਫੈਸ਼ਨ ਚੱਲ ਰਿਹਾ ਹੁੰਦਾ, ਹੈ ਨਾ, ਇਟਾਲੀਅਨ, ਫ੍ਰੈਂਚ, ਉਹ ਲੰਘੇ ਟਾਈਮ, ਸੋ ਇਹ ਵੀ ਫੈਸ਼ਨ ਆ ਨਾ, ਇੱਕ ਫਾਸਟ ਫੂਡ ਦਾ, ਇੱਕ ਪੀਜ਼ੇ ਦਾ ਵੀ ਫੈਸ਼ਨ। ਅੱਜ ਕੱਲ੍ਹ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਥਾਈ ਦਾ ਹਾਲੇ, ਹਾਂ, ਥਾਈ ਦਾ ਪੀਕ ਤੋਂ ਡਾਊਨ ਜਾ ਰਿਹਾ ਵਾ, ਹੈ ਨਾ, ਤੁਸੀਂ ਇਸ ਤੋਂ ਪਹਿਲਾਂ ਮੈਕਸੀਕਨ ਹੀ ਤੁਸੀਂ ਵੇਖੋ ਚਾਰ ਛਫੇਰੇ, ਤੁਹਾਨੂੰ ਹੁਣ ਤੁਸੀਂ ਇੱਕ ਚੀਜ਼ ਨੋਟ ਕਰਿਓ, ਮਤਲਬ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਅਤੇ ਵੱਡੇ ਵੱਡੇ ਸ਼ੋਪਿੰਗ ਸੈਂਟਰਾਂ 'ਚ ਜਾਂ ਕਿੱਦਾਂ, ਤੁਹਾਨੂੰ ਲੱਗਦਾ ਵੀ ਅੱਛਾ ਆਹ ਥਾਈ ਨਵਾਂ ਖੁੱਲ੍ਹਾ, ਆਹ ਥਾਈ ਨਵਾਂ ਖੁੱਲ੍ਹਾ, ਆਹ ਬੰਦ ਹੋਇਆ ਇਹਦੀ ਥਾਂ 'ਤੇ ਥਾਈ ਖੁੱਲ੍ਹਾ, ਹੈ ਨਾ।
1: ਮੈਨੂੰ ਲੱਗਦਾ ਮੈਕਸੀਕਨ ਵੀ ਉਸੇ ਲੈਵਲ ਦਾ ਹੀ ਅੱਜ ਕੱਲ੍ਹ,
0: ਮੈਕਸੀਕਨ ਇਸ ਤੋਂ ਪਹਿਲਾਂ ਉਹ ਹਟਿਆ ਨਾ, ਹੁਣ ਮੈਕਸੀਕਨ ਜਿਹੜਾ ਵਾ ਉਹਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਆ, ਰਾਜਮਾ ਹੀ ਨੇ, ਆਪਾਂ ਮਤਲਬ ਆਪਣੇ ਵੀ ਕਈ ਬੜਿਆਂ ਨੇ ਨੋਟ ਕੀਤਾ ਹੋਊਗਾ ਵੀ ਸਾਨੂੰ ਵਧੀਆ ਲੱਗਾ, ਬਹੁਤ ਵਧੀਆ ਆਪਾਂ ਖਾਧਾ, ਪਰ ਉਸ ਤੋਂ ਬਾਅਦ ਆਪਾਂ ਫੀਲ ਕੀਤਾ ਵੀ ਨਹੀਂ ਯਾਰ, ਮਤਲਬ ਇਹ ਗੈਸ ਬਹੁਤ ਬਣਾਉਂਦਾ ਹੈ ਤੇ ਸਾਰਾ ਉਹੀ ਖਾਣਾ ਹੈ ਨਾ।
1: ਮੈਨੂੰ ਲੱਗਦਾ ਅਗੇਨ ਆਪਾਂ ਥੋੜ੍ਹਾ ਟੋਪਿਕ ਦੇ ਇੱਧਰ ਉੱਧਰ ਹੋ ਗਏ, ਮੈਨੂੰ ਕਈ ਵਾਰ ਇਹ ਵੀ ਲੱਗਦਾ ਕਿ ਇਹ ਮਤਲਬ ਖਾ ਰਾਜਮਾ ਰਹੇ ਹਾਂ ਪਰ ਇਹ ਜਿਹੜੀਆਂ ਚੀਜ਼ਾਂ ਨਾਲ ਰਲਾਇਆ ਹੋਇਆ ਸਰੀਰ ਨੇ ਇੱਦਾਂ ਕਦੀ ਖਾਧਾ ਹੀ ਨਹੀਂ ਨਾ ਰਾਜਮਾ ਨੂੰ, ਉਹ ਵੀ ਕਹਿੰਦਾ ਕੀ ਕਰੀ ਜਾਂਦਾ ਹੋਇਆ ਐਵੋਕਾਡੋ ਵੀ ਨਾ ਸੁੱਟੀ ਜਾਂਦਾ ਪਿਆ ਭਰਾਵਾ, ਰੁਕ ਜਾ,
0: ਇਹ ਵੀ ਇੱਕ ਪ੍ਰੋਬਲਮ ਹੈ ਨਾ,
1: ਉਹ ਕੌਨਸ ਵੀ ਆ ਗਏ, ਰੁਕ ਜਾ ਰੁਕ ਜਾ, ਥੰਮ ਜਾ, ਚਿਪਸ ਵੀ ਆ ਗਏ, ਰੁਕ ਜਾ,
0: ਖਲੋ ਜਾ ਭਰਾ, ਖਲੋ ਜਾ। ਚਲੋ ਖੈਰ ਇਹ ਇੰਟਰਸਟਿੰਗ ਵਿਸ਼ਾ ਵਾ, ਇਹਦੇ ਉੱਤੇ ਫਿਰ ਆਪਾਂ ਕਿਸੇ ਦਿਨ ਇਹ ਵਾਲੀ ਖੋਲਾਂਗੇ ਆਪਾਂ ਪੋਲ ਲਈ, ਕਿਉਂਕਿ ਖਾਣਾ ਤਾਂ ਆਪਾਂ ਖਾਣਾ ਹੀ ਹੁੰਦਾ
1: ਖਾਣਾ, ਨਾਈਸ ਨਾਈਸ।
0: ਅਤੇ ਸਾਡੇ ਨਾਲ ਗੁਰਜੀਤ ਜੀ ਨੇ, ਵੇਖਦੇ ਹਾਂ ਇਹਨਾਂ ਨੇ ਕੀ ਇਨਪੁੱਟ ਪਾਉਣੀ ਵਾਪਸ, ਕਿਉਂਕਿ ਜਿਹੜੀ ਸਾਡਾ ਇਨਪੁੱਟ ਵਾਲਾ ਵਿਸ਼ਾ ਵਾ ਉਹ ਖਾਣ ਵਾਲਾ ਨਹੀਂ, ਉਹ ਸਾਡਾ ਹੋਊਗਾ
1: ਹਿਲਡਾ ਦੀ ਰਿਪੋਰਟ।
0: ਹਾਂਜੀ, ਰਿਪੋਰਟ, ਬੱਚੇ ਜਿਹੜੇ ਆ ਉਹ ਘਰ ਵਾਪਸ ਮਾਂ ਪਿਓ ਦੇ ਨਾਲ ਕਹਿੰਦੇ ਰਹਿਣਾ ਸ਼ੁਰੂ ਹੋ ਗਿਆ, ਚਾਹੇ ਉਹਨਾਂ ਦੀ ਮਜਬੂਰੀ ਦੱਸੀ ਗਈ ਹੈ ਇਸ ਰਿਪੋਰਟ ਦੇ ਵਿੱਚ ਕਿ ਉਹਨਾਂ ਨੂੰ ਵਾਰਾ ਨਹੀਂ ਖਾ ਰਿਹਾ, ਦੂਸਰਾ ਉਹ ਬਾਹਰ ਰਹਿ ਕੇ ਲੋਨਲੀ ਫੀਲ ਕਰ ਰਹੇ, ਦਿਮਾਗੀ ਤੌਰ ਦੇ ਉੱਤੇ ਅਸਰ ਜਾਂ ਫਿਰ ਦਿਲ ਜ਼ਿਆਦਾ ਟੁੱਟਣ ਲੱਗ ਪਿਆ,
1: ਨਹੀਂ ਲੋਨਲੀ ਫੀਲ ਕਰ ਰਿਹਾ, ਦਿਲ ਤਾਂ ਕਹਿੰਦੇ ਸਗੋਂ ਟੁੱਟ ਹੀ ਨਹੀਂ ਰਹੇ, ਖੁਸ਼ ਨੇ ਬਹੁਤ ਜ਼ਿਆਦਾ ਅੱਜ ਕੱਲ੍ਹ।
0: ਅੱਛਾ, ਖੁਸ਼ ਨੇ, ਉਸ ਪਰਿਵਾਰ ਦੇ ਵਿੱਚ ਇਹਨਾਂ ਦੇ ਖੁਸ਼ ਹੋਣਗੇ। ਹਾਂਜੀ, ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਸਤਿ ਸ਼੍ਰੀ ਅਕਾਲ ਭਾਜੀ
0: ਜੀ, ਸਤਿ ਸ਼੍ਰੀ ਅਕਾਲ। ਇਹ ਬੱਚਿਆਂ ਨੇ ਮੈਨੂੰ ਲੱਗਦਾ ਵਾ ਵੀ ਫੜ ਕੇ ਧੱਕੇ ਦੇ ਨਾਲ ਕਾਲ ਕਰਵਾਈ ਹੈ
2: ਨਾ, ਆ ਬੈਠੇ ਮੇਰੇ ਲੋਕ ਕੋਲੇ ਬੈਠੇ,
1: ਸਹੀ ਹੈ।
0: ਹੁਣ ਮਤਲਬ ਜਿੱਦਾਂ ਮੈਂ ਤਾਂ ਇਮੈਜਿਨ ਕਰਦਾ ਨਾ ਵੀ ਜਿੱਦਾਂ ਤੁਹਾਡਾ ਭੈਣ ਭਰਾਵਾਂ ਦਾ ਗੈਂਗ ਸੀ, ਹੁਣ ਤੁਹਾਡਾ ਬੱਚਿਆਂ ਦੇ ਨਾਲ ਗੈਂਗ ਬਣ
1: ਗਿਆ, ਤੁਸੀਂ ਵੀ ਬੁਝਾਰਤ ਪਾਓ ਇੱਕ,
2: ਆਪ ਹੀ ਬਣਾਇਆ ਭਾਜੀ, ਉਹੀ ਉਹੀ ਫੀਲ ਲੈਣ ਲਈ।
0: ਗੁੱਡ ਗੁੱਡ ਗੁੱਡ ਗੁੱਡ ਗੁੱਡ।
2: ਹਾਂਜੀ, ਮੈਂ ਭਾਜੀ ਗੱਲ ਕਰਾਂਗੀ ਜਿਹੜੀ ਕੱਲ ਦੀ ਚੱਲਣ ਦੀ ਹੈ ਵੀ ਗੱਡੀਆਂ ਬਾਰੇ।
0: ਹਾਂਜੀ ਹਾਂਜੀ,
2: ਟੈਂਟਡ ਵਿੰਡੋ ਤੇ ਕੀ ਜੇ ਇੰਸ਼ੋਰੈਂਸ ਕਵਰ ਕਰਦੇ ਕਿ
0: ਨਹੀਂ
2: ਜੋ ਸਾਡੇ ਨਾਲ ਹੋਇਆ। ਹਾਂਜੀ, ਅਸੀਂ ਭਾਜੀ ਗੱਡੀ ਕਰਾਈ ਸੀ ਪੂਰੀ, ਜਿਵੇਂ ਕਾਲੀ ਗੱਡੀ ਤੇ ਪੂਰੀ ਜਿਵੇਂ ਟੈਂਟਡ ਵਿੰਡੋ ਕਰਾਉਣੀਆਂ ਸਾਰੀਆਂ ਨਾ ਅੱਗੇ ਪਿੱਛੇ ਵੀ ਸੋਹਣੀ ਲੱਗਦੀ ਹੈ।
0: ਹਾਂ, ਕਾਲੀ ਸ਼ੀਸ਼ੇ, ਕਾਲੀ ਗੱਡੀ, ਕਾਲੇ ਰਿਮ,
1: ਕਾਲੀ ਐਨਕਾਂ,
2: ਕਾਲੀ ਕਾਲੀ ਐਨਕ,
1: ਕਾਲੇ ਬੂਟ,
2: ਗਾਣੇ ਵੀ ਉਹ ਜਿਹੇ ਲਾ ਕੇ ਵੀ ਚਲਾਉਣੀ ਹੈ ਨਾ
0: ਜੀ।
2: ਤੇ ਭਾਜੀ ਮੈਂ ਬੱਚੇ ਛੱਡਣ ਗਈ ਸਕੂਲ ਤੇ ਐਜ ਯੂਜ਼ੁਅਲ ਗੱਡੀ ਗੱਡੀ ਜਦੋਂ ਪਾਰਕਿੰਗ ਚੋਂ ਬਾਹਰ ਤੇ ਮੈਨੂੰ ਲੱਗਾ ਕਿ ਜਿਵੇਂ ਉੱਥੇ ਪੁਲਿਸ ਵਾਲਿਆਂ ਨੇ ਨੋਟਿਸ ਕੀਤਾ ਗੱਡੀ ਨੂੰ ਨਾ
0: ਓਕੇ
2: ਤੇ ਬਾਈਕ ਤੇ ਸੀਗੇ ਪੁਲਿਸ ਤੇ ਉਹਨਾਂ ਨੇ ਗਾਂਹ ਜਾ ਕੇ ਰੋਕ ਲਿਆ
0: ਜੀ
2: ਕਿ ਬਾਹਰ ਚੱਲੋ ਤੁਸੀਂ ਜਾਣੇ ਤੇ ਰੋਕ ਲਿਆ ਸੌਰੀ ਭਾਈ
0: ਨਾ ਨਾ ਮੈਂ ਕਿਹਾ ਪੁਲਿਸ ਵਾਲੇ ਆ ਗਿਆ
1: ਮੈਂ ਕਿਹਾ ਹੁਣ ਹੀ ਆ ਗਏ ਰੁਕੀ ਨਹੀਂ ਰਹੇ
0: ਓਕੇ
1: ਜੀ
2: ਹਾਂਜੀ ਉਹਨਾਂ ਨੇ ਅੱਗੇ ਜਾ ਕੇ ਰੋਕ ਲਿਆ ਤੇ ਮਤਲਬ ਪਹਿਲਾਂ ਕੱਲਾ ਸੀ ਉਹਨੇ ਵਾਇਰਲੈਸ ਤੇ ਇੱਕ ਦੋ ਜਾਣੇ ਹੋਰ ਸੱਦ ਲਏ ਹਨਾ ਵੀ ਮੈਂ ਕਿਹਾ ਪਤਾ ਨਹੀਂ ਕੀ ਹੋਇਆ ਤੇ ਐਨੀ ਉਹਨਾਂ ਨੇ ਗੱਡੀ ਚੋਂ ਬਾਹਰ ਬੂਰ ਕੱਢਿਆ ਤੇ ਉਹਨਾਂ ਨੇ ਸ਼ੀਸ਼ੇ ਸ਼ੂਸ਼ੇ ਚੈੱਕ ਕੀਤੇ ਉਹਨਾਂ ਵੀ ਤੇ ਬਹੁਤ ਜ਼ਿਆਦਾ ਕਾਲੇ ਕਰਾਏ ਹੋਏ ਸੀ ਭਾਜੀ ਦਿਖਦਾ ਹੀ ਕੁਛ ਨਹੀਂ ਹੁੰਦਾ
0: ਜੈੱਡ ਬਲੈਕ
2: ਪੂਰੇ ਜੈੱਡ ਬਲੈਕ ਕਰਾਤੀ ਸੀ ਗੱਡੀ ਇਹਨਾਂ ਨੇ ਵੀ ਮੈਂ ਤਾਂ ਇੱਦਾਂ ਹੀ ਰੱਖਣੀ ਹੈ ਸੋਹਣੀ ਲੱਗਦੀ ਹੈ ਤੇ ਉਹ ਕਹਿੰਦੇ ਵੀ ਗੱਡੀ ਕਿਹਦੀ ਆ ਮੈਂ ਕਿਹਾ ਜੀ ਆਪਣੀ ਤੇ ਉਹ ਕਹਿੰਦੇ ਵੀ ਤੁਹਾਨੂੰ ਤੁਸੀਂ ਹੁਣ ਮਤਲਬ ਮੈਨੂੰ ਅੰਦਰ ਬਹਿ ਕੇ ਮੈਨੂੰ ਬਾਹਰੋਂ ਨਹੀਂ ਦੇਖੋ ਤੁਹਾਨੂੰ ਦਿਖਦਾ ਨਾ ਮੈਂ ਤੇ ਮੈਂ ਕਿਹਾ ਨਹੀਂ ਜੀ
0: ਅੱਛਾ ਵਾਕਈ ਨਹੀਂ ਦੇਦਾ ਕੋਈ
2: ਨਹੀਂ ਦੇਖਦਾ
0: ਅੱਛਾ
1: ਬੱਲੇ ਤੁਸੀਂ ਖਤਰੋਂ ਦੇ ਖਿਲਾੜੀ ਬਣੇ ਪਏ ਹੀਗੇ ਬਈ
0: ਓਕੇ
2: ਕੁਛ ਨਹੀਂ ਦੇਖਦਾ
0: ਬਈ ਤੂੰ ਤੇ ਕਿਉਂ ਵਾਲੇ ਪੀਪੇ 'ਚ ਬਹਿ ਕੇ ਗੱਡੀ ਚਲਾਉਂਦਾ
2: ਡਾਲਾ ਡਾਲਾ ਕਿਉਂ
0: ਵਾਹ ਅੱਛਾ
2: ਹਾਂਜੀ ਫਿਰ ਉਹਨਾਂ ਨੇ ਪਿਛਲੇ ਸ਼ੀਸ਼ੇ ਵੀ ਚੈੱਕ ਕੀਤੇ ਹਨਾ ਮਗਰ ਜਿਹੜੀ ਭਾਜੀ ਉਹ ਬਾਰੀ ਹੁੰਦੀ ਨਾ ਜੀਪ ਦੇ ਪਿੱਛੇ ਇੱਕ ਬਾਰੀ ਜੀ ਹੁੰਦੀ ਛੋਟੀ ਜੀ ਉਹ ਵੀ ਕਾਲੀ ਕਰਾਈ ਹੋਈ ਸੀ ਇਹਨਾਂ ਨੇ
1: ਓਕੇ
2: ਉਹ ਮੈਨੂੰ ਕਹਿੰਦੇ ਵੀ ਜੇ ਮੰਨ ਲਾ ਕਿ ਤੂੰ ਬਲਾਈਂਡ ਸਪੋਟ ਚੈੱਕ ਕਰਨਾ ਕਿਵੇਂ ਕਰੇਗੀ ਹੈਡ ਚੈੱਕ ਕਿਵੇਂ ਦੇਖੇਗੀ ਤੂੰ ਹਨਾ ਤੇ ਪੁਆਇੰਟ ਵੈਲਿਡ ਸੀ ਮੈਂ ਕਿਹਾ ਨਹੀਂ ਹਾਂਜੀ ਸਮ ਹਾਓ ਮੈਨੂੰ ਹੁਣ ਆਨਸਰ ਨਾ ਦੇਣਾ ਵੀ ਕਵਾਂਗੀ ਇਹਨਾਂ ਨੂੰ
0: ਜੀ ਤੁਸੀਂ ਕਹਿਣਾ ਸੀ ਨਾ ਵੀ ਆਮ ਤੌਰ ਤੇ ਮੈਂ ਖੋਲ ਕੇ ਹੀ ਚਲਾਉਂਦੀ ਹੁੰਦੀ ਸ਼ੀਸ਼ੇ ਅੱਜ
1: ਅੱਜ ਹੀ ਬੰਦ
0: ਅੱਜ ਹੀ ਬੰਦ
2: ਤੇ ਭਾਜੀ ਉਹਨਾਂ ਨੇ ਇੱਕ ਸਰਟੀਫਿਕੇਟ ਜਿਹਾ ਕੱਢਿਆ ਹਨਾ ਤੇ ਸਰਟੀਫਿਕੇਟ ਕੱਢਿਆ ਉਹਦੇ ਪੁਆਇੰਟਸ ਲਿਖੇ ਵੀ ਆ ਗੱਡੀ ਚ ਪ੍ਰੋਬਲਮ ਆ ਵੀ ਇਹਦੀ ਆ ਵੀ ਕਾਲੀ ਕਿਜਾਰਾ ਕੀਤੀ ਹੋਈ ਆ ਟਾਇਰ ਵੀ ਵੱਡੇ ਪਵਾਏ ਹੋਏ ਸੀ
0: ਜੀ
2: ਤੇ ਉਹ ਕਹਿੰਦੇ ਟਾਇਰ ਵੀ ਜ਼ਿਆਦਾ ਵੱਡੇ ਆ ਇਹ ਵੀ ਨੀ ਪਾਉਣੇ ਹੈਗੇ ਉਹਨਾਂ ਨੇ ਇੱਕ ਸਰਟੀਫਿਕੇਟ ਜਿਹਾ ਬਣਾ ਕੇ ਮੈਨੂੰ ਜਿੱਥੇ ਸਟਿੱਕਰ ਲਾ ਤਾ ਅੱਗੇ ਤੇ ਉਹਨਾਂ ਨੇ ਲਾਈਕ 4 ਕੁ ਦਿਨਾਂ ਦਾ ਟਾਈਮ ਦਿੱਤਾ ਸੀ ਭਾਜੀ ਕਿ ਤੁਸੀਂ ਇਸ ਟਾਈਮ ਪੀਰੀਅਡ ਦੇ ਵਿੱਚ ਵਿੱਚ ਟਾਇਰ ਵੀ ਚੇਂਜ ਕਰਾਉਣੇ ਆ ਇਹਦੀ ਜਿਹੜੀ ਟਿੰਟਡ ਸਾਰੀ ਲਵਾ ਕੇ ਜੋ ਵੀ ਲੀਗਲ ਆ ਉਹ ਕਰਾਉਣੀ ਆ
0: ਓਕੇ
2: ਵਾਰਨਿੰਗ ਦਿੱਤੀ ਸਾਰ ਕਹਿੰਦੇ ਸਾਨੂੰ ਫਾਈਨ ਨਹੀਂ ਦੇ ਰਹੇ ਫਾਈਨ ਬਹੁਤ ਆ ਤੂੰ ਗੱਡੀ ਚਲਾ ਨਹੀਂ ਸਕਦੀ
0: ਓਕੇ
2: ਹਾਂਜੀ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਜੋ ਜਾਣਿਆਂ ਨੇ ਤੇ ਕਹਿੰਦਾ ਹੁਣ ਤੂੰ ਘਰ ਲੈ ਜਾ ਬਟ ਉਹਨਾਂ ਨੇ ਸਿਸਟਮ ਚ ਕੁਛ ਕਰਤਾ ਅਪਡੇਟ ਕਿ ਜੇ ਤੁਸੀਂ ਇਹ ਗੱਡੀ ਰੋਡ ਤੇ ਦੇਖੋ ਦੁਬਾਰਾ ਟਿੰਟਡ ਵਿੰਡੋ ਨਾਲ ਜਾਂ ਇੱਦਾਂ ਟਾਇਰ ਨੇ ਵੀ ਮਤਲਬ ਰੋਕਣੀ ਆ ਗੱਡੀ ਤੈਨੂੰ ਟੋ ਕਰਕੇ ਸਾਈਡ ਤੇ ਖਿਲਾਰ ਦੇਣੀ ਹੈ
0: ਓਕੇ ਇਹ ਵੀ ਉਹਨਾਂ ਦਾ ਵੱਡਾ ਪਰ ਰਿਹਾ ਵੀ ਉਹਨਾਂ ਨੇ ਤੁਹਾਨੂੰ ਕਿਹਾ ਵੀ ਘਰ ਲੈ ਜਾਓ ਉਹਨਾਂ ਨੇ ਕਹਿਣਾ ਸੀ ਵੀ ਇੱਥੇ ਲਾ ਦਿਓ ਵੀ ਟੋ ਹੋ ਕੇ ਜਾਊਗੀ
1: ਸਹੀ ਗੱਲ ਹੈ ਵੈਸੇ
2: ਹਾਂਜੀ ਸ਼ਾਇਦ ਇਹ ਹੁੰਦੇ ਭਾਵੇਂ ਟੋ ਕਰਾ ਲੈਂਦੇ
0: ਹਾਂ ਨਹੀਂ ਉਹਨਾਂ ਹੋ ਸਕਦਾ ਲੇਡੀ ਕਰਕੇ
1: ਉਹਨਾਂ ਨੇ ਲੇਡੀ ਕਰਕੇ ਵਾਕਈ ਕੀਤਾ ਸਹੀ ਗੱਲ ਹੈ
2: ਤੇ ਹਾਂਜੀ ਤੇ ਉਹ ਕਹਿੰਦੇ ਵੀ ਇੰਨੇ ਦਿਨਾਂ ਦੇ ਵਿੱਚ ਵਿੱਚ ਗੱਡੀ ਦੁਬਾਰਾ ਆ ਕੇ ਸਾਨੂੰ ਰੋਡ ਤੇ ਦਿਖ ਜਾਂਦੀ ਆ ਵਿਦ ਫੁਲੀ ਟੈਂਟਡ ਤੇ ਟੈਟੂ ਜਿਵੇਂ ਵੀ ਤੁਸੀਂ ਪਵਾਏ ਆ ਤੇ ਫਿਰ ਅਸੀਂ ਐਕਸ਼ਨ ਲੈ ਸਕਦੇ ਹਾਂ ਨਾ
0: ਜੀ
2: ਤੇ ਭਾਜੀ ਉਹ ਗੱਡੀ ਟੋ ਕਰਾਈ ਇੱਥੋਂ ਜਿੱਥੇ ਮਕੈਨਿਕ ਉਹ ਖੜਨੀ ਸੀ ਹਨਾ
0: ਜੀ
2: ਫਿਰ ਸਾਰੀ ਉਹ ਲਵਾਈ ਲਵਾਈ ਫਿਲਮ ਵਗੈਰਾ ਜੋ ਵੀ ਲਵਾਈ ਸੀ ਟਾਇਰ ਸਹੀ ਕਰਾਏ ਫਿਰ ਉਹ ਦੂਜੇ ਟਾਇਰ ਕੱਢੇ ਜਿਹੜੇ ਸ਼ੁਕਰ ਸੁੱਟੇ ਨਹੀਂ ਸੀ ਪਏ ਸੀ ਘਰ ਜੇ ਸੁੱਟ ਦਿੰਦੇ ਫਿਰ ਹੋਰ ਖਰਚਾ ਸੀ
1: ਖਰਚਾ ਹੋਰ
0: ਜੀ
2: ਤੇ ਫਿਰ ਦੁਬਾਰਾ ਉਹ ਟਾਇਰ ਦੂਜੇ ਪਵਾਏ ਤੇ ਉਹ
0: ਹੁਣ ਇਹ ਸੁੱਟੇ ਆ ਕਿ ਨਹੀਂ ਇਹ ਦੱਸ
1: ਆਪਣਾ ਟਾਈਮ ਆਏਗਾ
0: ਇਹਦੇ ਫਿਰ ਜਦੋਂ ਤੁਸੀਂ ਵੇਚਣੀ ਹੈ ਨਾ ਜਿਹੜਾ ਲੈਣ ਵਾਲਾ ਨਾ ਉਹਨੇ ਕਹਿਣਾ ਵਾ ਵੀ
1: ਇਹ ਧੱਕਾ ਰਿਹਾ
0: ਇਹ ਦੋ ਨਾਲ ਮੈਨੂੰ
2: ਉਹ ਟਾਇਰ ਹੈਗੇ ਨੇ ਭਾਜੀ ਪਏ ਮੈਂ ਝੂਠ ਕੇ ਬੋਲਾਂ ਪਏ
0: ਨਹੀਂ ਵਧੀਆ ਤੁਸੀਂ ਹੁਣ 4 ਜਣੇ ਜਾਂਦੇ ਹੋ ਨਾ ਤੁਸੀਂ ਇੱਕ ਇੱਕ ਟਾਇਰ ਲੈ ਜਾਇਆ ਕਰੋ
1: ਹੁਣ ਰੋਕ ਕੋਈ ਪੁੱਲ ਕਹਿਣਾ ਹੁਣ ਰੋਕ
2: ਨਹੀਂ ਭਾਈ ਬਹੁਤ ਖਰਚਾ ਹੁੰਦਾ ਬਹੁਤ ਜੇਬ ਦੁਖਦੀ ਹੈ ਜਿਵੇਂ ਦਾ ਖਰਚਾ ਪੈਂਦਾ ਉਦੋਂ ਹੀ ਕਰਾ ਤੇ ਲੈਂਦੇ ਹਾਂ ਵੀ ਹਾਂ ਸੋਹਣੀ ਜ਼ਰੂਰ ਲੱਗਦੀ ਹੈ ਗੱਡੀ ਵੀ ਹਾਂ ਵੀ ਸਾਡੇ ਇੱਥੇ ਗੁਆਂਢ 2-3 ਜਣਿਆਂ ਰੱਖੀਆਂ ਹੋਈਆਂ ਜੀ
0: ਖਤਰਨਾਕ ਆ ਜਿਦਾਂ ਜੇ ਮੰਨ ਲੋ ਬਲਾਈਂਡ ਸਪੋਟ ਚੈੱਕ ਨਾ ਕਰਨ ਕਰਕੇ ਰੱਬ ਨਾ ਕਰੇ ਕੁਛ ਹੋ ਜੇ ਤੇ ਇਹ ਚੀਜ਼ ਹੋਰ ਜਿਆਦਾ ਬੁਰੇ ਤਰ੍ਹਾਂ ਦੇ ਨਾਲ ਤੁਹਾਨੂੰ ਇਹ ਅਸਰ ਕਰੂਗੀ ਅਸੀਂ ਬਹੁਤ ਇੰਪੋਰਟੈਂਟ ਹੈ ਈਵਨ ਚਲੋ ਆਪਾਂ ਹੁਣ ਜਿਹੜੇ ਸਾਡੇ ਹਾਂਜੀ ਆਪਣੇ ਜਿਹੜੇ ਉਹ ਨੇ ਕੋਈ ਨਹੀਂ ਤੁਸੀਂ ਅੱਜ ਚੋਂ ਬਾਅਦ ਚੋਂ ਲੈ ਲਿਓ ਰਿਕਾਰਡਿੰਗ ਤੇ ਹੋਈ ਹੋਣੀ ਸਾਡੇ ਕੋਲ ਬੜੀ ਬੇਬਾਕੀ ਦੇ ਨਾਲ ਕੱਲ ਵੀ ਤੁਸੀਂ ਮੈਸੇਜ ਕੀਤਾ ਤੇ ਦੱਸਿਆ ਵੀ ਇਹ ਚੰਗੀ ਗੱਲ ਹੈ ਬਾਕੀ ਇਹਨੂੰ ਵੀ ਪਤਾ ਲੱਗੇ ਕਿਉਂਕਿ ਆਪਣੀ ਕਮਿਊਨਿਟੀ ਚ ਤੇ ਇਹ ਚੀਜ਼ ਬਹੁਤ ਜ਼ਿਆਦਾ ਨਹੀਂ ਨਿਆਣੇ ਆਖੇ ਲੱਗਦੇ ਪਰ
2: ਨਿਆਣੇ ਕੀ ਭਾਜੀ ਵੱਡੇ ਵੀ ਨਹੀਂ ਆਖੇ ਲੱਗਦੇ
0: ਉਹ ਵੀ ਨਿਆਣੇ ਹੀ ਨੇ ਕੇ ਹਲੇ ਬਚਪਨੇ ਚ ਹੀ ਨੇ ਹਲੇ ਉਹਨਾਂ ਦੇ ਚਾਅ ਥੋੜੀ ਪੂਰੇ ਹੋਏ ਕਾਲਜਾਂ ਸਕੂਲਾਂ ਹਲੇ ਤੇ ਉਹ ਚਿੱਲ ਮਾਰਨਾ ਚਾਹੁੰਦੇ ਆ ਤੇ ਹਲੇ ਤੋਂ
1: ਚਿੱਲ ਮਾਰ ਹੀ ਨਹੀਂ ਰਿਹਾ
0: ਥੈਂਕ ਯੂ ਤੁਹਾਡਾ
2: ਜੀ
0: ਸਤਿ ਸ਼੍ਰੀ ਅਕਾਲ ਜੀ ਆਪਾਂ ਤੇ ਇਹੋ ਹੀ ਬੇਨਤੀ ਕਰਾਂਗੇ ਭਾਈ ਤੁਸੀਂ ਨਾ ਜੋ ਮਤਲਬ ਰਹਿ ਕੇ ਇੱਕ ਜਿਹਨੂੰ ਹੱਥ ਲੱਗ ਜਾਂਦੇ ਆ ਨਾ ਉਹ ਮੁੜ ਕੇ ਦੱਸਦਾ ਵੀ ਕੀ ਆ ਪਰ ਜਿਹੜਾ ਹਲੇ ਜਿੰਨਾ ਚੱਲੀ ਜਾਂਦਾ ਵਾ ਚੱਲੀ ਜਾਂਦਾ ਜਿੰਨਾ ਚਿਰ ਪਰ ਇਹ ਕੰਮ ਖਤਰਨਾਕ ਹੈ
1: ਆ ਬਿਲਕੁਲ ਉਹੀ ਆਪਾਂ ਦੋ ਹਫ਼ਤੇ ਪਹਿਲੇ ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਰੇਅਰਿਟੀ ਦੀ ਗੱਲ ਆ ਕਿ ਜੇ ਕੁਛ ਹੋਣਾ ਸੜਕ 'ਤੇ ਅਤੇ ਉਹ ਰੇਅਰ ਹੀ ਹੋਣਾ ਅਤੇ ਉਹ ਇੱਦਾਂ ਦੇ ਕਾਰਨ ਕਰਕੇ ਹੀ ਹੁੰਦਾ ਕਿ ਆਪਾਂ ਜਦ ਤੱਕ ਨਹੀਂ ਹੁੰਦਾ ਆਪਾਂ ਖੁਦਾ ਬਣ ਕੇ ਰਹਿੰਦੇ ਕਿ ਲੈ
0: ਨਹੀਂ ਇੱਕ ਇਹ ਪਤਾ ਕੀ ਹੁੰਦਾ ਸ਼ੁਰੂ ਸ਼ੁਰੂ 'ਚ ਨਾ ਮੰਨ ਲਓ ਤੁਹਾਨੂੰ ਪਤਾ ਵੀ ਤੁਸੀਂ ਕੁਝ ਗਲਤ ਕੀਤਾ ਫੋਰ ਐਗਜ਼ਾਮਪਲ ਅਤੇ ਤੁਸੀਂ ਸ਼ੁਰੂ ਸ਼ੁਰੂ 'ਚ ਸਤਰਕ ਹੁੰਦੇ ਹੋ ਪਰ ਜਦੋਂ ਤੁਸੀਂ ਇੱਕ ਸਮੇਂ ਤੱਕ ਨਹੀਂ ਤੁਹਾਨੂੰ ਹੱਥ ਲੱਗਦੇ ਨਹੀਂ ਫੜੇ ਜਾਂਦੇ ਉਸ ਤੋਂ ਬਾਅਦ ਤੁਸੀਂ ਉਵੇਸਲੇ ਹੋ ਜਾਂਦੇ ਹੋ ਅਤੇ ਜੇ ਫਿਰ ਵੀ ਨਹੀਂ ਤੁਸੀਂ ਫੜੇ ਜਾਂਦੇ ਅਤੇ ਫਿਰ ਤੁਹਾਨੂੰ ਚੇਤੇ ਭੁੱਲ ਜਾਂਦਾ ਫਿਰ ਤੁਹਾਨੂੰ ਇਹ ਲੱਗਣੋ ਹੀ ਹਟ ਜਾਂਦਾ ਵੀ ਤੁਸੀਂ ਕੁਛ ਗਲਤ ਕੀਤਾ ਤੁਸੀਂ ਕਿਸੇ ਗਲਤ ਗੱਡੀ 'ਤੇ ਸਫ਼ਰ ਕਰ ਰਹੇ ਹੋ ਫਿਰ ਉਦੋਂ ਜਦੋਂ ਬੰਦਾ ਫੁੰਡਿਆ ਜਾਂਦਾ ਨਾ ਫਿਰ ਉਦੋਂ ਪਤਾ ਨਹੀਂ ਕਿਉਂ ਉਦੋਂ ਬਹੁਤ ਜ਼ਿਆਦਾ ਚੁੱਭਦੀ ਇਹ ਗੱਲ ਉਦੋਂ ਬਹੁਤ ਜ਼ਿਆਦਾ ਬੰਦੇ ਨੂੰ ਫਿਰ ਇਹ ਜਾਂਦਾ ਵੀ ਨਹੀਂ ਮੇਰੇ ਨਾਲ ਨਹੀਂ ਹੋਣਾ ਚਾਹੀਦਾ 300 ਲਾਸਟ ਕਾਲਰ ਹੋਣਗੇ ਜੀ ਸਾਡੇ ਅਤੇ ਤੁਸੀਂ ਆਪਣਾ ਪਿੱਛੋਂ ਬੰਦ ਕਰ ਲਿਓ ਜੀ ਤੁਹਾਡੀ ਡਬਲਿੰਗ ਹੋ ਰਹੀ ਹੈ ਹੋ ਸਕਦਾ ਤੁਸੀਂ ਨਾਲ ਐਪਲੀਕੇਸ਼ਨ ਔਨ ਕੀਤੀ ਹੈ ਜਾਂ ਕਿੱਦਾਂ 300
3: ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ
0: ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
3: ਮੇਰਾ ਨਾਮ ਹਰਪ੍ਰੀਤ ਸਿੰਘ ਆ ਮੈਨੂੰ ਪਤਾ ਨਹੀਂ ਕਿਹੜਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਪਰ ਹੁਣੇ ਮੈਂ ਕਾਲਰ ਸੁਣ ਰਿਹਾ ਸੀਗਾ ਥੈਂਕਸ ਫੋਰ ਟੇਕਿੰਗ ਮਾਈ ਕਾਲ
1: ਜੀ
3: ਤੇ ਤੁਹਾਡੀ ਗੱਲਾਂ 'ਚ ਥੋੜੀ ਜਿਹੀ ਵੈਲਿਊ ਐਡ ਕਰ ਰਿਹਾ ਕਿ ਆਪਣੇ ਨਾ ਪੰਜਾਬੀ ਭਰਾਵਾਂ ਨੂੰ ਮੈਂ ਬਲੇਮ ਨਹੀਂ ਕਰਨਾ ਚਾਹੁੰਦਾ ਓਵਰਆਲ ਇੰਡੀਆ ਦੇ ਵਿੱਚ ਇੱਕ ਐਟੀਟਿਊਡ ਅਸੀਂ ਲੈ ਕੇ ਜੀਂਦੇ ਹਾਂ ਕਿ ਸਿਸਟਮ ਦੇ ਅਗੇਂਸਟ ਕੋਈ ਚੀਜ਼ ਕਰਕੇ ਸਾਨੂੰ ਬਚ ਕੇ ਰਹੀਏ ਤਾਂ ਉਹ ਸਾਡਾ ਇੱਕ ਫਖਰ ਜਿਹਾ ਤੇ ਉਹ ਜਿਹੜੀ ਅਜੀਬ ਜੀ ਫੀਲਿੰਗ ਹੈ ਨਾ ਉਹ ਅਸੀਂ ਨਾਰਮਲਾਈਜ਼ ਕਰ ਚੁੱਕੇ ਹਾਂ ਆਪਣੇ ਵਿਵਹਾਰ ਦੇ ਵਿੱਚ
0: ਆਪਣੇ ਲਾਈਫ ਸਟਾਈਲ 'ਚ
3: ਹਾਂ ਤੇ ਉਹ ਚੀਜ਼ ਨੂੰ ਜਦੋਂ ਆਪਾਂ ਇਹੋ ਜਿਹੇ ਸਾਫ਼ ਸੁਥਰੇ ਮੁਲਕਾਂ 'ਚ ਆਉਂਦੇ ਹਾਂ ਤੇ ਉਹ ਚੀਜ਼ ਨੂੰ ਵਾਚ ਕਰਨ ਦੀ ਲੋੜ ਹੈ ਕਿ ਵੀ ਜੋ ਰੂਲ ਹੈ ਰੈਗੂਲੇਸ਼ਨ ਹੈ ਜਿਵੇਂ ਤੁਸੀਂ ਕਿਹਾ ਚਾਹ ਆਪਾਂ ਨੂੰ ਸਾਰਿਆਂ ਨੂੰ ਹੁੰਦੇ ਨੇ ਬਟ ਦੈਨ ਅਗੇਨ ਜਿਹੜਾ ਸਾਡਾ ਸਿਸਟਮ ਦੇ ਅਗੇਂਸਟ ਖੜੇ ਹੋ ਕੇ ਤੇ ਉਹਨੂੰ ਆਪਾਂ ਕਾਲਰ ਚੱਕ ਕੇ ਕਹਿਣਾ ਅਸੀਂ ਤਾਂ ਕਰੀਦਾ ਜੀ ਜਿਹੜਾ ਡੰਡੇ ਦੇ ਠੋਕ ਤੇ ਕਰੀਦਾ ਹੁਣ ਫੋਰ ਐਗਜ਼ਾਮਪਲ ਇੱਕ ਮੈਂ ਸਾਈਡ ਵਾਈਜ਼ ਐਗਜ਼ਾਮਪਲ ਦੇ ਰਿਹਾ ਇੱਕ ਭਾਈ ਸਾਹਿਬ ਸੀਗੇ ਉਹਨਾਂ ਦਾ ਕਮਰਸ਼ੀਅਲ ਟਰੱਕ ਹੈ ਤੇ ਉਹ ਰੈਜ਼ੀਡੈਂਸ਼ੀਅਲ ਗਲੀ 'ਚ ਪਾਰਕ ਕਰਦੇ ਨੇ ਆਂਢ ਗੁਆਂਢ ਵਾਲਿਆਂ ਨੂੰ ਦਿੱਕਤ ਆ ਤੇ ਉਹਨਾਂ ਨੇ ਇੱਕ ਦੋ ਵਾਰ ਕੰਪਲੇਂਟ ਵੀ ਕੀਤੀ ਤੇ ਆ ਕੇ ਉਹਨਾਂ ਨੂੰ ਫਾਈਨ ਫੂਨ ਹੋ ਗਏ ਤੇ ਉਹ ਬੈਠ ਕੇ ਪਾਰਕਾਂ 'ਚ ਆਪਣੇ ਭੈਣਾਂ ਭਰਾਵਾਂ ਕੋਲ ਗੱਲਾਂ ਬਾਤਾਂ ਕਰਦੇ ਉਹ ਕਹਿੰਦੇ ਸਾਨੂੰ ਦੋ ਹਫ਼ਤੇ ਬਾਅਦ ਜੇ ਫਾਈਨ ਆ ਵੀ ਜਾਵੇ ਨਾ ਤੁਹਾਨੂੰ ਫਿਰ ਵੀ ਵਾਰਾ ਖਾਂਦਾ ਮਤਲਬ ਬੰਦੇ ਦੀ
0: ਉਹਨਾਂ ਦੇ ਲਈ ਇਹ ਚੀਜ਼ ਜਾਣਨੀ ਬਹੁਤ ਜ਼ਰੂਰੀ ਆ ਵੀ ਦੋ ਹਫ਼ਤੇ ਬਾਅਦ ਤੁਹਾਨੂੰ ਫਾਈਨ ਆਜੂਗਾ ਤੇ ਉਸ ਤੋਂ ਬਾਅਦ ਦੋ ਹਫ਼ਤੇ ਬਾਅਦ ਤੁਹਾਨੂੰ ਫਾਈਨ ਨਹੀਂ ਆਊਗਾ ਫਿਰ ਤੁਹਾਨੂੰ ਕੁਛ ਵੱਡਾ ਤੋਹਫ਼ਾ ਆਊਗਾ ਇਹ ਨਹੀਂ ਆ ਵੀ ਵਾਰ ਵਾਰ ਸੇਮ ਜੇ ਚੀਜ਼ ਤੁਸੀਂ ਓਫੈਂਸ ਸੇਮ ਕਰੀ ਜਾਂਦੇ ਹੋ ਤੇ ਤੁਹਾਨੂੰ ਸੇਮ ਫਾਈਨ ਆਈ ਜਾਣਾ
3: ਬਿਲਕੁਲ ਸਹੀ ਗੱਲ ਹੈ ਜੀ ਤੇ ਅਗੇਨ ਕਹਿਣ ਦਾ ਭਾਵ ਹੈ ਕਿ ਇੱਕ ਜਿਹੜੀ ਅਸੀਂ ਉਹ ਐਟੀਟਿਊਡ ਲੈ ਕੇ ਚੁਰਦੇ ਹਾਂ ਨਾ ਕਿ ਵੀ ਕੋਈ ਗੱਲ ਨੀ ਦੇਖੀ ਜਾਊਗੀ ਤੇ ਇੱਥੇ ਆਪਾਂ ਇਸ ਸੋਹਣੇ ਜਿਹੇ ਮੁਲਕ ਚ ਆ ਕੇ ਫਿਰ ਪਰਸੈਪਸ਼ਨ ਜਿਹੜੀਆਂ ਨੇ ਆਪਣੇ ਵੱਲ ਗਲਤ ਕ੍ਰੀਏਟ ਕਰ ਲੈਂਦੇ ਹਾਂ ਓਵਰ ਅ ਪੀਰੀਅਡ ਆਫ ਟਾਈਮ
1: ਟਰੂ
0: ਜੀ ਨਹੀਂ ਇਹ ਮੈਨੂੰ ਲੱਗਦਾ ਇਹਦੇ ਇਹੋ ਹੀ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਅਤੇ ਆਪਾਂ ਨਾ ਕਿਸੇ ਦਿਨ ਕਿਹੜੀ ਕਿਹੜੀਆਂ ਆਪਾਂ ਇੱਦਾਂ ਦੀਆਂ ਗਲਤੀਆਂ ਕਰਦੇ ਹਾਂ ਕਿਹੜੀ ਕਿਹੜੀ ਆਪਾਂ ਲੱਲੀ ਕਰਾਉਂਦੇ ਹਾਂ, ਉਹ ਸਾਰੀਆਂ ਲੱਲੀਆਂ 'ਤੇ ਆਪਾਂ ਕਿਸੇ ਦਿਨ ਕਰਾਂਗੇ ਗੱਲ, ਅਤੇ ਤੁਸੀਂ ਉੱਦਣ ਕਰਿਓ ਫਿਰ ਤੁਸੀਂ, ਹੁਣ ਤਾਂ ਆਪਾਂ ਜਾਂਦੇ ਜਾਂਦੇ ਚਲੋ ਇਹ ਗੱਡੀਆਂ ਤੱਕ ਹੀ ਰਹਿ ਜਾਂਦੇ ਹਾਂ, ਅਤੇ ਇਸ ਤੋਂ ਬਲੈਦਾ ਵੀ ਤਾਂ ਆਪਾਂ ਬਹੁਤ ਕੁਛ ਕਰਦੇ ਹਾਂ,
1: ਬਿਲਕੁਲ
0: ਬੜਾ ਕੁਛ ਹੈ ਜਿਹੜਾ ਆਪਾਂ, ਤੁਹਾਡੀ ਗੱਲ ਸਹੀ ਆ। ਇਹ ਨਾ ਆਪਣੇ ਇੰਡੀਅਨਸ ਜਾਂ ਇਕੱਲੇ ਪੰਜਾਬੀ ਦੇ ਵਿੱਚ ਨਹੀਂ ਆ, ਇਹ ਨਾ ਓਵਰਆਲ ਜਿਹੜੇ ਹਿਊਮਨ ਬੀਇੰਗ ਨੇ ਇਹ ਸਾਰਿਆਂ 'ਚ ਹੀ ਆ, ਸਿਸਟਮ ਦੇ ਖਿਲਾਫ਼ ਜਾ ਕੇ ਜਾਂ ਕੁਛ ਕਰਕੇ ਨਿੱਕਾ ਮੋਟਾ, ਉਹ ਸਾਨੂੰ ਸਾਰਿਆਂ ਨੂੰ ਹੀ ਵਧੀਆ ਲੱਗਦਾ। ਇਹ ਸਾਡੇ ਇਕੱਲਿਆਂ 'ਚ ਨਹੀਂ, ਤੁਸੀਂ ਗੋਰਿਆਂ ਦੇ ਵੀ ਗਾਣੇ ਸੁਣ ਲਓ, ਸਾਡੇ ਇਕੱਲੇ ਸਾਡੇ ਨਹੀਂ ਆ ਜਿੱਥੇ ਜਾਵਾਂ ਗੱਡੀ ਰੋਕਾਂਗੇ, ਗੋਰਿਆਂ 'ਚ ਵੀ ਇਹੋ ਜਿਹੀ ਆ, ਉਹ ਇੱਕ ਕੈਟੇਗਰੀ ਹੈਗੀ ਆ ਜਿਹੜੀ ਪੰਪ ਅਪ ਰਹਿੰਦੀ ਆ ਵੀ ਅਸੀਂ ਤਾਂ ਕਰਾਂਗੇ, ਹੈ ਨਾ ਵੀ ਅਸੀਂ ਜਾ ਅਸੀਂ ਫੜੇ ਨਹੀਂ ਹੋ ਗਏ,
3: ਮੈਜੋਰਟੀ ਆ ਜਾਂਦੀ ਉਹ ਕੈਟੇਗਰੀ।
0: ਹਾਂਜੀ, ਅਤੇ ਚਲੋ
3: ਬਹੁਤ ਸ਼ੁਕਰੀਆ ਸਰ ਸੁਣਨ ਦਾ,
0: ਥੈਂਕ ਯੂ ਜੀ, ਥੈਂਕ ਯੂ, ਅਤੇ ਬਹੁਤ ਮਿਹਰਬਾਨੀ ਤੁਹਾਡੀ, ਹੁਣ ਸਮਾਂ ਵੀ ਆ ਗਿਆ ਵੀ ਆਪਾਂ
1: ਬਾਏ ਬਾਏ ਕਰੀਏ।
0: ਹਾਂਜੀ, ਬਾਏ ਬਾਏ ਕਰੀਏ ਆਪਾਂ, ਓਕੇ ਬਾਏ, ਟਾਟਾ ਕਰੀਏ, ਅਤੇ ਆਪਾਂ ਜਾਂਦੇ ਜਾਂਦੇ ਬਰਥਡੇ ਵਾਲੇ ਗਾਣੇ ਆਪਾਂ ਲਾ ਕੇ ਅਤੇ ਫਿਰ ਆਪਾਂ ਚੱਲਦੇ ਹਾਂ।
1: ਓ ਨਾਈਸ, ਗੁੱਡ,
0: ਠੀਕ ਹੈ ਜੀ, ਕੁਛ
1: ਕੰਪੋਜ਼ਰ ਰਣਜੋਤ ਸਿੰਘ ਜੀ ਦੇ।
0: ਹਾਂ, ਮੈਂ ਹੁਣ ਮਤਲਬ ਇੰਨੀ ਕੁ ਬੇਨਤੀ ਆ ਵੀ ਮੈਂ ਨਾ ਸੁਣ ਨਹੀਂ ਸਕਿਆ ਚੱਲਦੇ ਪ੍ਰੋਗਰਾਮ 'ਚ, ਅਤੇ ਪਰ ਜੇ ਕੋਈ ਮਤਲਬ ਉਨੀ ਕੀ ਹੋਵੇ ਤਾਂ ਮਾਫ਼ੀ, ਅਤੇ ਸਾਡੇ ਲਾਫਟਰ ਥੈਰੇਪੀ ਸਟਾਰਸ ਨੂੰ ਜਨਮ ਦਿਨ ਮੁਬਾਰਕ,
1: ਤੇ
0: ਆਪਾਂ ਸੁਣਦੇ ਹਾਂ ਪਹਿਲਾਂ, ਸਭ ਤੋਂ ਪਹਿਲਾਂ ਆਪਾਂ ਨਹੀਂ ਸੁਣਦੇ ਆਪਾਂ,
1: ਅੱਛਾ
0: ਵੀ ਕੀ ਬਣਾਇਆ ਨਾ।
1: ਓ ਹਾਂ, ਇਹ ਵੀ ਗੱਲ ਠੀਕ
0: ਹੈ, ਹਾਂ ਇਹ ਕਮਬਖਤ ਤੇ ਪੈਸੇ ਲੈਂਦਾ ਹੈ ਹੁਣ ਭਾਵੇਂ ਕੰਪਿਊਟਰ ਹੀ ਆ,
1: ਮੈਂ ਵੀ
0: ਸੋਚ ਰਿਹਾ ਵੀ ਜਿਹੜੀ ਏ ਆਈ ਆਪਾਂ ਮਤਲਬ ਬੰਦਾ ਆ ਤੇ ਉਹਨੂੰ ਤਾਂ ਆਪਾਂ ਜ਼ਰੂਰ ਝਿੜਕ ਝੁੜਕ ਲੈਂਦੇ ਹਾਂ, ਗਾਲਾਂ ਕੱਢ ਲੈਂਦੇ ਹਾਂ, ਅਤੇ ਇਹਨੂੰ ਕੀ ਕਰਿਆ ਕਰਾਂਗੇ ਆਪਾਂ, ਇਹਨੂੰ ਕੀ ਕਰਾਂਗੇ ਆਪਾਂ। ਅਤੇ ਜੈਰਿਕਾ ਦਾ ਪਹਿਲਾਂ ਸੌਂਗ ਸੁਣਦੇ ਹਾਂ ਆਪਾਂ।

0: Unit 1, 19-25 Somerton Road, Campbellfield. Call 03908-6655 or visit tireforce.com.au. Mera Desh Incredible India. Trugnina Vich, apne har pain pranu, una de desh da swad ate masale, ethi de rye. Tusi ethi Indian masale, dala, grocery da har saman. Wajib rate te le sakde ho. Pao cosmetic di har item vi. Nali kar vich hove, koi function ya tyohar. Mithai di ethi milegi tohanu, variety beshumar. Grocery di home delivery le, number liklo. 0430-123-394. Dio Radio Hanji da hawala, te pao pari discount. Har shopping te. Mera Desh Incredible India Trugninavich.
1: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
2: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹੋਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ, ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 24 ਤਰੀਕ ਆ, ਸਤੰਬਰ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਭਾਰਤੀ

0: ਹੁਣ ਕਮਿਸ਼ਨ ਵਿੱਚ ਦੋ ਕਮਿਸ਼ਨਰਾਂ ਦੇ ਇਤਰਾਜ਼ਾਂ ਮਗਰੋਂ ਵਿਰੋਧੀ ਧਿਰਾਂ ਨੇ ਸੱਤਾਧਾਰੀ ਬੀਜੇਪੀ ਤੇ ਮੁੱਖ ਚੋਣ ਕਮਿਸ਼ਨਰ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਮਮਤਾ ਬੈਨਰਜੀ ਤੇ ਉਮਰ ਅਬਦੁੱਲਾ ਸਮੇਤ ਬਹੁਤ ਸਾਰੇ ਆਗੂਆਂ ਨੇ ਜਿਹੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ। ਉੱਧਰ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਆਜ਼ਾਦ ਨਜ਼ਰ ਵੀ ਆਉਣਾ ਚਾਹੀਦਾ, ਸਿਰਫ ਇਹ ਕਹਿਣ ਦੀ ਗੱਲ ਨਹੀਂ ਹੋਣੀ ਚਾਹੀਦੀ ਸਿਧਾਂਤਕ ਤੌਰ ਤੇ ਕਿ ਇਹ ਇੱਕ ਇੰਡੀਪੈਂਡੈਂਟ ਐਂਟੀਟੀ ਹੈ। ਤੇ ਉੱਧਰ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ DA ਦੇ ਵਿੱਚ 8% ਵਾਧੇ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਤੇ ਅਕਾਲੀ ਦਲ ਪੁਨਰ ਸੁਰਜੀਤ ਨੇ ਚਾਵਲਾ ਮਾਮਲੇ 'ਚ ਜਾਂਚ ਲਈ SIT ਕਾਇਮ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦਾ 5-ਮੈਂਬਰੀ ਵਫਦ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਸੰਬੰਧੀ ਮਿਲਿਆ ਤੇ ਯਾਦ ਪੱਤਰ ਦਿੱਤਾ ਹੈ। ਇਹ ਖਾਸ ਖ਼ਬਰਾਂ ਨੇ। ਹਾਂਜੀ
1: ਜੀ, ਬਹੁਤ ਸ਼ੁਕਰੀਆ। ਕੱਲ੍ਹ ਦੇ ਦਿਨ ਵੀ ਆਪਾਂ ਗੱਲ ਕਰ ਰਹੇ ਸਾਂ ਇਸ ਵਿਸ਼ੇ ਦੇ ਉੱਤੇ, ਹਾਲਾਂਕਿ ਪੰਜਾਬੀ ਅਖ਼ਬਾਰਾਂ ਤੱਕ ਅੱਜ ਇਹ ਚਰਚਾ ਪਹੁੰਚੀ ਹੈ। ਕਾਫ਼ੀ ਜ਼ੋਰਾਂ ਸ਼ੋਰਾਂ ਦੇ ਉੱਤੇ ਚਰਚਾ ਚੱਲ ਰਹੀ ਹੈ, ਸ਼ਾਇਦ ਇਹ ਲੱਗ ਨਹੀਂ ਰਿਹਾ ਕਿ ਇੱਥੋਂ ਤੱਕ ਇਹ ਗੱਲਬਾਤ ਵਧੂਗੀ, ਪਰ ਹੁਣ ਕਾਫ਼ੀ ਜ਼ਰਾ ਇਹ ਵੱਧ ਚੁੱਕੀ ਹੈ। ਇਸ ਟਾਈਮ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਅਤੇ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਕੇ ਕਾਫ਼ੀ ਵੱਡੇ ਪੱਧਰ ਦੇ ਉੱਤੇ ਜ਼ੋਰ ਮਾਰ ਰਹੀਆਂ ਨੇ, ਜਿਹੜੀਆਂ ਕਿ ਪਹਿਲਾਂ ਰੌਲਾ ਰੱਪਾ ਪਾ ਚੁੱਕੇ ਹਨ, ਪਰ ਕਿਸੇ ਪਾਸੇ ਗੱਲਬਾਤ ਲੱਗੀ ਨਹੀਂ। ਹੁਣ ਕੀ ਲੱਗਦਾ ਕਿ ਕੀ ਹੋਣ ਦੇ ਆਸਾਰ ਨੇ? ਕਈ ਤਾਂ ਇੱਥੋਂ ਤੱਕ ਵੀ ਕਹੀ ਜਾਂਦੇ ਨੇ ਕਿ ਇਹ ਚੋਣਾਂ ਹੀ ਰੱਦ ਹੋਣੀਆਂ ਚਾਹੀਦੀਆਂ। ਉਹਨਾਂ ਦੇ ਖੈਰ ਤਰਕ ਵੀ ਨੇ, ਹਵਾਲੇ ਵੀ ਨੇ, ਕਈ ਉਹ ਨੁਕਤੇ ਦੇ ਨਾਲ ਗੱਲ ਕਰ ਰਹੇ ਨੇ, ਪਰ ਫਿਰ ਵੀ ਕੀ ਹੋਣ ਦੇ ਆਸਾਰ ਨੇ? ਲੋਕਲ ਪੱਧਰ ਦੇ ਉੱਤੇ ਕੀ ਚੱਲ ਰਿਹਾ ਇਸ ਟਾਈਮ?
0: ਚਲੋ ਜਿੱਥੋਂ ਤੱਕ ਦੇਖੋ ਜਿਹੜੀ ਹੈਗੀ ਹੈ ਰਣਜੋਤ ਜੀ, ਚੋਣਾਂ ਰੱਦ ਕਰਨ ਦੀ ਜਾਂ ਦੁਬਾਰਾ ਚੋਣਾਂ ਕਰਾਉਣ ਦੀ, ਜਿਵੇਂ ਰਾਜ ਸਭਾ ਦੇ ਮੈਂਬਰ ਕਪਿਲ ਸਿੱਬਲ ਜੀ ਨੇ ਮੰਗ ਕੀਤੀ ਹੈ ਕਿ ਇਹ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਨੇ, ਦੁਬਾਰਾ ਚੋਣਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਪਤਾ ਲੱਗ ਸਕੇ। ਇਹਦੇ ਚ ਦੋ ਗੱਲਾਂ ਬੜੀਆਂ ਜਿਹੜੀਆਂ ਨੇ ਉਹ ਮਹੱਤਵਪੂਰਨ ਨੇ, ਜਿਹੜੀਆਂ ਇਹ ਸਾਰੇ ਮਾਮਲੇ ਚੋਂ ਉੱਭਰ ਕੇ ਸਾਹਮਣੇ ਆਈਆਂ ਨੇ। ਭਾਵੇਂ BJP ਦੇ ਬੁਲਾਰੇ ਸੰਬਿਤ ਪਾਤਰਾ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਤਾਂ ਇੱਕ ਹੈਲਦੀ ਡੈਮੋਕ੍ਰੇਸੀ ਦਾ ਹਿੱਸਾ ਹੈ, ਇੱਦਾਂ ਦਾ ਜਿਹੜਾ ਹੈਗਾ ਇੱਦਾਂ ਦੀ ਪ੍ਰੈਕਟਿਸ ਜਾਂ ਡਾਈਸੈਂਟ ਦੇਣਾ ਜਾਂ ਅਸਹਿਮਤੀ ਹੋਣੀ ਤੇ ਇਹ ਕੋਈ ਐਡੀ ਵੱਡੀ ਖਾਸ ਗੱਲ ਨਹੀਂ ਹੈ। ਉਹਨੇ ਇਹ ਵੀ ਇਸ ਕਰਕੇ ਜਿਹੜਾ ਹੈ ਆਪਣੀ ਪਾਰਟੀ ਨੂੰ ਜਾਂ ਸਰਕਾਰ ਨੂੰ ਜਿਹੜਾ ਹੈ ਇਹ ਚੋਂ ਬਰੀ ਕੀਤਾ ਇਸ ਮਾਮਲੇ ਦੇ ਵਿੱਚੋਂ। ਤੇ ਹੁਣ ਇਹਦੇ ਚ ਜਿਹੜੀ ਹੈ ਇੱਕ ਤਾਂ ਗੱਲ ਇਹ ਹੈ ਕਿ ਚੋਣ ਕਮਿਸ਼ਨ ਦੀ ਵਰਕਿੰਗ ਕੀ ਹੈ, ਤੇ ਜਿਹੜੀ ਵੱਡਾ ਸਵਾਲ ਹੈ ਜਿਹੜਾ ਇੱਕ ਅੰਗਰੇਜ਼ੀ ਦੇ ਅਖ਼ਬਾਰ ਨੇ ਜਿਹੜਾ ਸਾਰਾ ਕੁਛ ਉਹ ਕੱਢਿਆ ਮਸਲਾ, ਤੇ ਉਹ ਜਿਹੜਾ ਵੱਡਾ ਜਿਹੜਾ ਹੈਗਾ ਉਂਗਲ ਉੱਠਦੀ ਹੈ ਉਹ ਉਹਦੀ ਵਰਕਿੰਗ ਦੇ ਉੱਪਰ ਉੱਠਦੀ ਹੈ। ਅੱਜ ਤੱਕ ਕਦੇ ਚੋਣ ਕਮਿਸ਼ਨ ਨੇ ਇੱਦਾਂ ਜਿਹੜਾ ਸੀ ਉਹ ਨਹੀਂ ਕੀਤਾ, ਕਿਉਂਕਿ ਜਿਹੜੇ ਸਾਬਕਾ ਮੁੱਖ ਚੋਣ ਕਮਿਸ਼ਨਰ ਵੀ ਨੇ, ਕੁਛ ਜਿਹੜੇ ਚੋਣ ਕਮਿਸ਼ਨਰ ਨੇ ਜਿਹੜੇ ਹਜੇ ਹੈਗੇ ਲਾਈਵ, ਤੇ ਉਹ ਵੀ ਇਸ ਗੱਲ ਦੀ ਜਿਹੜੀ ਹੈ ਉਹ ਉਹਨਾਂ ਨੂੰ ਇਸ ਗੱਲ ਤੇ ਇਤਰਾਜ਼ ਹੈ ਜਾਂ ਉਹਨਾਂ ਨੂੰ ਦੁੱਖ ਹੋਇਆ ਇਸ ਗੱਲ ਤੇ ਕਿ ਇਸ ਅਦਾਰੇ ਦਾ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇਹ ਹਾਲ ਹੋ ਗਿਆ। ਆਮ ਤੌਰ ਤੇ ਜਿਹੜੇ ਤਿੰਨ ਜਿਹੜੇ ਹੈਗੇ ਆ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਂਦੇ, ਜਿਹਨਾਂ ਦੇ ਵਿੱਚੋਂ ਇੱਕ ਮੁੱਖ ਚੋਣ ਕਮਿਸ਼ਨਰ ਹੁੰਦਾ ਹੈ ਜਿਹਨੂੰ CEC ਕਹਿੰਦੇ ਆ, ਚੀਫ ਜਿਹੜਾ ਹੈ ਇਲੈਕਸ਼ਨ ਕਮਿਸ਼ਨਰ, ਤੇ ਦੋ ਜਿਹੜੇ ਹੈਗੇ EC ਹੁੰਦੇ ਨੇ, ਤੇ ਇਹਨਾਂ ਨੂੰ ਮਿਲ ਕੇ ਹੀ ਜਿਹੜਾ ਹੈਗਾ ECI ਬਣਦਾ। ਤੇ ਇਹ ਤਾਂ ਚਲੋ ਸਰਕਾਰ ਨੇ ਜਾਂ ਇੱਕ ਸਿਸਟਮ ਹੈ ਇਹਨਾਂ ਦੀ ਜਿਹੜੀ ਨਿਯੁਕਤੀ ਕਰਨ ਦਾ, ਸਭ ਤੋਂ ਪਹਿਲਾਂ ਤਾਂ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਦੇ ਉੱਪਰ ਰੇੜਕਾ ਜਾਰੀ ਰਿਹਾ, ਉਹਦੇ ਤੇ ਅਜੇ ਵੀ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਕਿ ਇਹਨਾਂ ਨੂੰ ਜਿਹੜਾ ਪੈਨਲ ਦੇ ਵਿੱਚ ਕੌਣ ਕੌਣ ਹੋਵੇ ਇਹਨਾਂ ਦੀ ਜਿਹੜੀ ਹੈ ਚੋਣ ਕਰਨ ਦੇ ਵਿੱਚ। ਹੁਣ ਉਹਦੇ ਚ ਜਿਹੜਾ ਸਭ ਤੋਂ ਵੱਡਾ ਇਹ ਸੀ, ਪਹਿਲਾਂ ਇਹ ਹੁੰਦਾ ਸੀ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਜਾਂ ਉਹਦੇ ਨੁਮਾਇੰਦੇ ਨੂੰ ਇੱਕ ਸ਼ਾਮਿਲ ਕੀਤਾ ਜਾਵੇ, ਇਸ ਤਰ੍ਹਾਂ ਦੀ ਗੱਲ ਹੁੰਦੀ ਸੀ, ਤੇ ਵਿਰੋਧੀ ਧਿਰ ਦੇ ਆਗੂ ਨੂੰ ਕੀਤਾ ਜਾਵੇ, ਤੇ ਇਹਨਾਂ ਨੇ ਬਦਲ ਕੇ ਇਸ ਵਾਰੀ ਜਿਹੜਾ ਜਦੋਂ BJP ਸੱਤਾ ਦੇ ਵਿੱਚ ਆਈ ਇਹ ਕਰਤਾ ਕਿ ਇੱਕ ਪ੍ਰਧਾਨ ਮੰਤਰੀ ਹੋਵੇ, ਇੱਕ ਵਿਰੋਧੀ ਧਿਰ ਦਾ ਜਿਹੜਾ ਹੈਗਾ ਨੇਤਾ ਹੋਵੇ, ਤੇ ਇੱਕ ਹੋਰ ਜਿਹੜਾ ਪ੍ਰਧਾਨ ਮੰਤਰੀ ਦਾ ਨੁਮਾਇੰਦਾ ਤੇ ਉਹ ਹੋਵੇ। ਉਹ ਗੱਲ ਬੜੀ ਕਲੀਅਰ ਹੈ ਕਿ ਫਿਰ ਜਿਹੜਾ ਇੱਕ ਵਿਰੋਧੀ ਧਿਰ ਦਾ ਨੇਤਾ ਉਹਦੀ ਕੋਈ ਵਕਤ ਰਹਿ ਨਹੀਂ ਜਾਂਦੀ, ਕਿਉਂਕਿ ਇੰਡੀਪੈਂਡੈਂਟ ਤਾਂ ਉਹਦੇ 'ਚ ਕੋਈ ਗੱਲ ਆਉਣੀ ਨਹੀਂ, ਤੇ ਉਹਦੇ 'ਚ ਜਿਵੇਂ ਪ੍ਰਧਾਨ ਮੰਤਰੀ ਕਹੂਗਾ ਜਿਹੜਾ ਉਹਦੇ ਨਾਲ ਦਾ, ਭਾਵੇਂ ਉਹ ਕੋਈ ਕੈਬਨਿਟ ਦਾ ਮੰਤਰੀ ਹੈ ਭਾਵੇਂ ਕੋਈ ਹੋਰ ਆਗੂ ਹੈ, ਉਹ ਉਹਨੇ ਤਾਂ ਫਿਰ ਉਹੀ ਗੱਲ ਨਾਲ ਸਹਿਮਤੀ ਪ੍ਰਗਟ ਕਰਨੀ ਹੈ ਜਾਂ ਉਸੇ ਬੰਦੇ ਦੇ ਉੱਤੇ ਟਿੱਕ ਕਰਨਾ ਜਿਹੜੇ ਤੇ ਪ੍ਰਧਾਨ ਮੰਤਰੀ ਚਾਹੂਗਾ। ਤੇ ਇਸ ਕਰਕੇ ਪਹਿਲੀ ਗੱਲ ਤਾਂ ਇੱਥੇ ਹੀ ਕਾਫੀ ਰੌਲਾ ਰੱਪਾ ਰੇੜਕਾ ਪੈਂਦਾ ਰਿਹਾ ਜਿਹੜਾ ਇਹਦੀ ਅਪੁਆਇੰਟਮੈਂਟ ਨੂੰ ਲੈ ਕੇ, ਕਿ ਜਿਹੜੇ ਚੋਣ ਕਮਿਸ਼ਨਰ ਨੇ ਜਾਂ ਮੁੱਖ ਚੋਣ ਕਮਿਸ਼ਨਰ ਹੈ, ਉਹਨਾਂ ਦੀ ਨਿਯੁਕਤੀ ਕਰਨ ਵਾਲਾ ਪੈਨਲ ਦੇ ਵਿੱਚ ਕਿਹੜੇ ਬੰਦੇ ਹੋਣ, ਤੇ ਉਹਨਾਂ ਨੇ ਫਿਰ ਆਪਣੇ ਤਰੀਕੇ ਦੇ ਨਾਲ ਇਹ ਨਿਯੁਕਤੀਆਂ ਕੀਤੀਆਂ। ਹਾਲਾਂਕਿ ਨਿਯੁਕਤੀਆਂ ਕਿੰਨੇ ਹੀ ਉਹਨਾਂ ਨੇ ਕੀਤੀਆਂ ਨੇ, ਗਿਆਨੇਸ਼ ਕੁਮਾਰ ਦੀ ਨਿਯੁਕਤੀ ਵੀ ਇਸ ਪੈਨਲ ਨੇ ਕੀਤੀ ਹੈ, ਤੇ ਮਿਸਟਰ ਸੁਖਵੀਰ ਸੰਧੂ ਦੀ ਵੀ ਇਸਨੇ ਕੀਤੀ ਹੈ, ਤੇ ਵਿਵੇਕ ਜੋਸ਼ੀ ਦੀ ਵੀ ਇਸਨੇ ਕੀਤੀ ਹੈ। ਪਰ ਕਿਉਂਕਿ ਇੱਕ ਜਿਹੜੀ ਦੂਸਰੀ ਗੱਲ ਮੈਂ ਕਹਿ ਰਿਹਾ ਕਿ ਉੱਥੇ ਇੱਕ ਸਿਸਟਮ ਹੈ, ਜਿਸ ਸਿਸਟਮ ਦੇ ਮੁਤਾਬਕ ਇਹ ਵਰਕ ਕਰਦਾ ਜਿਹੜਾ ਚੋਣ ਕਮਿਸ਼ਨ, ਜਿਹੜਾ ECI ਜਿਹਨੂੰ ਆਪਾਂ ਕਹਿੰਦੇ ਹਾਂ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਤੇ ਉਹ ਉੱਥੇ ਵੱਡੀ ਗੜਬੜ ਜਿਹੜੀ ਉਹ ਹੋਈ ਹੈ, ਤੇ ਕਿੰਨਾ ਲੋਕਾਂ ਨੂੰ ਜਾਂ ਕਿਹਦੇ ਕਹਿਣ ਤੇ ਇਹ ਅਧਿਕਾਰ ਦਿੱਤਾ ਗਿਆ ਕਿ ਆਪਣੇ ਲੈਵਲ ਤੇ ਲੈਟਰ ਜਾਰੀ ਕਰ ਦੇਣ, ਤੇ ਜਦਕਿ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਉਹਦੇ ਚ ਜਿਹੜਾ ਫੈਸਲਾ ਹੈ ਭਾਵੇਂ ਡਾਈਸੈਂਟ ਨੋਟ ਦੇ ਦੇ ਕੋਈ ਕੋਈ ਗੱਲ ਨੀ, ਪਰ ਜਿਹੜਾ ਫੈਸਲਾ ਜਾਂ ਸਰਬਸੰਮਤੀ ਨਾਲ ਹੁੰਦਾ ਹੈ ਜਾਂ ਬਹੁਤ ਸੰਮਤੀ ਨਾਲ ਹੁੰਦਾ, ਇਹ ਨੀ ਹੁੰਦਾ ਕਿ ਦੋ ਕਮਿਸ਼ਨਰ ਇੱਕ ਪਾਸੇ ਨੇ ਤੇ ਚੀਫ ਕਮਿਸ਼ਨਰ ਜਿਹੜਾ ਹੈਗਾ ਉਹ ਇੱਕ ਪਾਸੇ ਆ ਤਾਂ ਉਹਦੇ ਨਾਲ ਉਹ ਫੈਸਲਾ ਲਾਗੂ ਹੋ ਜਾਊਗਾ। ਤੇ ਇਹ ਹੁਣ ਇੱਥੇ ਜਿਹੜਾ ਰਿਕਾਰਡ ਤੇ ਜਿਹੜੀ ਗੱਲ ਹੋਈ ਹੈ ਉਹ ਇਹ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਸਾਡੇ ਤਾਂ ਧਿਆਨ ਚ ਹੀ ਨਹੀਂ ਸੀ ਇਹ ਗੱਲ, ਸਾਨੂੰ ਤਾਂ ਦੱਸਿਆ ਹੀ ਨਹੀਂ ਗਿਆ, ਸਾਨੂੰ ਤਾਂ ਲੁਕੋ ਕੇ ਰੱਖੀਆਂ ਗਈਆਂ ਇਹ ਗੱਲਾਂ, ਕਿਉਂਕਿ ਉਹਨਾਂ ਨੇ ਤਾਂ ਬਕਾਇਦਾ ਆਪਣਾ ਰਿਕਾਰਡ ਤੇ ਸਾਰੀ ਗੱਲ ਕੀਤੀ ਹੈ ਨਾ ਜਿੱਥੋਂ ਇਹ ਸਾਰੀ ਗੱਲ ਸਾਹਮਣੇ ਆਈ ਹੈ। ਫਿਰ ਇਹ ਹੈ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਨਾਂ ਤੇ ਹੇਠਲੇ ਅਧਿਕਾਰੀ, ਸੈਕਟਰੀ ਤੋਂ ਵੀ ਹੇਠਲੇ ਅਧਿਕਾਰੀ ਜਿਹੜੇ ਸੀ, ਡਿਪਟੀ ਡਾਇਰੈਕਟਰ ਦੇ ਲੈਵਲ ਦੇ ਬੰਦੇ ਜਿਹੜੇ ਸੀ ਉਹ ਚਿੱਠੀਆਂ ਜਾਰੀ ਕਰਦੇ ਰਹੇ, ਤੇ ਉੱਥੋਂ ਇਹ ਲੱਗਦਾ ਹੈ ਕਿ ਇਹਦੇ ਵਿੱਚ ਸਿੱਧੀ ਸਿੱਧੀ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਜਿਹੜੇ ਇੱਕ ਤਰੀਕੇ ਦਾ ਦਖਲ ਹੈ ਜਾਂ ਉਹਦੇ ਮੁਤਾਬਕ ਜਿਹੜਾ ਹੈ ਉਹ ਚੋਣ ਕਮਿਸ਼ਨ ਉਹ ਚੱਲ ਰਿਹਾ, ਇਸੇ ਕਰਕੇ ਜਿਹੜਾ ਇੰਨਾ ਰੌਲਾ ਪਾਇਆ। ਹੁਣ ਇਹ ਤੇ ਜਿਹੜੀਆਂ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ ਉਹ ਧਿਆਨ ਦੀ ਜਿਹੜੀ ਆ ਉਹ ਮੰਗ ਕਰਦੀਆਂ ਨੇ ਕਿ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਇਹ ਤੇ ਕੀਤੀਆਂ ਨੇ। ਕੋਈ ਇੱਕ ਲੀਡਰ ਨਹੀਂ, ਚਲੋ ਇੱਕ ਲੀਡਰ ਨੂੰ ਤਾਂ ਇਹ ਬਹੁਤ ਸੌਖੀ ਤਰ੍ਹਾਂ ਧਰ ਲੈਂਦੇ ਨੇ, ਕਟਹਿਰੇ ਚ ਲਿਆ ਖੜਾਉਂਦੇ ਨੇ BJP ਵਾਲੇ। ਹੁਣ ਇਹਦੇ ਤੇ ਜਿਹੜਾ ਹੈਗਾ ਰਾਹੁਲ ਗਾਂਧੀ ਨੇ ਤਾਂ ਜਿਹੜਾ ਹੈਗਾ ਉਹ ਸਿੱਧਾ ਅਟੈਕ ਕੀਤਾ ਕਿ ਜਿਹੜਾ ਹੈਗਾ ਇਹ ਸਿੱਧਾ ਸਿੱਧਾ ਜਿਹੜਾ ਹੈਗਾ ਇਹ BJP RSS ਤੇ ਜਿਹੜਾ ਹੈਗਾ ECI ਇਹ ਸੰਵਿਧਾਨ ਨੂੰ ਜਿਹੜਾ ਹੈਗਾ ਉਹ ਰਗੜਾ ਲਾ ਰਹੇ ਨੇ, ਤੇ ਕਿਉਂਕਿ ਇਹਦੇ ਚ ਵੋਟਾਂ ਦੀ ਚੋਰੀ ਹੈ, ਤੇ ਸਿੱਧਾ ਉਹਨੇ ਇਲਜ਼ਾਮ ਲਾਇਆ ਤੇ ਜਿੱਦਾਂ ਪਹਿਲਾਂ ਵੀ ਕਿਹਾ ਸੀ, ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਤਰੀਕੇ ਦਾ ਇੱਕ ਜੁਰਮ ਹੈਗਾ ਤੇ ਅਪਰਾਧ ਹੈ ਜੋ ਇਹ ਸਾਰਾ ਰਲ ਕੇ ਕਰ ਰਹੇ ਨੇ, ਤੇ ਇਸ ਕਰਕੇ ਜਿਹੜਾ ਹੈਗਾ ਤੇ ਇਹਨੂੰ ਇਹਦੇ ਤੇ ਇਹਦਾ ਜਿਹੜਾ ਹੈਗਾ ਰਿਵਿਊ ਹੋਣਾ ਚਾਹੀਦਾ, ਇਹਨੂੰ ਸਾਰੇ ਕਾਸ ਨੂੰ ਭੰਗ ਕਰਨਾ ਚਾਹੀਦਾ। ਤੇ ਉਧਰ ਇਸੇ ਤਰ੍ਹਾਂ ਦੀ ਜਿਹੜੀ ਹੈ ਅਖਿਲੇਸ਼ ਯਾਦਵ ਨੇ ਜਿਹੜੀ ਹੈ ਉਹ ਟਿੱਪਣੀ ਕੀਤੀ ਹੈ, ਤੇ ਉਹ ਉਹਨਾਂ ਨੇ ਸਿੱਧਾ ਪ੍ਰਧਾਨ ਮੰਤਰੀ ਵੱਲ ਇਸ ਗੱਲ ਦਾ ਇਸ਼ਾਰਾ ਕੀਤਾ ਕਿ ਜਿਹੜਾ ਹੈ ਇਹ ਸਾਰਾ ਕੁਛ ਗੈਰ ਸੰਵਿਧਾਨਕ ਕਰਾਉਣ ਵਾਸਤੇ ਇਹਦੇ ਪਿੱਛੇ ਹੱਥ ਕਿਹਦਾ, ਕੌਣ ਖੇਡ ਰਿਹਾ ਇਹ ਖੇਡ ਹੈ ਜਿਹੜੀ, ਤੇ ਲਗਾਤਾਰ ਸੱਤਾ ਚ ਰਹਿਣ ਵਾਸਤੇ। ਤੇ ਸੋ ਇਹ ਇਸ ਤਰ੍ਹਾਂ ਦੀ ਜਿਹੜੀ ਟਿੱਪਣੀ, ਇਸੇ ਤਰ੍ਹਾਂ ਮਮਤਾ ਬੈਨਰਜੀ ਨੇ ਜਿਹੜੀ ਹੈ ਕੀਤੀ ਆ, ਤੇ ਉਹ ਮਮਤਾ ਬੈਨਰਜੀ ਨੇ ਕਿਹਾ ਕਿ ਜਿਹੜਾ ਮੁੱਖ ਚੋਣ ਕਮਿਸ਼ਨਰ ਹੈ ਉਹਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ, ਤੇ ਵੀ ਕਿਉਂਕਿ ਉਹਦੀ ਕਰਕੇ ਉਹਨੇ ਆਪਣੇ ਲੈਵਲ ਤੇ ਆਪ ਉਹਦਰੇ ਤਰੀਕੇ ਨਾਲ ਜਾਂ ਕਿਸੇ ਦੇ ਇਸ਼ਾਰੇ ਦੇ ਉੱਤੇ ਫੈਸਲੇ ਲਏ ਨੇ, ਜਿਸ ਤਰੀਕੇ ਨਾਲ SIR ਦਾ ਸਾਰਾ ਇੱਕ ਸਿਸਟਮ ਬਣਾਇਆ ਗਿਆ, ਸਾਰੀ ਗੱਲ ਉਹ ਉਹਨਾਂ ਨੇ ਇਹ ਕਹੀ ਹੈ। ਤੇ ਇਸ ਤਰ੍ਹਾਂ ਅਮਰ ਅਬਦੁੱਲਾ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ, ਹਾਲਾਂਕਿ ਜੰਮੂ ਕਸ਼ਮੀਰ UT ਹੈ ਜਿਹਨੂੰ ਸਟੇਟਹੁੱਡ ਦਾ ਪੂਰਾ ਉਹ ਦੁਬਾਰਾ ਮਿਲਿਆ ਨਹੀਂ ਸਟੇਟ ਭੰਗ ਕਰਨ ਤੋਂ ਬਾਅਦ, ਤੇ ਉਹਨੇ ਵੀ ਇਹ ਕਿਹਾ ਕਿ ਇਹਦੇ ਲਈ ਤਾਂ ਜਿਹੜੇ ਹੈਗੇ ਆ ਇਹ ਹੁਣੇ ਤੋਂ ਕੋਈ ਕਦਮ ਏਦਾਂ ਦੇ ਚੁੱਕਣੇ ਚਾਹੀਦੇ ਗੰਭੀਰਤਾ ਨਾਲ, ਨਹੀਂ ਲੋਕਾਂ ਦਾ ਜਿਹੜਾ ਹੈਗਾ ਇਹ ਜਮਹੂਰੀਅਤ ਦੇ ਵਿੱਚੋਂ ਵਿਸ਼ਵਾਸ ਜਿਹੜਾ ਹੈ ਉੱਠ ਜਾਏਗਾ। ਤੇ ਇਹ ਜਿਹੜੀਆਂ ਟਿੱਪਣੀਆਂ ਮੁੱਖ ਤੌਰ ਤੇ ਆਈਆਂ ਨੇ, ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਪਿਲ ਸਿੱਬਲ ਦੀ ਗੱਲ ਕਰ ਹੀ ਚੁੱਕਿਆ, ਤੇ ਜੋ ਰਾਜ ਸਭਾ ਦੇ ਮੈਂਬਰ ਵੀ ਨੇ ਤੇ ਸੀਨੀਅਰ ਜਿਹੜੇ ਵਕੀਲ ਨੇ, ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਚੋਣਾਂ ਸਾਰੀਆਂ ਦੁਬਾਰਾ ਕੈਂਸਲ ਕਰਕੇ ਰੱਦ ਕਰਕੇ ਦੁਬਾਰਾ ਕਰਾਈਆਂ ਜਾਣ, ਤੇ ਜਿਹੜਾ ਹੈਗਾ ਗਿਆਨੇਸ਼ ਕੁਮਾਰ ਨੂੰ ਜਿਹੜਾ ਸਸਪੈਂਡ ਕੀਤਾ ਜਾਵੇ। ਤੇ ਉਹ ਕਹਿੰਦੇ ਹੁੰਦੇ ਨਾ ਵੀ ਕਈ ਵਾਰੀ ਜਿਹੜੀ ਕੋਈ ਚੀਜ਼ ਹੈ ਜਾਂ ਕੋਈ ਸਿਸਟਮ ਬਣਦਾ ਭਾਵੇਂ ਕੋਈ ਅਦਾਰਾ ਇੰਸਟੀਟਿਊਸ਼ਨ ਹੈ, ਕਈ ਵਾਰੀ ਉਹ ਇਸ ਇੰਨਾ ਜਿਹੜਾ ਹੈ ਅੰਦਰੋਂ ਖੋਖਲਾ ਹੋ ਜਾਂਦਾ, ਆਪਣੇ ਭਾਰ ਨਾਲ ਹੀ ਡਿੱਗ ਪੈਂਦਾ ਉਹ। ਤੇ ਇਹ ਹਾਲ ਜਿਹੜਾ ਹੈਗਾ ਹੁਣ ਇਹ ਸਾਰਾ ਕੁਛ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਮੁੱਖ ਚੋਣ ਕਮਿਸ਼ਨਰ ਜਾਂ ਮੁੱਖ ਚੋਣ ਕਮਿਸ਼ਨਰ ਜਾਂ ECI ਆਪਾਂ ਕਹਿ ਸਕਦੇ ਹਾਂ, ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇਹ ਹਾਲ ਹੋ ਗਿਆ, ਜਿਹਦੇ ਤੇ ਇੱਕ ਟਿੱਪਣੀ ਹੈ ਜਿਹੜੀ ਜਿਹੜੇ ਪਹਿਲਾਂ ਇਸੇ ਅਹੁਦੇ ਤੇ ਰਹੇ ਨੇ ਤੇ ਚੀਫ ਇਲੈਕਸ਼ਨ ਕਮਿਸ਼ਨਰ ਰਹੇ ਨੇ, ਤੇ ਜਿਹਦੇ ਚ OP ਰਾਵਤ ਤੇ SY ਕੁਰੈਸ਼ੀ ਤੇ ਉਹਨਾਂ ਵੇਲੇ ਵੀ ਜਿਹੜੀਆਂ ਹੈਗੀਆਂ ਉਹ ਚੋਣਾਂ ਹੋਈਆਂ ਨੇ, ਤੇ ਉਹਨਾਂ ਨੇ ਵੀ ਜਿਹੜਾ ਹੈਗਾ ਇਹਦੇ ਤੇ ਇੱਕ ਜਿਹੜੀ ਹੈ ਉਹ ਇੱਕ ਖਾਸ ਟਿੱਪਣੀ ਜਿਹੜੀ ਕੀਤੀ ਹੈ ਫਾਰਮ 6 ਤੇ। ਆਪਾਂ ਫਾਰਮ 6 ਦਾ ਕੱਲ ਵੀ ਆਪਾਂ ਜਿਹੜਾ ਸੀਗਾ ਜ਼ਿਕਰ ਕੀਤਾ ਸੀ ਕਿ 6 ਨੰਬਰ ਫਾਰਮ ਜਿਹੜਾ ਹੈਗਾ ਉਹ ਨਵੀਆਂ ਵੋਟਾਂ ਬਣਾਉਣ ਵਾਸਤੇ ਹੁੰਦਾ, ਜਿਹਦੇ ਚ ਸਿਰਫ ਤੇ ਸਿਰਫ ਤੁਸੀਂ ਆਪਣਾ ਐਡਰੈਸ ਦੱਸਣਾ ਹੁੰਦਾ ਤੇ ਆਪਣੀ ਜਿਹੜੀ ਤੁਹਾਡੀ ਵਲਦੀਅਤ ਹੈ ਕਿ ਤੁਸੀਂ ਤੁਹਾਡੇ ਪੇਰੈਂਟਸ ਜਾਂ ਕਿੱਥੇ ਰਹਿੰਦੇ ਹੋ ਤੇ ਤੁਹਾਡੀ ਆਈਡੈਂਟੀ ਵੀ, ਹਾਂ ਇਹ ਬੰਦੇ ਤੁਸੀਂ ਹੋ, ਉਹਦੇ ਲਈ ਆਮ ਤੌਰ ਤੇ ਆਧਾਰ ਜਾਂ ਰਾਸ਼ਨ ਕਾਰਡ ਜਾਂ ਇੱਦਾਂ ਦੇ ਜਿਹੜੇ ਉਹ ਮੰਨ ਕੇ ਉਹ ਕਰ ਲਏ ਜਾਂਦੇ ਹੁਣ। ਪਰ ਜਿਹੜਾ ਇਹਨਾਂ ਨੇ ਨਵਾਂ ਜਿਹੜਾ ਫਾਰਮ 6 ਬਣਾਇਆ ਉਹਦੇ ਚ ਇੱਕ ਜਿਹੜੀ SIR ਦਾ ਉਹਦੇ ਚ ਵੀ ਐਡ ਕਰਤਾ ਕਿ ਤੁਹਾਡੇ ਪਹਿਲਾਂ ਪਿਓ ਦੀ, ਜੇ ਜਿਹੜੇ ਨਵੇਂ ਬੱਚੇ ਬਣਾ ਰਹੇ ਨੇ 18 ਸਾਲ ਦੀ ਉਮਰ ਪੂਰੀ ਕਰ ਰਹੇ ਨੇ, ਕੀ ਤੁਹਾਡੇ ਪਿਓ ਦੀ ਵੋਟ ਹੈਗੀ ਹੈ, ਉਹਦੀ SIR ਮੈਪਿੰਗ ਹੋਈ ਹੈ, ਜੇ ਉਹਦੀ ਨਹੀਂ ਹੋਈ ਕੀ ਦਾਦੇ ਦੀ ਹੈਗੀ ਹੈ। ਇਹ ਹੁਣ ਜਿਹੜੀ ਨਵੀਂ ਚੀਜ਼ ਜਿਹੜੀ ਐਡ ਕਰ ਦਿੱਤੀ, ਇਹਦੇ ਤੇ ਉਹਨਾਂ ਨੇ ਜਿਹੜਾ ਹੈ ਸਖ਼ਤ ਇਤਰਾਜ਼ ਜ਼ਾਹਰ ਕੀਤਾ ਮਿਸਟਰ ਕੁਰੈਸ਼ੀ ਤੇ ਮਿਸਟਰ ਰਾਵਤ ਨੇ, ਜੋ ਖੁਦ ਪਹਿਲਾਂ ਮੁੱਖ ਚੋਣ ਕਮਿਸ਼ਨਰ ਰਹਿ ਚੁੱਕੇ ਨੇ, ਤੇ ਉਹਨਾਂ ਕਹੇ ਵੈਸੇ ਹੀ ਜਿਹੜਾ ਹੈਗਾ ਇਹ ਗੱਲ ਠੀਕ ਨਹੀਂ, ਤੇ ਉਹਨਾਂ ਨੇ ਜਿਹੜੀ ਹੈ ਵੋਟਰ ਸੂਚੀਆਂ ਦੀ ਜਿਹੜੀ ਸੁਧਾਈ ਦਾ ਜਿਹੜਾ ਤਰੀਕਾ ਉਹਨਾਂ ਨੇ ਕਿਹਾ ਉਹ ਵੀ ਗੈਰ ਕਾਨੂੰਨੀ ਹੈ, ਇਸ ਤਰ੍ਹਾਂ ਤੁਸੀਂ ਜਿਹੜਾ ਹੈ ਨਾਗਰਿਕਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਜਿਹੜਾ ਹੈਗਾ ਉਹ ਨਹੀਂ ਕਰ ਸਕਦੇ, ਉਹਦੇ ਹੋਰ ਬਹੁਤ ਸਾਰੇ ਜਿਹੜੇ ਤਰੀਕੇ ਉਹ ਅਲੱਗ ਤਰੀਕੇ ਨਾਲ ਜਿਹੜਾ ਸੀ ਉਹ ਅਪਣਾਇਆ ਜਾਣਾ ਚਾਹੀਦਾ ਸੀ, ਇੱਦਾਂ ਦੀ ਜਿਹੜੀ ਉਹਨੇ ਗੱਲ ਕੀਤੀ ਹੈ। ਕਿਉਂਕਿ ਰਣਜੋਤ ਜੀ ਇਹਦੇ ਚ ਇਹ ਹੋਇਆ ਨਾ, ਪਿਛਲੀਆਂ SIR ਜਿਹੜੇ ਜਿਹੜੇ ਸੂਬਿਆਂ ਚ ਹੋਈ ਹੈ ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਉਹਨਾਂ ਦੀਆਂ ਬਾਕੀ ਸਹੂਲਤਾਂ ਬੰਦ ਹੋ ਗਈਆਂ, ਜਿਵੇਂ ਕਿਸੇ ਨੇ ਫਰਜ਼ ਕੀਤਾ ਆਪਣਾ ਪਾਸਪੋਰਟ ਰਿਨਿਊ ਕਰਾਉਣਾ, ਉਹਨੂੰ ਕਿਹਾ ਕਿ ਪਹਿਲਾਂ ਵੋਟਰ ਕਾਰਡ ਲਿਆਓ ਕਿ ਤੁਹਾਡਾ ਤੁਸੀਂ ਉਹ ਹੈਗੇ ਹੋ ਕੋਈ ਨਹੀਂ ਸਿਟੀਜਨ, ਤੇ ਫਿਰ ਹੋਰ ਆਉਣ ਵਾਲੇ ਸਮੇਂ ਜਿਹੜੀਆਂ ਸਹੂਲਤਾਂ ਮਿਲਣੀਆਂ ਨੇ। ਤੇ ਪਰ ਇਹ ਹੁਣ ਖਲਾਰਾ ਇੱਕ ਵਾਰੀ ਇੰਨਾ ਪੈ ਗਿਆ, ਠੀਕ ਹੈ ਭਾਵੇਂ ਬਹੁਤ ਸਹਿਮਤੀ ਹੈਗੀ ਹੈ BJP ਦੀ ਅਗਵਾਈ ਵਾਲਾ ਜਿਹੜਾ NDA ਉਹਦੇ ਕੋਲੇ, ਉਹਨਾਂ ਨੂੰ ਕੋਈ ਖਤਰਾ ਨਹੀਂ ਇਸ ਰੂਪ ਦੇ ਵਿੱਚ, ਪਰ ਇਹ ਹੈ ਕਿ ਇਹ ਫਿਰ ਜਿੱਦਾਂ ਖਲਾਰਾ ਆਮ ਲੋਕਾਂ 'ਚ ਜਾਂਦਾ ਤੇ ਫਿਰ ਤੁਹਾਡੀ ਜਿਹੜੀ ਉਹ ਛਵੀ ਹੈ, ਤੁਹਾਡਾ ਅਕਸ ਹੈ ਜਿਹੜਾ ਉਹ ਖਰਾਬ ਹੁੰਦਾ, ਤੇ ਫਿਰ ਜਿਹੜੇ ਤੁਸੀਂ ਹੋਰ ਢੰਗ ਤਰੀਕੇ ਵਰਤਦੇ ਹੋ ਸੱਤਾ 'ਚ ਰਹਿਣ ਦੇ, ਜਾਂ ਜਿਵੇਂ ਹੁਣ ਇਹਦੇ ਤੇ ਵੀ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਇਹ ਵੋਟਾਂ ਚੋਰੀ ਕਰਨ ਦਾ ਇੱਕ ਵਧੀਆ ਇੱਕ ਜ਼ਰੀਆ ਬਣਾ ਲਿਆ ਇਲੈਕਸ਼ਨ ਕਮਿਸ਼ਨ ਨੂੰ, ਤੇ ਇਹਨਾਂ ਨੇ NDA ਨੇ ਜਾਂ BJP ਨੇ ਇਹਨਾਂ ਦੇ ਜਿਹੜੇ ਇਲਜ਼ਾਮ ਜਿਹੜੇ ਉਹ ਲੱਗ ਰਹੇ ਨੇ, ਤੇ ਫਿਰ ਜਦੋਂ ਲੰਬਾ ਸਮਾਂ ਫਿਰ ਇਹ ਸਾਰਾ ਸਿਸਟਮ ਰਹਿੰਦਾ ਨਹੀਂ ਹੁੰਦਾ ਤੇ ਫਿਰ ਲੋਕ ਉੱਠ ਕੇ ਤੁਰ ਪੈਂਦੇ ਆ, ਕਿਉਂਕਿ ਪਹਿਲਾਂ ਇੱਦਾਂ ਦੀਆਂ ਉਦਾਹਰਨਾਂ ਸਾਡੇ ਸਮਾਜ ਦੇ ਵਿੱਚ ਹੈਗੀਆਂ ਨੇ। ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ 1975 ਦੇ ਵਿੱਚ, ਉਹਨੇ ਐਮਰਜੈਂਸੀ ਲਾ ਤੀ ਜਦੋਂ ਉਹਨੂੰ ਲੱਗਿਆ ਕਿ ਮੇਰੀ ਕੁਰਸੀ ਨੂੰ ਖਤਰਾ, ਹਾਲਾਂਕਿ ਬਹੁਤ ਸਹਿਮਤੀ ਤਾਂ ਉਹਨਾਂ ਕੋਲ ਵੀ ਸੀ, ਕੋਈ ਪ੍ਰੋਬਲਮ ਨਹੀਂ ਸੀ, ਤੇ ਪਰ ਉਹਨੇ ਐਮਰਜੈਂਸੀ ਲਾ ਤੀ। ਐਮਰਜੈਂਸੀ ਤੋਂ ਬਾਅਦ ਫਿਰ ਲੋਕ ਇਸ ਤਰੀਕੇ ਨਾਲ ਉੱਠ ਖੜੇ ਹੋਏ, ਵਿੱਚੋਂ ਕਾਂਗਰਸ ਵੀ ਦੇ ਵੀ ਲੋਕ ਬਗਾਵਤ ਕਰ ਗਏ, ਆ ਜਿਹੜੇ ਬਿਹਾਰ UP ਦੇ ਵਿੱਚੋਂ ਦੂਜੀਆਂ ਬਾਅਦ ਦੇ ਵਿੱਚ ਜਿਹੜੇ ਜਮਹੂਰੀ ਆਗੂ ਜਾਂ ਹੋਰ ਨਵੀਆਂ ਪਾਰਟੀਆਂ ਬਣੀਆਂ ਉਹ ਸਾਰੇ ਕਾਂਗਰਸ ਚੋਂ ਹੀ ਆਏ ਹੋਏ ਸੀ, ਭਾਵੇਂ ਉਹ ਜਨਤਾ ਪਾਰਟੀ ਦੇ ਲੀਡਰ ਸੀ ਤੇ ਭਾਵੇਂ ਜਨਤਾ ਦਲ ਬਣਿਆ, ਭਾਵੇਂ ਸਮਾਜਵਾਦੀ ਪਾਰਟੀ ਬਣੀ, ਹੋਰ ਕਿਸੇ ਸਮੇਂ ਇਹ ਉੱਥੋਂ ਹੀ ਸੀਗੇ, ਤੇ ਸੋ ਫਿਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਹੜਾ ਉਹ ਬਣ ਜਾਂਦਾ। ਹੁਣ ਜੇ ਹਾਲਾਂਕਿ ਜੇ ਚਾਹੁੰਦੇ ਜਿਹੜੇ ਦੋ ਇਲੈਕਸ਼ਨ ਕਮਿਸ਼ਨਰ ਨੇ ਮਿਸਟਰ ਸੰਧੂ ਤੇ ਮਿਸਟਰ ਜੋਸ਼ੀ, ਤਾਂ ਇਹ ਵੀ ਹਾਂ ਚ ਹਾਂ ਮਿਲਾ ਸਕਦੇ ਸੀ, ਪਰ ਇਹਨਾਂ ਨੂੰ ਲੱਗਿਆ ਕਿ ਗਲਤ ਹੋ ਰਿਹਾ, ਅਸੀਂ ਸੰਵਿਧਾਨ ਦੀ ਜਿਹੜੀ ਹੈ ਸਹੁੰ ਚੁੱਕ ਕੇ ਇੱਥੇ ਬੈਠੇ ਹਾਂ ਇਸ ਸੀਟ ਦੇ ਉੱਤੇ, ਇਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਜਿਹੜੀ ਉਹ ਫਿਰ ਸਾਰੀ ਉਹ ਗੱਲ ਜਿਹੜੀ ਕੀਤੀ ਹੈ, ਤੇ ਇਸ ਕਰਕੇ ਹੀ ਹੁਣ ਇਹ ਗੱਲ ਸਾਰਾ ਖਲਾਰਾ ਪਿਆ, ਤੇ ਹੁਣ ਇਹਨੂੰ ਸਮੇਟਣਗੇ ਕਿਵੇਂ ਜਾਂ ਇਹ ਹੁਣ ਵਕਤ ਦੱਸੂਗਾ, ਤੇ ਜਾਂ ਫਿਰ ਅਗਲੇ ਸਾਲ 27 ਦੇ ਵਿੱਚ 4-5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ, ਉੱਥੇ ਇਹਦਾ ਕਿੱਦਾਂ ਦਾ ਰਿਜ਼ਲਟ ਸਾਹਮਣੇ ਆਉਂਦੇ ਆ ਉੱਥੋਂ ਪਤਾ ਚੱਲ ਜਾਏਗਾ।
1: ਸੋ ਇਹਦੇ 'ਚ ਇੱਕ ਸਮਾਂ ਸੀ ਜਦੋਂ ਕਾਂਗਰਸ ਵੀ ਕਾਫੀ ਜ਼ਿਆਦਾ ਇਸ ਵਿਸ਼ੇ ਦੇ ਉੱਤੇ ਰੌਲਾ ਰੱਪਾ ਪਾਉਂਦੀ ਰਹੀ, ਚੋਣ ਕਮਿਸ਼ਨ ਦੇ ਢੰਗ ਤਰੀਕੇ ਦੇ ਉੱਤੇ, ਧੱਕੇਸ਼ਾਹੀ ਦੇ ਉੱਤੇ, ਇਹ ਰਾਹੁਲ ਗਾਂਧੀ ਵੀ ਸਮੇਂ ਦਰ ਸਮੇਂ ਕਾਫੀ ਰੌਲਾ ਰੱਪਾ ਪਾਉਂਦੇ ਰਹੇ, ਕੋਈ ਕਿਸੇ ਪਾਸੇ ਕੋਈ ਸੁਣਵਾਈ ਨਹੀਂ, ਕੋਈ ਗੱਲਬਾਤ ਹੋਈ ਨਹੀਂ, ਅਤੇ ਕੀ ਉਸ ਸਮੇਂ ਇਹ ਆਵਾਜ਼ ਨਹੀਂ ਉਠਾ ਰਹੇ ਜਾਂ ਉਦੋਂ ਕਿਹੜੀ ਚੀਜ਼ ਕਰਕੇ ਚੁੱਪ ਰਹੇ ਜਾਂ ਇਸ ਪਾਸੇ ਵੀ ਕੋਈ ਖਬਰ ਸੁਰਤ ਬਾਹਰ ਆਈ ਹੋਵੇ, ਹੁਣ ਇਸ ਮੌਕੇ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਆਵਾਜ਼ ਜਿਹੜੀ ਇਹ ਚੁੱਕੀ ਆ, ਚਲੋ ਬਹੁਤ ਵਧੀਆ ਗੱਲ ਹੈ, ਪਰ ਉਸ ਸਮੇਂ ਬਿਲਕੁਲ ਗੱਲਾਂ ਬਾਤਾਂ ਦੱਬੀਆਂ ਦੁੱਬੀਆਂ ਰਹਿ ਗਈਆਂ।
0: ਨਹੀਂ ਦੇਖੋ, ਇਹ ਇੱਕ ਇੱਕ ਗੱਲ ਤਾਂ ਬੜੀ ਜਿਹੜੀ ਸਪਸ਼ਟ ਹੈ ਨਾ, ਜਿਹੜੇ ਉੱਥੇ ਇਲੈਕਸ਼ਨ ਕਮਿਸ਼ਨਰ ਬਣਾਏ, ਕਿਉਂਕਿ ਉਹ ਪਬਲਿਕ ਫਿਗਰ ਤਾਂ ਹੈ ਨਹੀਂ, ਬਾਹਰ ਆ ਕੇ ਤਾਂ ਕੋਈ ਬਿਆਨ ਦੇ ਨਹੀਂ ਸਕਦੇ, ਉਹ ਤਾਂ ਆਪਣੇ ਕਾਗਜ਼ੀ ਕਾਰਵਾਈ ਉੱਥੇ ਰਜਿਸਟਰ ਤੇ ਕਰ ਸਕਦੇ ਆ, ਉਹ ਉਹਨਾਂ ਨੇ ਕੀਤੀ। ਤੇ ਇਹ ਵੀ ਹੁਣ ਉਹਨਾਂ ਨੇ ਕਿਤੇ ਗੱਲ ਲੀਕ ਹੋਈ ਹੈ ਤਾਂ ਹੀ ਜਿਹੜਾ ਹੈਗਾ ਅੰਗਰੇਜ਼ੀ ਦੇ ਅਖਬਾਰ ਨੇ ਐਡੀ ਵੱਡੀ ਸਟੋਰੀ ਕੱਢੀ, ਜਿਸ ਤੋਂ ਬਾਅਦ ਇੰਨਾ ਰੌਲਾ ਪਿਆ। ਤੇ ਪਰ ਇਹ ਸੀ ਕਿ ਉਹ ਇਹ ਨਹੀਂ ਗੇ ਕਿ ਆਪਣਾ ਆਪਣੀ ਪਬਲਿਕ ਸਪੀਚ ਆ ਕੇ ਦੇ ਦੇਣ ਜਾਂ ਬਾਹਰ ਕਿਸੇ ਨੂੰ ਖੁਦ ਮੀਡੀਆ ਚ ਬਿਆਨ ਦੇ ਦੇਣ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ, ਜਿਹੜਾ ਫੈਸਲਾ ਲਿਆ, ਕਿਉਂਕਿ ਉਹਦਾ ਜਿਹੜਾ ਵਿਧਾਨ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ, ਉਹ ਹੈ ਹੀ ਇਸ ਕਿਸਮ ਦਾ। ਤੇ ਉਹਨਾਂ ਦੀਆਂ ਜਿਹੜੀਆਂ ਅਪੁਆਇੰਟਮੈਂਟਸ ਹੁੰਦੀਆਂ ਉਹ ਵੀ ਉਹਨਾਂ ਦੀਆਂ ਜਿਹੜੀਆਂ ਅਪੁਆਇੰਟਮੈਂਟਸ ਦੇ ਵਿੱਚ ਜਿਹੜੇ ਉਹਨਾਂ ਦੇ ਸਰਵਿਸ ਰੂਲਸ ਨੇ ਜਾਂ ਜਿਹਨੂੰ ਕੁਛ ਵੀ ਆਪਾਂ ਕਹਿ ਲਈਏ ਜਾਂ ਗਾਈਡਲਾਈਨਸ ਨੇ, ਤੇ ਉਹਦੇ ਵਿੱਚ ਵੀ ਇਹ ਗੱਲ ਕਲੀਅਰ ਹੈ ਕਿ ਉਹ ਸਿੱਧੇ ਤੌਰ ਤੇ ਏਦਾਂ ਮੀਡੀਆ 'ਚ ਨਹੀਂ ਜਾ ਸਕਦੇ, ਉਹ ਆਪਣਾ ਰਿਕਾਰਡ ਤੇ ਲਿਆ ਸਕਦੇ। ਇਹ ਗੱਲ ਵੱਖਰੀ ਹੈ ਕਿ ਜਦੋਂ ਉਹ ਚੀਜ਼ ਰਿਕਾਰਡ ਤੇ ਆ ਗਈ ਸੀ, ਉਹਦੇ ਬਾਵਜੂਦ ਜਿਹੜੇ ਹੈਗੇ ਐਡੇ ਡਰਾਸਟਿਕ ਜਿਹੜੇ ਫੈਸਲੇ ਸੀ ਉਹ ਕਿਉਂ ਲੈ ਗਏ, ਉਹਦੇ ਲਈ ਤਾਂ ਹੁਣ ਗਿਆਨੇਸ਼ ਕੁਮਾਰ ਹੀ ਜ਼ਿੰਮੇਵਾਰ ਹੈ ਨਾ, ਕਿਉਂਕਿ ਹੇਠਲੇ ਲੈਵਲ ਤੇ ਆਮ ਜਿਹੜੇ ਫੀਲਡ ਅਫਸਰ ਆ ਉਹਨਾਂ ਨਾਲ ਐਕਸੈਸ ਨਾ ਹੋਣਾ, ਜੇ ਕਿਸੇ ਦੀਆਂ ਗੱਲਾਂ ਉੱਪਰੋਂ ਨਾ ਪਹੁੰਚਣੀਆਂ ਜਾਂ ਉੱਪਰਲੀ ਕਿਹੜੀ ਗੱਲ ਹੈ ਥੱਲੇ ਤੱਕ ਲਾਗੂ ਨਾ ਹੋਣੀ, ਜਾਂ ਮੂੰਹ ਜ਼ਬਾਨੀ ਕਲਾਮੀ ਆਰਡਰ ਕਰ ਦੇਣੀ ਵੀ ਏਦਾਂ ਕਰ ਦਿਓ ਏਦਾਂ ਕਰ ਦਿਓ। ਸੋ ਇਹ ਸਾਰਾ ਕੁਛ ਫਿਰ ਇਸੇ ਕਰਕੇ ਵਜ੍ਹਾ ਕਰਕੇ ਜਿਹੜਾ ਉਹ ਹੋਇਆ, ਤੇ ਜਾਂ ਹੇਠਲੇ ਲੈਵਲ ਦੇ ਪੱਧਰ ਤੇ ਕਈ ਗੱਲਾਂ ਸਰਕਾਰ ਨਾਲ ਕਮਿਊਨੀਕੇਸ਼ਨ ਹੀ ਨਹੀਂ ਹੋਇਆ, ਮਿਨਿਸਟਰੀ ਨਾਲ ਕਮਿਊਨੀਕੇਸ਼ਨ ਹੀ ਨਹੀਂ ਹੋਇਆ, ਤੇ ਇਹ ਇਹ ਸਾਰਾ ਕੁਛ ਜਿਹੜਾ ਹੈਗਾ ਏਦਾਂ ਚੱਲ ਰਿਹਾ, ਕਿਉਂਕਿ ਸਿੱਧਾ ਜਿਹੜਾ ਹੋਮ ਮਿਨਿਸਟਰੀ ਡੀਲ ਕਰਦੀ ਹੈ ਇਹਨੂੰ, ਤੇ ਉੱਥੇ ਕਿਸ ਲੈਵਲ ਤੇ ਜਾਂ ਸੈਕਟਰੀ ਡਿਪਟੀ ਸੈਕਟਰੀ ਹੇਠਲੇ ਲੈਵਲ ਤੇ ਚਿੱਠੀਆਂ ਜਾਰੀ ਹੁੰਦੀਆਂ ਰਹੀਆਂ, ਇਲੈਕਸ਼ਨ ਕਮਿਸ਼ਨ ਦੇ ਨਾਂ ਤੇ ਇਲੈਕਸ਼ਨ ਕਮਿਸ਼ਨ ਦੇ ਅਪਰੂਵਲ ਤੋਂ ਬਿਨਾਂ ਚਿੱਠੀਆਂ ਜਾਰੀ ਹੁੰਦੀਆਂ ਰਹੀਆਂ, ਜਿਹੜੀ ਗੱਲ ਹੁਣ ਉਹਨਾਂ ਨੇ ਆਪਣੇ ਡਾਈਸੈਂਟਰ ਨੋਟ ਦੇ ਵਿੱਚ ਇਹੀ ਲਿਖੀ ਹੈ ਜੀ।
1: ਇੱਕ ਹੋਰ ਚੀਜ਼ ਜਿਹੜੀ ਮੈਂ ਵੇਖ ਰਿਹਾ ਅਲੱਗ ਅਲੱਗ ਅਖਬਾਰਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਵਰਡਿੰਗ ਸਾਹਮਣੇ ਆ ਰਹੀ ਆ, ਇਹ ਲਿਖ ਰਹੇ ਨੇ ਕਿ ਕਾਂਗਰਸੀਆਂ ਦੇ ਵੱਲੋਂ, ਕਾਂਗਰਸੀ ਕਾਰਕੁਨਾਂ ਦੇ ਵੱਲੋਂ, ਸੋ ਇਹ ਜਿਹੜੇ ਪ੍ਰਦਰਸ਼ਨ ਨੇ ਉਹਨਾਂ ਦੇ ਥੱਲੇ ਇਹ ਸ਼ਬਦ ਖਾਸ ਆ ਰਿਹਾ। ਹੁਣ ਇੱਕ ਤਾਂ ਇਹਦੇ 'ਚ ਇਹ ਹੋ ਸਕਦਾ ਕਿ ਹਾਂ ਸ਼ਾਇਦ ਕਾਂਗਰਸ ਵਾਲੇ ਹੀ ਜਾ ਰਹੇ ਹੋਣ, ਪਰ ਦੂਸਰੇ ਪਾਸੇ ਜੇ ਉਹ ਜਾ ਰਹੇ ਨੇ ਤਾਂ ਵੀ ਗੱਲ ਗਲਤ ਹੈ, ਕਿਉਂਕਿ ਸਾਰਿਆਂ ਦੇ ਲਈ ਇੱਕ ਸਾਂਝਾ ਮਸਲਾ ਵਾ, ਜ਼ਰੂਰੀ ਨਹੀਂ ਹੈ ਕਿ ਇਸ ਤਰੀਕੇ ਦੇ ਨਾਲ ਹੋਵੇ, ਅਤੇ ਜੇ ਨਹੀਂ ਤਾਂ ਫਿਰ ਇਹਨੂੰ ਆਪਾਂ ਇੱਦਾਂ ਵੀ ਲਿਖਿਆ ਜਾ ਸਕਦਾ ਕਿ ਦੇਸ਼ ਵਾਸੀ ਇਸ ਚੀਜ਼ ਤੋਂ ਖਫਾ ਨੇ। ਸੋ ਇਹਦੇ ਵਿੱਚ ਵੀ ਆਪਾਂ ਵੇਖ ਰਹੇ ਹਾਂ ਕਿ ਇੱਕ ਰਾਜਨੀਤਿਕ ਜਿਹਾ ਇੱਕ ਐਂਗਲ, ਇੱਕ ਪਾਰਟੀਬਾਜ਼ੀ ਜੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
0: ਨਹੀਂ ਚਲੋ, ਉਹਦੇ ਚ ਇੱਕ ਇੰਨਾ ਜੀ ਉਹਨਾਂ ਨੇ ਇਮੀਡੀਏਟ ਸ਼ੁਰੂ ਕਰ ਲਿਆ, ਕਿਉਂਕਿ ਦਿੱਲੀ ਦੇ ਵਿੱਚ ਐਕਸੈਸ ਸੌਖਾ ਹੈ ਯੂਥ ਕਾਂਗਰਸ ਦਾ, ਉੱਥੇ ਹੈਡਕੁਆਟਰ ਤੇ ਉੱਥੇ ਕੁਛ ਇਹ ਹੈ ਵੀ 150 ਬੰਦਾ ਤਾਂ ਉੱਥੇ ਯੂਥ ਕਾਂਗਰਸ ਦੇ ਦਫ਼ਤਰ ਚ ਫਿਰਦਾ ਹੀ ਰਹਿੰਦਾ ਤੇ ਅੱਡ ਅੱਡ ਚੱਕਰਾਂ ਦੇ ਵਿੱਚ, ਤੇ ਇਸ ਕਰਕੇ ਉਹ ਸਿੱਧਾ ਸਾਹਮਣੇ ਆ ਗਿਆ ਲਾਈਮ ਲਾਈਟ ਦੇ ਵਿੱਚ। ਜਿਵੇਂ ਹੁਣ ਦੂਜੀਆਂ ਪਾਰਟੀਆਂ ਨੇ ਫਰਜ਼ ਕੀਤਾ, ਮਮਤਾ ਬੈਨਰਜੀ ਦੀ ਪਾਰਟੀ ਹੈ ਜਾਂ ਅਖਿਲੇਸ਼ ਯਾਦਵ ਦੀ ਪਾਰਟੀ ਹੈ ਤੇ ਲਾਲੂ ਯਾਦਵ ਦੀ ਪਾਰਟੀ ਹੈ ਜਾਂ ਖੱਬੇ ਪੱਖੀ ਪਾਰਟੀਆਂ ਨੇ, ਆਪਣੀ ਆਪਣੀ ਥਾਂ ਤੇ ਉਹਨਾਂ ਨੇ ਵੀ ਕੀਤਾ, ਪਰ ਕਿਉਂਕਿ ਉਹ ਪ੍ਰੋਸੈਸ਼ਨ ਦੇ ਰੂਪ ਚ ਸਾਹਮਣੇ ਆ ਗਏ, ਮੁਜ਼ਾਹਰਾ ਲੈ ਕੇ ਉੱਥੇ ਚਲੇ ਗਏ, ਇਕੱਠੇ ਹੋ ਗਏ, ਤੇ ਇਸ ਕਰਕੇ ਜਿਹੜਾ ਹੈ ਉਹ ਪ੍ਰਿੰਟ ਮੀਡੀਆ ਖਾਸ ਕਰਕੇ ਜਾਂ ਦੂਜੇ ਜ਼ਿਆਦਾ ਲਾਈਮ ਲਾਈਟ ਦੇ ਵਿੱਚ ਆ ਗਏ। ਹਾਲਾਂਕਿ ਰਿਐਕਸ਼ਨ ਤਾਂ ਸਾਰੀਆਂ ਪਾਰਟੀਆਂ ਨੇ ਜਿਹੜਾ ਉਹਦੇ ਦਿੱਤਾ। ਤੇ ਦੂਜੀ ਗੱਲ ਇਹ ਹੈ ਕਿ ਕਾਂਗਰਸ ਦਾ ਸ਼ੁਰੂ ਤੋਂ ਹੀ ਖਾਸ ਕਰਕੇ ਰਾਹੁਲ ਗਾਂਧੀ ਦਾ ਇਹ ਪੈਂਤੜਾ ਸਟੈਂਡ ਰਿਹਾ ਕਿ ਜਿਹੜਾ SIR ਹੀ ਇਹਨਾਂ ਦੇ ਹੱਥ 'ਚ ਕਿਹੋ ਜਿਹਾ ਹਰਬਲ ਆ ਗਿਆ, ਜਿਸ ਕਰਕੇ ਇਹ ਚੋਣ ਜਿੱਤ ਜਾਂਦੇ ਆ, ਕਿਉਂਕਿ ਵਾਰ ਵਾਰ ਉਹ ਵੋਟ ਚੋਰੀ ਦਾ ਜਿਹੜਾ ਸ਼ਬਦ ਹੈ ਇਹ ਵੀ ਕੋਇਨ ਕਾਂਗਰਸ ਨੇ ਜਾਂ ਰਾਹੁਲ ਗਾਂਧੀ ਨੇ ਕੀਤਾ ਹੋਇਆ ਹੈਗਾ, ਤੇ ਇਹ ਵੀ ਕਾਰਨ ਹੈ ਕਿ ਉਹ ਫਿਰ ਇੱਕੋਦਮ ਲਾਈਮ ਲਾਈਟ ਦੇ ਵਿੱਚ ਆ ਗਏ।
1: ਸੋ ਹੁਣ ਜਿੱਦਾਂ ਆਪਾਂ ਵੇਖ ਰਹੇ ਹਾਂ ਕਿ ਵਾਰ ਵਾਰ ਚਾਹੇ ਉਹ ਕਿਸਾਨੀ ਮੁੱਦਾ ਹੋਵੇ, ਉਦੋਂ ਵੀ BJP ਘਿਰੀ, ਫਿਰ ਉਸ ਤੋਂ ਬਾਅਦ ਸਰਕਾਰ ਆ ਪਿੱਛੇ ਜੇ ਵੀ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਘਿਰਦੇ ਆ ਪਿੱਛੇ ਜੇ, ਹੁਣ ਕਾਕਰੋਚ ਪਾਰਟੀ ਨੇ ਵੀ ਘੇਰੀ ਪੇਪਰ ਲੀਕ ਦੇ ਮਸਲੇ ਦੇ ਵਿੱਚ, ਹੁਣ ਫਿਰ ਇਹ ਦੁਬਾਰਾ ਇੱਕ ਵੱਡੀ ਮੁਹਿੰਮ ਦੇ ਵਜੋਂ ਜੇਕਰ ਉੱਭਰਦੀ ਆ, ਕਿ ਸਰਕਾਰ ਵਾਰ ਵਾਰ ਇੱਦਾਂ ਦੀ ਜਿਹੜੇ ਧਰਨੇ ਮੁਜ਼ਾਹਰੇ ਨੇ ਉਹ ਸਰਵਾਈਵ ਕਰ ਪਾਊਗੀ? ਹੁਣ ਤਾਂ ਲਗਾਤਾਰ ਹੀ ਇਹ ਕੰਮ ਚੱਲ ਰਿਹਾ।
0: ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਇੱਕ ਜਿਹੜੀ ਇਹ ਗੱਲ ਰੱਖੀ, ਉਹਨਾਂ ਨੇ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਨੇੜੇ ਨਹੀਂ ਆਉਣ ਦਿੱਤਾ ਕਿਸੇ ਨੂੰ। ਉਹਨਾਂ ਨੇ ਕਿਹਾ ਕਿ ਸਾਡਾ ਨਿਰੋਲ ਅੰਦੋਲਨ ਹੈ, ਵੀ ਸਾਡੇ ਤੇ ਫਿਰ ਤੁਹਾਡੇ ਤੇ ਵੀ ਇਹ ਇਲਜ਼ਾਮ ਲੱਗੂਗਾ ਕਿ ਸਾਡੇ ਤੇ ਵੀ ਲੱਗੂਗਾ, ਵੀ ਇਹ ਤਾਂ ਜਿਹੜੀਆਂ ਦੂਜੀ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਕਿਸਾਨ ਪਸੰਦ, ਕਿਸਾਨਾਂ ਨੂੰ ਤਾਂ ਸਾਡੇ ਤੋਂ ਕੋਈ ਪ੍ਰੋਬਲਮ ਹੀ ਨਹੀਂ। ਤੇ ਜਾਂ ਜਿਹੜੀ ਹੁਣ ਸੁਪਰੀਮ ਕੋਰਟ ਦੀ ਇੱਕ ਟਿੱਪਣੀ ਤੇ ਇੱਕ ਪਾਰਟੀ ਬਣ ਗਈ ਰਾਤੇ ਰਾਤ, ਤੇ ਉਹਨਾਂ ਨੇ ਨੀਟ ਵਾਲੇ ਮਾਮਲੇ ਤੇ ਲੈ ਕੇ ਕੀਤਾ, ਉਸ ਤੋਂ ਬਾਅਦ ਕਾਫੀ ਲੈਵਲ ਤੇ ਇਹ ਗੱਲ ਚੱਲੀ, ਦਿੱਲੀ ਪੁਲਿਸ ਦੇ ਖਿਲਾਫ ਕਾਫੀ ਗੱਲਾਂ ਸਾਹਮਣੇ ਆਈਆਂ, ਤੇ ਇਹ ਵੀ ਜਿਹੜਾ ਇੱਕ ਇਮੀਡੀਏਟ ਇਹਦੇ ਕੁਛ ਕੌਜ ਜਿਹੜੇ ਆ ਉਹ ਬਣਦੇ ਰਹੇ। ਤੇ ਪੋਲੀਟੀਕਲ ਪਾਰਟੀਆਂ ਟੇਢੇ ਢੰਗ ਨਾਲ ਤਾਂ ਹਮੇਸ਼ਾ ਇਸ ਦਾਅ ਤੇ ਰਹਿੰਦੀਆਂ ਨਾ, ਜੇ ਕੋਈ ਗੱਲ ਏਦਾਂ ਦੀ ਉੱਠਦੀ ਹੈ ਤਾਂ ਉਹਨੂੰ ਤੁਸੀਂ ਕਿੱਦਾਂ ਤੂਲ ਦੇਣੀ ਹੈ ਜਾਂ ਸਪੋਰਟ ਉਹਦੀ ਕਿੱਦਾਂ ਕਰਨੀ ਹੈ। ਜ਼ਰੂਰੀ ਨਹੀਂ ਕਿ ਕੋਈ ਨੈਗੇਟਿਵ ਗੱਲ ਹੋਵੇ, ਤੇ ਕਿਉਂਕਿ ਜੇ ਕੋਈ ਹੱਕਾਂ ਲਈ ਲੜਦਾ ਤਾਂ ਸਾਰੇ ਜਿਹੜੇ ਜਮਹੂਰੀ ਪਸੰਦ ਲੋਕ ਆ ਉਹਨਾਂ ਨੂੰ ਉਹਦੀ ਸਪੋਰਟ ਕਰਨੀ ਵੀ ਚਾਹੀਦੀ ਹੈ, ਭਾਵੇਂ ਨੰਗੇ ਚਿੱਟੇ ਹੋ ਕੇ ਕਰਨ, ਭਾਵੇਂ ਅਸਿੱਧੇ ਰੂਪ ਦੇ ਵਿੱਚ ਜਿਹੜਾ ਹੈ ਉਹ ਕਰਨ। ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬੀਜੇਪੀ ਇੰਨੇ ਵਿਰੋਧ ਦੇ ਬਾਵਜੂਦ, ਇੰਨੇ ਮੁਜ਼ਾਹਰਿਆਂ ਦੇ ਬਾਵਜੂਦ ਫਿਰ ਕਿਵੇਂ ਜਿਹੜਾ ਹੈਗਾ ਉਹ ਇਸ ਸਾਰੇ ਉਸ ਚੋਂ ਨਿਕਲ ਆਉਂਦੀ ਹੈ, ਤੇ ਹੁਣ ਸਾਰੀ ਜਿਹੜੀ ਇਸੇ ਗੱਲ ਤੇ, ਕਿਉਂਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਪਹਿਲਾਂ ਵੀ ਐਂ ਘਿਰਦਾ ਰਿਹਾ ਪਰ ਇਸ ਰੂਪ ਦੇ ਵਿੱਚ ਕੋਈ ਤੱਥ ਸਾਹਮਣੇ ਨਹੀਂ ਸੀ ਆਏ ਕਿਸੇ ਪਾਰਟੀ ਕੋਲ, ਸਿਰਫ ਇਲਜ਼ਾਮ ਸੀ ਤੇ ਜਿਹਨੂੰ ਬੀਜੇਪੀ ਵਾਲੇ ਜਾਂ ਇਹ ਕਹਿੰਦੇ ਸੀ ਕਿ ਇਹ ਤਾਂ ਐਵੇਂ ਵਾਧੂ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ, ਜਾਣ ਬੁੱਝ ਕੇ ਟਾਰਨਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਏਦਾਂ ਦੀਆਂ ਜਿਹੜੀਆਂ ਗੱਲਾਂ ਸੀ। ਤੇ ਪਰ ਇਹ ਵੀ ਹੁਣ ਆਉਣ ਵਾਲੇ ਸਮੇਂ ਚ ਇਹਦੇ ਤੇ ਕੋਈ ਇੱਕ ਜਿਹੜੀ ਲੋਕਾਂ ਦੀ ਮੂਵਮੈਂਟ ਬਣ ਸਕਦੀ ਹੈ ਤੇ ਜਾਂ ਨਹੀਂ ਬਣ ਸਕਦੀ, ਇਹ ਵੱਡੀ ਗੱਲ ਹੈ, ਕਿਉਂਕਿ ਇਹ ਇੱਕ ਕਮਿਸ਼ਨ ਹੈ, ਕਮਿਸ਼ਨ ਦਾ ਇਸ਼ੂ ਹੈ। ਤੇ ਇਹਦੇ ਤੇ ਹੁਣ ਬੀਜੇਪੀ ਦੇ ਆਗੂ ਤਾਂ ਚਲਾਕ ਨੇ, ਹੁਣ ਸੰਬਿਤ ਪਾਤਰਾ ਉਹਨਾਂ ਦਾ ਸਪੋਕਸਮੈਨ, ਉਹਨੂੰ ਮੂਹਰੇ ਲਾਤਾ, ਉਹਨੇ ਦੋ ਕੁ ਲਾਈਨਾਂ ਦੀ ਗੱਲ ਜਿਹੜੀ ਉਹ ਕਹਿ ਦਿੱਤੀ, ਤੇ ਨਾ ਇਹਦੇ ਤੇ ਪ੍ਰਧਾਨ ਮੰਤਰੀ ਨੇ ਬੋਲਣਾ, ਨਾ ਗ੍ਰਹਿ ਮੰਤਰੀ ਨੇ ਬੋਲਣਾ, ਨਾ ਕਿਸੇ ਜਿਹੜਾ ਹੈਗਾ ਹੋਰ ਨੇ ਜਿਹੜਾ ਇਹਦੇ ਤੇ ਬੋਲਣਾ, ਪਹਿਲਾਂ ਵੀ ਨੀ ਕਦੇ ਉਹ ਬੋਲਦੇ ਉਹਨਾਂ ਦੇ ਬਿਆਨ ਆਉਂਦੇ। ਤੇ ਇਹ ਹੈ ਕਿ ਜਿਹੜੀ ਦੂਜੀ ਐਕਟੀਵਿਟੀ ਸੀ ਹੁਣ ਉਹਦੇ ਤੇ ਚੈੱਕ ਜਿਹੜਾ ਉਹ ਵੱਜੇਗਾ, ਖਾਸ ਕਰਕੇ ਇਲੈਕਸ਼ਨ ਕਰਾਉਣ ਦਾ ਢੰਗ ਤਰੀਕਾ, ਫਿਰ SIR ਤਾਂ ਕਿਉਂਕਿ ਅਜੇ ਜਾਰੀ ਹੈ, ਅਜੇ ਹੁਣ ਜਿਹੜੀਆਂ 4-5 ਸੂਬਿਆਂ ਚ ਹੋਣੀਆਂ ਨੇ ਚੋਣਾਂ, ਉਹਦੀ ਗੱਲ ਤਾਂ ਹੁਣ ਅਜੇ ਅੱਗੇ ਹੈ। ਤੇ ਉੱਥੇ ਹੁਣ ਲੋਕ ਥੋੜੇ ਜਿਹੇ ਜ਼ਰੂਰ ਇਹ ਚੇਤੰਨ ਹੋ ਜਾਣਗੇ, ਪਹਿਲਾਂ ਤਾਂ ਚੁੱਪ ਕਰਕੇ ਆਹ ਕਾਗਜ਼ ਲਿਆਓ ਆਹ ਕਾਗਜ਼ ਲਿਆਓ, ਹੁਣ ਕੋਈ ਨਾ ਕੋਈ ਏਦਾਂ ਦਾ ਜਿਹੜਾ ਹੈਗਾ ਜ਼ਰੂਰ ਇਹ ਮਸਲੇ ਸਾਹਮਣੇ ਆਉਣ ਦੀ ਸੰਭਾਵਨਾ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਉਸਤਾਦ ਜੀ
1: ਦੇ ਲੱਗਦਿਆ ਉਸਤਾਦ ਜੀ ਕਰੀ ਜਾਊਂਗਾ ਅੱਗੇ ਵੀ ਕੁਝ ਬੋਲੇਗਾ
0: ਤੁਹਾਡੇ ਬਾਰੇ ਨਾ ਨਵੇਂ ਸ਼ਹਿਰ ਦੇ ਅੱਡੇ ਤੇ ਕੋਈ ਗੱਲਾਂ ਕਰਦੇ ਸੀ
1: ਕਿਹੜੇ ਸੀ ਛੇਤੀ ਦੱਸ ਕਿਹੜੇ ਸੀ ਅੱਜ ਮੌਤ ਨੂੰ ਮਾਸੀ ਕਹਿੰਦੇ ਆਖਿਆ

0: ਸ਼ਮੀ ਬਣਾਣਾ ਜੀ ਸ਼ਮੀ ਮੇਰੀ ਸ਼ਮੀ
1: ਕਾ ਮੈਂ ਵੀ ਰਿਵੋਲਵਰ ਫਿਰ
2: ਗੋਲੀ ਕਰੀਏ ਯਾਰ ਅਸੀਂ ਡਰਦੇ ਆ ਕਿਸੇ ਕੋਲ ਯਾਰ
3: ਸਮਝਾ ਉਹ ਡਰ ਉਹ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ

0: ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ। ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਵੱਜ ਗਈ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885778 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au
3: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
4: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
6: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ

ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au

0: ਮੌਂਟੀ ਮੌਂਟੀ
1: ਏ ਆਰਜੇ ਮੌਂਟੀ ਦੀ ਫਰਮਾਇਸ਼ ਦੇ ਉੱਤੇ ਇਸ ਗਾਣੇ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਜੀ। ਆਰਜੇ ਮੌਂਟੀ ਕਹਿੰਦਾ ਮੈਂ ਨੱਚਣਾ
0: ਯਾਰ, ਬਹੁਤ ਹੀ ਭਾਜੀ ਵਧੀਆ ਲੱਗਦਾ ਇਹਦੇ ਮੈਨੂੰ ਗਾਣਾ ਨਾ, ਮੈਂ ਮਤਲਬ ਦੋ ਕੁ ਹਫ਼ਤੇ ਪਹਿਲਾਂ ਸੁਣਿਆ ਸੀ। ਮੈਂ ਜਦੋਂ ਹੁਣ ਪਾਰਟੀ ਤੇ ਜਾਂਦਾ ਨਾ, ਮੈਂ ਕਹਿੰਦਾ ਭਾਜੀ ਆਹ ਗਾਣੇ ਤੇ ਮੇਰੀ ਐਂਟਰੀ ਕਰਵਾ ਦਿਓ ਬਸ। ਬੜਾ ਘੈਂਟ
1: ਆ ਮਿਊਜ਼ਿਕ, ਵਧੀਆ ਲੱਗਦਾ,
0: ਬਹੁਤ ਵਧੀਆ। ਆ
1: ਮਿਡ 80s ਦੇ ਵਿੱਚ ਕੋਈ ਫਿਲਮ ਹਿੱਟ ਨਹੀਂ ਸੀ ਉਹਦੀ, ਪਰ ਇੱਕ ਬੰਦਾ ਹਿੱਟ ਹੋ ਰਿਹਾ ਸੀ, ਉਹ ਸੀਗਾ ਮਿਥੁਨ ਦਾ। ਫਿਲਮਾਂ ਸਾਰੀਆਂ ਫਲੋਪ, ਪਰ ਹੀਰੋ ਤੜਾ ਤੜ ਕਹਿੰਦੇ ਫਿਲਮਾਂ ਤੇ ਫਿਲਮਾਂ, ਗਾਣੇ ਤੇ ਗਾਣੇ। ਸੋ ਲੋ ਜੀ, ਪ੍ਰੋਗਰਾਮ ਕਿਹੜਾ ਭਲਾ ਆਪਣਾ, ਖਬਰ ਬੜੀ ਬੇਕਾਰ। ਸੋ ਖਬਰ ਬੜੀ ਬੇਕਾਰ ਲੈ ਕੇ ਹੋਏ ਜੀ ਹਾਜ਼ਰ ਮੈਂ ਤੇ ਮੇਰੇ ਨਾਲ ਆਰਜੇ ਮੋੜੀ ਤੇ ਆਰਜੇ ਮੋੜੀ ਦੇ ਆਰਜੇਸ ਜਾਂ ਪੀਜੇਸ।
0: ਮੈਂ ਦੱਸਾਂ ਕੀ ਹੈ, ਮੈਂ ਨਾ ਬੱਚੇ ਆਪਣੇ ਚਲਾ ਗਏ ਅੱਜ ਕੱਲ ਨਾ, ਮੈਂ ਜਦੋਂ ਚਾਈਲਡ ਕੇਅਰ ਸੈਂਟਰ ਚ ਜਾਂਦਾ ਨਾ ਵੀਕਡੇਜ਼ ਵਿੱਚ, ਮੈਂ ਉਹਨਾਂ ਨੂੰ ਮੌਂਟੀ ਕਹਿੰਦਾ, ਉਹ ਬਹੁਤ ਚਲਾ ਗਏ, ਹੇ ਮੌਂਕੀ ਮੌਂਕੀ। ਮੈਂ ਮੌਂਕੀ ਨਹੀਂ ਮੌਂਟੀ, ਮੈਂ ਕੀ ਕਰ ਸਕਦੇ ਬੱਚਿਆਂ ਨੂੰ ਨਾ,
1: ਬੱਚੇ ਜਾਨਵਰ ਹੀ ਸਮਝਦੇ ਨੇ।
0: ਉਹ ਬੜੇ ਬੜੇ ਚਲਾਕ, ਉਹਨਾਂ ਨੂੰ ਪਤਾ ਮੌਂਟੀ ਹੈ ਮੇਰਾ ਨਾਂ, ਉਹ ਹਮੇਸ਼ਾ ਕਹਿਣਗੇ ਅੱਛਾ ਮੌਂਕੀ ਮੌਂਕੀ।
1: ਅੱਛਾ ਇੱਕ ਜੇ ਕੋਈ ਹਿਪੋਪੋਟਮਸ ਹਨਾ ਇਹ ਜੀਆਂ ਹਰਕਤਾਂ ਕਰੇ, ਮਤਲਬ ਪਾਗਲਪਣ ਵਾਲੀ,
0: ਜਿਹੜਾ ਹਿਪੋਪੋਟਮ ਉਹੀ ਜਿਹੜਾ ਵੱਡਾ ਜਿਹਾ ਹੁੰਦਾ,
1: ਉਹਨੂੰ ਕੀ ਕਹੋਗੇ ਤੁਸੀਂ?
0: ਹਿਪੋਪੋਟਮਸ ਨੂੰ ਜਿਹੜਾ ਪਾਗਲਪਣ ਦੀ ਹਰਕਤ ਕਰੇ,
1: ਉਹਨੂੰ ਕੀ ਕਹੋਗੇ?
0: ਹਿਪ
1: ਉਹਨੂੰ ਇੰਨੀ ਦੇਰ ਨਹੀਂ ਹੁੰਦੀ, ਜੇ ਪਤਾ ਤਾਂ ਦੱਸੋ।
0: ਨਹੀਂ ਨਹੀਂ,
1: ਗੇਂਡਾ ਫੂਲ।
0: ਭਾਜੀ ਇੱਕ ਵਾਰੀ ਆਪਾਂ ਇਹ ਵੀ ਸ਼ੋਅ ਕੀਤਾ ਸੀ ਨਾ, ਬੜਾ ਪੁਰਾਣਾ ਕੀਤਾ ਸੀ, ਜੇ ਸਪੋਜ਼ ਕਰੋ ਆਟੋ ਚ ਕੋਈ ਟਕਲੀ ਲੈਣੀ ਜਾ ਰਹੀ ਆਟੋਮੈਟਿਕਲੀ,
1: ਹੋਰ ਸੁਣਾਓ ਕਿੱਦਾਂ ਠੀਕ ਠਾਕ?
0: ਬਸ ਭਾਜੀ ਅੱਜ ਤਾਂ ਮੈਂ ਜੋ ਹੀ ਤੁਹਾਨੂੰ, ਮੈਂ ਤੁਸੀਂ ਹਮੇਸ਼ਾ ਕਹਿੰਦੀ,
1: ਤੁਹਾਡੀ ਐਨਰਜੀ ਬਹੁਤ ਟੌਪ ਤੇ ਹੈ, ਭਾਬੀ ਜੀ ਇੰਡੀਆ ਗਏ ਹੋਏ ਨੇ, ਕੀ ਚੱਕਰ ਕੀ ਹੋ ਰਿਹਾ?
0: ਬਸ ਜਦੋਂ ਆਓ ਆਰਾਮ ਨਾਲ, ਮਤਲਬ
1: ਬੜੇ ਆਰਾਮ ਨਾਲ ਉੱਠ ਰਹੇ ਆ।
0: ਰਾਤ ਦਾ ਜਿਹੜਾ ਤੁਹਾਨੂੰ ਮੈਨੂੰ ਉਹ ਤੇ ਮੈਂ ਦੱਸ ਨਹੀਂ ਸਕਦਾ, ਕਿਉਂਕਿ ਬੋਤਲ ਪਈ ਹੁੰਦੀ ਆ, ਆਹ ਜਾਈ ਤਾਂ ਇਕੱਲੇ।
1: ਰਾਤ ਦਾ ਮੈਨੂੰ ਤਾਂ ਮੈਨੂੰ ਪਤਾ ਨਹੀਂ ਹੁੰਦਾ, ਉਹ ਤਾਂ ਜਿਹਨਾਂ ਦੇ ਘਰੇ ਜਾਣਾ ਉਹਨਾਂ ਨੂੰ ਪਤਾ ਨਾ। ਦਿਨ ਦਾ ਮੈਂ ਵੈਸੇ ਪਰਵਾਹ ਨਹੀਂ ਕਰਦਾ, ਉਹ ਗੁਰਦੁਆਰੇ ਵਾਲੇ ਦੇਖਣਗੇ ਲੰਗਰ ਚ ਕੀ ਧਰਨਾ। ਮੈਨੂੰ ਚਿੰਤਾ ਹੈਗੀ ਸਿਰਫ ਸਵੇਰ ਦੀ,
0: ਸਵੇਰ ਦੀ ਸਵੇਰ ਦੀ ਆਪਾਂ ਆਪਣਾ ਪ੍ਰੋਗਰਾਮ ਕਰਕੇ ਆਉਂਦੇ ਹਾਂ। ਤੇ ਅੱਜ ਭਾਜੀ ਮੈਂ ਸਵੇਰੇ ਕੀ ਖਾਦਾ ਹੋਏਗਾ? ਖਾਦੇ ਮੂਲੀ ਵਾਲੇ ਪਰਾਂਠੇ, ਮੈਂ ਕਹਿੰਦਾ ਜੇ ਮੈਂ ਤੁਹਾਨੂੰ ਦੱਸਾਂਗਾ ਨਾ ਤੁਹਾਡੇ ਮੂੰਹ ਚ ਪਾਣੀ ਆ ਜਾਣਾ।
1: ਭਾਜੀ ਖੁਸ਼ਬੂ ਤਾਂ ਨਹੀਂ ਰਹੀ ਤੁਹਾਡੇ?
0: ਮੂਲੀ ਦੇ ਪਰਾਂਠੇ ਚ ਉਹ ਪਾਇਆ, ਨਹੀਂ ਲਸਣ ਲੌਂਗ ਇਲਾਚੀਆਂ।
1: ਅੱਛਾ,
0: ਮੈਂ ਅੱਜ ਪਾਉਣ ਤੋਂ ਲੌਂਗ ਇਲਾਚੀਆਂ, ਫਿਰ ਮੈਂ ਜਿਹੜਾ ਚਾਹ ਦਾ ਮਸਾਲਾ ਨਾ ਗੁੱਡੀ ਦਾ ਹੁੰਦਾ ਲੌਂਗ ਤੇ ਇਲਾਚੀ, ਉਹ ਵੀ ਮੈਂ ਮੂਲੀ ਦੇ ਪਰਾਂਠੇ ਚ ਪਾਤਾ।
1: ਲੌਂਗ ਤੇ ਇਲਾਚੀ ਮੂਲੀ ਦੇ ਪਰਾਂਠੇ
0: ਪਾਤਾ ਭਾਜੀ, ਇਕੱਲਾ ਬੰਦਾ ਜੋ ਮਰਜ਼ੀ ਪਾ ਸਕਦਾ। ਇਸ ਕਰਕੇ ਜੇ ਲੌਂਗ
1: ਇਲਾਚੀ
0: ਇਹ ਵੀ ਗੁੱਡ
1: ਆਈਡੀਆ,
0: ਬਚੀ ਆ ਥੋੜੀ ਜਿਹੀ ਮੂਲੀ, ਉਹ ਤੇ ਹੁਣ ਸੌਗੀਆਂ ਸੁਗੀਆਂ ਪਾਉਂਦੀ ਹੈ। ਤੇ ਉਹ ਦੱਸਾਂ ਕੀ ਹੈ ਮੈਨੂੰ, ਇਹੀ ਕਿ ਮੈਂ ਨਾ ਇੱਕ ਪਹਿਲਾਂ ਰੋਟੀ ਬਣਾਵਾਂਗਾ, ਫਿਰ ਵਿੱਚ ਨਾ ਮੂਲੀ ਦੀ ਤਹਿ ਲਾਵਾਂਗਾ, ਫਿਰ ਇੱਕ ਹੋਰ ਰੋਟੀ ਉੱਤੇ ਰੱਖਾਂਗਾ, ਤੇ ਫਿਰ ਉਹਨੂੰ ਐਂ ਕਰਕੇ ਨਾ ਹੱਥਾਂ ਨਾਲ ਹੀ ਥੋੜਾ ਥੋੜਾ ਕਰਕੇ, ਤੇ ਥੋੜਾ ਜਿਹਾ ਉਹ ਜਿਹੜਾ ਵੇਲਣਾ ਹੁੰਦਾ ਵੇਲ ਕੇ ਤੇ ਤਵੇ ਤੇ ਪਾ ਦਾਂਗਾ। ਮੈਂ ਕਿਹਾ ਥੋੜੀ ਵਧੀਆ ਜੀ ਬਣੂਗੀ, ਪਰ ਉਹ ਨਾ ਮੋਟੀ ਬੜੀ ਬਣ ਗਈ।
1: ਅੱਛਾ,
0: ਮਤਲਬ ਮੋਟੀ, ਮਤਲਬ ਕਿਉਂਕਿ ਉਹ ਦੋ ਰੋਟੀਆਂ ਹੋ ਗਈਆਂ ਇਕੱਠੀਆਂ, ਵਿੱਚ ਮੂਲੀ ਵੀ ਹੋ ਗਈ, ਉਹ ਯਾਰ ਭਾਜੀ ਇੰਨੀ ਮੋਟੀ ਬਣ ਗਈ, ਬਾਅਦ ਚ ਮੈਂ ਮਾਹ ਕਿਤੇ ਖਾਧੀ ਉਹ। ਇਸ ਕਰਕੇ ਮੈਂ ਤੁਹਾਡੇ ਲਈ ਲਿਆਂਦੀ ਨੀ, ਕਿਉਂਕਿ ਮੈਂ ਬੇਇੱਜ਼ਤੀ ਬਹੁਤ ਹੋਏਗੀ ਮੇਰੀ।
1: ਨਹੀਂ ਨਹੀਂ, ਮੈਂ ਖਾ ਲੈਣਾ,
0: ਕਿਉਂ ਮੈਂ ਫ੍ਰੀ ਵਿੱਚ ਜੋ ਮਰਜ਼ੀ ਮੇਰੇ ਖਾ ਲੈਣਾ ਵਾ,
1: ਬੇਇੱਜ਼ਤੀ ਵਾਲੀ ਰੋਟੀ ਵੀ ਖਾ ਲੈਣਾ।
0: ਤੇ ਭਾਜੀ ਇੱਕ ਮੈਂ ਬਣਾਈ ਸੀ ਸਬਜ਼ੀ ਹੋਰ, ਤੁਹਾਨੂੰ ਮੈਂ ਦੱਸਿਆ ਸੀ ਲਾਸਟ ਟਾਈਮ,
1: ਤੁਸੀਂ ਇਹ ਸਾਰਾ ਕੁਝ ਮੈਨੂੰ ਔਨ ਏਅਰ ਇਸ ਕਰਕੇ ਦੱਸ ਰਹੇ ਹੋ ਵੀ ਅੱਗੇ ਤੋਂ ਤੁਸੀਂ ਵੀ ਬਣਾ ਕੇ ਲਿਆਓ।
0: ਨਹੀਂ ਨਹੀਂ ਮੈਂ ਇਸ ਕਰਕੇ ਦੱਸ ਰਿਹਾ ਵੀ ਦੇਖੋ ਨੀਤੂ ਜੀ ਤੁਸੀਂ ਆਰਾਮ ਨਾਲ ਆਪਣੇ ਉੱਥੇ ਮੰਮੀ ਦੀ ਸੇਵਾ
1: ਕਰਨੀ,
0: ਮੇਰੀ ਟੈਨਸ਼ਨ ਨੀ ਕਰਦੀ, ਮੈਂ ਇੱਥੇ ਬਹੁਤ ਖੁਸ਼ ਹੈਗਾ ਵਾ, ਮੈਂ ਰੋਟੀਆਂ ਸਭ ਬਣਾ ਲੈਂਦਾ ਵਾ, ਦਰਵਾਜ਼ੇ ਗੁਰਦੁਆਰੇ ਵਾਲੇ ਵੀ ਮੇਰੇ ਖੁੱਲੇ ਹੈਗੇ ਆ, ਤੇ ਮੇਰੇ ਜਿਹੜੇ ਗੁਆਂਢੀ ਹੈ ਨਾ ਉਹ ਵੀ ਆਰਾਮ ਨਾਲ ਚੁੱਪ ਕਰਕੇ ਮੈਨੂੰ ਦੇ ਜਾਂਦੇ ਕਦੀ ਕਦੀ, ਉਹ ਗੁਆਂਢੀ ਬੜੇ ਵਧੀਆ, ਉਹ ਕੁਛ ਨੀ ਪੁੱਛਦੇ, ਮੋਟੀ ਬਾਈ ਗਿਰ ਪਿਓ, ਮੈਂ ਕਿਹਾ ਹਾਂ ਚਲੋ ਮੈਂ ਸਬਜ਼ੀ ਲੈ ਕੇ ਆ ਰਿਹਾ ਰੋਟੀ ਲੈ ਕੇ ਆ ਰਿਹਾ, ਮੈਂ ਕਿਹਾ ਯਾਰ ਆ ਤੇ ਬਹੁਤ
1: ਵਧੀਆ, ਇਹਨੂੰ ਕਹਿੰਦੇ ਆ ਤੂੰ ਸਬਜ਼ੀ ਲਿਆ ਤੇ ਮੈਂ ਇੱਥੇ ਗਲਾਸ ਰੱਖ ਲਾ,
0: ਏਦਾਂ ਹੀ ਹੁੰਦਾ
1: ਹੈ, ਪਾਣੀ ਪਿਲਾਣਾ
0: ਉਹ ਬੜੇ, ਉਹ ਅਭਿਸ਼ੇਕ ਭਾਜੀ ਆ, ਉਹ ਕੀ ਕਰਦੇ ਆ ਉਹ ਨਾ ਰੋਟੀ ਤੇ ਉਹਦੇ ਬਾਲੇ ਆ ਜਾਂਦੇ ਆ, ਬਾਅਦ ਕਹਿੰਦੇ ਆਹ ਠੀਕ ਹੈ ਮੋਟੀ ਭਾਈ ਆਪ ਲਗਾ ਕੇ ਜਾਏਗੇ, ਉਹਨਾਂ ਨੂੰ ਪਤਾ ਹੁੰਦਾ ਵੀ ਮੋਟੀ ਭਾਈ ਆਏ ਆ, ਆਪਾਂ ਏਦਾਂ ਖਾਲੀ ਤੇ
1: ਜਾਣਾ, ਪਤਾ ਵੀ ਮੋਟੀ ਭਾਈ ਦੇ ਆਇਆ ਸੁੱਕਾ ਨਹੀਂ ਮੁੜਦਾ,
0: ਏਦਾਂ ਤੇ ਹੋ ਨਹੀਂ ਸਕਦਾ, ਨਹੀਂ ਨਹੀਂ ਨਹੀਂ ਮਤਲਬ ਵਧੀਆ, ਚਲੋ ਵਧੀਆ, ਇਹ ਮਤਲਬ ਐਕਚੁਅਲੀ ਕੀ ਹੁੰਦਾ ਨਾ ਇਹ ਵੀ ਮੈਂ ਥੋੜਾ ਜਿਹਾ ਇੰਜੋਇਮੈਂਟ ਜਿਹਾ ਲੈਣਾ ਚਾਹੀਦਾ, ਹੁਣ ਕੀ ਆ ਹੁਣ ਜਿੱਦਾਂ ਹੁੰਦਾ ਨਾ ਪਹਿਲਾਂ ਘਰ ਵਾਲੀ ਜਦੋਂ ਲਾਗੇ ਹੁੰਦੀ ਨਾ ਉਦੋਂ ਰੋਜ਼ ਲੜਾਈਆਂ ਹੁੰਦੀਆਂ, ਹੁਣ ਜਦੋਂ ਘਰ ਵਾਲੀ ਦੂਰ ਰਹਿੰਦਾ ਹਾਏ ਯਾਰ ਕਿੱਥੇ ਚਲ ਗਈ ਆ,
1: ਤੁਸੀਂ ਲੱਕੀ ਹੋ, ਤੁਸੀਂ ਆਹ ਦੇਖੋ ਹੁਣ ਆਹ ਇਸ ਹਫਤੇ ਤੋਂ ਸਕੂਲਾਂ ਦੀ ਛੁੱਟੀਆਂ ਸ਼ੁਰੂ ਹੋ ਜਾਣੀਆਂ,
0: ਹਾਂ
1: ਯੂ ਆਰ ਭਾਜੀ ਮਤਲਬ ਦੀ ਮੋਸਟ ਲੱਕੀ ਪਰਸਨ, ਨਾ ਘਰੇ ਜਵਾਕ ਨਾ ਜਨਾਨੀ, ਤੇ ਇੰਜੋਏ ਕਰ ਰਹੇ ਹੋ ਤੁਸੀਂ ਅਗਲੇ ਦੋ ਹਫਤੇ,
0: ਨਹੀਂ ਨਹੀਂ ਤੇ ਭਾਈ ਛੁੱਟੀਆਂ ਤੋਂ ਕੀ ਮੈਨੂੰ ਥੋੜੀ, ਮੇਰੇ ਵਿਆਹ ਵੀ ਛੁੱਟੀਆਂ ਸਮਝੋ, ਜਗਾਲ ਜਵਾਕ ਦੇ ਹਲੇ ਵੀ ਨੀ ਹੈਗੇ, ਮਿਲੀ ਹੈ ਵੀ ਚੱਲ ਵਧੀਆ ਠੀਕ ਹੈ, ਤੇ
1: ਨਹੀਂ ਪਰ ਛੁੱਟੀਆਂ 'ਚ ਥੋੜਾ ਔਖਾ ਹੋ ਜਾਂਦਾ ਨਾ, ਮੈਂ ਅੱਜ ਹਰਕਿਰਤ ਭਾਜੀ ਦਾ ਜਨਮ ਦਿਨ
0: ਹੈ,
1: ਮੈਂ ਉਹਨਾਂ ਨੂੰ ਸਵੇਰੇ ਫੋਨ ਕੀਤਾ, ਮੈਂ ਏਦਾਂ ਗੱਲਾਂ ਕਰਦੇ ਕਰਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਬਸ ਜਵਾਕਾਂ ਦੀ ਛੁੱਟੀਆਂ, ਕਹਿੰਦੇ ਉੱਥੇ ਆਣਾ, ਮੈਂ ਕਿਹਾ ਮੈਂ ਜਾ ਰਿਹਾ ਛੁੱਟੀਆਂ ਕਰਕੇ, ਤੇ ਕਹਿੰਦੇ ਛੁੱਟੀਆਂ ਆ ਗਈਆਂ, ਉਹ ਯਾਰ ਬੜੀ ਛੁੱਟੀ ਆਏ ਨੀ
0: ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਪਾਰਟੀ ਦੇ ਭਾਜੀ ਤੁਸੀਂ ਧਨ ਹੋ, ਤੁਸੀਂ 30-30 ਬੱਚੇ ਸੰਭਾਲਦੇ ਹੋ, ਮੈਂ ਆਖਿਆ ਮੈਂ ਧਨ ਵੀ ਹਾਂ, ਮੈਂ ਆਪਣੇ ਦੋਹਾਂ ਸੰਭਾਲ ਸਕਦਾ,
1: ਨਹੀਂ ਹੈਗਾ ਪਤਾ ਧਨ ਆ ਰਿਹਾ ਤਾਂ ਕਰਕੇ ਸੰਭਾਲ,
0: ਸੰਭਾਲੋ ਫਿਰ ਵੀ ਜਾਂਦਾ, ਇਸ ਕਰਕੇ ਥੋੜਾ ਜਿਹਾ 30-30 ਬਰਾਬਰ,
1: ਚੰਗੇ ਲੱਗਦੇ ਨੇ
0: ਇਹ ਬੱਚੇ, ਚੰਗੇ ਲੱਗਦੇ ਨੇ
1: ਜਨਾਨੀ ਦੂਜੇ ਦੀ ਤੇ ਜਵਾਕ ਆਪਣੇ ਹੀ ਚੰਗੇ ਲੱਗਦੇ ਹੁੰਦੇ ਨੇ,
0: ਫਾਲਸੇ ਤੇ ਆਪਣੇ ਅੰਮ੍ਰਿਤਸਰ ਵੀ ਸਾਡੇ ਹੁੰਦੇ ਸੀ, ਉਹ ਨਾ ਮਤਲਬ ਜਿੱਦਾਂ ਸਾਡੇ ਫਾਲਸੇ ਕਿੱਦਾਂ ਹੁੰਦੇ ਆ ਵੀ ਜਿੱਦਾਂ ਕੋਈ ਕਿਸੇ ਨੇ ਘਰ ਨੀ ਬਣਾਇਆ ਨਾ, ਤੇ ਉਹ
1: ਦਰਖਤ, ਪਹਿਲਾਂ ਮੈਨੂੰ ਇਹ ਦੱਸੋ ਫਾਲਸਾ ਦਾ ਬਾਅਦ ਚ ਆਪਾਂ ਸਮਝਦੇ, ਇਹ ਜਿੰਨੇ ਵੀ ਲੋਕ ਆਏ ਕਹਿੰਦੇ ਨੇ ਵੀ ਸਾਡੇ ਅੰਮ੍ਰਿਤਸਰ ਹੈ ਤੁਹਾਨੂੰ ਨੀ ਪਤਾ ਸਾਡੇ ਅੰਮ੍ਰਿਤਸਰ, ਇਹਦਾ ਅੱਡ ਵੀਜ਼ਾ ਲੈਣਾ ਪੈਂਦਾ ਅੰਮ੍ਰਿਤਸਰ,
0: ਹੁਣ ਦੇਖੋ ਤੁਹਾਨੂੰ ਫਾਲਸੇ ਦਾ ਨੀ ਪਤਾ,
1: ਇਹਦੀ ਸਿਟੀਜ਼ਨਸ਼ਿਪ ਵੱਖਰੀ ਮਿਲੂਗੀ,
0: ਲੈ ਲੈ ਕਿਉਂਕਿ ਮੈਂ ਤੇ ਅੰਮ੍ਰਿਤਸਰ ਹੀ ਖਾਂਦੇ ਆ ਨਾ, ਇਸ ਕਰਕੇ ਮੈਂ ਕਹਿੰਦਾ ਸਾਡੇ ਅੰਮ੍ਰਿਤਸਰ ਦੇ ਆ, ਤੇ ਤੁਹਾਡੇ ਵੈਸੇ ਨਹੀਂ ਹੁੰਦੇ ਤੁਹਾਡੇ
1: ਉੱਥੇ, ਨਹੀਂ ਪਹਿਲਾਂ ਸਮਝਾਓ ਇਹਦਾ
0: ਫਾਲਸਾ ਨਾ,
1: ਫਾਲਸੇ ਦਾ ਫਾਲਸਫਾ ਕੀ ਹੈ,
0: ਨਹੀਂ ਫਾਲਸਾ ਕੀ ਹੁੰਦਾ ਸੀ ਆਪਾਂ ਜਦੋਂ ਛੋਟੇ ਹੁੰਦੇ ਖਾਂਦੇ ਹੋ ਨਾ, ਦਰਖਤ ਛੋਟਾ ਹੀ ਰਹਿੰਦਾ,
1: ਹੁਣ ਵੱਡੇ ਹੋ ਗਏ ਉਹ,
0: ਨਹੀਂ ਉਹਨਾਂ ਇੰਡੀਆ ਛੋਟੇ ਜਿੱਦਾਂ ਬੇਰ ਹੁੰਦੇ ਆ ਨਾ, ਬੇਰ ਤੋਂ ਛੋਟੇ ਭਰਾ, ਬੇਰ ਦੇ ਛੋਟੇ ਭਰਾ, ਜਾਮਣਾ ਤੇ ਵੱਡੀਆਂ ਹੁੰਦੀਆਂ ਨਾ, ਜਾਮਣਾ ਦਾ ਵੀ ਦਰਖਤ ਵੱਡਾ ਹੁੰਦਾ, ਬੇਰਾਂ ਦਾ ਵੀ ਦਰਖਤ ਵੱਡਾ,
1: ਦਰਖਤ ਛੋਟਾ ਹੁੰਦਾ, ਤੂਤੀਆਂ ਸ਼ਤੂਤ,
0: ਉਹ ਨਾ ਉਹ ਸ਼ਤੂਤ ਵੀ ਤੇ ਕਿੱਡਾ ਵੱਡਾ ਹੁੰਦਾ, ਸ਼ਤੂਤ ਤੋਂ ਯਾਦ ਆਇਆ ਭਾਜੀ ਉਹਦਾ ਖਾਧਾ ਤੁਸੀਂ, ਉਹ ਜਿਹੜਾ ਡੰਡਾ ਹੁੰਦਾ
1: ਸਾਡੇ ਪੀਟੀ ਮਾਸਟਰ ਕੋਲ ਹੁੰਦੀ ਸੀ,
0: ਉਹ ਬੜਾ ਉਹਦੀ ਸੱਟ ਲੱਗਦੀ ਭਾਈ, ਤੇ ਸਾਡੇ ਨਾ ਘਰ ਦੇ ਪਿੱਛੇ ਤੂਤੀ ਲੱਗੀ ਆ, ਮੈਂ ਤੇ ਗਵਾਂਢੀ ਨੂੰ ਇੰਨਾ ਗਾਲਾਂ ਕੱਢਦਾ ਨਾ, ਅਸੀਂ ਪਰਗੋਲਾ ਵੀ ਪਾਇਆ ਵਾ ਸਾਰੇ ਉਹਨਾਂ ਦੇ ਜੋ ਵੀ ਆ ਪੱਤੇ ਪੁੱਤੇ ਸਾਰੇ ਆ
1: ਪਰਗੋਲੇ ਦੇ ਵਿੱਚ ਨਾ, ਉੱਚੀ ਉੱਚੀ ਇੱਕ ਦਿਨ ਗਾਣਾ ਲਗਾ ਦੋ, ਤੂਤਕ
0: ਬਲੈਕਬੇਰੀ ਬਲੈਕਬੇਰੀ ਨਹੀਂ, ਉਹ ਤੇ ਨਹੀਂ ਸਾਡੇ ਤੇ ਉਹ ਰੈਡ ਬੇਰੀ ਹੈ, ਕਿਹੜੀ ਸਸਤੀ ਆ ਉਹ ਲੈ ਕੇ ਆਉਂਦੇ ਆ,
1: ਨਹੀਂ ਅਸੀਂ ਸਸਤੀ ਵੀ ਦੇਖਦੇ, ਫਿਰ ਅਸੀਂ ਇਹ ਵੀ ਦੇਖਦੇ ਹੁੰਦੇ ਆ ਸਲੈਸ਼ ਪਾ ਕੇ ਪਰ ਕੇਜੀ ਕਿਹੜੀ ਸਸਤੀ ਪੈਂਦੀ ਹੈ,
0: ਹਾਂ ਨੀਤੂ ਦੱਸਿਆ ਹਮੇਸ਼ਾ ਹੀ ਏਦਾਂ ਮੇਰੇ ਨਾਲ ਬੜੀ ਲੜਾਈ ਕਰਦੀ ਆ, ਉਹ ਦੱਸਿਆ ਕੀ ਕਰਦੀ ਆ, ਉਹ ਨਾ ਉੱਪਰੋਂ ਰੇਟ ਦੇਖਦੀ ਆ ਪਰ ਥੱਲੇ ਪਰ ਗ੍ਰਾਮ ਵਾਲਾ ਰੇਟ ਨੀ ਦੇਖਦੀ, ਮੈਂ ਕਿਹਾ ਦੇਖੋ ਤੁਸੀਂ ਥੱਲੇ ਵਾਲਾ ਗ੍ਰੇਮ ਦੇਖੋ ਵੀ ਸਸਤੀ ਕਿਹੜੀ ਪੈ ਰਹੀ ਆ,
1: ਉੱਤੇ ਉਹ $25 ਲਿਖਦਾ, ਥੱਲੇ ਲਿਖਣ $40 ਪਰ ਗ੍ਰਾਮ,
0: ਮੈਨੂੰ ਹਮੇਸ਼ਾ ਕਹਿੰਦੇ ਹੋਣਾ ਵੀ ਨਹੀਂ ਮੈਂ ਹੁਣ ਇੰਡੀਆ ਜਾ ਕੇ ਹੋਗਾ ਇੰਡੀਆ ਤੋਂ ਸਿੱਖ ਕੇ ਆਵੇ ਉਹ
1: ਜੇ ਇੰਡੀਆ ਚ ਤਾਂ ਹੁੰਦੇ ਨੀ ਰੇਟ
0: ਨਹੀਂ ਮੈਂ ਸਿੱਖ ਕੇ ਆਵੇ
1: ਰੇਟ ਨੀ ਹੁੰਦੇ ਹੈਗੇ
0: ਉੱਥੇ ਹੋਰ ਕੁਝ ਹੁੰਦਾ
1: ਉੱਥੇ GST ਵੀ ਨੀ ਵਿੱਚ ਰੱਖਦੇ ਹੈਗੇ
0: ਅੱਛਾ
1: ਹਾਂ ਉੱਥੇ ਪਹਿਲਾਂ ਤੁਸੀਂ ਖਾ ਪੀ ਲਓ ਜੋ ਉਹਨਾਂ ਨੇ ਰੇਟ ਲਿਖਿਆ ਹੋਇਆ ਮੈਨੂੰ ਤਾਂ ਉਦੋਂ ਬਾਅਦ ਫਿਰ ਹੋਰ ਬਿੱਲ ਵੱਧ ਕੇ ਆ ਜਾਂਦਾ
0: ਉਹ ਭਾਜੀ ਪਰ ਜਿਹੜਾ ਤੁਸੀਂ ਆ ਮੈਨੂੰ ਪਿਆ ਰਹੇ ਹੋ ਨਾ
1: ਮੈਟਾਮੁਸਿਲ
0: ਮੈਟਾਮੁਸਿਲ ਇਹ ਨਾ ਇੰਨੇ ਔਖੇ ਔਖੇ ਰੱਖ ਦਿੰਦੇ
1: ਇਹਦਾ ਮੈਂ ਸਾਰੀਆਂ ਗੱਲਾਂ ਤੁਹਾਨੂੰ ਸਭ ਦੇ ਜਵਾਬ ਦਊਂਗਾ
0: ਹਾਂਜੀ
1: ਕੱਲਾ ਕੱਲਾ ਤੁਸੀਂ ਹੋਰ ਵੀ ਜਿੰਨੇ ਸਵਾਲ ਪੁੱਛਣੇ ਆ ਪੁੱਛ ਲਓ ਪਰ ਮੈਨੂੰ ਇਹ ਦੱਸ ਦੋ ਵੀ ਤੁਸੀਂ ਫਾਲਸੇ ਦੇ ਬਾਰੇ ਕਦੋਂ ਦੱਸਣਾ
0: ਯਾਰ ਫਾਲਸਾ ਭਾਜੀ ਹੁਣ
1: ਸਾਰੀਆਂ ਗੱਲਾਂ ਤਾਂ ਮੁੱਕ ਗਈਆਂ ਫਾਲਸਾ ਉੱਥੇ ਦਾ ਉੱਥੇ
0: ਨਹੀਂ ਫਾਲਸਾ ਦੱਸਾਂ ਕੀ ਹੁੰਦਾ ਤੁਸੀਂ ਕਦੇ ਨਹੀਂ ਖਾਧਾ ਫਾਲਸਾ
1: ਸਰ ਮੈਨੂੰ ਦੱਸੋ ਤਾਂ ਸਮਝਾਓ ਤਾਂ ਸਹੀ ਨਾ ਫਾਲਸਾ ਕੀ
0: ਦੱਸਾਂ ਮੈਂ ਕਿੱਥੇ ਖਾਧਾ ਵਾ ਜਿਹੜੇ
1: ਅੰਮ੍ਰਿਤਸਰ ਖਾਧਾ ਮੈਨੂੰ ਪਤਾ ਉਹਦੇ ਲਈ
0: ਨਹੀਂ ਕਿੱਥੇ ਮਤਲਬ ਉਹ ਨਾ ਜਿੱਦਾਂ ਖਾਲੀ ਪਲਾਟ ਹੋ ਜਾਂਦੇ ਆ ਉਹਦੇ ਘਰ ਕੋ ਨਹੀਂ ਬਣਦੇ ਉੱਥੇ ਉਹ ਗੁੱਗ ਜਾਂਦੇ ਆ ਇਹੋ ਜਿਹੇ ਦਰਖਤ ਠੀਕ ਹੈ
1: ਤੁਸੀਂ ਉਹ ਕੰਮ ਵੀ ਕਰਦੇ ਖਾਲੀ ਪਲਾਟਾਂ 'ਚ ਜਾ ਕੇ ਉਮੀ ਤੇ
0: ਲਿਆਵਾ
1: ਅੱਜ ਥੋੜਾ ਵੱਧ ਲਾ ਲਿਆ ਯਾਰ ਮੈਂ
0: ਇਹ ਜੇ ਤੁਸੀਂ ਲਾਈਵ ਵੀਡੀਓ ਕਰਦੇ ਨੇ ਸਾਰਿਆਂ ਨੂੰ ਪਤਾ ਲੱਗ ਜਾਣਾ ਤੁਸੀਂ ਕੀ ਕੀਤਾ ਪਰ
1: ਕਈ
0: ਜਿਹੜਾ ਜਦੋਂ ਆਇਆ ਕੀਤੀ ਆਇਆ ਕਰਕੇ ਜਦੋਂ ਅੰਗੂਠਾ ਜਾ ਕੀਤਾ ਨਾ ਤੁਸੀਂ ਪਤਾ ਲੱਗ ਜਾਣਾ ਅੱਛਾ ਹਾਂ ਲੈਟ ਮੀ ਕਮ ਟੂ ਦੀ ਫਾਲਸਾ ਭਾਜੀ ਉਹ ਨਾ ਬੇਰ ਦਾ ਛੋਟਾ ਭਰਾ ਹੁੰਦਾ ਜਾਮਨੂ ਦਾ ਵੀ ਛੋਟਾ ਭਰਾ ਹੁੰਦਾ
1: ਮੈਂ ਸਮਝ ਗਿਆ
0: ਐਡੇ ਐਡੇ ਹੁੰਦੇ ਆ
1: ਜੇ ਇਹੀ ਡੈਫੀਨੇਸ਼ਨ ਰਹੂਗੀ ਫਿਰ ਮੈਂ ਸਮਝ ਗਿਆ
0: ਮੈਂ ਤੁਹਾਨੂੰ ਨਾ ਇੱਥੇ ਹੁੰਦੇ ਨਹੀਂ ਤੇ ਮੈਂ ਨਾ ਇੰਡੀਆ ਤੋਂ ਕਿਸੇ ਦਿਨ ਤੁਹਾਨੂੰ ਫੋਟੋ ਖਿੱਚ ਕੇ ਭੇਜਦਾ ਪਰ ਹੁਣ ਹੋ ਸਕਦਾ ਉਹ ਵੀ ਗਾਇਬ ਹੋ ਗਏ ਹੁਣ ਜਿੱਦਾਂ ਚਿੜੀਆਂ ਗਾਇਬ ਹੋ ਗਈਆਂ ਨਾ ਇੰਡੀਆ ਤੋਂ ਉਹ
1: ਚਿੜੀਆਂ ਗਾਇਬ ਹੋ ਗਈਆਂ
0: ਪਤਾ ਨਹੀਂ ਕਹਿੰਦੇ ਚਿੜੀਆਂ ਦੇਖਦੀਆਂ
1: ਗਾਇਬ ਹੋ ਗਏ
0: ਨਹੀਂ ਨਹੀਂ ਚਿੜੀਆਂ ਵੀ ਨਹੀਂ ਦੇਖਦੀਆਂ ਕਹਿੰਦੇ
1: ਫਿਰ ਚਿੜੀਆਂ ਬੈਠਣ ਕਿੱਥੇ
0: ਉਹ ਯਾਰ ਹਾਂ ਸਹੀ ਗੱਲ
1: ਬੜੀ ਗੁਪਤ ਜੀ ਗੱਲ ਕੀਤੀ ਹੈ ਤੁਸੀਂ
0: ਹਾਂ ਚਲੋ ਕੋਈ ਨੀ ਹੈ ਭਲਾ ਕਹਿੰਦੇ
1: ਨਹੀਂ ਇਹ ਬੜੀ ਗੁਪਤ ਗੱਲ ਕੀਤੀ ਹੈ
0: ਗੁਪਤ ਵਾਲਾ ਵੀ ਘੈਂਟ ਹੈ ਗਾਣਾ ਚੱਕ ਦੋ ਉੱਚੀ ਉੱਚੀ ਆਵਾਜ਼ ਚ

0: ले में मोंटी अकेला
1: मैं सारी जगह मोटी मोटी लाई जा रहा भाई अपनी भी प्रमोशन करनी पड़ी है ना
2: तुसी ओनू की कहोगे जदो एक टोकरी दे विच
1: जदो एक टोकरी दे विच
2: पांच सेब
1: हाँ
2: चार नाशपातियां ते एक बनाना पिया होएगा
1: पांच सेब चार नाशपातियां ते एक बनाना
2: हाँ
1: की कहोगे
2: ओनू कहोगे पांच सेब
1: पांच
2: चार नाशपाती अकेला
1: अकेला अच्छा अच्छा अकेला सही गल
2: तुसी ओ वाइफ नू की कहोगे जेडे जेडी अपने घर आले दा बुरा हाल करके रखे
1: नीतू
2: जिन्हें अपने घर वाले का बुरा हाल करता वो घर वाले नू की कहोगे
1: अच्छा घर वाले नू अच्छा उस ओ घर वाले नू जिदा जिदी वाइफ
2: नहीं ना कह दो मोंटी
1: अच्छा उस घर वाले नू की
2: कहोगे नाशपाती
1: नाशपाती अच्छा उन्हें नाश ही मारना नाशपतिया भाई कितना तो ही है कितना कितने एकदम कर लेते हैं मेरे को हम एकदम ना सोचे ही नहीं जा रहे
2: हैं तो सोचना पड़ा है
1: मैंने वही ना मैंने वो टाइम नहीं मिलता मैं भी की कहूँगा तालू नहीं लेते दहिला मारा ना ये हाँ ये ही मतलब हम दावा ते ये हम दावा वो की हम दा
2: ये हम दा कटिया के समझा टेल
1: नहीं नहीं जरा एकदम ईगो तो होर कहते हैं ना मैं अंग्रेजी से इदा कहना इन ईगो
2: कहतेनियस
1: Spontaneous mind blowing,
2: fantabulous.
1: Oh, पाजी देख लो अपनी अंग्रेजी कितनी वधिया ना अभी कठे कठे बोल दिया हाँ
2: अभी कठे पढ़े सीखे
1: तो इधर हाँ जितना आज स्कूल दे वो पढ़ के आये स्वेटर पहन के मैं तो स्वेटर था ना बोल दे क्या तो इस अच्छे स्कूल का चले होता है हाँ
2: मैं चले
1: पूरा जितना स्कूल दी वर्दी पहन
2: दो होते जब स्कूल चल बच्चे करे रहन के मैं स्कूल चल रहूंगा
1: तो ये अपनी फोटो खींच के ला हाँ जी रेडियो से पा दो
2: तो अड़िया स्कूल ना जो फोटो
1: ਕਿਹੜੀਆਂ ਭਲਾ
2: ਉਹ ਜਿਹੜੀ ਸਕੂਲ ਦੇ ਵਿੱਚ ਇੱਕ ਦਿਨ ਫੋਟੋ ਹੁੰਦੀ ਹੁੰਦੀ ਅੱਜ ਯੂਨੀਫਾਰਮ ਸਾਰਿਆਂ ਨੇ ਪਾ ਕੇ ਆਣੀ ਹੈ
1: ਸਾਰਾ ਕੁਝ ਹਾਂ
2: ਟਾਈ ਲਗਾ ਕੇ ਆਇਓ ਨਾਲੇ ਬੈਜ ਕਿੱਥੇ ਤੁਹਾਡਾ
1: ਸਹੀ ਗੱਲ ਹਾਂ ਉਹ ਬਈ ਸਾਡੇ
2: ਜਿਨ੍ਹਾਂ ਦੇ ਪੂਰਾ ਪ੍ਰੋਪਰ ਨਹੀਂ ਸੀ ਸ਼ੂਜ਼ ਜਾਂ ਜੁਰਾਬਾਂ ਹੋਰ ਰੰਗ ਦੀਆਂ ਆਇਓ ਉਹਨਾਂ ਨੂੰ ਫਿਰ ਪਿੱਛੇ ਖੜੇ ਕਰ ਦਿੰਦੇ
1: ਸਹੀ ਗੱਲ
2: ਦੇ ਕੁਰਸੀ ਤੇ ਉਹ ਵਧੀਆ ਵਧੀਆ ਜੇ ਸੋਹਣੇ ਜੇ ਬੱਚੇ ਬੈਠੇ
1: ਹਾਂ ਭਾਈ ਮੈਨੂੰ ਹਲੇ ਤੱਕ ਯਾਦ ਆ ਉਦੋਂ ਮੇਰੇ ਖਿਆਲ ਨਾਲ ਮੈਂ ਫਸਟ ਤੁਸੀਂ ਫੇਰ ਕਹਿਣਾ ਵੀ ਇੰਨੀ ਛੇਤੀ ਤੁਹਾਨੂੰ ਕਿੱਦਾਂ ਯਾਦ ਆ
2: ਫਸਟ ਦੀ ਵੀ ਮੈਂ
1: ਫਸਟ ਕਲਾਸ ਦੀ
2: ਭਾਈ ਮੈਂ ਯਕੀਨ ਮੰਨਦਾ ਕਿ ਤੁਹਾਨੂੰ ਤਾਂ ਮਤਲਬ ਜਦੋਂ ਤੁਸੀਂ ਪੈਦਾ ਹੋਏ ਸੀ ਤੁਹਾਨੂੰ ਇਹ ਵੀ ਪਤਾ ਹੋਣਾ ਵੀ ਤੁਹਾਨੂੰ ਗੁੜਤੀ ਕਿਹਨੇ ਦਿੱਤੀ ਤੁਸੀਂ ਕਹਿਣਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਉਦਣ ਭੂਆ ਜੀ ਸਾਡੇ ਸਾਡੀ ਮਾਸੀ ਦੇ ਨਾਲ ਆਏ ਸੀ ਚਮਚ ਉਹਨਾਂ ਦੇ ਕੋਲ ਚਾਂਦੀ ਦਾ ਸੀ ਤੇ ਉਦੋਂ ਘੜੀ ਤੇ 9:25 ਵਜੇ ਸੀ
1: ਹਾਂ
2: ਤੇ ਮੈਂ ਦੇਖ ਰਿਹਾ ਸੀਗਾ ਵੀ ਇਹ ਕਦੋਂ ਜਾਣ ਤੇ ਆ ਨਰਸ ਆ ਕੇ ਮੈਨੂੰ ਦਵਾਈ ਦੇਵੇ
1: ਮੈਂ ਪਿੰਡ ਦੀ ਫੋਟੋ ਹੈ ਯਾਨੀ ਕਿ ਮੈਂ ਪਹਿਲੀ ਕਲਾਸ ਤੱਕ ਤਾਂ ਹੋਵਾਂਗਾ ਹੀ ਨਾ ਫੇਰ ਹੀ ਦੂਜੀ ਤੋਂ
2: ਪਹਿਲਾਂ ਜਿੰਨੀਆਂ ਕਲਾਸਾਂ ਸੀਗੀਆਂ
1: ਕੁਛ ਵੀ ਹੋ ਸਕਦਾ
2: ਸਾਰੀਆਂ ਤੁਸੀਂ ਪਿੰਡ ਚ ਪੜ੍ਹੀਆਂ ਨੇ ਜਿੰਨੀ ਪੜ੍ਹਾਈ ਸੀਗੀ ਪਹਿਲੀ ਤੋਂ ਪਹਿਲਾਂ ਕਮਾਲ ਹੀ ਕਰਤਾ ਭਾਜੀ
1: ਤੁਸੀਂ ਤੇ ਪਹਿਲੀ ਬਸ
2: ਇਹ ਤਾਂ ਤਰੱਕੀ ਕਰਕੇ ਆਏ ਹੋ
1: ਤੁਸੀਂ ਹਾਲ ਆ ਹੋਰ ਕੀ
2: ਮੈਂ ਪੱਕੇ ਹੋ ਕੇ ਆਏ ਸੀਗੇ
1: ਮੈਂ ਕਹਿੰਦਾ ਕਿਉਂਕਿ ਉੱਥੇ ਸਕੂਲ ਆਪਣਾ ਅੰਗਰੇਜ਼ੀ ਆ ਗਿਆ ਸੀ ਨਾ ਉੱਥੇ ਆਪਣਾ ਪੂਰਾ ਆਪਣੇ ਆਪ
2: ਪਿੰਡ ਦੇ ਸਕੂਲ ਚੋਣਾ ਸੀ ਹਾਂ ਤੁਸੀਂ ਦੇਖੋ ਨਰਸਰੀ ਪੜ੍ਹੀ
1: ਓਏ ਹੋਏ ਹੋਏ ਹੋਏ
2: ਤੁਸੀਂ ਆਪਣੀ ਪਹਿਲੀ ਜਮਾਤ ਪੜ੍ਹੀ
1: ਹਾਂ ਸਹੀ ਗੱਲ ਆ
2: ਫੇਰ ਆਏ ਤੁਸੀਂ ਮਤਲਬ
1: ਭਾਜੀ ਸ਼ੁਕਰ ਆ ਉਦੋਂ ਨਰਸਰੀ ਤਾਂ ਪਹਿਲੀ ਹੁੰਦੀ ਸੀ ਅੱਜ ਕੱਲ੍ਹ ਤੇ ਐਲ ਕੇ ਜੀ ਯੂ ਕੇ ਜੀ ਫਲਾਣਾ ਕੇ ਜੀ
2: ਬੜੇ ਵਿੱਚ ਹੋਣ ਲੱਗ ਪਏ
1: ਉਹ ਪੈਸੇ ਕੱਢ ਕੇ ਕਰਨ ਦਾ ਕਿਹੜੀਆਂ ਕਿਹੜੀਆਂ ਕੇਜੀਆਂ ਆ ਗਈਆਂ ਉਦੋਂ ਪਹਿਲਾਂ ਨਰਸਰੀ ਤੇ ਫਸਟ ਸਿੱਧਾ ਨਾ ਸਾਰਿਆਂ ਪਿੱਛੇ ਕੀਤਾ ਤੇ ਆਪ ਅੱਗੇ ਤੇ ਉਹਨੇ ਖਿੱਚ ਵੀ ਦਿੱਤੀ ਉਹ ਫੋਟੋ
2: ਹੈਗੀ
1: ਉਹ ਹਲੇ ਵੀ ਮੇਰੇ ਕੋਲ ਹੈਗੀ ਪਰ ਹੁਣ ਯਾਦ ਨੀ ਆ ਕਿੱਥੇ ਆ ਉਹ ਇੰਨੀ ਘੈਂਟ ਆ ਨਾ ਫੋਟੋ ਮੇਰੀ ਜੇ ਕਿਤੇ ਲੱਭ ਜਾਂਦੀ ਹੈ ਨਾ ਮੈਂ ਅੱਜ ਹੀ ਸੋਸ਼ਲ ਮੀਡੀਆ ਤੇ ਪਾਦਾ
2: ਮੈਂ ਭਾਜੀ ਮੈਮਰੀ ਵਧਾਉਣ ਦੀ ਦਵਾਈ ਖਾਣ ਲੱਗ ਪਿਆ ਹਾਂ ਮੇਰੇ ਯਾਦ ਨੀ ਮੈਂ ਰੱਖੀ ਕਿੱਥੇ ਆ ਮੇਰੇ ਯਾਦ ਨੀ ਆ ਰਹੀ ਰੱਖੀ ਕਿੱਥੇ
1: ਯਾਦ ਜੇ ਯਾਦ ਹੀ ਆ ਗਈ ਇਹ ਨਹੀਂ ਪਤਾ ਹੁਣ ਕਿੰਨੀ ਖੜੀ ਆ
2: ਥਾਰ ਦੇਖ ਕੇ ਬੋਸ ਹੋਂਡਾ ਸਿਟੀ ਲਿਆ ਅਗਲੇ ਦਿਨ ਜੈਂਜੀ ਰੌਂਜ ਰੇਵਰ ਰੇਂਜ ਰੋਵਰ ਲਿਆ
1: ਮਤਲਬ
2: ਹੁਣ ਖਬਰ ਕੀ ਹੈਗੀ
1: ਬੋਸ ਉਹਨੇ ਲੈ ਕੇ ਆਂਦੀ ਆ
2: ਥੱਲੇ ਵਾਲੀ
1: ਤੇ ਉਹ ਜੈਂਜੀ ਦੇ ਉੱਤੇ ਵਾਲੀ
2: ਇਹਨੇ ਹੋਰ ਉੱਤੇ ਵਾਲੀ
1: ਚਲੋ ਜੀ ਤੇ ਖਬਰ ਲਓ ਜੀ।
2: ਚਾਈਨੀਜ਼ ਮਿਊਜ਼ਿਕ ਦੇ ਰਹੇ
1: ਜਿਹੜਾ ਲਾਸਟ ਝੁੰਟਾ ਜਿਹਾ ਵੱਜਦਾ ਉਹੀ ਚਾਈਨੀਜ਼ ਲੱਗਦਾ ਜਿੱਦਾਂ ਕਿ ਤੁਹਾਨੂੰ ਭਗਤੀ ਸ਼ੁਰੂ ਹੋਣ ਲੱਗੀ ਹੁੰਦੀ ਆ ਜਿੱਦਾਂ ਉਹ ਨਹੀਂ ਹੁੰਦੇ ਉਹ ਮੰਦਰਾਂ ਜਿਹਾ ਵੱਜ ਛੋਈ
2: ਪਿਆਰਾ ਸਜਾ ਹੈ ਦਰਬਾਰ
1: ਜੈ ਮਾਤਾ ਦੀ
2: ਅੱਛਾ ਦਿੱਲੀ ਚ
1: ਹਾਂਜੀ
2: 30,000 ਰੁਪਏ ਦੀ ਸੈਲਰੀ ਪਾਉਣ ਵਾਲੇ ਇੱਕ ਜੈਨਜ਼ੀ ਗ੍ਰਾਫਿਕ ਡਿਜ਼ਾਈਨਰ ਨੂੰ ਥਾਰ ਗੱਡੀ ਤੋਂ ਆਫਿਸ ਜਾਂਦਾ ਦੇਖ ਕੇ ਉਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੇ ਖੁਦ ਹੀ ਛੋਟੀ ਛੋਟਾ ਮਹਿਸੂਸ ਹੋਣ ਲੱਗ ਪਿਆ ਉਹਨੂੰ ਤੇ ਉਹਨੇ ਆਪਣੀ ਅਲਟੋ ਵੇਚ ਕੇ ਅਗਲੇ ਦਿਨ ਹੋਂਡਾ ਸਿਟੀ ਲਿਆਂਦੀ
1: ਓਏ ਹੋਏ ਹੋਏ ਹੋਏ
2: ਵੀ ਮੇਰਾ ਇੰਪਲੋਇਰ ਥਾਰ ਚਾਹੁੰਦਾ ਤੇ ਮੈਂ ਹੋਂਡਾ ਸਿਟੀ
1: ਹਾਂ ਠੀਕ ਹੈ
2: ਤੇ ਉਹ ਇੰਪਲੋਇਰ ਨੇ ਜਦੋਂ ਦੇਖਿਆ ਵੀ ਮੇਰਾ ਬੌਸ ਹੋਂਡਾ ਸਿਟੀ ਜਾਂਦਾ ਉਹਨੇ ਅਗਲੇ ਦਿਨ ਫਿਰ ਰੇਂਜ ਰੋਵਰ ਲਿਆਂਦੀ
1: ਮੈਨੂੰ ਨਾਮ ਨੀ ਲੈਣਾ ਹੁੰਦਾ ਰੇਂਜ ਰੋਵਰ ਤੇ ਉਹਨੇ ਲੈ ਵੀ ਆਉਂਦੀ ਹੈ ਗੱਡੀ ਸਿਰਫ 30,000
2: ਲੈਂਦਾ ਬਕਾਇਦਾ ਇਹ ਰੈਡਿਟ ਨੇ ਪਾਈ ਹੋਈ ਹੈ ਇਹ ਆਪਣੀ
1: ਅੱਛਾ
2: ਪੋਸਟ
1: ਯਾਨੀ ਕਿ ਇਹ ਮਤਲਬ ਖਾਸ ਖਬਰ ਹੈ ਕੋਈ ਇਹ ਫਿਰ ਹੋ ਸਕਦਾ ਆਪਣੇ ਪਾਪਾ ਦੇ ਮਾਲੇ ਪਾਪੇ ਦੇ ਲੈ ਲਿਆਉਣ ਪੈਸੇ 30,000 ਵਿੱਚ ਤੇ ਕੋਈ ਆ ਨਹੀਂ ਸਕਦੀ ਗੱਡੀ
2: ਪਰ ਮੈਂ ਇਹ ਹੈਰਾਨ ਹੈ ਵੀ ਮਾਲਕ ਨੇ ਹੋਂਡਾ ਸਿਟੀ ਲਈ ਸੀ ਅਲਟੋ ਤੇ ਆ ਰਿਹਾ ਸੀਗਾ ਤੁਸੀਂ ਇਹ ਛੱਡੋ ਵੀ ਉਹਨੇ ਥਾਰ ਲੈ ਲਈ ਪਹਿਲੇ ਦਿਨ ਮਾਲਕ ਅਲਟੋ ਚ ਆ ਰਿਹਾ ਸੀ
1: ਚਲੋ ਮਾਲਕ ਫਿਰ ਵੀ ਚਲੋ ਠੀਕ ਹੈ ਪੈਸੇ ਬਚਾ ਰਿਹਾ ਸੀ ਪਰ ਦੇਖੋ ਦੇਖੀ ਜੀ ਦੇਖੋ ਦੋਨਾਂ ਨੇ ਪੈਸੇ ਖਰਚਦੇ ਆ ਅਗਲੇ ਵੀਕ ਤੁਸੀਂ ਨਿਊਜ਼ ਦਓਗੇ ਉਹ ਜਿਹਨੇ ਰੇਂਜ ਰੋਵਰ ਲਈ ਸੀ ਉਹਨੇ ਉਹ ਲੈ ਲਈ ਆ ਉਹਨੇ ਉਹ ਲੈ ਲਈ ਆ
2: ਅਗਲੇ ਵੀਕ ਮੈਂ ਨਿਊਜ਼ ਦਊਂਗਾ ਜਿਹਨੇ ਰੇਂਜ ਰੋਵਰ ਲਈ ਸੀ ਨਾ ਹੁਣ ਤਾਂ ਕੰਪਨੀ ਚੋਂ ਕੱਢਤਾ
1: ਰੋਡ ਤੇ ਆ ਗਿਆ
2: ਕੰਪਨੀ ਨੀ ਹੁਣ ਚੱਲਦੀ ਭਰਾਵਾ ਜਿੰਨੇ ਪੈਸੇ ਸੀਗੇ ਮੈਂ ਤੈਨੂੰ ਸੈਲਰੀ ਦੇਣੀ ਸੀ ਉਹਨੇ ਦੀ ਤਾਂ ਮੈਂ ਆਪਣੀ ਹੋਂਡਾ ਸਿਟੀ ਲਿਆਂਦੀ
1: ਸੀ ਚਲੋ ਕੋਈ ਨੀ ਹੈ ਪਰ ਇਹ ਆ ਵੀ ਕਿਸੇ ਨੂੰ ਵੇਖ ਵੇਖ ਕੇ ਨਾ ਤੁਸੀਂ ਇਹ ਨਾ ਕਹੋ ਵੀ ਉਹਨੇ ਆਹ ਚੀਜ਼ ਕੀਤੀ ਆ ਤੇ ਆਪਾਂ ਵੀ ਉਹ ਚੀਜ਼
2: ਆਹ ਕੀ ਲਿਖਿਆ ਤੁਹਾਡੀ ਟੀ ਸ਼ਰਟ ਤੇ
1: ਖੋਬਾ
2: ਕਿਹੜੀ ਸੀਗੀ ਉਹ ਫਿਲਮ ਉਹ ਭਾਜੀ ਜਿਹਦੇ ਚ ਉਹ ਸਾਰੇ ਚਪੈਂਜੀ ਜੇ ਹੁੰਦੇ ਨੇ ਪਲੈਨਟ ਆਫ ਏਪਸ
1: ਪਲੈਨਟ ਆਫ
2: ਹਨਾ ਉਹ ਚ ਜਿਹੜਾ ਬੋਲਦਾ ਹੁੰਦਾ ਉਹਦਾ ਨਾਂ ਹੁੰਦਾ ਨਾ ਖੋਬਾ
1: ਖੋਬਾ
2: ਖੋਬਾ
1: ਮਿਰਜ਼ਾਪੁਰ
2: ਕਿਉਂ ਗਏ ਸੀ ਮੈਨੂੰ ਇਹ ਦੱਸੋ
1: ਪਹਿਲਾਂ ਨਹੀਂ ਮਿਰਜ਼ਾਪੁਰ ਤਾਂ ਆਪਣੇ ਯਾਰਾਂ
2: ਮਿਲ ਗਿਆ ਮਜਬੂਰੀ ਕੀ ਸੀ ਤੁਹਾਡੀ ਮੈਂ ਮਿਰਜ਼ਾਪੁਰ ਹੀ ਦੇਖਣ ਜਾਣੀ ਹੈ
1: ਨਹੀਂ ਨਹੀਂ ਉਹ ਤਾਂ ਜਦੋਂ ਕੀ ਹੁੰਦਾ ਜਦੋਂ ਯਾਰ ਬੇਲੀ ਇਕੱਠੇ
2: ਹੁੰਦੇ ਆ ਇੱਕ ਹਫਤੇ ਚ ਮਤਲਬ ਫਰਾਈਡੇ ਨੂੰ ਬੋਲ ਭਾਵੇਂ ਨਾ ਬੋਲ ਦੇਖੀ ਉਹ ਤੋਂ ਅਗਲੇ ਫਰਾਈਡੇ ਮਿਰਜ਼ਾਪੁਰ ਦੇਖੀ
1: ਹਾਂ ਦੋਨੋਂ ਉਲਟੀਆਂ
2: ਟੇਸਟ ਵੀ ਹੁੰਦਾ ਹੁੰਦਾ ਹੈ
1: ਮੈਂ ਕਹਿੰਦਾ ਦੋਵੇਂ ਉਲਟੀਆਂ ਨਹੀਂ ਦੋਨੋਂ ਉਲਟੀਆਂ ਦਾ ਮਤਲਬ ਉਹ ਦੋ ਉਲਟੀ ਨਹੀਂ ਦੋਨੋਂ ਮਤਲਬ ਦੂਜੀਆਂ ਫਿਲਮਾਂ ਆਪੋਜ਼ਿਟ ਪਈ ਇੱਕ ਲੜਾਈ ਵਾਲੀ ਹੈ ਇੱਕ ਉਹ ਹੈ ਭਾਜੀ ਉਹ ਤੇ ਦੇਖੀ ਸੀ ਮੈਂ ਚਲੋ ਆਪਣੇ ਨਹੀਂ ਉਹ ਆਪਾਂ ਕਿੱਦਾਂ ਦਾ ਦੇਖੀ ਸੀ
2: ਬੋਲ ਭਾਵੇਂ ਨਾ ਬੋਲ ਤੁਸੀਂ ਕਿ ਮੈਂ ਮਜਬੂਰੀ ਚ ਦੇਖੀ
1: ਨਹੀਂ ਨਹੀਂ ਉਹ
2: ਪਰ ਚੰਗੀ ਲੱਗੀ ਸੀ
1: ਮੈਂ ਨੀਤੂ ਨਾਲ ਦੇਖੀ ਸੀ
2: ਨਹੀਂ ਨਹੀਂ ਸਰ ਇਕੱਲੇ ਹੀ ਗਏ ਸੀ ਆਪਾਂ
1: ਅੱਛਾ ਅਸੀਂ ਤਾਂ ਵੀ ਗਏ ਅੱਛਾ ਉਹ
2: ਆਪਾਂ ਤਾਂ
1: ਗਏ ਸੀ ਨਾ ਅੱਛਾ ਨੀਤੂ ਤਾਂ ਇੰਡੀਆ ਗਈ ਸੀ ਉਦੋਂ ਭਾਈ ਉਹ ਕੀ ਸੀ ਉਹ ਵੀ ਚਲੋ ਵਧੀਆ ਸੀ ਉਹ ਫੈਮਿਲੀ ਵਾਲੀ ਨਾ ਪਰ ਜਿਹੜੀ ਦੂਜੀ ਹੈ ਤੇ ਯਾਰ ਮਿਲੀ ਕਹਿੰਦੇ ਆ ਜਾਓ ਮੈਂ ਆਖਿਆ ਚਲੋ ਆ ਜਾਓ ਕਹਿੰਦੇ ਕੁਝ ਲੈ ਕੇ ਵੀ ਆਵਾਂਗੇ ਕੋਈ ਨਹੀਂ ਆ ਜਾਓ ਮੈਂ ਫਿਰ ਉਸੇ ਕਰਕੇ ਗਿਆ ਸੀ ਮੈਂ ਆਖਿਆ ਇੰਜੋਇਮੈਂਟ ਕਰਨਾ ਫਨ ਕਰਨਾ ਹੋਰ ਕੀ ਹੈ ਭਾਈ ਕਰਨਾ ਚਾਹੀਦਾ ਯਾਰ ਇਹਦਾ ਨਹੀਂ
2: ਹੈ ਮੈਂ ਮੈਂ ਸਿਰਫ ਔਨ ਏਅਰ ਇਹ ਦੱਸਣਾ ਚਾਹੁੰਦਾ ਸੀਗਾ ਵੀ ਤੁਸੀਂ ਰੁਕ ਜਾਓ ਮੈਂ ਗਾਣਾ ਚਲਾ ਦਵਾਂ ਬਾਅਦ ਚ ਚਲਾ ਲਿਓ ਤੁਸੀਂ ਜਦੋਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀਗਾ ਕਿ ਤੁਸੀਂ ਫਨ ਕਰ ਰਹੇ ਹੋ
1: ਕੀ ਕਰੀਏ ਬਾਈ ਕਰ ਨਾ ਕਰੋ ਦੱਸ ਜੇ ਤੁਸੀਂ ਲਾ ਦੋ ਨਜ਼ਰ ਮੇਰੇ ਫਲ ਤੇ ਦੱਸ ਸੱਪ ਵਾਲਾ ਫਲ ਜਿਹੜਾ ਮੈਂ ਕਰਦਾ ਪਿਆ
2: ਅਗਲਾ ਸੁਣੋ
1: ਇਹ ਕਿਹੜਾ ਅੱਜ ਬਾਈ ਚੱਕਵੇ ਚੱਕਵੇ ਹੈ ਤੁਹਾਡੇ
2: ਨਹੀਂ ਅੱਜ ਇੱਕ ਸਿਰਫ ਪਹਿਲੇ ਗਾਣੇ ਨੂੰ ਛੱਡ ਕੇ ਬਾਕੀ ਸਾਰੇ ਗਾਣੇ ਇੱਕੋ ਹੀ ਮਿਊਜ਼ਿਕ ਡਾਇਰੈਕਟਰ ਦੇ
1: ਓਕੇ
2: ਤੁਹਾਨੂੰ ਫਲੇਵਰ ਵੀ ਪਤਾ ਲੱਗੇ
1: ਵੈਰੀ ਗੁੱਡ

0: ਹੁਣ ਲੱਗ ਗਿਆ ਪਤਾ ਗਜਰ ਕੀ ਹੁੰਦਾ
1: ਗਜਰ
0: ਹੁੰਦਾ ਅਲਾਰਮ
1: ਅਲਾਰਮ ਮਤਲਬ ਜਿੱਦਾਂ ਕੋਈ
0: ਜਿਹੜੀ ਵੀ ਚੀਜ਼ ਸਿਗਨਲ ਦੇਵੇ
1: ਮਤਲਬ ਅੱਖਾਂ ਦਾ ਅਲਾਰਮ ਅੱਖਾਂ ਦਾ ਇਸ਼ਾਰਾ ਵੀ ਹੋ ਸਕਦਾ ਗਜਰ
0: ਨਹੀਂ ਸਿਗਨਲ ਬੈਲ
1: ਉਹ ਚ ਬੈਲ ਵਜੇ
0: ਟ੍ਰੇਨ ਟ੍ਰੇਨ ਵਜਣੀ ਚਾਹੀਦੀ
1: ਠੀਕ ਆ
0: ਜਿਵੇਂ ਉਹ ਫੈਕਟਰੀ ਚ ਨੀ
1: ਉਹ ਅੱਛਾ ਫੈਕਟਰੀ ਵਿੱਚ ਵੀ ਤੇ ਸਾਡੇ ਫਿਰ ਤੁਸੀਂ ਕਹਿਣਾ ਅੰਮ੍ਰਿਤਸਰ ਸਾਡੇ ਅੰਮ੍ਰਿਤਸਰ ਚ ਨਾ ਅਲਾਰਮ ਵੱਜਦਾ ਹੁੰਦਾ ਸੀ ਉਹ ਰੋਜ਼ ਹੀ ਉੱਥੇ ਉਹ ਹੁੰਦੀ ਸ਼ੂਗਰ ਮਿਲ ਹੁੰਦੀ ਸੀ
0: ਹਾਂ ਬਸ ਬਸ ਬਸ ਬਸ
1: ਹਰ ਘੰਟੇ ਬਾਅਦ ਨਾ ਅਲਾਰਮ ਵੱਜਦਾ ਹੁੰਦਾ
0: ਸੀ ਸਕੂਲ ਚ ਨਹੀਂ ਸੀ ਵੱਜਦਾ ਹੁੰਦਾ
1: ਕਿਹੜਾ ਸਕੂਲ ਚ ਵੀ ਤਾਂ ਵੱਜਦੇ ਸੀ ਉਹ ਸਕੂਲ ਚ ਦੇ ਉਹ ਕਹਿੰਦੀ ਜਦੋਂ ਛੁੱਟੀ ਹੋਣੀ ਟੰ ਟੰ ਟੰ ਟੰ ਟੰ ਟੰ ਟੰ ਟੰ ਟੰ
0: ਐਨੀ ਸਿਗਨਲ ਬੈਲ ਇਜ਼ ਅ ਗਜਰ
1: ਤੁਸੀਂ ਬਦੀ ਭਾਜੀ ਤੁਸੀਂ ਕਦੀ ਕੀਤੀ ਚਲਾਕੀ
0: ਘੰਟੀ ਵਜਾਈ
1: ਆਹੀ ਬੜੀ ਆਹੀ ਬੜੀ ਵੇਖੀ
0: ਸਾਡੇ ਫਿਰ ਉਹਨਾਂ ਨੇ ਟੰਗਤੀ ਸੀ ਉੱਤੇ
1: ਹਾਂ ਉਹ ਬਾਅਦ ਉੱਥੇ ਟੰਗਦੇ ਲਈ ਤਾਂ ਕੀ ਹੁੰਦਾ ਨਹੀਂ ਤਾਂ ਸਪੈਸ਼ਲ ਬੱਚੇ ਕਹਿੰਦੇ ਹੁੰਦੇ ਵੀ ਅੱਜ ਮੇਰੀ ਵਾਰੀ ਆ ਸਰ ਮੈਂ ਵਜਾਦਾ ਫਿਰ ਕਹਿੰਦੇ ਹੁੰਦੇ ਯਾਰ ਵਜਾਲਾ ਯਾਰ ਛੁੱਟੀ ਦੇ ਟਾਈਮ
0: ਸਾਡੀ ਜਿਹੜੀ ਉਹ ਹੁੰਦੀ ਸੀ ਨਾ ਫਿਰ ਆਂਟੀ
1: ਅੱਛਾ ਹਾਂ ਆਂਟੀ ਕੰਮ ਉਹ ਵੀ ਕਰਾਉਂਦੀ ਹੁੰਦੀ ਪੀਓ ਨੂੰ ਵੀ ਕਦੀ ਵਜਾਉਂਦੇ ਸੀ ਹਾਂ
0: ਤੇ ਉਹਨੇ ਫਿਰ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਰੱਖਤੀ ਸੀਗੀ ਥੋੜੀ ਜਿਹੜੀ ਸੀਗੀ
1: ਥੋੜੀ ਹਾਂ
0: ਬਈ ਇਹਨਾਂ ਨੇ ਹਟਣਾ ਨਹੀਂ ਹੈਗਾ
1: ਥੋੜੀ ਤੇ
0: ਸਾਡੇ ਉੱਥੇ ਕੰਸਟਰਕਸ਼ਨ ਹੋਣ ਲੱਗੀ ਸਕੂਲ ਚ
1: ਆਓ ਅਜਾ
0: ਅਸੀਂ ਇੱਟਾਂ ਦੇ ਨਾਲ ਵਜਾਣਾ
1: ਬ੍ਰੇਕਾਂ ਤੇ ਹਰ ਇੱਕ ਨੂੰ ਲੱਗਣੀਆਂ
0: ਚਾਹੀਦੀਆਂ
1: ਭਾਈ ਜਦੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੁੰਦੀਆਂ ਹੁਣ ਸਾਰੇ ਕਹਿੰਦੇ
0: ਇੰਸ਼ੋਰੈਂਸ ਕਰਾਓ ਸਰ ਇੰਸ਼ੋਰੈਂਸ
1: ਨਹੀਂ ਨਹੀਂ ਨਹੀਂ ਮਤਲਬ ਫਿਲਮਾਂ ਚ ਦਿਖਾਇਆ ਜਾਂਦਾ ਹੋ ਇਸਕੀ ਬ੍ਰੇਕ ਫੇਲ ਹੋ ਗਈ ਹੋ ਫਿਰ ਐਕਸੀਡੈਂਟ ਹੋ ਜਾਂਦਾ ਭਾਈ ਤੁਸੀਂ ਬ੍ਰੇਕ ਫੇਲ ਹੋ ਗਈ ਆ ਰੇਸ ਹਟਾ ਦੋ ਤੇ ਹੌਲੀ ਹੌਲੀ ਆਪੇ ਗੱਡੀ ਖੜੀ ਜਾਏਗੀ ਕਿਤੇ ਨਾ ਕਿਤੇ
0: ਆਏ ਵੀ ਗੱਲ
1: ਮਤਲਬ ਕਿਉਂ ਐਕਸੀਡੈਂਟ ਕਿਉਂ ਹੋਣਾ
0: ਪਰ ਉਹ ਉਦੋਂ ਹੁੰਦੇ ਨੇ ਉਹ ਕਿਸੇ ਨੇ ਸਿਆਣਾ ਕਨਸੈਪਟ ਦਿੱਤਾ ਹੋਣਾ ਉਹ ਜਿਵੇਂ ਹੁਣ ਜੇ ਮੰਨ ਲਓ 80 ਤੇ 100 ਤੇ ਗੱਡੀ ਚੱਲਦੀ ਹੈ ਨਾ
1: ਜੀ ਠੀਕ ਹੈ
0: ਉਹਨੂੰ ਹੌਲੀ ਆਉਣ ਦੇ ਲਈ ਤਾਂ ਬ੍ਰੇਕ ਚਾਹੀਦੀ ਹੈ ਪਰ ਉੱਥੇ ਹੀ ਐਟ ਦੀ ਸੇਮ ਟਾਈਮ ਤੁਸੀਂ ਕਰਵ ਵਾਲੀ ਰੋਡ ਦੇ ਉੱਤੇ ਚਲਾ ਰਹੇ ਹੌਲੀ ਵੀ ਨਹੀਂ ਹੋਈ ਹੈਗੀ ਤੇ ਬ੍ਰੇਕ ਵੀ ਫੇਲ ਹੈਗੇ ਤੇ ਉਨੀ ਦੇਰ ਦੇ
1: ਵਿੱਚ ਉਹ ਕੋਈ ਪੰਗਾ ਹਾਂ ਪਰ ਇਹ ਵੀ ਜੇ ਕਿਤੇ ਬ੍ਰੇਕਾਂ ਫੇਲ ਹੋ ਜਾਣ
0: ਸੈਂਸ ਦੇ ਨਾਲ ਜੇ ਉਹ ਸੀਨ ਸ਼ੂਟ ਹੋਇਆ ਤਾਂ
1: ਹਾਂ
0: ਚਲੋ ਆਪਾਂ ਬ੍ਰੇਕ ਲੈਣੇ
1: ਲਓ ਜੀ ਲਓ ਲੈਣੀ ਬੜੀ ਹਾਂਜੀ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ
5: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਭਾਜੀ, ਇਹ ਵੀ ਮੇਰਾ ਫੇਵਰਟ ਗਾਣਾ ਸੀ। ਔਰ ਇਹਦੇ ਵਿੱਚ ਮੈਂ ਤੁਹਾਨੂੰ ਖਬਰ ਦੱਸਦਾ,
1: ਕਿਹੜਾ ਗਾਣਾ ਹੈ ਜਿਹੜਾ ਮੈਂ ਚਲਾਵਾਂ ਤੇ ਤੁਸੀਂ ਕਹੋ ਕਿ ਮੇਰਾ ਫੇਵਰਟ ਹੈ?
0: ਇਹਦੇ ਵਿੱਚ ਨਾ
1: ਇਹ ਉਧਰ ਚੱਲਦੇ ਸੀਗੇ।
0: ਕਿੱਧਰ?
1: ਉਸ ਮੁਲਕ ਚ,
0: ਯੁਗਾਂਡਾ ਚ?
1: ਨਾ ਨਾ, ਤੁਹਾਡੇ ਅੰਮ੍ਰਿਤਸਰ ਚ।
0: ਅੰਮ੍ਰਿਤਸਰ? ਹਾਂ, ਉਦੋਂ ਚੱਲਦੇ ਸੀ, ਏਦਾਂ ਨਹੀਂ ਹੈ।
1: ਮੈਂ ਕਿਹਾ ਕਿਤੇ ਉੱਥੇ ਫਿਲਟਰ ਹੋ ਕੇ ਆਉਂਦੇ ਹੋਣਗੇ।
0: ਨਾ ਨਾ, ਉਹ ਲਾਗੇ ਲਾਗੇ ਤੇ ਹੈਗਾ, ਆਪਣਾ ਬਾਰਡਰ ਇੱਕ ਹੀ ਤੇ ਹੈਗਾ ਵਾ ਭਾਜੀ।
1: ਆਹ ਅੰਮ੍ਰਿਤਸਰ ਤੇ ਆਹ ਦਿੱਲੀ ਹੈ।
0: ਦਿੱਲੀ? ਹਾਂ, ਹੋਰ ਕੀ, ਨਾਲ ਨਾਲ ਹੀ ਪੈਦਲ ਹੀ ਚੱਲ ਜਾਈਦਾ ਬਸ। ਹਾਂ, ਅੱਛਾ, ਹਾਂ, ਇਹ ਨਿਊਜ਼ ਜਿੱਦਾਂ ਤੁਸੀਂ ਦੱਸਦੇ ਹੋ ਨਾ, ਇਹਦੀ ਮੈਂ ਤੁਹਾਨੂੰ ਨਿਊਜ਼ ਦੱਸਦਾ। ਇਹ
1: ਅੰਮ੍ਰਿਤਸਰ ਤੋਂ ਪੈਦਲ ਚੱਲ ਕੇ ਤੁਸੀਂ ਪਾਕਿਸਤਾਨ ਚੱਲ ਜਾਓਗੇ, ਦਿੱਲੀ ਨਹੀਂ ਜਾਓਗੇ?
0: ਸਹੀ ਗੱਲ ਆ, ਹਾਂ, ਇਹ ਗੱਲ ਹੈ। ਹਾਂ, ਕੋਈ ਨੀ, ਉੱਧਰ ਹੀ ਚੱਲ ਜਾਵਾਂਗੇ ਫਿਰ, ਹੋਰ ਕੀ ਹੈ। ਤੇ ਇਹ ਜਿਹੜਾ ਗਾਣਾ ਹੈ ਨਾ,
1: ਗੱਦਾਰ,
0: ਦੇਖੋ ਕਿੱਥੇ ਕਿਹੜਾ ਸ਼ੋਅ ਹੁੰਦਾ ਵਾ, ਕਿੱਧਰ ਲੈ ਕਿੱਧਰ ਪਾਸੇ ਲੈ ਜਾਂਦੇ ਆ ਯਾਰ। ਭਾਈ ਜੀ, ਕੀ ਹੈ ਯਾਰ, ਤੇ ਯਾਰ ਕਿਤੇ ਇੰਡੀਆ ਪਾਕਿਸਤਾਨ ਕਰਵਾ ਤਾ।
1: ਅਸ਼ਰਫ ਅਲੀ, ਅਸ਼ਰਫ ਅਲੀ, ਹਿੰਦੁਸਤਾਨ ਜ਼ਿੰਦਾਬਾਦ,
0: ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ। ਨਲਕਾ ਪੁੱਟੋ,
1: ਨਲਕਾ ਪੁੱਟੋ,
0: ਨਹੀਂ ਨਲਕਾ, ਨਲਕਾ ਪੁੱਟੋ, ਨਲਕਾ ਵੀ ਤੇ ਪੁੱਟਣਾ ਨਾ ਬਾਅਦ ਚ ਬਾਬਾ।
1: ਅੱਛਾ, ਮੈਂ ਕਿਤੇ ਉਹ ਤੁਹਾਡੇ ਚ ਸਾਊਥ ਇੰਡੀਅਨ ਆ ਗਿਆ।
0: ਅੱਛਾ,
1: ਕਹਿੰਦਾ ਮੈਨੂੰ ਤਮਿਲ ਆਉਂਦੀ ਹੈ, ਕਹਿੰਦਾ ਬੋਲ ਕੇ ਦਿਖਾ, ਕਹਿੰਦਾ
0: ਛੱਡ
1: ਕੇ ਅਸੀਂ ਨਾ, ਹਾਂਜੀ, ਟੀਵੀ ਸ਼ੁਰੂ ਕਰੀ,
0: ਆਪਾਂ ਕੁਝ ਨਾ ਕੁਝ
1: ਕਰੀਏ, ਇਸ ਸ਼ੋਅ ਦੇ
0: ਕੁਝ ਲਾਈਵ ਕਰੀਏ। ਹਾਂ,
1: ਪੁੱਛਿਆ ਸਿੱਧੀਆਂ ਹਰਕਤਾਂ,
0: ਲਾਈਵ ਸ਼ੁਰੂ ਕੀਤਾ, ਉਹਦੇ ਸਾਨੂੰ ਕੋਈ ਗੱਲਾਂ ਨੀ ਹੋਣੀਆਂ, ਦੇਖਿਓ
1: ਹੁਣ ਆਉਂਦੀਆਂ ਨੇ।
0: ਤੁਸੀਂ ਭਾਜੀ ਦੇਖੋ, ਮੇਰੀ ਨਿਊਜ਼ ਨੀ ਪੂਰੀ ਹੋਣ ਦਿੱਤੀ
1: ਭਾਜੀ।
0: ਇਹ ਜਿਹੜਾ ਗਾਣਾ ਸੀ ਨਾ, ਇਹ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਐਂਟਰੀ ਦਾ ਗਾਣਾ ਸੌਂਗ ਸੀ, ਸਭ ਤੋਂ ਪਹਿਲਾਂ ਇਹ ਆਇਆ ਸੀ
1: ਦੀਵਾਨਾ। ਹਾਂ, ਉਹਦੀ ਪਹਿਲੀ ਫਿਲਮ,
0: ਐਂਟਰੀ ਗਾਣਾ,
1: ਔਰ ਫਿਲਮ ਚ ਵੀ ਐਂਟਰੀ ਸੀ,
0: ਉਦੋਂ ਇਸ ਗਾਣੇ ਤੋਂ ਉਹਦੀ ਐਂਟਰੀ ਹੁੰਦੀ ਆ।
1: ਪਰ ਦੀਵਾਨਾ ਉਹਦੀ ਪਹਿਲੀ, ਹਾਂ, ਦੀਵਾਨਾ
0: ਨਹੀਂ, ਉਹੀ
1: ਰਿਸ਼ੀ ਕਪੂਰ ਵਾਲੀ ਨਾ,
0: ਹੁੰਦੀ ਸੀ ਜਦੋਂ ਰਿਸ਼ੀ ਕਪੂਰ ਮਰ ਜਾਂਦਾ।
1: ਤੁਮੇ
0: ਹੁਣ ਯਾਦ ਭੁੱਲ ਗਿਆ ਵੈ, ਕਿੰਨਾ ਪੁਰਾਣਾ ਸੀ।
1: ਤੁਸੀਂ ਦੇਖਿਆ ਨੀ ਫੌਜੀ ਕਦੇ?
0: ਫੌਜੀ ਇੱਕ ਵਾਰੀ ਵੈ ਹੀ ਵੇਖਿਆ, ਇੱਕ ਵਾਰੀ, ਇੰਨਾ ਜਿਆਦਾ ਨੀ ਦੇਖਿਆ।
1: ਅੰਮ੍ਰਿਤਸਰ ਦੇ ਤਾਂ ਲਾਗੇ ਫੌਜੀ ਇੰਨੇ ਬਾਰਡਰ ਤੇ
0: ਭਾਜੀ। ਜਦੋਂ ਮੈਨੂੰ ਹਲੇ ਤੱਕ ਯਾਦ ਹੈ, ਜਦੋਂ ਏਦਾਂ ਲੜਾਈਆਂ ਲੜੀਆਂ ਦਾ ਮਾਹੌਲ ਨਹੀਂ ਹੁੰਦਾ, ਉਦੋਂ ਸਾਡੇ ਘਰ ਦੇ ਲਾਗੋ ਦੀ ਏਦਾਂ ਫੌਜੀਆਂ
1: ਲੰਘਾ, ਜਿਹੜਾ ਹੁਣ ਡਰਾਮਾ ਜਿਹਾ ਹੋਇਆ ਸੀਗਾ ਇਹਨਾਂ ਨੇ ਹੁਣ ਕੀਤਾ ਸੀਗਾ, ਉਦੋਂ ਵੀ ਆਏ ਸੀਗੇ ਫੌਜੀ।
0: ਹੁਣ ਕਿਹੜਾ ਕੀਤਾ ਸੀ?
1: ਆਹ ਡਰਾਮਾ ਕੀਤਾ ਨੀ ਸੀ, ਇੰਡੀਆ ਪਾਕਿਸਤਾਨ ਦੋਹਾਂ ਨੇ ਹੁਣ?
0: ਅੱਛਾ, ਨਹੀਂ ਨਹੀਂ, ਇਹ
1: ਪਿਛਲੇ ਸਾਲ ਕੀਤਾ ਸੀ।
0: ਮੈਂ ਨਿਊਜ਼ ਹੁਣ ਘੱਟ
1: ਦੇਖਦਾ। ਨਕਲੀ ਲੜਾਈ ਕੀਤੀ ਸੀ।
0: ਅੱਛਾ, ਇੱਦਾਂ ਵੀ ਹੋ ਗਿਆ ਸੀ?
1: ਦੋਵੇਂ ਪਾਸੇ ਕਿਸੇ ਦਾ ਨੁਕਸਾਨ ਨਹੀਂ
0: ਹੋਇਆ, ਪਰ ਇਹ ਵੀ ਗੱਲ
1: ਲੋਕੀ ਘਰਾਂ 'ਚ ਡਾਕੇ ਰੱਖਦੇ, ਰਾਤ ਨੂੰ ਲਾਈਟਾਂ ਨਹੀਂ ਚਲਾਉਣੀਆਂ।
0: ਓਹ, ਅੱਛਾ ਅੱਛਾ, ਜਿਹੜਾ ਇਹ ਬੜਾ ਕੁਝ ਚੱਲ ਰਿਹਾ
1: ਡਰਾਮੇ ਜਿਹੇ ਕੀਤੇ ਸੀ ਦੋਵਾਂ ਨੇ,
0: ਉਹ ਤੇ ਇੰਡੀਆ ਵਾਲੇ ਨੂੰ ਜ਼ਿਆਦਾ ਪਤਾ ਹੋਣਾ, ਪੰਜਾਬ ਵਾਲੇ ਨੂੰ।
1: ਦੋਵੇਂ ਪਾਸੇ ਹੋਏ ਸੀਗੇ ਡਰਾਮੇ,
0: ਸਹੀ ਗੱਲ।
1: ਐਨੀਵੇਜ਼, ਤੇ ਡਰਾਮਿਆਂ ਤੋਂ ਯਾਦ ਆਈ ਗੱਲ ਕਿ ਚਾਈਨਾ ਦੀ ਇੱਕ ਅਗਲੀ ਖਬਰ ਹੈਗੀ ਹੈ।
0: ਡਰਾਮਾ ਕੁਈਨ?
1: ਨਹੀਂ ਨਹੀਂ ਨਹੀਂ, ਖਬਰ ਬੜੀ ਘੈਂਟ ਹੈ ਭਾਈ,
0: ਖਬਰ ਬੜੀ ਬੇਕਾਰ।
1: ਐਂਟਰਪ੍ਰੈਨਰਸ ਦੀਆਂ ਖਬਰਾਂ ਸੁਣਾਈਆਂ ਸੀ ਨਾ ਪਿਛਲੇ।
0: ਹਾਂ, ਹੁਣ ਫੇਰ ਉਹੋ ਜੀ ਹੈ, ਚੁਗਲੀਆਂ ਵਾਲੀ
1: ਨਾ। ਇਹ ਹੈਗੀ ਹੈ AI ਦੇ ਨਾਲ ਜੁੜੀ ਹੋਈ।
0: ਓਕੇ,
1: ਸੋ AI ਹੋ ਗਈ,
0: ਹੋ ਗਈ,
1: ਤੇ ਚਾਈਨਾ ਦੇ ਵਿੱਚ ਫੇਸ ਲਾਇਸੈਂਸਿੰਗ ਜਿਹੜੀ ਆ ਹੁਣ ਅੱਜ ਕੱਲ ਸਭ ਤੋਂ ਜ਼ਿਆਦਾ ਬਿਜ਼ਨਸ ਚੱਲ ਰਿਹਾ, ਫੇਸ
0: ਲਾਇਸੈਂਸਿੰਗ।
1: ਸੋ ਬੇਸਿਕਲੀ ਹੋ ਕੀ ਰਿਹਾ ਹੈ ਕਿ ਇਹਦੇ 'ਚ ਜਿਹੜਾ ਲੋਕਾਂ ਨੇ AI ਚੈਨਲਸ ਚਲਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ,
0: ਹਾਂਜੀ,
1: ਹਨਾ, ਵੀ ਮੰਨ ਲਓ ਮੇਰਾ AI ਚੈਨਲ ਹੈ, ਮੈਂ ਫੇਸਲੈਸ ਚੈਨਲ ਹੈ, ਵੀ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ,
0: ਠੀਕ
1: ਹੈ ਨਾ, ਪਰ ਮੈਂ ਕੰਟੈਂਟ ਐਵਰੀ ਡੇ ਦੇਣਾ,
0: ਹਾਂਜੀ,
1: ਤਾਂ ਉਹਦੇ 'ਚ ਉਹ ਆਮ ਲੋਕਾਂ ਤੋਂ ਪੁੱਛਦੇ ਨੇ ਕਿ ਵੁੱਡ ਯੂ ਲਾਈਕ ਟੂ ਗਿਵ ਯੂਅਰ ਫੇਸ, ਤੇ ਉਹ ਫੇਸ ਦੇ ਉੱਤੇ ਫਿਰ ਉਹ AI ਪੂਰਾ ਦਾ ਪੂਰਾ ਉਸੇ ਫੇਸ ਨੂੰ ਲੈ ਕੇ ਪੂਰਾ ਦਾ ਪੂਰਾ ਚੈਨਲ ਘੜਿਆ ਜਾਊਗਾ। ਤੁਸੀਂ ਨੀ ਹੈਗੇ,
0: ਅੱਛਾ, ਮਤਲਬ
1: ਉਹ ਵੀ ਨੀ ਹੈਗਾ, ਹੈਗਾ AI ਹੈ, ਬਟ ਫੇਸ ਤੁਹਾਡਾ ਯੂਜ਼ ਕਰ ਰਹੇ ਨੇ,
0: ਫੇਸ ਬਾਰ ਇੱਕ ਹੀ ਬੰਦੇ ਦਾ ਓਰੀਜਨਲ ਫੇਸ।
1: ਇੱਕ ਫੇਸ ਦੀ ਕੀਮਤ 700-800 yen ਤੋਂ ਲੈ ਕੇ ਹਜ਼ਾਰਾਂ ਲੱਖਾਂ yen ਤੱਕ,
0: ਜਿਹੜਾ ਫੇਸ ਆਪਣਾ ਯੂਜ਼ ਕਰ ਲਈ ਦਊਗਾ।
1: ਹਾਂਜੀ ਹਾਂਜੀ,
0: ਉਹ ਅੱਛਾ,
1: ਤੁਸੀਂ ਆਪਣੇ ਫੇਸ ਦਾ ਇੱਕ ਉਹ ਮਤਲਬ ਫੇਸ ਐਂ ਕੱਢ ਕੇ ਨਹੀਂ ਦੇਣਾ ਹੈਗਾ,
0: ਪਰ
1: ਤੁਹਾਡੀ ਇਮੇਜ ਜਿਹੜੀ ਹੈਗੀ ਹੈ ਉਹ, ਜੇ ਤੁਸੀਂ ਉਹਨਾਂ ਨੂੰ ਦੇ
0: ਦੋ, ਪੇ ਕਰ ਲਗੇ,
1: ਹਾਂ, ਉਹਨੂੰ ਪੇ ਨਹੀਂ ਕਰਨਗੇ, ਇੱਕ ਵਾਰ, ਵਨ ਟਾਈਮ,
0: ਮਤਲਬ ਉਹੀ ਵਨ ਟਾਈਮ ਹੀ,
1: ਹਾਂ, ਉਸ ਤੋਂ ਬਾਅਦ ਉਸ ਚੈਨਲ ਤੋਂ ਚਾਹੇ ਉਹ ਲੱਖਾਂ ਡਾਲਰ ਕਮਾ, ਚਾਹੇ ਕਰੋੜਾਂ ਕਾਲੂ, ਤੁਸੀਂ ਕਲੇਮ ਨਹੀਂ ਲੈ ਸਕਦੇ,
0: ਮਤਲਬ ਫਿਰ ਭਾਵੇਂ ਜਿੰਨੀ ਵਾਰੀ ਮਰਜ਼ੀ ਯੂਜ਼ ਕਰਨ, ਮਤਲਬ ਉਹਨਾਂ ਨੇ ਇੱਕ ਵਾਰੀ ਤੁਹਾਨੂੰ ਪੈਸੇ ਦੇਤੇ, ਵਨ ਟਾਈਮ ਇਨਵੈਸਟਮੈਂਟ ਕਰਦੀ ਤੁਹਾਡੇ ਤੇ, ਉਸ ਤੋਂ ਬਾਅਦ
1: ਸ਼ੁਰੂਆਤ ਆਥੋਰਾਈਜ਼ੇਸ਼ਨ ਤੋਂ ਫੀਸ ਤੋਂ ਸ਼ੁਰੂ ਹੁੰਦੀ ਹੈ, 50 yuan ਫੀਸ ਹੈ,
0: ਠੀਕ ਹੈ,
1: 50 yuan ਲਗਭਗ ਕਿੰਨੇ ਮੰਨ ਕੇ ਚੱਲੋ ਤੁਸੀਂ, ਨਹੀਂ ਲਗਭਗ 15-20 dollars ਆਸਟ੍ਰੇਲੀਅਨ ਡਾਲਰ,
0: ਯਾਨੀ 15-20 dollars ਦਾ ਤੁਹਾਨੂੰ ਸਟਾਰਟਿੰਗ ਦੇ,
1: ਸਟਾਰਟਿੰਗ ਦੇ,
0: ਠੀਕ ਹੈ,
1: ਫਿਰ ਉਹ ਤੋਂ ਬਾਅਦ ਤੁਹਾਨੂੰ 10,000 90,000 yuan ਤੱਕ ਜਿਹੜੇ ਨੇ ਮਿਲ ਸਕਦੇ,
0: ਨਹੀਂ ਨਹੀਂ ਨਹੀਂ ਪਰ ਤੁਸੀਂ ਤੇ ਪਹਿਲਾਂ ਹੋਰ ਕੋਈ ਰੇਟ ਦੱਸਿਆ ਸੀ ਮੈਂ
1: ਇਹ ਆਥੋਰਾਈਜ਼ੇਸ਼ਨ ਫੀਸ ਹੈ
0: ਉਹ ਕੀ ਹੁੰਦਾ ਮਤਲਬ
1: ਆਥੋਰਾਈਜ਼ੇਸ਼ਨ ਮੈਂ ਆਥੋਰਾਈਜ਼ ਕਰਦਾ ਕਿ ਹਾਂ ਮੇਰਾ ਫੇਸ ਯੂਜ਼ ਕਰਨਾ ਸ਼ੁਰੂ ਕਰ ਉਹ ਤੋਂ ਬਾਅਦ ਜਿਵੇਂ ਜਿਵੇਂ ਚੈਨਲ ਵੱਧ ਗਿਆ ਤੇ ਫਿਰ ਤੁਹਾਡੀ ਡਿਪੈਂਡ ਕਰਦਾ ਕਿ ਤੁਹਾਡਾ ਫੇਸ ਉਸ ਦੇ ਉੱਤੇ ਕਿੰਨੀ ਕੁ ਉਹਨੂੰ ਫੀਡਬੈਕ ਆ ਰਹੀ ਹੈਗੀ ਤੇ ਉਹਦੇ ਅਕੋਰਡਿੰਗ ਤੁਹਾਨੂੰ ਉਹ ਫੀਸ ਫੇਰ ਦੇਣ ਲੱਗ ਜਾਂਦੇ ਨੇ
0: ਮਤਲਬ ਤੁਸੀਂ ਤਾਂ ਪਹਿਲਾਂ ਕਹੇ ਨਾ ਇੱਕੋ ਵਾਰੀ ਦੇਣੀ ਆ
1: ਮਤਲਬ ਦੇਣੀ ਇੱਕੋ ਹੀ ਵਾਰ ਹੈ
0: ਅੱਛਾ ਅੱਛਾ ਦੇਣੀ ਇੱਕੋ ਵਾਰੀ ਆ ਪਰ ਉਹ ਡਿਪੈਂਡ ਕਰਦਾ ਕਿ ਕਿਸ ਹਿਸਾਬ
1: ਮਤਲਬ ਇਟਸ ਆਥੋਰਾਈਜ਼ੇਸ਼ਨ ਫੀਸ ਤੁਹਾਨੂੰ ਦੇਤੀ
0: ਠੀਕ ਹੈ
1: ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੇ ਨਹੀਂ ਕਰਨਾ
0: ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਡਕਟ
1: ਚੈਨਲ ਚਲਾਉਣਾ ਚੈਨਲ ਚੱਲ ਗਿਆ ਉਹ ਤੋਂ ਬਾਅਦ ਫਿਰ ਉਹ ਤੁਹਾਨੂੰ ਫੀਸ ਦੇ
0: ਜਿਹੜੀ ਜਿਹੜਾ ਵੀ ਪ੍ਰੋਫਿਟ ਦੇ ਹਿਸਾਬ ਨਾਲ ਉਹ ਤੁਹਾਨੂੰ ਦੇ ਦਿੰਦੇ ਪਰ ਬਾਅਦ ਚੋਂ ਨਹੀਂ ਬਾਅਦ ਚੋਂ ਜਿੰਨਾ ਮਰਜ਼ੀ ਪ੍ਰੋਫਿਟ ਆਵੇ ਇੱਕ ਵਾਰੀ ਦੇਤਾ ਉਸ ਤੋਂ ਬਾਅਦ ਜੋ
1: ਉਹ ਤਾਂ ਤੈਅ ਹੋ ਜਾਣਾ ਨਾ ਕੰਟਰੈਕਟ ਦੇ ਵਿੱਚ ਵੀ ਆ ਮੇਰੀ $500 ਯੂਆਨ ਆਥੋਰਾਈਜ਼ੇਸ਼ਨ ਫੀਸ ਹੈ ਉਹ ਤੋਂ ਬਾਅਦ ਮੈਂ 1,00,000 ਯੂਆਨ ਲਊਂਗਾ ਜਾਂ 10,000 ਯੂਆਨ
0: ਲਊਂਗਾ ਤੋਂ ਬਾਅਦ ਚੋਂ ਹਾਂ ਠੀਕ ਹੈ ਆਪਾਂ ਵੀ ਚੱਲੀਏ ਫਿਰ ਉੱਥੇ
1: ਚਾਈਨੀਜ਼ ਫੇਸ ਚਾਹੀਦਾ ਭਾਜੀ
0: ਅੱਛਾ ਯਾਰ
1: ਹਾਂ ਦੇਖੋ ਕਿ ਮੇਰਾ ਚਾਈਨੀਜ਼ ਫੇਸ ਬਣ ਗਿਆ
0: ਅੱਖਾਂ ਬੰਦ ਰਾਤ ਨੂੰ ਜਦ ਤੱਕ ਚਾਈਨੀਜ਼ ਹੀ ਹੁੰਦੇ ਆ ਅੱਖਾਂ ਜਦੋਂ ਬੰਦ ਕਰਕੇ ਬਸ
1: ਅੱਖਾਂ ਝੋਟੀਆਂ ਕਰ ਲਓ
0: ਅੱਛਾ ਬਸ ਘੁੱਟ ਕੇ ਅੱਖਾਂ ਬੰਦ ਕਰੋ ਤੇ ਚਾਈਨੀਜ਼ ਬਣ ਗਿਆ ਸਿੰਪਲ ਅੱਖਾਂ ਬੰਦ ਕਰਕੇ ਨਹੀਂ
1: ਬਣਦਾ ਕਲਬੂਸ਼ਨ ਖਰਵਦਾ
0: ਮੈਨੇ ਤੂੰ ਬੋਲਾ ਤਾ ਭਾਜੀ ਤੁਸੀਂ ਕਿਹਾ ਜੀ ਤੁਹਾਡਾ ਸਟੂਲ ਉਹ ਨਹੀਂ ਹੋਇਆ ਆਹ ਪੀਆ ਕਰੋ ਫਿਰ
1: ਫਾਈਬਰ ਪੀਆ ਕਰੋ
0: ਫਾਈਬਰ ਪਿਆ ਕੇ ਤੁਹਾਡਾ ਉਹ ਜਿਹੜਾ ਇਹ ਕਰਦੇ ਹੋ ਤੁਸੀਂ ਉਹ ਠੀਕ ਹੋ ਜਾਏਗਾ ਇਹ ਕਿੱਥੇ ਗਈ ਸੀ ਏ ਬੀ ਸੀ ਨਿਕਲ ਗਈ ਸੀ ਹਾਏ ਦੇਖੋ
1: ਅੱਛਾ ਹਾਂਜੀ ਏ ਬੀ ਸੀ ਤੋਂ ਯਾਦ ਆਇਆ ਪੜ੍ਹਾਈ ਦੀ ਖ਼ਬਰ ਆ ਗਈ
0: ਪੜ੍ਹਾਈ ਵਾਲੀ ਖ਼ਬਰ
1: ਹੈ ਇਹਨਾਂ ਦਿਨਾਂ 'ਚ ਇੰਡੀਆ 'ਚ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਖ਼ਬਰ
0: ਹਾਂਜੀ
1: ਆਈ ਆਈ ਟੀ ਮੁੰਬਈ ਦੇ ਵਿੱਚ ਨਾ ਇੱਕ ਜਵਾਕ ਨੇ ਸੁਸਾਈਡ ਕਰ ਲਿਆ ਸੀ
0: ਓ ਅੱਛਾ
1: ਤੇ ਛੱਤ ਦੇ ਨਾਲ ਲਟਕੇ ਜਿਹੜੇ ਹੋਸਟਲ ਦੇ ਵਿੱਚ ਉਹਨਾਂ ਦੇ ਯੂਨੀਵਰਸਿਟੀ ਦੇ ਹੋਸਟਲ 'ਚ ਕਮਰਿਆਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੁੰਦੇ ਨੇ ਹੁਣ ਆਈ ਆਈ ਟੀ ਮੁੰਬਈ ਨੇ ਸਾਰੇ ਕਮਰਿਆਂ 'ਚ ਹੋਸਟਲਾਂ ਦੇ ਵਿੱਚੋਂ ਛੱਤ ਵਾਲੇ ਪੱਖੇ ਕੱਢਤੇ ਨੇ
0: ਤੇ
1: ਉਹਨਾਂ ਨੇ ਪੈਡੈਸਟਲ ਫੈਨ ਪੂਰੇ ਮੁੰਬਈ ਕੈਂਪਸ ਦੇ ਵਿੱਚ ਦੇਣੇ ਸ਼ੁਰੂ ਕਰਤੇ ਵੀ ਆਹ ਆਹ ਜਿਹੜਾ ਫੈਨ ਆ ਖੜਾ ਕਰਕੇ ਇਹ ਕਮਰੇ ਚ
0: ਰੱਖੋ
1: ਵੀ ਕਾਂਟ ਗਿਵ ਯੂ
0: ਮਤਲਬ ਫਿਰ ਉਂਗਲਾਂ ਹੀ ਕੱਢ ਸਕਦੇ ਆ ਜਦੋਂ ਉਂਗਲਾਂ ਕੱਢਦੀ ਹੁੰਦੀ ਪਰ ਨਹੀਂ ਵੈ ਭਾਈ ਗੁੱਡ ਆਈਡੀਆ ਯਾਰ
1: ਗੁੱਡ ਆਈਡੀਆ
0: ਪਰ ਇਹ ਜੇ ਕਿਤੇ ਆਈ ਆਈ ਟੀ ਵਾਲੇ ਜਿਹੜੇ ਆ ਨਾ ਜੇ ਕਿਤੇ ਉਹ 3 ਇਡੀਅਟ ਫਿਲਮ ਦੇਖ ਲੈਂਦੇ ਨਾ ਉਹਨਾਂ ਨੇ ਉਸ ਤੋਂ ਬਾਅਦ ਵੀ ਕਰ ਦੇਣੇ ਸੀ
1: ਅੱਛਾ
0: ਤੁਹਾਨੂੰ ਯਾਦ ਆ 3 ਇਡੀਅਟ 'ਚ ਜਦੋਂ ਬੰਦਾ ਬੱਚਾ ਇੰਨਾ ਪਰੇਸ਼ਾਨ ਹੋ ਜਾਂਦਾ ਇੰਨਾ ਉੱਪਰ ਨਾ ਪ੍ਰੋਜੈਕਟ ਬਣਾਉਣ ਡਿਆ ਹੁੰਦਾ ਤੇ ਉਹ ਜਿਹੜਾ ਕੀ ਉਹ ਜਿਹੜਾ ਬੜੇ ਬੂਮਨ ਰਾਣੀ ਉਹ ਉਹਨਾਂ ਨੂੰ
1: ਬੂਮਨ ਰਾਣੀ
0: ਉਹੀ ਹੈ ਨਾ
1: ਬੂਮਨ ਰਾਣੀ
0: ਬੂਮਨ ਅੱਛਾ ਇਹ
1: ਜਿਵੇਂ ਬੂਮਨ ਹਾਲ ਹੈ
0: ਆ ਉਹੀ ਮੈਂ ਕਹਿ ਲੱਗਾ ਮੈਂ ਕਿ ਇਹਦੇ ਨਾਂ ਤੇ ਬਣਿਆ ਤੇ ਨਹੀਂ ਇਹ ਬੂਮਨ ਹਾਲ ਸਾਡਾ ਅੱਛਾ ਤੇ ਉਹ ਜਦੋਂ ਨਾ 3 ਇਡੀਅਟ ਵਿੱਚ ਉਹਨੂੰ ਦਿੰਦਾ ਨਹੀਂ ਹੈ ਪ੍ਰੋਜੈਕਟ ਨਾ
1: ਹਾਂਜੀ ਹਾਂਜੀ ਉਹ
0: ਬੜੀ ਮਿਹਨਤ ਕਰਦਾ ਤੇ ਉਹ
1: ਜਿਮੀ ਸ਼ੇਰਗਿੱਲ ਲੈ ਲੈਂਦਾ ਨਹੀਂ ਜਿਮੀ ਸ਼ੇਰਗਿੱਲ
0: ਨਹੀਂ ਨਹੀਂ ਨਹੀਂ ਜਿਮੀ ਸ਼ੇਰਗਿੱਲ ਨਹੀਂ ਜਿਮੀ ਸ਼ੇਰਗਿੱਲ
1: ਉਹ ਹੁੰਦਾ ਹੈ ਆਪਣਾ ਫੁਕਰੇ ਵਾਲਾ ਮੁੰਡਾ ਅਲੀ ਅਲੀ
0: ਅਲੀ ਹਾਂ ਨਹੀਂ ਉਹ ਨਹੀਂ ਮਤਲਬ ਫਿਰ ਅਮੀਰ ਖਾਨ ਹੀ ਬਣਾਉਂਦਾ ਉਹਦਾ ਪ੍ਰੋਜੈਕਟ ਉਹ ਨਾ ਉਹ ਹੁੰਦਾ ਜਿੱਦਾਂ ਇਹਦਾ ਵੀਡੀਓ ਬਣਾਉਣ ਵਾਲਾ
1: ਡਰੋਨ ਬਣਾਉਣਾ
0: ਉਹ ਜਦੋਂ ਫਿਰ ਡਰੋਨ ਉਹਦੇ ਉੱਥੇ
1: ਸਰ ਉਹ ਫਿਲਮ ਦੇਖੀ ਹੈ ਸਾਰਿਆਂ ਨੇ ਤੁਸੀਂ ਇਹ ਜੀ ਕਿਹੜੀ ਚੀਜ਼ ਦੱਸ ਰਹੇ ਹੋ ਜਿਹੜੀ ਕਿਸੇ ਨੂੰ ਪਤਾ
0: ਨਹੀਂ ਤੁਹਾਨੂੰ ਪਤਾ ਨਹੀਂ ਹੈ
1: ਨਹੀਂ ਮਤਲਬ 3 ਇਡੀਅਟ ਕਿਹਨੇ ਨਹੀਂ ਦੇਖੀ
0: ਅੱਛਾ ਠੀਕ ਹੈ ਮੈਂ 3-4 ਵਾਰੀ ਦੇਖੀ ਆ
1: ਤੁਸੀਂ ਇਹ ਫਿਲਮ ਦੀ ਜਦੋਂ ਸਟੋਰੀ ਦੱਸਦੇ ਹੋ ਨਾ ਫਿਰ ਉਹ 3 ਨਹੀਂ ਰਹਿੰਦੇ 4 ਹੋ ਜਾਂਦੇ
0: ਜਿਹੜਾ ਸੁਣਦਾ ਜਾਂ ਜਿਹੜਾ ਸੁਣਾਉਣ ਡਿਆ ਤੇ ਉਦੋਂ ਹੀ ਇਹ ਚੀਜ਼ ਹੋ ਜਾਣੀ ਚਾਹੀਦੀ ਸੀ ਪਰ ਨਹੀਂ ਫਿਰ ਵੀ ਚਲੋ ਬਹੁਤ ਵਧੀਆ ਵੀ ਇਹ ਪੱਖੇ ਜਿਹੜੇ ਆ ਥੱਲੇ ਲਾਤੇ ਆ ਕਿਉਂਕਿ ਹੋਰ ਵੀ ਜਿਹੜੇ ਕਾਲਜ ਆ ਉਹ ਵੀ ਏਦਾਂ ਕਰਨ ਇਹ ਕਿਉਂਕਿ ਇਹ ਚੀਜ਼ ਤੇ ਕਿਤੇ ਵੀ ਹੋ ਸਕਦੀ ਆ
1: ਠੀਕ ਆ
0: ਤੇ ਇਹ ਆਪਾਂ ਬਹੁਤ ਵਧੀਆ ਖਬਰ ਸੁਣਾਈ ਸੀ ਜੀ ਤੁਹਾਨੂੰ ਤੁਸੀਂ ਇੱਥੇ ਉਹ ਕਰ ਸਕਦੇ ਹੋ
1: ਆਪਾਂ ਪਿਛਲੀ ਵਾਰ ਜਿਹੜੀਆਂ ਹੋਟਲਸ ਦੱਸੇ ਸੀਗੇ ਹਨਾ ਫਲਾਈਟਸ ਦੱਸੀਆਂ ਸੀਗੀਆਂ ਐਤਕੀ ਵੀ ਕੁਝ ਦੱਸ ਦਿਆਂ
0: ਫਲਾਈਟ ਵਾਲੀ ਐਤਕੀ
1: ਟੌਪ 10 ਫਲਾਈਟਸ ਨਹੀਂ ਸੀ ਦੱਸੀਆਂ
0: ਉਹ ਨਹੀਂ ਨਹੀਂ ਟੌਪ 10 ਤੁਸੀਂ ਉਹ ਦੱਸੇ ਸੀ
1: ਅੱਛਾ ਮੈਂ ਫਿਰ ਖਬਰਾਂ 'ਚ ਦੱਸੀਆਂ
0: ਹਾਂ ਤੁਸੀਂ
1: ਚਲੋ ਅੱਜ ਤੁਹਾਨੂੰ ਦੱਸਾਂਗੇ ਟੌਪ 25 ਡੈਸਟੀਨੇਸ਼ਨਸ ਵਰਲਡ ਦੇ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ
0: ਓ ਵਾਹ
1: ਉਹਨਾਂ ਦੇ ਬਾਰੇ ਅੱਜ ਦੇ ਦਿਨ ਦੱਸ ਦਿਓ
0: ਫਿਰ ਅੱਜ ਤੋਂ
1: ਤੇ ਨਾਲੇ ਇਵੈਂਟ ਦੱਸ ਦਈਏ
0: ਹਾਂ ਉਹ ਵੀ ਦੱਸ ਦਈਏ

0: ਓਕੇ
1: ਸਾਤ ਸਮੁੰਦਰ ਪਾਰ ਮੈਂ ਭਾਜੀ ਇੱਥੇ ਆ ਗਿਆ ਭਾਜੀ ਸੱਤ ਸਮੁੰਦਰ ਆਪਾਂ ਪਾਰ ਕਰਕੇ ਆਏ
2: ਸੱਤ ਸਮੁੰਦਰ ਪਾਰ ਤੁਹਾਨੂੰ ਮੈਂ ਦੁਨੀਆ ਦੀਆਂ ਅਲੱਗ ਅਲੱਗ ਥਾਵਾਂ ਤੇ ਲੈ ਕੇ ਜਾਣਾ ਗਾਣਾ ਕਿੰਨਾ ਵਧੀਆ ਫਿੱਟ ਹੋ ਗਿਆ
1: ਬਹੁਤ ਵਧੀਆ ਫਿੱਟ ਕਰਦਾ
2: ਸੋ ਲੋਨਲੀ ਪਲੈਨਟ ਸੁਣਿਆ ਤੁਸੀਂ ਉਹਦੇ ਤੇ ਆਉਂਦਾ ਹੁੰਦਾ ਸੀਗਾ ਨੈਸ਼ਨਲ ਜੋਗ੍ਰਾਫੀ ਦੇ ਉੱਤੇ ਆਉਂਦਾ ਹੁੰਦਾ ਸੀ ਨਾ ਲੋਨਲੀ ਪਲੈਨਟ ਕਰਕੇ
1: ਅੱਛਾ ਉੱਥੇ ਸ਼ੋਅ ਆਉਂਦਾ ਹੁੰਦਾ
2: ਤੁਸੀਂ ਕੋਈ ਵੀ ਸ਼ੋਅ ਦੇਖਿਆ ਡਿਸਕਵਰੀ ਤੇ ਜਾਂ ਨੈਸ਼ਨਲ ਜੋਗ੍ਰਾਫੀ ਦੇ
1: ਨਹੀਂ ਮੈਂ ਡਿਸਕਵਰੀ ਤੇ ਜਦੋਂ ਲਾਉਣਾ ਹੁੰਦਾ ਮੈਂ ਉਸ ਵੇਲੇ ਬੰਦ ਕਰ ਦਿੰਦਾ ਹੁੰਦਾ ਹਾਂ ਮੈਂ ਵਧੀਆ ਨਹੀਂ ਲੱਗਣ ਡਿਆ ਮੈਨੂੰ
2: ਲੋਨਲੀ ਪਲੈਨਟ ਨੇ ਦੱਸਿਆ ਕਿ ਦੁਨੀਆ ਦੀਆਂ ਟੋਪ 25 ਡੈਸਟੀਨੇਸ਼ਨ ਕਿੱਥੇ ਨੇ ਜਿੱਥੇ ਤੁਸੀਂ ਘੁੰਮਣ ਜਾ ਸਕਦੇ ਹੈ
1: ਉਹ ਵੈਰੀ ਗੁੱਡ
2: ਇੰਜੋਏ ਕਰ ਸਕਦੇ ਹੈ ਹੁਣ ਉਹਦੇ ਚ ਆਸਟ੍ਰੇਲੀਆ ਦੀਆਂ ਵੀ ਨੇ ਕੁਛ ਡੈਸਟੀਨੇਸ਼ਨ ਮਤਲਬ ਆਸਟ੍ਰੇਲੀਆ ਦੀ ਚੜ੍ਹਾਈ ਹੈ ਉਸ ਲਿਸਟ ਦੇ ਵਿੱਚ ਬਟ ਉਹਦੇ ਚ ਪਹਿਲੇ ਨੰਬਰ ਦੇ ਉੱਤੇ ਆਸਟ੍ਰੇਲੀਆ ਦੀ ਜਿਹੜੀ ਹੈਗੀ ਹੈ
1: ਹਾਂਜੀ
2: ਤੁਸੀਂ ਕਹੋਗੇ ਗੋਲਡ ਕੋਸਟ ਹੈ ਹਨਾ ਜਾਂ ਤੁਸੀਂ ਸਿਡਨੀ ਦੱਸ ਸਕਦੇ ਹੋ ਜਾਂ ਵੋਲੰਗੋਂਗ ਨਹੀਂ ਕਹਿ ਸਕਦੇ
1: ਸਹੀ ਗੱਲ ਹਾਂ
2: ਫ੍ਰੀਮੈਂਟਲ ਹੋ ਗਿਆ ਪਰਥ ਹੋ ਗਿਆ ਹਨਾ ਜਾਂ ਐਡੀਲੇਡ ਤਸਮੇਨੀਆ ਨੋ ਸਰ ਨੋ
1: ਕਿਹੜਾ ਫਿਰ
2: ਓ ਨੋ
1: ਕੋਣ ਆ ਗਿਆ
2: ਨੋ ਨੋ ਨੋ
1: ਮਾਰਕੀਟ ਚ ਨਵਾ ਆ ਗਿਆ
2: ਨੋ ਨੋ ਨੋ
1: ਪਾਜੀ ਦੱਸ ਵੀ ਦੋ ਨੋ ਨੋ ਨੋ
2: ਬਾਇਰਨ ਬੇ ਜਿਹੜਾ ਐਨਐਸਡਬਲਿਊ ਚ
1: ਬਾਇਰਨ ਬੇ
2: ਹਾਂਜੀ ਹਾਂਜੀ ਹਾਂਜੀ ਬਾਇਰਨ ਬੇ ਜਿਹੜੀ ਹੈ ਪਹਿਲੇ ਨੰਬਰ ਦੇ ਉੱਤੇ ਤੁਸੀਂ ਚਲੋ ਛੱਡੋ ਸਰ
1: ਆਪਾਂ ਬਾਅਦ ਚ ਗੱਲ
2: ਤੁਸੀਂ ਇੱਥੇ ਹੀ ਨਹੀਂ ਗਏ ਬਾਇਰਨ ਬੇ ਜਿਹੜੀ ਹੈ ਇੱਥੇ ਦੀ ਟੋਪ ਡੈਸਟੀਨੇਸ਼ਨ ਦੇ ਵਿੱਚੋਂ ਇੱਕ ਆਉਂਦੀ ਹੈ ਵੈਸੇ ਦੈਟਸ ਨੋਟ ਓਨਲੀ ਲਿਮਿਟਡ ਟੂ ਬਾਇਰਨ ਬੇ ਬਟ ਉਹਦੇ ਚ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਬੇਸਿਕਲੀ ਕੀ ਹੈ ਬਾਇਰਨ ਬੇ ਵੈਸੇ ਉਹ ਆਪਣਾ ਆਸਟ੍ਰੇਲੀਆ ਦੇ ਵਨ ਆਫ ਦੀ ਓਨਲੀ ਫਿਊ ਨਿਊਡ ਬੀਚਿਸ ਦੇ ਵਿੱਚੋਂ ਇੱਕ ਹੈਗਾ
1: ਓਕੇ
2: ਪਰ ਬੜੀ ਸੋਹਣੀ ਜਗ੍ਹਾ ਹੈਗੀ ਹੈ ਜਦੋਂ ਤੁਸੀਂ ਕੌਫ ਸਾਰਬਰ ਨੂੰ ਜਾਂਦੇ ਹੋ ਨਾ ਇੱਧਰੋਂ ਆਪਣਾ ਟਵੀਡ ਹੈਡਸ ਤੋਂ ਅੱਗੇ ਇਨਫੈਕਟ ਉਹ ਜਿਹੜਾ ਟਵੀਡ ਦਾ ਪੂਰਾ ਏਰੀਆ ਹੈਗਾ
1: ਓਕੇ
2: ਉਹ ਆਸਟ੍ਰੇਲੀਆ ਦੇ ਵਿੱਚ ਨੰਬਰ ਮਤਲਬ ਉਹ ਵਰਲਡ ਦੇ ਵਿੱਚ ਜਿਹੜਾ ਹੈਗਾ ਉਹ ਟੋਪ 25 ਤੇ ਹੈ ਪਹਿਲੇ ਨੰਬਰ ਦੇ ਉੱਤੇ ਹੈ ਜਾਪਾਨ ਦਾ ਓਕੀਨਾਵਾ ਦੂਜੇ ਨੰਬਰ ਤੇ ਹੈਗਾ ਅਮਰੀਕਾ ਚ ਨਿਊ ਮੈਕਸੀਕੋ ਇਹ ਮੈਕਸੀਕੋ ਵਾਲਾ ਮੈਕਸੀਕੋ ਨਹੀਂ ਹੈਗਾ ਨਿਊ ਮੈਕਸੀਕੋ ਅਮਰੀਕਾ ਨੇ ਕਬਜ਼ਾ ਲਿਆ ਸੀ ਮੈਕਸੀਕੋ ਤੋਂ
1: ਅੱਛਾ ਠੀਕ ਹੈ
2: ਉਹਨੂੰ ਨਿਊ ਮੈਕਸੀਕੋ ਕਹਿੰਦੇ ਤੇ ਤੀਜੇ ਨੰਬਰ ਤੇ ਹੈ ਕ੍ਰੋਏਸ਼ੀਆ ਦਾ
1: ਕ੍ਰੋਏਸ਼ੀਆ
2: ਉਹ ਜਿਹੜੀ ਸੋਕਰ ਵਾਲੀ ਟੀਮ
1: ਕਰੀਦਾ
2: ਸੋ ਇਹਦਾ ਹੈਗਾ ਤੀਜੇ ਨੰਬਰ ਦੇ ਉੱਤੇ ਸਿਡਨੀ ਕਰਕੇ ਇਹਨਾਂ ਦਾ ਸ਼ਹਿਰ ਹੈਗਾ
1: ਠੀਕ ਹੈ
2: ਚੌਥੇ ਨੰਬਰ ਤੇ ਆਉਂਦਾ ਵੀਅਤਨਾਮ ਦਾ ਦਨੰਗ
1: ਦਨੰਗ
2: ਧੁੜ ਹੁੜ ਦਨੰਗ ਦਨੰਗ ਦਨੰਗ
1: ਬਣੇ ਹੋਣਾ
2: ਪੰਜਵੇਂ ਨੰਬਰ ਤੇ ਆਸਟ੍ਰੇਲੀਆ ਦਾ ਟਵੀਡ
1: ਟਵੀਟ
2: ਤੇ ਛੇਵੇਂ ਨੰਬਰ ਤੇ ਹੈ ਮਾਲਦੀਵਸ ਦਾ ਫੁਲੀਹੂ
1: ਫੁਲੀਹੂ
2: ਨਿਕਰਾਗੁਆ ਦੇ ਵਿੱਚ ਗ੍ਰਾਂਡਾ ਤੇ ਅੱਠਵੇਂ ਨੰਬਰ ਤੇ ਜਰਮਨੀ ਦਾ ਦੇਸੂ ਤੇ ਨੌਵੇਂ ਨੰਬਰ ਤੇ ਕੈਨੇਡਾ ਦਾ ਪ੍ਰਿੰਸ ਐਡਵਰਡ ਆਈਲੈਂਡ ਤੇ ਦਸਵੇਂ ਨੰਬਰ ਤੇ ਅਗੇਨ ਅਮਰੀਕਾ ਦਾ ਮੈਰੀਲੈਂਡ ਆਹ ਵਾਲਾ
1: ਮੈਰੀਲੈਂਡ
2: ਇਹ ਆਸਟ੍ਰੇਲੀਆ ਦੇ ਵੀ ਸੋਵੇਂ ਨੰਬਰ ਤੇ ਹੋਣਾ ਸ਼ਾਇਦ
1: ਇੱਥੇ ਤਾਂ ਸਹੀ ਗੱਲ ਆ ਮੈਰੀਲੈਂਡ ਦਾ
2: ਹਾਂ ਇੱਥੇ ਜਿਹੜਾ ਗਿਆ ਕਹਿੰਦੇ ਇੱਕ ਵਾਰ ਫਿਰ ਵਾਪਸ
1: ਜਾ ਕੇ ਉੱਥੇ ਰਹਿ ਜਾਂਦਾ ਜਾ ਕੇ ਰਹਿ ਜੋਗਾ ਬਚਦਾ ਨਹੀਂ
2: ਫਿਰ ਸਿੱਧਾ ਉੱਤੇ ਚਲਾ ਜਾਂਦਾ ਅੱਛਾ ਇਹ ਤੋਂ ਇਲਾਵਾ ਅਰਜਨਟੀਨਾ ਇਟਲੀ ਚਾਈਨਾ ਨਿਊਜ਼ੀਲੈਂਡ ਸਪੇਨ ਪਨਾਮਾ ਮੋਨਾਕੋ ਇਹ ਹੈਗੇ ਨੇ ਬਟ ਟੋਪ 25 ਦੇ ਵਿੱਚ ਐਗਜੈਕਟਲੀ ਉੱਥੇ ਮੈਂ ਤੁਹਾਨੂੰ ਰੋਕਿਆ ਸੀਗਾ ਇੰਡੀਆ ਦਾ ਇਹ ਟੋਪ 25 ਦੇ ਵਿੱਚ ਗੁਜਰਾਤ ਡੈਸਟੀਨੇਸ਼ਨ ਜਿਹੜੇ ਕਵੀ ਤੋਂ ਆਓ ਗੁਜਰਾਤ
1: ਅਮਿਤਾਭ ਬੱਚਨ ਸਾਹਿਬ ਨੇ ਕਹਿੰਦੇ
2: ਹਾਂ ਇਹ ਅੱਛਾ
1: ਮਤਲਬ ਗੁਜਰਾਤ ਕਿੰਨੇ ਨੰਬਰ ਤੇ
2: ਇਹ ਹੋਊਗਾ ਬੀਮੇ ਤੁਸੀਂ ਕਿੱਥੇ ਜਾ ਕੇ ਸਭ ਤੋਂ ਆਪਣਾ ਬੈਸਟ ਐਕਸਪੀਰੀਅੰਸ ਤੁਹਾਡਾ ਹੋਇਆ ਉਹ ਚ ਦੂਜੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਜਾ ਚੁੱਕੇ ਹੋ ਪਹਿਲੇ ਨੰਬਰ ਤੇ ਉਹ ਥਾਂ ਹੈ ਜਿੱਥੇ ਤੁਸੀਂ ਕਦੇ ਵੀ ਨਹੀਂ ਜਾਓਗੇ ਉਹ ਹੈਗੀ ਹੈ ਐਂਟਾਰਟਿਕਾ ਐਂਟਾਰਟਿਕਾ ਚ ਜਾ ਕੇ ਪੋਲਰ ਪਲੰਜ ਕਰੋ ਉਹ ਐਕਸਪੀਰੀਅੰਸ ਤੁਹਾਨੂੰ ਲਾਈਫ ਟਾਈਮ ਨਹੀਂ ਕਦੇ ਮਿਲਣਾ ਦੂਜੇ ਨੰਬਰ ਤੇ ਹੈਗਾ ਆਬੂ ਧਾਬੀ ਦੇ ਵਿੱਚ ਮਿਊਜ਼ੀਅਮ ਯੂ ਏ ਈ ਦਾ ਉੱਥੇ ਜਾਓ ਤੇ ਇਸ ਤੋਂ ਇਲਾਵਾ ਯੂ ਐਸ ਏ ਦੇ ਵਿੱਚ ਮਿਨਸੋਤਾ ਦੇ ਉੱਤੇ ਸੇਵਰ ਦੀ ਸਲੋ ਰੋਡ ਦਾ ਐਕਸਪੀਰੀਅੰਸ ਹੈ ਇਹਦੇ ਚ ਮੈਂ ਆਸਟ੍ਰੇਲੀਆ ਦਾ ਦੇਖ ਰਿਹਾ ਸੀਗਾ ਕੋਈ ਮਿਲਿਆ ਨਹੀਂ ਪਰ ਇੰਡੀਆ ਦੇ ਵਿੱਚ ਜਿਹੜਾ ਹਿਮਾਲਿਆ ਰੀਜਨ ਦੇ ਵਿੱਚ ਦਾਰਜਲਿੰਗ ਦੀ ਜਿਹੜੀ ਟ੍ਰੇਨ ਹੈ ਉਹ ਰਾਈਡ ਤੁਸੀਂ ਕਰੋ, ਉਹ ਕਹਿੰਦੇ ਵੀ ਘੈਂਟ ਹੈ, ਉਹ ਵਾਂਸ ਇਨ ਅ ਲਾਈਫ ਐਕਸਪੀਰੀਅੰਸ ਹੈਗਾ।
1: ਵੈਰੀ ਗੁੱਡ। ਹਾਂ ਬੋਲਾ, ਉਧਰ ਟ੍ਰੇਨ ਤੇ ਮੇਰੇ ਖਿਆਲ ਨਾਲ ਮੈਂ ਵੀਡੀਓ ਚ ਦੇਖੀ ਹੋਏਗੀ ਸ਼ਾਇਦ।
2: ਹਾਂ, ਆਸਟ੍ਰੇਲੀਆ ਤੇ ਇੱਕੋ ਹੀ ਮਿਲਿਆ, ਮੈਂ ਕਦੇ ਸੁਣਿਆ ਵੀ ਨਹੀਂ ਹੈਗਾ। ਇਮੈਂਸ ਯੂਰ ਸੈਲਫ ਇਨ ਆਰਟ ਇਨ ਦੀ ਰੈੱਡ ਸੈਂਟਰ। ਇਹ ਕਿਹੜਾ ਰੈੱਡ ਸੈਂਟਰ? ਕਿਹੜਾ ਇੱਥੇ
1: ਰੈੱਡ ਸੈਂਟਰ ਪਤਾ ਮੈਨੂੰ,
2: ਮੈਂ ਆਸਟ੍ਰੇਲੀਆ ਦਾ ਐਕਸਪੀਰੀਅੰਸ ਮੈਂ ਕਦੇ ਲਿਆ ਵੀ ਨਹੀਂ ਹੈਗਾ। ਸੋ ਇਹ ਵਾਂਸ ਇਨ ਅ ਲਾਈਫ ਵਾਲੇ ਐਕਸਪੀਰੀਅੰਸ ਹੈਗੇ ਨੇ ਜੇ ਕਦੇ ਤੁਸੀਂ ਲੈਣੇ ਹੋਏ। ਐਨੀਵੇਜ਼, ਛੁੱਟੀਆਂ ਆ ਗਈਆਂ ਨੇ ਜੀ, ਤੇ ਇੱਕ ਤਾਂ ਰਾਣੀ ਜਿੰਦਾ ਦਾ ਸ਼ੋਅ ਆ ਰਿਹਾ ਹੈਗਾ, ਕਦੋਂ ਆ ਰਿਹਾ ਦੱਸੋ?
1: 24 ਅਕਤੂਬਰ ਨੂੰ ਆ ਰਿਹਾ ਭਾਜੀ, ਤੇ ਤੁਸੀਂ ਸਾਰਿਆਂ ਨੇ ਫੈਮਿਲੀ ਦੇ ਨਾਲ ਆਉਣਾ, ਤੇ ਆਪਾਂ ਰੇਡੀਓ
2: ਆਪਾਂ ਦੇ ਰਹੇ ਹਾਂ, ਡਿਸਕਾਊਂਟ ਦੇ,
1: ਡਿਸਕਾਊਂਟ ਵੀ ਹੈ। ਤੇ ਭਾਜੀ ਆਪਾਂ ਮੇਰੇ ਖਿਆਲ ਨਾਲ ਰੇਡੀਓ 15
2: ਰੇਡੀਓ 15
1: ਹਾਂਜੀ ਹਾਂਜੀ 15 ਹਾਂ ਹਾਂਜੀ 15 ਦਾ ਡਿਸਕਾਊਂਟ ਕੂਪਨ ਹੈ।
2: ਹਾਂਜੀ 15 ਦਾ,
1: ਜਦੋਂ ਤੁਸੀਂ ਲਾਸਟ ਤੇ ਕਰਨਾ ਤੇ ਕੂਪਨ ਪਾਉਣਾ ਹੈ ਹਾਂਜੀ 15, ਤੇ ਤੁਹਾਨੂੰ 15% ਡਿਸਕਾਊਂਟ ਮਿਲੇਗਾ। ਵੈਸੇ ਵੀ ਅਗਰ ਤੁਸੀਂ 10 ਟਿਕਟਾਂ ਖਰੀਦਦੇ ਹੋ ਤੇ 15 ਹੈ, ਤੇ ਨਹੀਂ 4 ਟਿਕਟਾਂ ਖਰੀਦਦੇ ਹੋ ਤੇ 15% ਹੈ, ਤੇ 10 ਖਰੀਦਦੇ ਹੋ ਤੇ 20% ਹੈ।
2: ਰਾਈਟ,
1: ਤੇ 24 ਅਕਤੂਬਰ ਨੂੰ ਹੈ ਵੀ ਭਾਜੀ ਬਲੈਕ ਟਾਊਨ ਦੇ ਲੱਗੇ ਆ, ਪਲੰਪਟਨ ਹਾਈ ਸਕੂਲ ਗ੍ਰੇਟ ਵੈਸਟਰਨ ਸਿਡਨੀ ਪਰਫਾਰਮਿੰਗ ਆਰਟਸ।
2: ਠੀਕ ਹੈ,
1: ਸ਼ਾਮ ਨੂੰ 5 ਵਜੇ ਗੇਟ ਖੁੱਲਣਗੇ।
2: ਠੀਕ ਹੈ
1: ਭਾਈ, 6 ਵਜੇ ਐਗਜੈਕਟ ਚਾਲੂ ਹੋ ਜਾਣਾ।
2: ਓਕੇ,
1: ਕਿਉਂਕਿ ਜਿਹੜਾ ਥੀਏਟਰ ਹੁੰਦਾ ਹੈ ਨਾ ਭਾਜੀ, ਥੀਏਟਰ ਆਲਵੇਜ਼ ਔਨ ਟਾਈਮ। ਮਤਲਬ ਇਹ ਆਪਾਂ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਲੇਟ ਕਰਾ ਦਈਏ,
2: ਨਹੀਂ ਸਿਨੇਮਾ ਵੀ ਟਾਈਮ ਤੇ ਹੀ ਹੁੰਦਾ,
1: ਉਹੀ ਸੇਮ ਥੀਏਟਰ ਹਮੇਸ਼ਾ ਉਹੀ ਟਾਈਮ ਤੇ ਹੋਏਗਾ, ਪਰ ਇਹ ਵੀ 5 ਵਜੇ ਆਪਾਂ ਗੇਟ ਖੋਲ ਦੇਣੇ ਆ।
2: ਠੀਕ ਹੈ, ਤੇ 6 ਵਜੇ ਸਟਾਰਟ ਕਰ ਦੇਣਾ ਤੁਸੀਂ ਬੈਠੋ। ਪਰ ਉਹਦੇ ਚ ਰਿਕੁਐਸਟ ਇਹ ਹੁੰਦੀ ਹੈ ਆਮ ਤੌਰ ਤੇ, ਕਿਉਂਕਿ ਮੈਂ ਜਦੋਂ ਮਤਲਬ ਮੈਂ ਕਦੇ ਰੰਗ ਮੰਚ ਦਾ ਹਿੱਸਾ ਤਾਂ ਨਹੀਂ ਬਣ ਸਕਿਆ ਕਦੇ,
1: ਹਾਂਜੀ
2: ਇੱਕ ਵਾਰ ਬਣਿਆ, ਪਰ ਗਏ ਜ਼ਰੂਰ ਆ। ਉਹਦੇ 'ਚ ਇੱਕ ਡਿਸਿਪਲਿਨ ਹੁੰਦਾ ਹੁੰਦਾ ਸੀ, ਉਹ ਇਹ ਹੈ ਕਿ ਜੇ ਤੁਸੀਂ ਚੱਲਦੇ ਸ਼ੋਅ ਦੇ ਵਿੱਚ ਐਂਟਰ ਕਰਦੇ ਹੋ ਨਾ, ਉਹ ਨਾਲੇ ਤਾਂ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਉਹਨਾਂ ਨੂੰ
1: ਡਿਸਟਰਬ ਕਰਦੇ ਸਾਰ
2: ਹੁੰਦੇ ਨੇ
1: ਸਾਰਾ ਬਹੁਤ,
2: ਤੇ ਵੈਸੇ ਵੀ ਇਹ ਮੰਨਿਆ ਜਾਂਦਾ ਹੈ ਤੁਹਾਨੂੰ ਇੱਕ ਬਹੁਤ ਬੈਡ ਪੰਕਚੁਅਲਿਟੀ ਜਿਹਨੂੰ ਹੈ ਨਹੀਂ ਬੰਦੇ
1: ਨੂੰ, ਸਾਰੇ ਦੇਖਦੇ ਆ ਨਾ, ਫਿਰ ਸਾਰੇ ਮੂੰਹ ਚੁੱਕੇ ਆ ਗਏ
2: ਹਨਾ, ਤੋ ਕਿਸੇ ਜਗ੍ਹਾ ਤਾਂ ਪੰਕਚੁਅਲਿਟੀ ਦਿਖਾਓ।
1: ਸਹੀ ਗੱਲ, ਔਰ ਪਲੱਸ ਭਾਜੀ
2: ਮਜਬੂਰੀ ਅੱਡ ਚੀਜ਼ ਹੈ,
1: ਮੋਬਾਈਲ ਨਹੀਂ ਆਪਾਂ ਕਰਦੇ ਹਮੇਸ਼ਾ ਸਾਈਲੈਂਟ, ਕਿਉਂਕਿ ਦੱਸਾਂ ਕੀ ਹੈ ਭਾਜੀ,
2: ਨਹੀਂ ਉਹ ਗੇਟ ਤੇ ਬੰਦਾ ਖੜਾ ਹੋਊਗਾ, ਉਹ ਚੈੱਕ ਕਰੂਗਾ ਜੀ ਸਾਈਲੈਂਟ ਤੇ ਕਰੋ, ਬੇਸ਼ੱਕ ਤੁਸੀਂ ਉਹ ਹੈਗਾ, ਪਰ ਉਹ ਤੁਹਾਡਾ ਕਹੂਗਾ ਰਿਕੁਐਸਟ ਕਰਕੇ ਜੀ ਪਲੀਜ਼ ਇੱਕ ਵਾਰ ਸਾਡੇ ਸਾਹਮਣੇ
1: ਸਾਈਲੈਂਟ ਕਰ ਦਿਓ, ਬਾਹਰ ਜਾ ਕੇ ਜੋ ਮਰਜ਼ੀ ਕਰ ਲਿਓ।
2: ਤੇ ਇਹ ਚੀਜ਼ ਹੈਗੀ ਹੈ 24 ਅਕਤੂਬਰ ਨੂੰ ਰਾਣੀ ਜਿੰਦਾ ਸ਼ੋਅ ਜਿਹੜਾ ਪਲੰਪਟਨ ਦੇ ਵਿੱਚ ਤੁਸੀਂ ਦੇਖਣ ਜਾਓ, ਹਾਂਜੀ 15 HAANJI ਜਦੋਂ ਪਾਓਗੇ, ਤੇ eventbaba.com.au ਦੇ ਉੱਤੇ ਤੁਸੀਂ ਜਾ ਕੇ ਟਿਕਟਾਂ ਲਓ, ਉੱਥੇ ਜਦੋਂ ਇਹ ਕੋਡ ਪਾਓਗੇ ਹਾਂਜੀ 15, ਆਟੋਮੈਟਿਕਲੀ ਤੁਹਾਡੀ ਟਿਕਟ ਦਾ ਰੇਟ ਥੱਲੇ ਆ ਜਾਣਾ। ਸੋ ਇਹ ਯੂਜ਼ ਕਰ ਲਿਓ, ਨਹੀਂ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਿਆ ਹੋਇਆ, ਬਾਰ ਬਾਰ ਪੁੱਛਣ ਦੀ ਬਜਾਏ ਹਾਂਜੀ ਦੇ ਫੇਸਬੁੱਕ ਪੇਜ ਤੇ ਜਾਓ ਸਿਡਨੀ ਦੇ, ਉੱਥੇ ਦੇਖੋ। 23 ਦਿਨ 179 ਇਵੈਂਟ ਹੋਣਗੇ ਪੈਰਾਮੈਟਾ ਦੇ ਵਿੱਚ, 7 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਓਪਨਿੰਗ ਫੈਸਟੀਵਲ ਹੋ ਰਿਹਾ ਪੈਰਾਮੈਟਾ ਮਿਊਜ਼ੀਅਮ ਦਾ।
1: ਓ
2: ਬੇਸ਼ੁਮਾਰ ਇਵੈਂਟਸ ਹੈਗੇ ਨੇ ਔਰ ਬੜੇ ਘੈਂਟ ਘੈਂਟ ਇਵੈਂਟਸ ਹੋਣਗੇ। ਸੋ ਫਾਈਨਲੀ ਪਾਵਰ ਹਾਊਸ ਪੈਰਾਮੈਟਾ ਜਿਹੜਾ ਖੁੱਲਣ ਜਾ ਰਿਹਾ ਹੈਗਾ, ਤੇ ਤੁਸੀਂ ਦੇਖੀ ਹੋਣੀ ਹੈ ਉਹ ਬਿਲਡਿੰਗ ਬੜੀ ਹੈ
1: ਜਿਹੜੀ ਟੇਢੀ ਜੀ। ਹਾਂ
2: ਹਾਂ
1: ਸਹੀ ਗੱਲ ਹੈ, ਸਹੀ ਗੱਲ ਹੈ। ਅੱਛਾ ਉਹ ਮਤਲਬ, ਅੱਛਾ ਮਤਲਬ 7 ਨਵੰਬਰ ਤੋਂ ਲੈ ਕੇ,
2: ਮਤਲਬ ਓਪਨਿੰਗ ਤਾਂ ਉਹਦੀ 7 ਨਵੰਬਰ ਤੋਂ ਸ਼ੁਰੂ ਹੋ ਜਾਣਾ, ਉਸ ਤੋਂ ਬਾਅਦ ਤੁਸੀਂ ਟਿਕਟਾਂ ਲੈ ਕੇ ਜਾ ਸਕਿਆ ਕਰੋਗੇ। ਬਟ ਜਿਹੜਾ ਓਪਨਿੰਗ ਦੇ ਲਈ ਉਹਨਾਂ ਨੇ 23 ਦਿਨ ਮਿੱਥੇ ਹੈਗੇ ਨੇ ਕਿ ਉਹ 23 ਦਿਨ ਇਵੈਂਟ ਚੱਲਦੇ ਹੀ ਰਹਿਣਗੇ, ਉਸ ਤੋਂ ਬਾਅਦ ਵੀ ਉਹਦੇ 'ਚ ਹੁੰਦੇ ਰਹਿਣਗੇ, ਬਟ ਇਹ ਓਪਨਿੰਗ ਇਵੈਂਟ ਜਿਹੜੇ ਹੈਗੇ ਨੇ ਉਹ ਤੁਹਾਨੂੰ ਦੇਖਣੇ ਬੰਦੇ ਹੈਗੇ ਨੇ ਉੱਥੇ, ਹਨਾ। ਇਨਫੈਕਟ ਉੱਥੇ ਨਾਸਾ ਦਾ ਇੱਕ ਐਗਜੀਬਿਸ਼ਨ ਹੈ, ਉਹਦੀ $15 ਦੀ ਟਿਕਟ ਹੈ, ਬੱਚਿਆਂ ਨੂੰ ਲੈ ਕੇ ਜਾਓ, ਬੱਚਿਆਂ ਦੇ ਲਈ ਫ੍ਰੀ ਹੈ, ਤੁਹਾਡੀ $15 ਦੀ ਹੈ, ਪੂਰਾ ਜਿਵੇਂ ਐਨ ਐਕਸਪੀਰੀਅੰਸ ਤੁਹਾਨੂੰ ਮਿਲੂਗਾ। ਇਨਫੈਕਟ ਉੱਥੇ ਐਸਟ੍ਰੋਨੋਟਸ ਵੀ ਮੌਜੂਦ ਹੋਣਗੇ।
1: ਓ ਅੱਛਾ, ਉਹ ਵਾਲਾ ਨਾਸਾ, ਮੈਂ ਬੁੱਲਾ ਕਹਿ ਲੱਗਾ, ਬਾਅਦ ਚ ਬੁੱਲਾ ਤਾਂ ਵੀ ਹੈਗਾ ਨੱਖਾਂ ਦਾ। ਅੱਛਾ, ਨਾਸਾ ਨਹੀਂ ਹੈ, ਨਾਸਾ
2: ਇਨਫੈਕਟ ਉੱਥੇ ਡਾਂਸ ਫਾਰਮਸ ਹੋਣਗੇ। ਉਸ ਤੋਂ ਬਾਅਦ ਨੀ, ਉਹ ਤੋਂ ਬਾਅਦ ਉਹ ਨਾਰਮਲੀ ਮਿਊਜ਼ੀਅਮ 5 ਵਜੇ ਬੰਦ ਹੋ ਜਾਂਦੇ ਨੇ, ਉਹ ਵੀ ਹੋਇਆ ਕਰੂਗਾ। ਤੇ ਹਰ ਇੱਕ ਦਿਨ ਜ਼ਿਆਦਾਤਰ ਇਵੈਂਟ ਜਿਹੜੇ ਨੇ ਉਹ ਫ੍ਰੀ ਨੇ, ਜ਼ਿਆਦਾਤਰ ਇਵੈਂਟ ਜਿਹੜੇ ਨੇ, ਉਹਨਾਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਜਾਓ, ਜਿੱਥੇ ਮਰਜ਼ੀ ਜਾਓ, ਪਰ ਉਸ ਤੋਂ ਬਾਅਦ ਫਿਰ ਟਿਕਟਾਂ ਸ਼ੁਰੂ ਹੋਣੀਆਂ। ਸੋ ਆਈ ਵੁੱਡ ਸੁਜੈਸਟ ਕਿ ਜੇ ਤੁਸੀਂ ਰਹਿ ਰਹੇ ਹੋ ਉੱਥੇ ਪੈਰਾਮੈਟਾ 'ਚ ਜਾਂ ਆ ਰਹੇ ਹੋ ਬਾਹਰ,
1: ਲਾਗੇ ਲਾਗੇ
2: 7 ਤੋਂ ਲੈ ਕੇ 29 ਨਵੰਬਰ ਦੇ ਦਰਮਿਆਨ ਜਾ ਕੇ ਆਓ, ਜ਼ਰੂਰ ਨਜ਼ਾਰੇ ਆਣਗੇ। ਤੇ ਬਾਕੀ ਉੱਥੇ ਬੱਸ ਦੇ ਰਾਹੀਂ ਵੀ ਜਾ ਸਕਦੇ ਹੋ, ਲਾਈਟ ਰੇਲ ਵੀ ਉੱਥੇ ਰੁਕਦੀ ਹੈਗੀ ਹੈ, ਹਨਾ। ਤੇ ਬੜੀਆਂ ਘੈਂਟ ਘੈਂਟ ਚੀਜ਼ਾਂ ਉੱਥੇ ਲਿਆ ਕੇ ਉਹਨਾਂ ਨੇ ਰੱਖਤੀਆਂ। ਮਿਊਜ਼ੀਅਮ ਯਾਰ ਪਹਿਲੀ ਵਾਰ ਆਇਆ ਵੈਸਟਰਨ ਸਿਡਨੀ ਦੇ ਵਿੱਚ,
1: ਸਹੀ ਗੱਲ ਆ। ਨਹੀਂ ਨਹੀਂ,
2: ਮਿਊਜ਼ੀਅਮ ਦੇਖਣ ਦੇ ਲਈ ਸਿਟੀ ਵੱਲ ਜਾਣਾ ਪੈਂਦਾ। ਹੁਣ ਤੁਹਾਡੇ ਕੋਲ ਬਲੈਕ ਟਾਊਨ ਦੇ ਵਿੱਚ ਉਹ ਵੀ ਹੈਗਾ, ਵੈਟ ਐਂਡ ਵਾਈਲਡ ਹੈ, ਹਨਾ। ਬਲੈਕ ਟਾਊਨ 'ਚ ਤੁਹਾਡੇ ਕੋਲ ਜ਼ੂ ਹੈਗਾ, ਪੈਰਾਮੈਟਾ 'ਚ ਤੁਹਾਡੇ ਕੋਲ

0: ਜਿਹਨੂੰ ਗੇਟ ਲੱਗੇ ਹੋਏ ਨੇ ਕਮਾਲ ਹੈ ਯਾਰ। ਨਹੀਂ ਚਲੋ ਠੀਕ ਹੈ, ਦੇਖੋ ਇੰਜੋਏ ਕਰੋ, ਗਵਰਨਮੈਂਟ ਇੰਨਾ ਕੁਝ ਦੇ ਰਹੀ ਹੈਗੀ ਵੈਸਟਰਨ ਸਿਡਨੀ ਵਾਲੇ ਪਾਸੇ, ਤੇ ਸਾਨੂੰ ਦਿਓ ਇਜਾਜ਼ਤਾਂ ਫਿਰ, ਹੈ ਜੀ।
1: ਹਾਂਜੀ ਹਾਂਜੀ ਬਿਲਕੁਲ ਜੀ, ਜਾਣਾ ਪੈਣਾ ਟਾਈਮ ਦਾ।
0: ਓਕੇ ਟਾਟਾ ਬਾਏ ਬਾਏ,
1: ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਿਹਤਾਂ ਦਾ ਰੱਖੋ ਖਿਆਲ, ਤੇ ਮਿਲਦੇ ਆ ਫਿਰ ਨੈਕਸਟ ਵੀਕ। ਸਾਡਾ ਸ਼ੋਅ ਹੈ ਖਬਰ ਬੜੀ ਬੇਕਾਰ
0: ਹੈ,
1: ਬਾਏ ਬਾਏ। ਇਹ ਵੀ ਬੜਾ ਘੈਂਟ ਹੈ, ਆਹਾ
0: ਨਹੀਂ ਸਹੀ ਨਹੀਂ ਮੈਨੂੰ ਸੰਗ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤੀ ਮਾਰਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ। 24 ਤਰੀਕ ਅੱਜ ਸਤੰਬਰ ਦਾ ਮਹੀਨਾ ਅਤੇ ਅੱਜ ਵੀਰਵਾਰ ਦਾ ਦਿਨ ਹੈ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜਿਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਦੁਨੀਆ ਭਰ ਦੇ ਵਿੱਚ ਬੜਾ ਕੁਝ ਹੋ ਰਿਹਾ। ਯੂਨਾਈਟਿਡ ਨੇਸ਼ਨ, ਜਿਸ ਨੂੰ ਹੁਣ ਤੋਂ ਕੁਝ ਮਹੀਨਿਆਂ ਪਹਿਲਾਂ ਤੱਕ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਖਤਮ ਹੋ ਗਿਆ ਸੰਯੁਕਤ ਰਾਸ਼ਟਰ, ਕਿਉਂਕਿ ਅਮਰੀਕਾ ਨੇ ਇੱਕ ਉਸਦੇ ਬਰਾਬਰ ਬੋਰਡ ਆਫ ਪੀਸ ਅਤੇ ਹੋਰ ਫਲਾਂ ਫਲਾਂ ਸੰਸਥਾਵਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਯੂਨਾਈਟਿਡ ਨੇਸ਼ਨ ਦੀ ਮਕਬੂਲੀਅਤ ਔਰ ਇਸ ਦੀ ਸਿਗਨੀਫਿਕੈਂਸ ਹਾਲੇ ਵੀ ਘੱਟ ਨਹੀਂ ਹੋਈ ਹੈ। ਇਸ ਦੇ ਅੰਦਾਜ਼ੇ ਸੰਯੁਕਤ ਰਾਸ਼ਟਰ ਦੇ ਮਹਾਸਭਾ ਦਾ ਜਿਹੜਾ ਇੱਕ ਜਨਰਲ ਅਜਲਾਸ ਚੱਲ ਰਿਹਾ, ਉੱਥੇ ਦੁਨੀਆ ਭਰ ਦੇ ਨੇਤਾ ਮੌਜੂਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਛੱਡ ਕੇ, ਔਰ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ ਉਹ ਇਸ ਵਕਤ ਅਖਬਾਰਾਂ ਦੀ ਸੁਰਖੀਆਂ ਦਾ ਵਿਸ਼ਾ ਬਣ ਰਹੀਆਂ। ਖੈਰ, ਭਾਰਤ ਦੇ ਵਿੱਚ ਕੁਝ ਹੋਰ ਸੁਰਖੀਆਂ ਬਣੀਆਂ ਹੋਈਆਂ ਨੇ। ਭਾਰਤ ਦੇ ਵਿੱਚ ਇਸ ਵਕਤ ਇਹੀ ਸਵਾਲ ਪੈਦਾ ਹੋ ਰਹੇ ਨੇ ਕਿ ਪਹਿਲੀ ਵਾਰ ਠੀਕ, ਦੂਜੀ ਵਾਰ ਠੀਕ, ਪਰ ਕੀ ਤੀਜੀ ਵਾਰ ਜਦੋਂ ਮੋਦੀ ਸਰਕਾਰ ਬਣੀ ਕੀ ਉਹ ਵਾਜਬ ਸੀ? ਉਸ ਦੇ ਉੱਤੇ ਹੁਣ ਇਤਰਾਜ਼ ਉੱਠਣ ਲੱਗੇ ਨੇ ਕਿ ਕਿਤੇ ਨਾ ਕਿਤੇ ਗੜਬੜ ਤਾਂ ਹੋਈ ਹੈ ਦਇਆ। ਖੈਰ, ਇਸ ਦਰਮਿਆਨ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ। ਆਸਟ੍ਰੇਲੀਆ ਦੇ ਵਿੱਚ ਸਿਡਨੀ ਵਾਲਿਆਂ ਦੇ ਲਈ ਖਾਸ ਤੌਰ ਦੇ ਉੱਤੇ ਹਵਾਈ ਅੱਡਿਆਂ ਤੋਂ ਉਤਰਨਾ ਚੜ੍ਹਨਾ ਤਾਂ ਥੋੜਾ ਜਿਹਾ ਧਿਆਨ ਦੇ ਨਾਲ, ਕਿਉਂਕਿ ਸਟ੍ਰਾਈਕਸ ਸ਼ੁਰੂ ਹੋ ਗਈਆਂ ਨੇ। ਪਰ ਆਸਟ੍ਰੇਲੀਆ 'ਚ ਇੱਕ ਖਬਰ ਤੁਹਾਡੇ ਨਾਲ ਜੁੜੀ ਹੋਈ, ਤੁਹਾਡੀ ਜੇਬ ਦੇ ਨਾਲ ਜੁੜੀ ਹੋਈ, ਜਿੱਥੇ ਮਹਿੰਗਾਈ ਵੱਧ ਗਈ ਹੈ, ਸਭ ਨੂੰ ਪਤਾ ਹੈ, ਦਿਖ ਵੀ

0: रही है। ਕਿੱਥੇ ਕਿੱਥੇ ਵਧੀ ਹੈ, ਉਸ ਦੇ ਨਾਲ ਜੁੜੇ ਕੁਝ ਅੰਕੜੇ ਵੀ ਆਏ ਨੇ, ਔਰ ਵੂਲਵਰਸ ਤੇ ਕੋਲਜ਼ ਉਸ ਦੇ ਲਈ ਕਿੰਨੇ ਜ਼ਿੰਮੇਦਾਰ ਨੇ, ਕਿਹੜੀਆਂ ਕਿਹੜੀਆਂ ਵਸਤਾਂ ਦੀਆਂ ਕੀਮਤਾਂ ਕਿੰਨੀਆਂ ਵਧੀਆਂ ਨੇ, ਉਹ ਵੀ ਸਾਂਝ ਪਾਵਾਂਗੇ। ਤੇ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਕੱਲ ਦੇ ਦਿਨ ਥੋੜਾ ਜਿਹਾ ਤਸੱਲੀਜਨਕ ਜ਼ਰੂਰ ਰਿਹਾ, ਪਰ ਹਾਲੇ ਵੀ ਭਾਰਤ ਟੌਪ 10 ਮੁਲਕਾਂ ਦੀ ਸੂਚੀ ਤੋਂ ਬਾਹਰ ਹੈ ਮੈਡਲ ਸੂਚੀ ਦੀ ਜਦੋਂ ਗੱਲ ਕੀਤੀ ਜਾਂਦੀ ਹੈ। ਮੈਡਲ ਸੂਚੀ ਦੀ ਵੀ ਗੱਲ ਅੱਜ ਦੇ ਦਿਨ ਕਰਦੇ ਚੱਲਾਂਗੇ, ਪਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਾਂਝ ਪਾਉਂਦੇ ਹਾਂ। ਹੁਣ ਤੱਕ ਅਮਰੀਕਾ ਦੀ ਤਰਫ ਤੋਂ ਦੁਨੀਆ ਭਰ ਨੂੰ ਇਹੀ ਤਸਵੀਰ ਦਿਖਾਈ ਜਾਂਦੀ ਰਹੀ ਹੈ ਕਿ ਸੀਰੀਆ ਅੱਤਵਾਦੀ ਸੀ, ਪਰ ਹੁਣ ਖੈਰ ਨਹੀਂ ਰਿਹਾ। ਕਦੇ ਇਰਾਕ ਅੱਤਵਾਦੀ ਸੀ, ਹੁਣ ਉਹ ਵੀ ਨਹੀਂ ਰਿਹਾ, ਤੇ ਹੁਣ ਇਰਾਨ ਅੱਤਵਾਦੀ ਹੈ। ਪਰ ਇਰਾਨ ਦੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕਿਆਨ ਨੇ ਅਮਰੀਕਾ ਦੇ ਵਿੱਚ ਹੀ ਖੜੇ ਹੋ ਕੇ ਅਮਰੀਕਾ ਨੂੰ ਹੀ ਅੱਖਾਂ ਦਿਖਾਉਂਦੇ ਹੋਇਆ ਕਿਹਾ ਕਿ ਅਸਲ ਦੇ ਵਿੱਚ ਅੱਤਵਾਦ ਤਾਂ ਅਮਰੀਕਾ ਹੈ, ਅਮਰੀਕਾ ਫੈਲਾ ਰਿਹਾ ਹੈ, ਔਰ ਅਮਰੀਕਾ ਦੇ ਫੈਲਾਏ ਹੋਏ ਅੱਤਵਾਦ ਦੇ ਚਲਦਿਆਂ ਇਰਾਨ ਵੀ ਪੀੜਤ ਹੈ। ਉਹਨਾਂ ਕਿਹਾ ਕਿ ਅਮਰੀਕਾ ਨੇ ਅੱਤਵਾਦ ਕੀਤਾ, ਇਸੇ ਕਰਕੇ ਇਰਾਨ ਦੇ ਸਿਖਰਲੇ ਨੇਤਾ ਅਲੀ ਖਾਮਨੇਈ ਦੀ ਮੌਤ ਹੋ ਗਈ, ਜੰਗ ਦੇ ਪਹਿਲੇ ਦਿਨ ਹੀ ਮਾਰੇ ਗਏ। ਅਮਰੀਕਾ ਨੇ ਅੱਤਵਾਦ ਕੀਤਾ ਇਸ ਕਰਕੇ ਫਰਵਰੀ ਮਹੀਨੇ ਦੇ ਵਿੱਚ 150 ਸਕੂਲੀ ਬੱਚੀਆਂ ਮਾਰੀਆਂ ਗਈਆਂ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ। ਪੈਜ਼ੇਸ਼ਕਿਆਂ ਨੇ ਕਿਹਾ ਕਿ ਅਸੀਂ ਸਿਰਫ ਆਪਣੇ ਮੁਲਕ ਦੀ ਰੱਖਿਆ ਕੀਤੀ ਹੈ, ਅੱਤਵਾਦੀ ਨਹੀਂ ਹੈ, ਅੱਤਵਾਦ ਤਾਂ ਉਹ ਨੇ ਜਿਨ੍ਹਾਂ ਨੇ ਜੰਗ ਦੀ ਸ਼ੁਰੂਆਤ ਕੀਤੀ ਹੈ। ਇਰਾਨ ਦੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕਿਆਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੰਚ ਦਾ ਇਸਤੇਮਾਲ ਕਰਦਿਆਂ ਹੋਇਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਲੈ ਕੇ ਉਹਨਾਂ ਦੀ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਗੱਲਬਾਤ, ਕੂਟਨੀਤੀ ਤੇ ਹਰ ਕਿਸਮ ਦੇ ਸਮਝੌਤੇ ਦੇ ਲਈ ਤਿਆਰ ਸੀ, ਹੁਣ ਵੀ ਤਿਆਰ ਹਾਂ, ਪਰ ਤਾਕਤ ਤੇ ਧਮਕੀ ਦੀ ਭਾਸ਼ਾ ਨਾਲ ਨਾਲ ਚੱਲ ਨਹੀਂ ਸਕਦੀ ਤੇ ਨਾ ਹੀ ਅਸਵੀਕਾਰ ਹੋ ਸਕਦੀ। ਉਹਨਾਂ ਕਿਹਾ ਕਿ ਅਜਿਹੀਆਂ ਧਮਕੀਆਂ ਇਰਾਨੀ ਜਨਤਾ ਨੂੰ ਇਕਜੁੱਟ ਕਰ ਰਹੀਆਂ ਨੇ, ਜੇਕਰ ਸਾਡੇ ਖਿਲਾਫ ਕੋਈ ਹਮਲਾ ਕਰੇਗਾ ਤਾਂ ਇਰਾਨ ਉਸ ਨੂੰ ਪਛਤਾਉਣ ਦੇ ਲਈ ਮਜਬੂਰ ਕਰ ਦੇਗਾ। ਉਹਨਾਂ ਕਿਹਾ ਕਿ ਟਰੰਪ ਤੇ ਉਹ ਲੋਕ ਜੋ ਸਾਨੂੰ ਦਬਾਅ ਤੇ ਧਮਕੀ ਦੇ ਨਾਲ ਝੁਕਾਉਣਾ ਚਾਹੁੰਦੇ ਸੀ, ਹੁਣ ਇਹ ਸਮਝ ਲੈਣ ਕਿ ਅਸੀਂ ਗੱਲਬਾਤ ਦੇ ਲਈ, ਸਮਝੌਤੇ ਦੇ ਲਈ ਤਿਆਰ ਹਾਂ, ਪਰ ਤੁਹਾਡੀ ਧੌਂਸ ਦੇ ਲਈ ਨਹੀਂ। ਉਹਨਾਂ ਨੇ ਸੰਬੋਧਨ ਦੇ ਸ਼ੁਰੂਆਤ ਦੇ ਵਿੱਚ ਹੀ ਮਿਨਾਬ ਸਕੂਲ ਤੇ ਅਮਰੀਕੀ ਹਮਲੇ ਦੇ ਵਿੱਚ ਮਾਰੇ ਗਏ ਬੱਚਿਆਂ ਦੀ ਜਿਹੜੀਆਂ ਤਸਵੀਰਾਂ ਸੀ ਉਸ ਦੇ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਹਨਾਂ ਕਿਹਾ ਕਿ ਪਰਮਾਣੂ ਬੰਬ ਤਾਂ ਇਜ਼ਰਾਇਲ ਦੇ ਕੋਲ ਹੈ, ਪਰ ਜਿੱਥੋਂ ਵੀ ਕਦੇ ਗੱਲ ਉੱਠਦੀ ਹੈ ਤਾਂ ਇਰਾਨ ਦੀ ਗੱਲ ਉੱਠਦੀ ਹੈ। ਇਜ਼ਰਾਈਲ ਦੀ ਕਦੇ ਕਿਸੇ ਨੇ ਜਾਂਚ ਕੀਤੀ ਹੈ? ਇਰਾਨ ਦੀ ਤਾਂ ਬਾਰ ਬਾਰ ਜਾਂਚ ਕੀਤੀ ਜਾ ਰਹੀ ਹੈ, ਉੱਥੇ ਤਾਂ ਅਮਰੀਕੀ ਅਥਾਰਟੀਜ਼ ਵੀ ਭੇਜ ਦਿੱਤੀਆਂ ਜਾਂਦੀਆਂ ਨੇ, ਅਸੀਂ ਤਾਂ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ। ਇਜ਼ਰਾਈਲ ਦੇ ਲੋਕਾਂ ਦੀ ਇਜ਼ਰਾਈਲ ਲੋਕਾਂ ਦੀ ਜਾਨ ਲੈ ਰਹੇ ਹੈ, ਪਰ ਪਾਬੰਦੀਆਂ ਇਰਾਨ ਦੇ ਉੱਤੇ ਲੱਗ ਰਹੀਆਂ ਨੇ। ਇਰਾਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਰਾਨ ਪਰਮਾਣੂ ਹਥਿਆਰ ਨਹੀਂ ਬਣਾਉਣਾ ਚਾਹੁੰਦਾ, ਉਹ ਤਾਂ ਪਰਮਾਣੂ ਤਕਨੀਕ ਦਾ ਇਸਤੇਮਾਲ ਕਰਕੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਬਿਜਲੀ ਪੈਦਾ ਕਰਨ, ਜਿਵੇਂ ਕਿ ਅਮਰੀਕਾ ਜਾਂ ਹੋਰ ਦੂਸਰੇ ਦੇਸ਼ ਕਰਦੇ ਨੇ, ਤੇ ਵਿਗਿਆਨ ਦੇ ਮਦਦ ਦੇ ਨਾਲ ਆਪਣੇ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦਾ। ਇਰਾਨ ਇਹ ਨਹੀਂ ਮੰਨਦਾ ਕਿ ਪਰਮਾਣੂ ਸਿਰਫ ਕੁਝ ਦੇਸ਼ਾਂ ਤੱਕ ਸੀਮਿਤ ਰਹਿਣਾ ਚਾਹੀਦਾ। ਮਸੂਦ ਪੈਜ਼ੇਸ਼ਕਿਆਨ ਨੇ ਇਹ ਵੀ ਕਿਹਾ ਕਿ ਇਰਾਨ ਕਿਸੇ ਨੂੰ ਇਹ ਵੀ ਅਧਿਕਾਰ ਨਹੀਂ ਦੇਗਾ ਕਿ ਸਾਡੇ ਸਮੁੰਦਰੀ ਰਸਤਿਆਂ ਦਾ ਅਧਿਕਾਰ ਸਾਡੇ ਤੋਂ ਹੀ ਖੋਹ ਲਿਆ ਜਾਵੇ। ਉਹਨਾਂ ਕਿਹਾ ਕਿ ਤਟੀ ਦੇਸ਼ਾਂ ਦੀ ਸੁਰੱਖਿਆ ਨੁਕਸਾਨ ਪਹੁੰਚਾ ਕੇ ਸਮੁੰਦਰੀ ਸੁਰੱਖਿਆ ਨੂੰ ਤੈਅ ਨਹੀਂ ਕੀਤਾ ਜਾ ਸਕਦਾ, ਤਟੀ ਦੇਸ਼ਾਂ ਨੂੰ ਵੀ ਓਨੀ ਹੀ ਸੁਰੱਖਿਆ ਦੇਣੀ ਪਏਗੀ। ਆਪਣੇ ਭਾਸ਼ਣ ਦੇ ਅਖੀਰ ਦੇ ਵਿੱਚ ਉਹਨਾਂ ਕਿਹਾ ਕਿ ਇਸ ਖੇਤਰ ਦਾ ਕੋਈ ਵੀ ਦੇਸ਼ ਇਕੱਲੇ ਸੁਰੱਖਿਅਤ ਤਾਂ ਨਹੀਂ ਰਹਿ ਸਕਦਾ, ਸਾਨੂੰ ਰਲ ਕੇ ਸਾਰਿਆਂ ਨੂੰ ਆਪਣੀ ਸੁਰੱਖਿਆ ਤੇ ਆਪਣੀ ਸ਼ਾਂਤੀ ਜਿਹੜੀ ਹੈ ਰਲ ਕੇ ਸਥਾਪਿਤ ਕਰਨੀ ਹੋਏਗੀ। ਇੱਕ ਤਰੀਕੇ ਦੇ ਨਾਲ ਹੀ ਯੂਨਾਈਟਿਡ ਨੇਸ਼ਨ ਦੇ ਇਸ ਮੰਚ ਦਾ ਇਸਤੇਮਾਲ ਮਸੂਦ ਪੈਜ਼ੇਸ਼ਕਿਆਨ ਨੇ ਬੜੇ ਖੁੱਲ੍ਹ ਕੇ ਔਰ ਬੜੇ ਧੜੱਲੇ ਦੇ ਨਾਲ ਕੀਤਾ। ਉਮੀਦ ਇਹ ਹੈ ਕਿ ਅਮਰੀਕੀ ਮੀਡੀਆ, ਜਿਹੜਾ ਇਸ ਵਕਤ ਰਾਸ਼ਟਰਪਤੀ ਟਰੰਪ ਤੋਂ ਵੀ ਨਾ ਖਫਾ, ਉਸ ਦੇ ਨਾਲ ਨਾਲ ਦੁਨੀਆ ਭਰ ਦਾ ਮੀਡੀਆ ਇਸ ਨੂੰ ਬੜੇ ਨਿਰਪੱਖ ਤਰੀਕੇ ਦੇ ਨਾਲ ਹਰ ਇੱਕ ਭਾਸ਼ਣ ਨੂੰ ਬਾਰੀਕੀ ਦੇ ਨਾਲ ਦਿਖਾਏਗਾ। ਖੈਰ, ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਕੁਝ ਇੱਕ ਗੱਲਾਂ ਕਹੀਆਂ ਨੇ ਜਿਸ ਤੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਤਾਂ ਘੱਟੋ ਘੱਟ ਅਸਹਿਮਤ ਨੇ। ਉਹ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ। ਉਧਰ ਪਾਕਿਸਤਾਨ ਦੀ ਫੌਜ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਹੱਦ ਦੇ ਕੋਲ ਅਫਗਾਨ ਤਾਲਿਬਾਨ ਦੇ ਭੇਜੇ ਗਏ 8 ਡਰੋਨ ਉਹਨਾਂ ਨੇ ਫੁੰਡ ਸਿੱਟੇ ਨੇ। ਖਬਰਾਂ ਇਹ ਨੇ ਕਿ ਪਾਕਿਸਤਾਨ ਦੇ ਜਨਤਕ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਤਾਲਿਬਾਨ ਨੇ ਇਹ ਕੋਸ਼ਿਸ਼ਾਂ ਕੀਤੀਆਂ ਸੀ। ਇਹ ਘਟਨਾ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ 2 ਦਿਨ ਪਹਿਲਾਂ ਪਾਕਿਸਤਾਨ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਹਵਾਈ ਹਮਲੇ ਕੀਤੇ ਸੀ ਜਿੱਥੇ ਪਾਕਿਸਤਾਨ ਨੂੰ ਸ਼ੱਕ ਸੀ ਕਿ ਉੱਥੇ ਸ਼ੱਕੀ ਅੱਤਵਾਦੀ ਟਿਕਾਣੇ ਹੋ ਸਕਦੇ ਨੇ। ਹਾਲਾਂਕਿ ਅਫਗਾਨ ਤਾਲਿਬਾਨ ਨੇ ਪਾਕਿਸਤਾਨ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ ਦੇ ਖਿਲਾਫ ਕੋਈ ਵੀ ਡਰੋਨ ਹਮਲਾ ਨਹੀਂ ਕੀਤਾ ਗਿਆ। ਅਫਗਾਨਿਸਤਾਨ ਇਹ ਵੀ ਨਕਾਰ ਰਿਹਾ ਹੈ ਕਿ ਪਾਕਿਸਤਾਨ ਦੀ ਫੌਜ ਨੇ ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾ ਕੇ ਕੋਈ ਹਮਲਾ ਕੀਤਾ ਸੀ। ਉੱਥੇ ਸਾਊਦੀ ਅਰਬ ਦੇ ਵਿੱਚ ਪੈਗੰਬਰ ਮੁਹੰਮਦ ਦੇ ਨਾਲ ਜੁੜੀ ਫੇਸਬੁੱਕ ਪੋਸਟ ਕਰਨ ਦੇ ਦੋਸ਼ ਦੇ ਵਿੱਚ ਇੱਕ ਸ਼੍ਰੀਲੰਕਾਈ ਤਮਿਲ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸ਼੍ਰੀਲੰਕਾ ਦੀ ਸਰਕਾਰ ਨੇ ਸਿਵਰਾਸਾ ਅਨੋਜਨ ਨਾਮ ਦੇ ਇਸ ਸ਼ਖਸ ਨੂੰ ਲੈ ਕੇ ਚਿੰਤਾ ਜਤਾਈ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾ ਨਾਇਕੇ ਨੇ ਅਧਿਕਾਰੀਆਂ ਨੂੰ ਉਸ ਦੀ ਰਿਹਾਈ ਦੇ ਲਈ ਸਾਰੇ ਕੂਟਨੀਤਿਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਅਨੋਜਨ ਨੇ ਪੈਗੰਬਰ ਮੁਹੰਮਦ ਦੇ ਨਾਲ ਜੁੜੀ ਇੱਕ ਫੇਸਬੁੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਤੋਂ ਥੋੜੇ ਚਿਰ ਬਾਅਦ ਉਹਨਾਂ ਨੇ ਪੋਸਟ ਹਟਾ ਵੀ ਦਿੱਤੀ, ਪਰ ਕੁਝ ਲੋਕਾਂ ਨੇ ਇਸ ਪੋਸਟ ਦੇ ਸਕਰੀਨਸ਼ਾਟ ਉਦੋਂ ਹੀ ਲੈ ਲਏ ਸੀ, ਇਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ। ਬਾਅਦ ਦੇ ਵਿੱਚ ਪੋਸਟ ਦਾ ਅਰਬੀ ਅਨੁਵਾਦ ਵੀ ਸਾਂਝਾ ਕੀਤਾ ਗਿਆ ਔਰ ਇਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ। ਸ਼ਿਕਾਇਤ ਦੇ ਆਧਾਰ ਦੇ ਉੱਤੇ ਸਾਊਦੀ ਪੁਲਿਸ ਨੇ ਉੱਥੇ ਕੰਮ ਕਰ ਰਹੀ ਸ਼੍ਰੀਲੰਕਾਈ ਨਾਗਰਿਕ ਸਿਵਰਾਸਾ ਅਨੋਜਨ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਸਾਊਦੀ ਅਰਬ ਦੀ ਅਦਾਲਤ ਚ ਪੇਸ਼ ਕੀਤਾ ਔਰ ਉੱਥੇ 5 ਸਾਲ ਦੀ ਜੇਲ, 30 ਲੱਖ ਰਿਆਲ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਰਿਆਲ ਸਾਊਦੀ ਅਰਬ ਦੀ ਕਰੰਸੀ ਹੈ। ਇਸ ਤੋਂ ਬਾਅਦ ਅਨੋਜਨ ਦੇ ਮਾਪਿਆਂ ਨੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਦੇ ਜ਼ਰੀਏ ਸਾਊਦੀ ਅਰਬ ਚ ਅਪੀਲ ਕੀਤੀ। ਮਾਮਲੇ ਚ ਅਪੀਲ ਦਾਇਰ ਕੀਤੀ ਗਈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਕੁਝ ਦਿਨ ਪਹਿਲਾਂ ਹੀ ਅਪੀਲ ਦੇ ਉੱਤੇ ਸੁਣਵਾਈ ਹੋਈ, ਪਰ ਉਸ ਤੋਂ ਬਾਅਦ ਅਪੀਲ ਅਦਾਲਤ ਨੇ ਅਨੋਜਨ ਨੂੰ ਇਸ 5 ਸਾਲ ਦੀ ਜੇਲ੍ਹ ਦੀ ਸਜ਼ਾ ਨੂੰ ਵਧਾ ਕੇ ਮੌਤ ਦੀ ਸਜ਼ਾ ਦੇ ਵਿੱਚ ਤਬਦੀਲ ਕਰ ਦਿੱਤਾ। ਅਨੋਜਨ ਨੇ ਫੋਨ ਦੇ ਉੱਤੇ ਆਪਣੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਿਵਰਾਸਾ ਅਨੋਜਨ ਦੀ ਰਿਹਾਈ ਦੇ ਲਈ ਹੁਣ ਸ਼੍ਰੀਲੰਕਾ ਦੇ ਵੀ ਮੁਸਲਿਮ ਸੰਗਠਨਾਂ ਦੀ ਤਰਫ ਤੋਂ ਕਿੰਗ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ ਦੇ ਨਾਲ ਮਿਲ ਕੇ ਅਪੀਲ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਊਥ ਅਫਰੀਕਾ ਤੋਂ ਅਗਲੀ ਖਬਰ ਹੈ, ਜਿੱਥੇ ਸਾਊਥ ਅਫਰੀਕਾ ਦੇਸ਼ ਦੇ ਡਰਬਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਅੰਦਰ ਹੋਈ ਗੋਲੀਬਾਰੀ ਚ ਘੱਟੋ ਘੱਟ 11 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਦੇ ਮੁਤਾਬਕ ਮੰਗਲਵਾਰ ਦੇਰ ਰਾਤ ਬੰਦੂਕਧਾਰੀ ਕੁਆਕਮੂਤਾ ਟਾਊਨਸ਼ਿਪ ਦੇ ਵਿੱਚ ਘਰ ਦੇ ਅੰਦਰ ਦਾਖਲ ਹੁੰਦੇ ਨੇ, ਉੱਥੇ ਮੌਜੂਦ 14 ਲੋਕਾਂ ਦੇ ਉੱਤੇ ਗੋਲੀ ਚਲਾ ਦਿੰਦੇ ਨੇ। ਮੌਕੇ ਤੇ ਹੀ 10 ਲੋਕਾਂ ਦੀ ਮੌਤ ਹੋ ਜਾਂਦੀ ਹੈ, 4 ਲੋਕਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਇੱਕ ਵਿਅਕਤੀ ਦੀ ਜ਼ੇਰੇ ਇਲਾਜ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਦੇ ਵਿੱਚੋਂ ਕੁਝ ਲੋਕ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਪੁਲਿਸ ਦੀ ਨਿਗਰਾਨੀ ਦੇ ਅਧੀਨ ਵੀ ਸੀ। ਪੁਲਿਸ ਨੇ ਕਿਹਾ ਕਿ ਜਾਂਚ ਪ੍ਰਭਾਵਿਤ ਨਾ ਹੋਵੇ, ਫਿਲਹਾਲ ਇਸ ਮਾਮਲੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਗੋਲੀਬਾਰੀ ਦੀ ਵਜ੍ਹਾ ਵੀ ਹਾਲੇ ਸਪਸ਼ਟ ਨਹੀਂ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ 2 ਗੁੱਟਾਂ ਦੇ ਦਰਮਿਆਨ ਵਿਵਾਦ ਦੀ ਸੰਭਾਵਨਾ ਹੋ ਸਕਦੀ ਹੈ, ਇਸ ਤੋਂ ਇਨਕਾਰ ਨਹੀਂ ਹੈ। ਪੁਲਿਸ ਨੇ ਇੱਕ ਬਿਆਨ 'ਚ ਇਹ ਵੀ ਕਿਹਾ ਕਿ ਹੁਣ ਤੱਕ ਮਿਲੀ ਜਾਣਕਾਰੀ ਦੇ ਆਧਾਰ ਦੇ ਉੱਤੇ 13 ਪੁਰਸ਼ ਤੇ 1 ਮਹਿਲਾ ਘਰ ਦੇ ਅੰਦਰ ਪਾਰਟੀ ਕਰ ਰਹੇ ਸੀ। ਮੰਨਿਆ ਜਾ ਰਿਹਾ ਸੀ ਕਿ ਮਹਿਲਾ ਗਰਭਵਤੀ ਸੀ। ਇਸੇ ਦਰਮਿਆਨ 3 ਪੁਰਸ਼ ਉੱਥੇ ਹੋਰ ਪਹੁੰਚਦੇ ਨੇ ਜੋ ਗੋਲੀਆਂ ਧੜਾਧੜ ਚਲਾਉਂਦੇ ਨੇ। ਮੌਕੇ ਤੇ ਮੌਜੂਦ ਸਥਾਨਕ ਚੈਨਲ ਦੇ ਰਿਪੋਰਟਰ ਨੇ ਦੱਸਿਆ ਕਿ ਹਮਲਾਵਰਾਂ ਨੇ ਭੱਜਣ ਤੋਂ ਪਹਿਲਾਂ ਇੱਕ ਪੀੜਤ ਦੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ। ਸਾਹਮਣੇ ਕਈ ਗੱਡੀਆਂ ਹੋਰ ਖੜੀਆਂ ਸੀ, ਉਹਨਾਂ ਨੂੰ ਵੀ ਇਸ ਅੱਗ ਦੀ ਲਪੇਟ ਨੇ ਫੜ ਲਿਆ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਾਊਥ ਅਫਰੀਕਾ ਦੇ ਵਿੱਚ ਹੱਤਿਆ ਦੀ ਦਰ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਪੁਲਿਸ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਦੇ ਵਿੱਚ ਹਰ ਰੋਜ਼ 60 ਤੋਂ ਵਧੇਰੇ ਲੋਕਾਂ ਦੇ ਕਤਲ ਸਾਊਥ ਅਫਰੀਕਾ ਦੇ ਵਿੱਚ ਹੁੰਦੇ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਅਮਰੀਕਾ ਤੋਂ ਹੀ ਹੈ। ਵੈਸੇ ਤਾਂ ਯੂਨਾਈਟਿਡ ਨੇਸ਼ਨ ਦੇ ਵਿੱਚ ਅਮਰੀਕਾ ਨੇ ਲਗਭਗ ਹਰ ਇੱਕ ਦੇਸ਼ ਦੇ ਪ੍ਰਮੁੱਖ ਨੂੰ ਟਿੱਚੀ ਦੱਸਿਆ, ਪਰ ਇੱਕੋ ਹੀ ਦੇਸ਼ ਹੈ ਜਿਸ ਦੇ ਪ੍ਰਮੁੱਖ ਦਾ ਸਵਾਗਤ ਅਮਰੀਕਾ ਪਲਕਾਂ ਵਿਛਾ ਕੇ ਕਰੇਗਾ। ਜਾਂ ਇੰਜ ਵੀ ਕਹਿ ਸਕਦੇ ਹਾਂ, ਖਬਰੀ ਭਾਸ਼ਾ ਦੇ ਵਿੱਚ ਇਹ ਅਕਸਰ ਗੱਲ ਵਰਤੀ ਨਹੀਂ ਜਾਂਦੀ ਕਿ ਇੱਕੋ ਹੀ ਮੁਲਕ ਹੈ ਜਿਸ ਤੋਂ ਅਮਰੀਕਾ ਡਰਦਾ ਹੈ, ਚੀਨ। ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਬੁੱਧਵਾਰ ਦੇ ਦਿਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖੁਦ ਐਂਡਰਿਊਜ਼ ਏਅਰਫੋਰਸ ਬੇਸ ਦੇ ਉੱਤੇ ਉਹਨਾਂ ਦਾ ਸਵਾਗਤ ਕਰਨਗੇ। ਇਸ ਤੋਂ ਬਾਅਦ ਵੀਰਵਾਰ ਯਾਨੀ ਅੱਜ ਦੇ ਦਿਨ ਵਾਈਟ ਹਾਊਸ ਦੇ ਵਿੱਚ ਉਹਨਾਂ ਦੇ ਲਈ ਇੱਕ ਸਵਾਗਤੀ ਸਮਾਰੋਹ ਵੀ ਰੱਖਿਆ ਜਾ ਰਿਹਾ ਹੈ। ਇਸ ਦਰਮਿਆਨ ਮਿਲਟਰੀ ਫਲਾਈਓਵਰ ਵੀ ਹੋਏਗਾ। ਕਰੀਬ 500 ਦੇ ਆਸ ਪਾਸ ਫੌਜੀ ਇਸ ਸਮਾਗਮ ਦੇ ਵਿੱਚ ਚੀਨੀ ਰਾਸ਼ਟਰਪਤੀ ਨੂੰ ਸਲਾਮੀ ਦੇਣਗੇ। ਜ਼ੀ ਜਿਨਪਿੰਗ ਦਾ ਅਮਰੀਕਾ ਦੌਰਾ ਸ਼ੁੱਕਰਵਾਰ ਦੇ ਦਿਨ ਮੁਕੰਮਲ ਹੋਏਗਾ। ਯਾਤਰਾ ਦੇ ਦਰਮਿਆਨ ਕਈ ਅਲੱਗ ਅਲੱਗ ਪ੍ਰੋਗਰਾਮ ਰੱਖੇ ਗਏ ਨੇ, ਫਾਰਮਲ ਪ੍ਰੋਗਰਾਮ ਵੀ ਨੇ। ਇਹਨਾਂ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਡਿਨਰ ਜਿਹੜਾ ਰਾਸ਼ਟਰਪਤੀ ਦੀ ਤਰਫ ਤੋਂ ਚੀਨ ਦੇ ਰਾਸ਼ਟਰਪਤੀ ਨੂੰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਪ੍ਰਾਈਵੇਟ ਵਿਜ਼ਿਟਸ ਨੇ ਕੁਝ ਹੋਰ ਪ੍ਰੋਗਰਾਮਾਂ ਦਾ ਆਯੋਜਨ ਵੀ ਹੈ। ਦੋਹਾਂ ਦੇਸ਼ਾਂ ਦੇ ਦਰਮਿਆਨ ਟ੍ਰੇਡ ਐਗਰੀਮੈਂਟ ਦੀ ਵਜ੍ਹਾ ਦੇ ਚੱਲਦਿਆਂ ਇਸ ਯਾਤਰਾ ਨੂੰ ਹੋਰ ਵੀ ਅਹਿਮ ਮੰਨਿਆ ਜਾ ਰਿਹਾ। ਅਕਤੂਬਰ 2025 ਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਟਰੰਪ ਤੇ ਜ਼ੀ ਜਿਨਪਿੰਗ ਦੀ ਮੁਲਾਕਾਤ ਦੇ ਦਰਮਿਆਨ ਹੋਏ ਟ੍ਰੇਡ ਐਗਰੀਮੈਂਟ ਨੂੰ ਨਵੰਬਰ ਮਹੀਨੇ ਦੇ ਵਿੱਚ ਇਹਦੀ ਮਿਆਦ ਮੁੱਕਣ ਵਾਲੀ ਹੈ। ਇਸ ਤੋਂ ਪਹਿਲਾਂ ਦੋਵੇਂ ਦੇਸ਼ ਇਸ ਐਗਰੀਮੈਂਟ ਨੂੰ ਸਿਰੇ ਚੜਾਣਗੇ, ਹਸਤਾਖਰ ਕਰਨਗੇ। ਇਸ ਸਮਝੌਤੇ ਦੇ ਤਹਿਤ ਅਮਰੀਕਾ ਨੇ ਚੀਨੀ ਸਮਾਨ ਦੇ ਉੱਤੇ ਜਿਹੜਾ ਇੱਕ ਟੈਰਿਫ ਵਾਧਾ ਕੀਤਾ ਸੀ ਉਸਨੂੰ ਸਸਪੈਂਡ ਵੀ ਕਰ ਦਿੱਤਾ ਸੀ। ਉੱਥੇ ਚੀਨ ਨੇ ਰੇਅਰ ਅਰਥ ਦੇ ਉੱਤੇ ਲਗਾਏ ਹੋਏ ਜਿਹੜੇ ਐਕਸਪੋਰਟ ਦੇ ਉੱਤੇ ਪਾਬੰਦੀਆਂ ਸੀ ਉਸ ਦੇ ਵਿੱਚ ਢਿੱਲ ਦੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕਰੀਬ 1 ਦਹਾਕੇ ਦੇ ਵਿੱਚ ਜ਼ੀ ਜਿਨਪਿੰਗ ਦੀ ਇਹ ਪਹਿਲੀ ਅਮਰੀਕੀ ਯਾਤਰਾ, ਨਾਲ ਹੀ ਟਰੰਪ ਦੂਸਰੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਮੁਲਾਕਾਤ ਕਰਨਗੇ। ਡੋਨਲਡ
1: ਟਰੰਪ ਜਿਹੜੇ ਨੇ ਜੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨਗੇ। ਖੈਰ ਇਸ ਦੇ ਉੱਤੇ ਦੁਨੀਆ ਭਰ ਦੀਆਂ ਨਿਗਾਹਾਂ ਹੋਣਗੀਆਂ। ਅੱਜ ਦੇ ਦਿਨ ਕੀ ਕੁਝ ਹੁੰਦਾ ਕੱਲ ਨੂੰ ਸਵੇਰ ਵੇਲੇ ਆਪਾਂ ਨੂੰ ਖਬਰਾਂ ਦੇ ਵਿੱਚ ਪਤਾ ਚੱਲੇਗਾ। ਸੋ ਕੱਲ ਤੱਕ ਦਾ ਇੰਤਜ਼ਾਰ ਕਰੋ ਦੋਹਾਂ ਦੀ ਮੁਲਾਕਾਤ, ਔਰ ਇਸ ਦਰਮਿਆਨ ਕਿਹੜੇ ਕਿਹੜੇ ਖਾਣੇ ਦੇ ਵਿੱਚ ਪਦਾਰਥ ਦਿੱਤੇ ਗਏ ਨੇ। ਖੈਰ ਉਹ ਸਾਡਾ ਕੰਮ ਨਹੀਂ ਹੈ, ਉਹ ਮੀਡੀਆ ਦਾ ਇੱਕ ਬੜੇ ਹੀ ਹੇਠਲੇ ਹਿੱਸੇ ਦਾ ਤਬਕੇ ਦਾ ਕੰਮ ਹੁੰਦਾ। ਪਰ ਖੈਰ ਕੁਝ ਹੋਰ ਖਬਰਾਂ ਦੀ ਸਾਂਝ ਪਾਉਂਦੇ ਹਾਂ ਭਾਰਤ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਭਾਰਤ ਦੇ ਵਿੱਚ ਇਸ ਵਕਤ ਤਰਥਲੀ ਮੱਚ ਚੁੱਕੀ ਹੈ। ਜੇ ਇਸ ਖਬਰ ਤੋਂ ਤੁਸੀਂ ਜਾਣੂ ਨਹੀਂ ਹੋ ਤਾਂ ਧਿਆਨ ਦੇ ਨਾਲ ਸੁਣੋ ਕਿ ਕੇਂਦਰੀ ਚੋਣ ਕਮਿਸ਼ਨ, ਇਲੈਕਸ਼ਨ ਕਮਿਸ਼ਨ ਭਾਰਤ ਦੇ ਵਿੱਚ ਇੱਕ ਇੰਡੀਪੈਂਡੈਂਟ ਬਾਡੀ ਹੁੰਦਾ, ਜਿਵੇਂ ਅਦਾਲਤਾਂ ਹੁੰਦੀਆਂ ਨੇ, ਇਸ ਦੇ ਵਿੱਚ ਸਰਕਾਰ ਦੇ ਦਖਲ ਨਹੀਂ ਹੁੰਦੇ। ਪਰ ਪਿਛਲੇ ਕਈ ਮਹੀਨਿਆਂ ਤੋਂ, ਬਲਕਿ ਸਾਲਾਂ ਤੋਂ ਵਿਰੋਧੀ ਧਿਰਾਂ ਤਾਂ ਇਹ ਇਲਜ਼ਾਮ ਲਗਾਉਂਦੀਆਂ ਆ ਰਹੀਆਂ ਨੇ ਕਿ ਇਲੈਕਸ਼ਨ ਕਮਿਸ਼ਨ ਇਸ ਵਕਤ ਸਰਕਾਰ ਦੀ ਕਠਪੁਤਲੀ ਬਣਿਆ ਹੋਇਆ, ਭਾਰਤ ਦੇ ਵਿੱਚ ਭਾਜਪਾ ਦੀ ਕਠਪੁਤਲੀ ਬਣਿਆ ਹੋਇਆ। ਔਰ ਭਾਜਪਾ ਦੇ ਕਹੇ ਦੇ ਮੁਤਾਬਕ ਹੀ ਗਿਆਨੇਸ਼ ਕੁਮਾਰ, ਜਿਹੜੇ ਕਿ ਇਲੈਕਸ਼ਨ ਕਮਿਸ਼ਨਰ ਨੇ, ਉਹ ਹਰ ਇੱਕ ਚੋਣ ਦਾ ਰੁੱਖ ਬਦਲ ਦਿੰਦੇ ਨੇ। ਇਹ ਵੀ ਕਾਰਨ ਹੋ ਸਕਦਾ ਹੈ ਕਿ ਤੀਸਰੀ ਵਾਰ ਮੋਦੀ ਪ੍ਰਧਾਨ ਮੰਤਰੀ ਬਣਨ ਦੇ ਕਾਬਲ ਵੀ ਨਹੀਂ ਸੀ, ਜਾਂ ਕਿ ਉਹਨਾਂ ਦੀ ਪਾਰਟੀ ਕਈ ਥਾਵਾਂ ਤੋਂ ਹਾਰ ਰਹੀ ਸੀ, ਪਰ ਚੋਣ ਕਮਿਸ਼ਨ ਨੇ ਉਹਨਾਂ ਦਾ ਸਾਥ ਦਿੱਤਾ। ਇਹ ਸਵਾਲ ਹੁਣ ਕਿਉਂ ਉੱਠਣ ਲੱਗ ਪਏ ਨੇ? ਕੇਂਦਰੀ ਚੋਣ ਕਮਿਸ਼ਨ ਤੇ ਉਸਦੇ ਚੋਣ ਕਮਿਸ਼ਨਰਾਂ ਦੀ ਚਰਚਾ ਬੁੱਧਵਾਰ ਦੇ ਦਿਨ ਸੁਰਖੀਆਂ ਦੇ ਵਿੱਚ ਰਹੀ। ਦੋ ਵਜ੍ਹਾ ਰਹੀਆਂ। ਪਹਿਲੀ, ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਇੱਕ ਇਨਵੈਸਟੀਗੇਟਿਵ ਰਿਪੋਰਟਿੰਗ, ਤੇ ਦੂਸਰੀ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਨਾਲ ਜੁੜਿਆ ਹੋਇਆ ਕਾਨੂੰਨ, ਜਿਸ ਦੇ ਉੱਤੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਚੋਣ ਕਮਿਸ਼ਨਰ ਦੇ ਦੋ ਮੈਂਬਰਾਂ ਨੇ ਬੀਤੇ ਕੁਝ ਮਹੀਨਿਆਂ ਦੇ ਦਰਮਿਆਨ ਕਈ ਮੁੱਦਿਆਂ ਨੂੰ ਲੈ ਕੇ, ਜਿਹੜੇ ਚੀਫ ਚੋਣ ਕਮਿਸ਼ਨਰ ਸੀਗੇ, ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸੀ ਗਿਆਨੇਸ਼ ਕੁਮਾਰ, ਉਹਨਾਂ ਦੇ ਨਾਲ ਬਾਰ ਬਾਰ ਅਸਹਿਮਤੀ ਜਤਾਈ ਸੀ ਕਿ ਨਹੀਂ ਭਾਈ, ਇਹ ਤੁਸੀਂ ਠੀਕ ਨਹੀਂ ਕਰ ਰਹੇ, ਜਾਂ ਫਲਾਂ ਫੈਸਲੇ ਤੁਹਾਡੇ ਜਾਇਜ਼ ਨਹੀਂ ਨੇ, ਜਾਂ ਇਹ ਇਲੈਕਸ਼ਨ ਕਮਿਸ਼ਨ ਦੀ ਸੁਤੰਤਰਤਾ ਦੇ ਉੱਤੇ ਸਵਾਲ ਖੜੇ ਕਰਦੇ ਨੇ। ਉੱਥੇ ਸੁਪਰੀਮ ਕੋਰਟ ਦੀ ਦੋ ਜੱਜਾਂ ਦੀ ਬੈਂਚ ਨੇ ਸਾਲ 2023 ਚ ਲਿਆਂਦੇ ਗਏ ਮੋਦੀ ਸਰਕਾਰ ਦੇ ਕਾਨੂੰਨ ਨੂੰ ਇੱਕ ਵੱਡੀ ਬੈਂਚ ਨੂੰ ਭੇਜਣ ਨੂੰ ਲੈ ਕੇ ਕੇਂਦਰ ਸਰਕਾਰ ਦੀ ਪਟੀਸ਼ਨ ਦੇ ਉੱਤੇ ਵੰਡਿਆ ਹੋਇਆ ਫੈਸਲਾ ਸੁਣਾਇਆ। ਅਸਲ ਚ ਸਾਲ 2023 ਦੇ ਵਿੱਚ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਸੰਸਦ ਦੇ ਵਿੱਚ ਕਾਨੂੰਨ ਬਣਨ ਤੋਂ ਚੋਣ ਕਮਿਸ਼ਨ ਤੱਕ ਦੀਆਂ ਨਿਯੁਕਤੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਇੱਕ ਕਮੇਟੀ ਦਾ ਗਠਨ ਕੀਤਾ ਸੀ। ਇਸੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਚੀਫ ਇਲੈਕਸ਼ਨ ਕਮਿਸ਼ਨਰ ਤੇ ਦੂਸਰੇ ਜਿਹੜੇ ਕਮਿਸ਼ਨ ਇਲੈਕਸ਼ਨ ਜਿਹੜੀ ਚੋਣ ਕਮਿਸ਼ਨ ਉਸ ਦੇ ਨਾਲ ਜੁੜੇ ਹੋਏ, ਉਸ ਬਾਡੀ ਦੇ ਨਾਲ ਜੁੜੇ ਹੋਏ ਦੂਸਰੇ ਅਧਿਕਾਰੀਆਂ ਦੇ ਨਾਲ ਜੁੜਿਆ ਹੋਇਆ ਇਹ ਨਿਯਮ ਜਾਰੀ ਕੀਤਾ ਸੀ। ਇਸ ਦੇ ਤਹਿਤ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਤੇ ਇਲੈਕਸ਼ਨ ਕਮਿਸ਼ਨਰ ਨੇ, ਉਹਨਾਂ ਦੀ ਨਿਯੁਕਤੀ ਜਿਹੜੀ ਇੱਕ ਕਮੇਟੀ ਕਰੇਗੀ। ਉਹ ਕਮੇਟੀ ਦੇ ਵਿੱਚ ਪ੍ਰਧਾਨ ਮੰਤਰੀ ਦੀ ਤਰਫ ਤੋਂ ਨੋਮੀਨੇਟ ਕੀਤਾ ਗਿਆ ਇੱਕ ਕੇਂਦਰੀ ਮੰਤਰੀ ਤੇ ਵਿਰੋਧੀ ਧਿਰ ਦਾ ਇੱਕ ਨੇਤਾ ਹੋਏਗਾ। ਵਰਤਮਾਨ ਦੇ ਵਿੱਚ ਤਿੰਨਾਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਮੋਦੀ ਸਰਕਾਰ ਦੇ ਕਾਰਜਕਾਲ ਦੇ ਇਸੇ 2023 ਦੇ ਕਾਨੂੰਨ ਦੇ ਤਹਿਤ ਹੋਈ ਹੋਈ ਹੈ। ਨਿਯੁਕਤੀ ਦੇ ਲਈ ਚੋਣ ਕਮੇਟੀ ਦੇ ਵਿੱਚ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਸ਼ਾਮਲ ਸੀ। ਮਾਰਚ 2024 ਚ ਜਦੋਂ ਸੁਖਬੀਰ ਸਿੰਘ ਸੰਧੂ ਤੇ ਗਿਆਨੇਸ਼ ਕੁਮਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ, ਉਦੋਂ ਕਮੇਟੀ ਚ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਦੇ ਉੱਤੇ ਕਾਂਗਰਸ ਨੇ ਅਧੀਰ ਰੰਜਨ ਚੌਧਰੀ ਦੀ ਜਿਹੜੀ ਨਿਯੁਕਤੀ ਸੀ ਉਸ ਦੇ ਉੱਤੇ ਆਪਣੀ ਅਸਹਿਮਤੀ ਦਰਜ ਕਰਵਾਈ ਸੀ। ਫਰਵਰੀ 2025 ਚ ਗਿਆਨੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਬਣਾਏ ਜਾਣ ਤੇ ਵਿਵੇਕ ਜੋਸ਼ੀ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਣ ਸਮੇਂ ਵੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੀ ਅਸਹਿਮਤੀ ਦਰਜ ਕਰਵਾਈ ਸੀ। ਪਰ ਇਹ ਕਮੇਟੀ ਫੈਸਲੇ ਕਿਵੇਂ ਲੈਂਦੀ ਹੈ? ਆਸਾਨ ਭਾਸ਼ਾ ਚ ਤੁਹਾਨੂੰ ਸਮਝਾਉਂਦੇ ਹਾਂ। ਮੋਦੀ ਸਰਕਾਰ ਨੇ ਇਹ ਕਮੇਟੀ ਗਠਿਤ ਕੀਤੀ ਜਿਸ ਦੇ ਵਿੱਚ ਖੁਦ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਤੇ ਉਹਨਾਂ ਨੇ ਕਹਿਣ ਦੇ ਲਈ ਇਸ ਕਮੇਟੀ ਚ ਤੀਸਰਾ ਸ਼ਖਸ ਰਾਹੁਲ ਗਾਂਧੀ ਜਾਂ ਕਿਸੇ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਚੁਣਨਾ ਦੱਸਿਆ। ਪਰ ਇਸ ਕਮੇਟੀ ਦੀ ਤਰਫ ਤੋਂ ਫੈਸਲੇ ਬਹੁਮਤ ਦੇ ਨਾਲ ਲਏ ਜਾਣਗੇ, ਸਰਬਸਹਿਮਤੀ ਦੇ ਨਾਲ ਨਹੀਂ। ਯਾਨੀ ਕਿ 2-1 ਜੇਕਰ ਕੋਈ ਫੈਸਲਾ ਆਉਂਦਾ ਹੈ ਤਾਂ ਉਸ ਫੈਸਲੇ ਨੂੰ ਲਾਗੂ ਕਰ ਦਿੱਤਾ ਜਾਏਗਾ। ਜ਼ਾਹਰ ਜੀ ਗੱਲ ਹੈ ਕਿ ਮੋਦੀ ਤੇ ਅਮਿਤ ਸ਼ਾਹ ਜੇਕਰ ਕਿਸੇ ਇੱਕ ਵਿਅਕਤੀ ਨੂੰ ਚੋਣ ਕਮਿਸ਼ਨਰ ਬਣਾਏ ਜਾਣ ਦੇ ਉੱਤੇ ਸਹਿਮਤ ਹੁੰਦੇ ਨੇ ਤੇ ਰਾਹੁਲ ਗਾਂਧੀ ਨਹੀਂ ਵੀ ਹੁੰਦੇ, ਬਾਵਜੂਦ ਇਸ ਦੇ ਉਸ ਵਿਅਕਤੀ ਨੂੰ ਚੋਣ ਕਮਿਸ਼ਨਰ ਲਾਗੂ ਕਰ ਦਿੱਤਾ ਜਾਏਗਾ। ਇਹ ਨਵਾਂ ਫੈਸਲਾ ਸੁਪਰੀਮ ਕੋਰਟ ਨੇ ਇਸੇ ਦੇ ਉੱਤੇ ਹੁਣ ਫੈਸਲਾ ਸੁਣਾਇਆ। ਇਸੇ ਕਾਨੂੰਨ ਦੇ ਖਿਲਾਫ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸੀ, ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਇਸ ਦੇ ਵਿੱਚੋਂ ਇੱਕ ਪਟੀਸ਼ਨ ਨੂੰ ਵੱਡੀ ਬੈਂਚ ਦੇ ਕੋਲ ਭੇਜਿਆ ਜਾਵੇ। ਇਸ ਮਾਮਲੇ ਦੀ ਸੁਣਵਾਈ ਕਰ ਰਹੀ ਜਸਟਿਸ ਦੀਪਾਂਕਰ ਦੱਤਾ, ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਵੰਡੀ ਹੋਈ ਨਜ਼ਰ ਆ ਰਹੀ ਸੀ। ਇੱਕ ਧਿਰ ਜਿਹੜੀ ਸੀ ਉਹ ਸਰਕਾਰ ਦੇ ਹੱਕ ਦੇ ਵਿੱਚ ਸੀ। ਜਸਟਿਸ ਦੀਪਾਂਕਰ ਦੱਤਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮੰਗ
0: ਖਾਰਜ ਹੋਣੀ ਚਾਹੀਦੀ ਹੈ। ਜਦਕਿ ਜਸਟਿਸ ਸ਼ਰਮਾ ਦਾ ਕਹਿਣਾ ਸੀ ਕਿ ਇਸ ਕਾਨੂੰਨ ਨੂੰ ਲੈ ਕੇ ਕਈ ਅਹਿਮ ਸਵਾਲ ਨੇ ਜਿਸ ਦੇ ਵਿੱਚ ਇਸ ਫੈਸਲੇ ਨੂੰ ਵੱਡੀ ਬੈਂਚ ਦੇ ਕੋਲ ਭੇਜ ਦਿੱਤਾ ਜਾਣਾ ਚਾਹੀਦਾ ਹੈ। ਕਾਨੂੰਨੀ ਮਾਮਲਿਆਂ ਨੂੰ ਕਵਰ ਕਰਨ ਵਾਲੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਵੰਡੀ ਹੋਈ ਰਾਏ ਨੂੰ ਦੇਖਦਿਆਂ ਹੋਇਆਂ ਬੈਂਚ ਨੇ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਭਾਰਤ ਦੇ ਚੀਫ ਕਮੀ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਕੋਲ ਰੱਖਿਆ ਜਾਵੇ ਤਾਂ ਕਿ ਉਹ ਵਿਚਾਰ ਕਰ ਸਕਣ ਕਿ ਇਸ ਮੁੱਦੇ ਦੇ ਉੱਤੇ ਕੀ ਫੈਸਲਾ ਲੈਣਾ ਹੈ। ਹੁਣ ਅਜਿਹੇ ਦੇ ਵਿੱਚ ਸਵਾਲ ਬਹੁਤ ਉੱਠਣ ਲੱਗ ਪਏ ਨੇ, ਭਾਰਤ ਦੇ ਵਿੱਚ ਸਿਆਸਤ ਦਾ ਭਵਿੱਖ ਕੀ ਹੈ, ਉਸ ਤੋਂ ਇਲਾਵਾ ਸਿਆਸਤ ਦਾ ਪਾਸਟ ਕੀ ਸੀ, ਪਾਸਟ ਦੇ ਵਿੱਚ ਕੀ ਕੁਝ ਹੋਇਆ, ਉਸ ਦੇ ਉੱਤੇ ਸਵਾਲ ਉੱਠ ਰਹੇ ਨੇ। ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਤਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਉੱਤੇ FIR ਦਰਜ ਕਰਕੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਨਾਂ ਦੀਆਂ ਕਾਰਵਾਈਆਂ ਦੇ ਪਿੱਛੇ ਕਿਸ ਦਾ ਹੱਥ ਸੀ। ਉਹਨਾਂ ਨੇ SIR ਨੂੰ ਤੁਰੰਤ ਰੋਕਣ ਦੇ ਲਈ ਆਖਿਆ ਤੇ ਕਿਹਾ ਕਿ ਸੁਪਰੀਮ ਕੋਰਟ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਨੇ ਔਰ ਇੱਕ ਵਿਲੱਖਣ ਤਾਕਤ ਨੂੰ ਬਹਾਲ ਕਰਨ ਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਇਹ ਨਹੀਂ ਬਲਕਿ ਸਾਬਕਾ ਚੋਣ ਕਮਿਸ਼ਨਰਸ ਵੀ ਇਸ ਦੇ ਉੱਤੇ ਹੁਣ ਇਤਰਾਜ਼ ਚੱਕਣ ਲੱਗ ਪਏ ਨੇ। ਦੋ ਸਾਬਕਾ ਮੁੱਖ ਚੋਣ ਕਮਿਸ਼ਨਰ OP ਰਾਵਤ ਤੇ SY ਕੁਰੇਸ਼ੀ ਨੇ ਵੀ SIR ਵਰਗੀ ਪ੍ਰਕਿਰਿਆ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ। ਰਾਵਤ ਨੇ ਵੋਟਰ ਰਜਿਸਟ੍ਰੇਸ਼ਨ ਫਾਰਮ 6 ਦੇ ਵਿੱਚ ਤਬਦੀਲੀ ਨੂੰ ਗਲਤ ਤੇ ਗੈਰ ਕਾਨੂੰਨੀ ਕਰਾਰ ਦਿੱਤਾ, ਜਦਕਿ ਸਾਬਕਾ ਚੀਫ ਇਲੈਕਸ਼ਨ ਕਮਿਸ਼ਨਰ ਕੁਰੇਸ਼ੀ ਨੇ ਕਿਹਾ ਕਿ ਜੇ ਵੋਟਰ ਸੂਚੀਆਂ 'ਚ ਸੁਧਾਈ ਦਾ ਅਮਲ ਗੈਰ ਕਾਨੂੰਨੀ ਹੈ ਤਾਂ ਫਿਰ ਉਸ ਆਧਾਰ ਦੇ ਉੱਤੇ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਜੇ ਦੋ ਚੋਣ ਕਮਿਸ਼ਨਰ ਸਹਿਮਤ ਨਹੀਂ ਸਨ ਤਾਂ ਫਿਰ SIR ਪ੍ਰਕਿਰਿਆ ਦਾ ਫੈਸਲਾ ਆਖਿਰਕਾਰ ਕਿਸਨੇ ਦਿੱਤਾ? ਉਧਰ ਭਾਜਪਾ ਨੇ 3 ਚੋਣ ਕਮਿਸ਼ਨਰਾਂ ਦੇ ਵਿਚਾਰਾਂ ਦੇ ਵਿੱਚ ਵਖਰੇਵੇਂ ਦੀ ਰਿਪੋਰਟਾਂ ਦੇ ਉੱਤੇ ਪ੍ਰਤੀਕਰਮ ਦਿੰਦਿਆਂ ਹੋਇਆ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਚੋਣ ਕਮਿਸ਼ਨ ਜਮਹੂਰੀ ਢੰਗ ਦੇ ਨਾਲ ਕੰਮ ਕਰ ਰਿਹਾ। ਜੇਕਰ ਇਲੈਕਸ਼ਨ ਕਮਿਸ਼ਨ ਦੇ ਅੰਦਰ ਕੁਝ ਕਮਿਸ਼ਨਰਸ ਨੇ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ ਦੇ ਨਾਲ ਇਤਰਾਜ਼ ਜਤਾਇਆ ਤਾਂ ਇਹ ਤਾਂ ਚੰਗੀ ਗੱਲ ਹੈ। ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਅਮਲ ਦੇ ਬਾਰੇ ਦੋ ਚੋਣ ਕਮਿਸ਼ਨਰਾਂ ਵੱਲੋਂ ਇਤਰਾਜ਼ ਜਤਾਏ ਜਾਣ ਨੂੰ ਲੈ ਕੇ ਵੀ ਆਪਣੇ ਵਿਚਾਰ ਦਿੱਤੇ ਨੇ। ਕਿਹਾ ਹੈ ਕਿ ਕਿਸੇ ਵੀ ਅਦਾਰੇ ਦੇ ਅੰਦਰ ਵਿਚਾਰ ਵਟਾਂਦਰੇ ਦੇ ਦਰਮਿਆਨ ਅਲੱਗ ਅਲੱਗ ਟਿੱਪਣੀਆਂ ਹੁੰਦੀਆਂ ਨੇ, ਉਹਨਾਂ ਦੇ ਹੁਕਮਾਂ ਨੂੰ ਲਾਗੂ ਕਰਨਾ ਆਖਰੀ ਫੈਸਲਾ ਜਿਹੜਾ ਉਹ ਚੀਫ ਬਾਡੀ ਦਾ ਹੀ ਹੁੰਦਾ। ਸਿਰਫ 3 ਚੋਣ ਕਮਿਸ਼ਨਰ ਹੀ ਨਹੀਂ ਸਗੋਂ ਚੋਣ ਕਮਿਸ਼ਨ ਦਾ ਹਰ ਇੱਕ ਅਧਿਕਾਰੀ ਚੋਣ ਪ੍ਰਣਾਲੀ ਦੇ ਵਿੱਚ ਸੁਧਾਰ ਦੇ ਲਈ ਅਹਿਮ ਸੁਝਾਅ ਦੇ ਸਕਦਾ ਹੈ। ਪਰ ਇਹ ਮਸਲਾ ਹੁਣ ਕਿਤੇ ਨਾ ਕਿਤੇ ਜਾ ਕੇ ਤਾਂ ਰੁਕੇਗਾ, ਖੈਰ ਜਿੱਥੇ ਜਾ ਕੇ ਰੁਕੇਗਾ ਉੱਥੋਂ ਬਾਅਦ ਕੀ ਸਰਕਾਰ ਦੇ ਉੱਤੇ ਗਾਜ ਡਿੱਗਦੀ ਹੈ ਜਾਂ ਫਿਰ ਇਸ ਵਾਰ ਵੀ ਸਰਕਾਰ ਇਸ ਦੇ ਵਿੱਚੋਂ ਬਚ ਕੇ ਨਿਕਲ ਆਏਗੀ, ਇਹ ਇੱਕ ਅਲੱਗ ਖਬਰ ਹੈ। ਉਧਰ ਪੰਜਾਬ ਸਰਕਾਰ ਨੇ DA ਦੇ ਵਿੱਚ 8% ਵਾਧੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਦੇ ਨਾਲ ਮੁਲਾਜ਼ਮਾਂ ਨੂੰ 1 ਸਤੰਬਰ 2026 ਤੋਂ ਮਹਿੰਗਾਈ ਭੱਤਾ ਉਸ ਦੇ ਵਿੱਚ ਵਾਧੇ ਦਾ ਜਿਹੜਾ ਲਾਭ ਹੈ ਉਹ ਦਿੱਤਾ ਜਾਏਗਾ ਤੇ ਅਕਤੂਬਰ ਦੇ ਵਿੱਚ ਮਿਲਣ ਵਾਲੀ ਤਨਖਾਹ ਵਧਾ ਕੇ ਦਿੱਤੀ ਜਾਏਗੀ। ਹਾਲਾਂਕਿ ਇਸ ਦੇ ਨਾਲ ਸੂਬੇ ਦੇ 4 ਲੱਖ ਦੇ ਕਰੀਬ ਮੁਲਾਜ਼ਮਾਂ ਤੇ 2.5 ਲੱਖ ਦੇ ਕਰੀਬ ਪੈਨਸ਼ਨਰਾਂ ਨੂੰ ਲਾਭ ਮਿਲੇਗਾ ਤੇ ਸਰਕਾਰ ਇਹ ਵੀ ਦਾਅਵੇ ਜਤਾ ਰਹੀ ਹੈ ਕਿ ਇਸ ਦੇ ਨਾਲ ਲਗਭਗ 250 ਕਰੋੜ ਰੁਪਏ ਦਾ ਵਿੱਤੀ ਬੋਝ ਵੀ ਖਜ਼ਾਨੇ ਦੇ ਉੱਤੇ ਪਏਗਾ। ਪਰ ਸਰਕਾਰ ਨੇ ਇਸ ਬਾਰੇ ਕੁਝ ਵੀ ਗੱਲ ਨਹੀਂ ਦੱਸੀ ਹੈ ਤੇ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਜਿਹੜਾ ਹੁਣ ਤੱਕ ਦਾ ਪਿਛਲਾ ਬਕਾਇਆ ਲਗਭਗ 4 ਸਾਲਾਂ ਦਾ ਬਕਾਇਆ ਜਿਹੜਾ DA ਹੈ ਕਿ ਉਹ ਦਿੱਤਾ ਜਾਏਗਾ ਜਾਂ ਨਹੀਂ। ਲਗਭਗ 4% DA ਦੀਆਂ ਕਿਸ਼ਤਾਂ ਹਰ ਇੱਕ ਮਹੀਨੇ ਦੀਆਂ ਪੰਜਾਬ ਸਰਕਾਰ ਦੇ ਵੱਲ ਬਕਾਇਆ ਪਈਆਂ ਨੇ, ਜਿਹੜੇ ਵੀ ਮੁਲਾਜ਼ਮਾਂ ਨੂੰ ਤਨਖਾਹ ਦੇ ਵਿੱਚ ਮਹਿੰਗਾਈ ਭੱਤਾ ਜੋੜ ਕੇ ਦੇਣਾ ਸੀ ਪਰ ਪੰਜਾਬ ਸਰਕਾਰ ਨੇ ਉਸ ਦੇ ਉੱਤੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਖੈਰ, ਭਾਰਤ ਦੇ ਨਾਲ ਜੁੜੀਆਂ ਦੂਸਰੀਆਂ ਖਬਰਾਂ ਦੀ ਸਾਂਝ ਪ੍ਰੀਤਮ ਸਿੰਘ ਰੁਪਾਲ ਹੋਰੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹਾਂਜੀ, ਮੈਲਬਰਨ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਧਰ ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਵੀ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦਾ ਇਸਤੇਮਾਲ ਕੀਤਾ ਹੈ ਔਰ ਬੜਾ ਕੁਝ ਅਜਿਹਾ ਹੋਇਆ ਹੈ ਜਿਹੜਾ ਕਿ ਸੁਣਨਾ ਤੁਹਾਨੂੰ ਚਾਹੀਦਾ ਹੈ, ਜ਼ਰੂਰੀ ਹੈ। ਡੋਨਲਡ ਟਰੰਪ ਦੀਆਂ ਵਧੀਕੀਆਂ ਪਰ ਉਹ ਆਪਣੇ ਮੁਲਕ ਦੇ ਲਈ ਵਧੀਆ ਕਰ ਰਹੇ ਹੋ ਸਕਦੇ ਨੇ ਪਰ ਅਮਰੀਕਾ ਆਸਟ੍ਰੇਲੀਆ ਦੇ ਵੀ ਹੱਕ ਦੀ ਗੱਲ ਸੋਚੇ ਇਹ ਜ਼ਰੂਰੀ ਨਹੀਂ ਹੈ। ਡੋਨਲਡ ਟਰੰਪ ਨੇ ਐਂਥਨੀ ਐਲਬਨੀਜ਼ ਦੇ ਉਸ ਸਾਰੇ ਦਾਅਵਿਆਂ ਨੂੰ ਵਰਲਡ ਸਟੇਜ ਦੇ ਉੱਤੇ ਝੁਟਲਾ ਦਿੱਤਾ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਨਿਗਾਹ ਰੱਖਣ ਦੇ ਲਈ ਅਮਰੀਕੀ ਅਥਾਰਟੀਜ਼ ਕਾਫੀ ਨਹੀਂ ਨੇ। ਉਹਨਾਂ ਦੇ ਆਸਟ੍ਰੇਲੀਆ ਦੀ ਤਰਫੋਂ ਸੁਝਾਏ ਗਏ ਡਿਜੀਟਲ ਡਿਊਟੀ ਕੇਅਰ ਲਾਜ਼ ਨੂੰ ਵੀ ਉਹਨਾਂ ਨੇ ਨਕਾਰ ਦਿੱਤਾ। ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਸਟੇਜ ਦੇ ਉੱਤੇ ਕਿ ਜ਼ਰੂਰੀ ਹੈ ਕਿ ਕੌਮਾਂਤਰੀ ਸੰਸਥਾਵਾਂ ਰਲ ਕੇ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਰਲ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਆਪਣੇ ਹੱਥਾਂ ਦੇ ਵਿੱਚ ਲੈਣ ਤਾਂ ਕਿ ਕੱਲ੍ਹ ਨੂੰ ਕੋਈ ਮਸਲਾ ਐਸਾ ਬਣਦਾ ਹੈ ਉਹ ਤਾਂ ਉਹਨਾਂ ਮੁਲਕਾਂ ਦੀ ਵੀ ਸ਼ਮੂਲੀਅਤ ਇਸ ਦੇ ਵਿੱਚ ਹੋਣੀ ਚਾਹੀਦੀ ਹੈ। ਹਾਲਾਂਕਿ ਇਸ ਗੱਲ ਨੂੰ ਬਾਅਦ ਦੇ ਵਿੱਚ ਟਰੰਪ ਨੇ ਨਕਾਰ ਵੀ ਦਿੱਤਾ ਇੱਕ ਝੂਠੀ ਮੁੱਠੀ ਸਮਾਈਲ ਵਾਲੀ ਸੈਲਫੀ ਵੀ ਖਿੱਚੀ। ਸੈਲਫੀ ਨੂੰ ਸੋਸ਼ਲ ਮੀਡੀਆ ਅਦਾਰੇ ਤੋਂ ਐਕਸ ਤੋਂ ਪੋਸਟ ਵੀ ਕੀਤਾ ਗਿਆ। ਪਰ ਦੱਸ ਦਈਏ ਕਿ 19 ਅਲੱਗ ਅਲੱਗ ਦੇਸ਼ਾਂ ਦੇ ਜਿਹੜੇ ਨੇਤਾ ਸੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦਾ ਇਸਤੇਮਾਲ ਕਰਦਿਆਂ ਹੋਇਆਂ ਇਹ ਗੱਲ ਸਟੇਜ ਤੋਂ ਕਹੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਰੈਗੂਲੇਟ ਕਰਨ ਦੇ ਲਈ ਸਾਰੇ ਦੇਸ਼ ਤਿਆਰ ਨੇ ਔਰ ਮੰਨ ਵੀ ਰਹੇ ਨੇ ਕਿ ਹਾਂ ਇਸ ਦੇ ਉੱਤੇ ਲਗਾਮ ਹੋਣੀ ਚਾਹੀਦੀ ਹੈ। ਪਰ ਟਰੰਪ ਨੇ ਆਪਣੇ ਬੁੱਧਵਾਰ ਦੇ ਭਾਸ਼ਣ ਦੇ ਦਰਮਿਆਨ ਆਸਟ੍ਰੇਲੀਆ ਦਾ ਨਾਮ ਲਏ ਬਗੈਰ ਤੇ ਬਾਕੀ 19 ਦੇਸ਼ਾਂ ਦਾ ਨਾਮ ਲਏ ਬਗੈਰ ਇਹ ਗੱਲ ਕਹਿ ਦਿੱਤੀ ਕਿ ਅਮਰੀਕਾ ਐਸੇ ਕਿਸੇ ਵੀ ਦਾਅਵੇ ਨੂੰ ਸਿਰੋਂ ਨਕਾਰਦਾ ਹੈ। ਇਹ ਅਸਲ ਦੇ ਵਿੱਚ ਇੱਕ ਗਲੋਬਲਿਸਟ ਸਕੀਮ ਦੇ ਤੌਰ ਦੇ ਉੱਤੇ ਪੇਸ਼ ਕੀਤੀ ਜਾ ਰਹੀ ਹੈ ਇਹ ਚਰਚਾ। ਇਹ ਉਹੀ ਲੋਕ ਨੇ ਜਿਹੜੇ ਕਹਿ ਰਹੇ ਸੀ 12 ਸਾਲ ਪਹਿਲਾਂ ਕਿ ਗਲੋਬਲ ਵਾਰਮਿੰਗ ਨੇ ਦੁਨੀਆ ਖਤਮ ਕਰ ਦੇਣੀ ਹੈ, ਦੇਖੋ ਅਸੀਂ ਮਰੇ। ਇਹ ਟਰੰਪ ਦਾ ਕਹਿਣਾ ਸੀ ਇਸ ਸਟੇਜ ਦੇ ਉੱਤੇ। ਉਹਨਾਂ ਕਹਿਣਾ ਸੀ ਕਿ ਇਹ ਉਹੀ ਲੋਕ ਨੇ ਹੁਣ ਜਿਹੜੇ ਕਹਿ ਰਹੇ ਨੇ ਕਿ AI ਸਾਨੂੰ ਖਤਮ ਕਰ ਦੇਗਾ, ਰੋਬੋਟਸ ਸਾਡੇ ਤੇ ਅਟੈਕ ਕਰ ਦੇਣਗੇ। ਐਸਾ ਕੁਛ ਨਹੀਂ ਹੋਣ ਵਾਲਾ, ਬਲਕਿ ਅਸੀਂ ਤਾਂ ਇਸ ਨੂੰ ਹੋਰ ਉਤਸ਼ਾਹਿਤ ਕਰਨ ਜਾ ਰਹੇ ਹਾਂ। ਅਮਰੀਕਾ ਤਾਂ ਇਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨਹੀਂ ਸੁਪਰ ਇੰਟੈਲੀਜੈਂਸ ਕਹੇਗਾ। ਅਮਰੀਕਾ ਦੀ ਤਰਫ ਤੋਂ ਹੁਣ ਇਹ ਗੱਲ ਖੁੱਲ ਕੇ ਕੌਮਾਂਤਰੀ ਸਟੇਜ ਦੇ ਉੱਤੇ ਕਹਿ ਦਿੱਤੀ ਗਈ ਹੈ ਕਿ AI ਦੇ ਵਿਸਥਾਰ ਤੇ ਵਿਕਾਸ ਨੂੰ ਅਮਰੀਕਾ ਬਿਲਕੁਲ ਵੀ ਕੰਟਰੋਲ ਨਹੀਂ ਕਰਨ ਵਾਲਾ, ਭਾਵੇਂ ਕਿ ਇਸ ਦੇ ਕਿਹੜੇ ਵੀ ਨੁਕਸਾਨ ਕਿਉਂ ਨਾ ਹੋਣ, ਕਿਉਂਕਿ ਜ਼ਿਆਦਾਤਰ AI ਕੰਪਨੀਆਂ ਅਮਰੀਕਾ ਦੇ ਵਿੱਚ ਆਪਣੇ ਘਰ ਵਸਾਈ ਬੈਠੀਆਂ ਨੇ ਔਰ ਅਮਰੀਕਾ ਇਸ ਖੇਤਰ ਦੇ ਵਿੱਚ ਤਾਂ ਘੱਟੋ ਘੱਟ ਭਵਿੱਖ ਦੇ ਵਿੱਚ ਲੀਡ ਹਾਸਲ ਕਰਨਾ ਚਾਹੁੰਦਾ ਹੈ, ਚੀਨ ਨੂੰ ਪਿੱਛੇ ਛੱਡਣਾ ਚਾਹੁੰਦਾ ਔਰ ਇਸ ਦਾ ਕੰਟਰੋਲ ਪੂਰੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਹੀ ਰੱਖਣਾ ਚਾਹੁੰਦਾ। ਇਸ ਕਰਕੇ ਅਲੱਗ ਅਲੱਗ ਦੇਸ਼ਾਂ ਦੇ ਨਾਲ ਇਸ ਦੀ ਤਾਕਤ ਵੰਡਣ ਦਾ ਤਾਂ ਅਮਰੀਕਾ ਦੀ ਤਰਫ ਤੋਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹੱਦ ਤਾਂ ਉਦੋਂ ਹੋ ਗਈ ਜਦੋਂ ਆਸਟ੍ਰੇਲੀਆ ਦੇ ਵਿੱਚ ਅਮਰੀਕੀ ਸਫਾਰਤਖਾਨਾ, ਜਿਹੜਾ ਜਿਹਨੂੰ US ਅੰਬੈਸੀ ਕਹਿ ਦਿੱਤਾ ਜਾਂਦਾ ਹੈ, ਉੱਥੋਂ ਅੰਬੈਸਡਰ ਡੇਵਿਡ ਬ੍ਰੈਟ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਟਵੀਟ ਪਾ ਛੱਡਿਆ ਐਕਸ ਦੇ ਉੱਤੇ ਤੇ ਕਿਹਾ ਕਿ ਜਿਹੜਾ ਡਿਜੀਟਲ ਡਿਊਟੀ ਆਫ ਕੇਅਰ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦਾ ਜਿਹੜਾ ਇੱਕ ਬਿੱਲ ਹੈ ਉਹ ਉਸ ਦੇ ਵਿੱਚ ਕੋਈ ਦਮ ਨਹੀਂ ਹੈ, ਉਹ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਇਸ ਯੋਜਨਾ ਦੇ ਤਹਿਤ ਆਸਟ੍ਰੇਲੀਆ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੇ ਟਾਰਗੇਟਿਡ ਤਰੀਕੇ ਦੇ ਨਾਲ ਐਲਗੋਰਿਥਮ ਕੰਮ ਕਰਦੇ ਨੇ ਸੋਸ਼ਲ ਮੀਡੀਆ ਕੰਪਨੀਆਂ ਦੇ, ਚਾਹੇ ਉਹ ਟਿਕਟੋਕ ਹੈ, ਸਨੈਪਚੈਟ ਹੈ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਉਹਦੇ ਚੋਂ ਜੇ ਕੋਈ ਆਸਟ੍ਰੇਲੀਅਨ ਵਿਅਕਤੀ ਚਾਹੁੰਦਾ ਹੈ ਉਸ ਟਾਰਗੇਟਿਡ ਐਲਗੋਰਿਥਮ ਦੇ ਵਿੱਚੋਂ ਬਾਹਰ ਨਿਕਲਣਾ, ਤਾਂ ਉਹ ਆਪਣੀ ਮਰਜ਼ੀ ਦੇ ਨਾਲ ਇਸ ਐਲਗੋਰਿਥਮ ਦੇ ਵਿੱਚੋਂ ਬਾਹਰ ਨਿਕਲ ਆਵੇ ਔਰ ਜਿਵੇਂ ਮਰਜ਼ੀ ਉਹ ਇਸ ਜਿਹੜਾ ਪਲੈਟਫਾਰਮ ਹੈ ਉਸਨੂੰ ਵਰਤਦਾ ਰਹੇ। ਅਸਲ 'ਚ ਟਾਰਗੇਟਿਡ ਐਲਗੋਰਿਦਮ ਜਿਹੜੇ ਹੁੰਦੇ ਨੇ ਉਹੀ ਕਮਾਈ ਦਾ ਜ਼ਰੀਆ ਹੁੰਦੇ ਨੇ, ਇਹ ਸੋਸ਼ਲ ਮੀਡੀਆ ਕੰਪਨੀਆਂ ਇਹਨਾਂ ਤੋਂ ਹੀ ਕਮਾਉਂਦੀਆਂ ਨੇ ਤੇ ਜੇ ਇਸੇ ਹੀ ਐਲਗੋਰਿਦਮ ਨੂੰ ਉਹ ਬੰਦ ਕਰ ਦੇਣਗੀਆਂ ਤਾਂ ਅਮਰੀਕਾ ਦੇ ਵਿੱਚ ਬੈਠੀਆਂ ਇਹ ਕੰਪਨੀਆਂ ਆਸਟ੍ਰੇਲੀਆ 'ਚ ਤਾਂ ਘੱਟੋ ਘੱਟ ਵਪਾਰ ਨਹੀਂ ਕਰ ਸਕਣਗੀਆਂ। ਸਵਾਲ ਸਿਰਫ ਆਸਟ੍ਰੇਲੀਆ ਦਾ ਪੈਦਾ ਨਹੀਂ ਹੁੰਦਾ, ਬਲਕਿ ਆਸਟ੍ਰੇਲੀਆ ਜੇਕਰ ਇਸ ਦੀ ਸ਼ੁਰੂਆਤ ਕਰਦਾ ਤਾਂ ਦੂਜੇ ਮੁਲਕਾਂ ਦੇ ਵਿੱਚ ਵੀ ਆਮਦਨੀ ਦੇ ਜ਼ਰੀਏ ਜਾਂਦੇ ਰਹਿਣਗੇ, ਭਾਵੇਂ ਕਿ ਉਹ ਕਿਸੇ ਵੀ ਮਨੁੱਖੀ ਸਰੀਰ ਦਾ ਨੁਕਸਾਨ ਕਿਵੇਂ ਕਿਉਂ ਨਾ ਕਰਦੇ ਹੋਣ। ਪਰ ਖੈਰ ਇਹ ਇੱਕ ਗੱਲ ਨਹੀਂ ਸੀ, ਕੱਲ ਦੇ ਦਿਨ ਹੋਰ ਵੀ ਬਹੁਤ ਕੁਝ ਹੋਇਆ। ਕੌਮਾਂਤਰੀ ਸਟੇਜ ਤੋਂ ਜਿਹੜੀਆਂ ਗੱਲਾਂ ਹੋਈਆਂ ਉਸ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਓਪਨ AI ਦੇ ਚੀਫ ਐਗਜ਼ੈਕਟਿਵ ਸੈਮ ਆਲਟਮੈਨ ਦੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ AI ਏਜੰਟ ਜਿਹੜੇ ਨੇ ਆਸਟ੍ਰੇਲੀਅਨ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਬ੍ਰੀਚ ਕਰ ਰਹੇ ਨੇ, ਯਾਨੀ ਕਿ ਕੁਝ ਉਲੰਘਣ ਕਰ ਰਹੇ ਨੇ। ਬਲਕਿ ਇਹ ਵੀ ਗੱਲ ਅੱਜ ਸਵੇਰ ਵੇਲੇ ਸਾਹਮਣੇ ਆਈ ਹੈ ਕਿ ਆਸਟ੍ਰੇਲੀਅਨ ਮੈਡੀਕੇਅਰ ਦਾ ਜਿਹੜਾ ਡੇਟਾ ਹੈ ਉਸਨੂੰ ਹੈਕ ਕਰਨ ਦੀ ਕੋਸ਼ਿਸ਼ ਕੁਝ AI ਏਜੰਟਸ ਨੇ ਕੀਤੀ ਹੈ। AI ਏਜੰਟਸ ਅਸਲ 'ਚ ਕਿਸੇ ਵਿਅਕਤੀ ਨੂੰ ਨਹੀਂ ਕਹਿੰਦੇ, ਇਸ ਦੇ ਨਾਲ ਜੁੜਿਆ ਇੱਕ ਇਨਸਾਈਟ ਰਿਪੋਰਟ ਤੁਸੀਂ 2 ਹਫ਼ਤੇ ਪਹਿਲਾਂ ਸਾਡਾ ਸੁਣ ਸਕਦੇ ਹੋ। AI ਏਜੰਟਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹੀ ਖੁਦ ਤਿਆਰ ਕੀਤੇ ਗਏ ਕੁਝ ਐਸੇ ਟੂਲਸ ਹੁੰਦੇ ਨੇ, ਆਟੋਮੈਟਿਕ ਟੂਲਸ, ਜਿਹੜੇ AI ਨੂੰ ਅੱਗੇ ਵਧਾਉਣ, ਉਸਦਾ ਵਿਕਾਸ ਕਰਨ ਦੇ ਵਿੱਚ, ਵਿਕਾਸ ਅੱਗੇ ਤੋਰਨ ਦੇ ਵਿੱਚ ਮਦਦ ਕਰਦੇ ਨੇ। ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਟੂਲਸ ਦੀ ਤਰਫ ਤੋਂ ਆਸਟ੍ਰੇਲੀਆ ਦੇ ਮੈਡੀਕੇਅਰ ਸਿਸਟਮ ਦੇ ਵਿੱਚ ਪੜਨ ਦੀ, ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ ਇਸ ਬ੍ਰੀਚ ਦੇ ਦਰਮਿਆਨ ਆਸਟ੍ਰੇਲੀਆ ਦਾ ਨੁਕਸਾਨ ਕਿੰਨਾ ਹੋਇਆ ਇਹ ਨਹੀਂ ਪਤਾ ਚੱਲਿਆ, ਪਰ ਸਰਵਿਸਿਜ਼ ਆਸਟ੍ਰੇਲੀਆ ਦੀ ਤਰਫ ਤੋਂ ਦੱਸਿਆ ਗਿਆ ਕਿ 18 ਜੂਨ ਦੇ ਦਿਨ ਜਿਹੜਾ, ਕਿਉਂਕਿ ਸਰਵਿਸਿਜ਼ ਆਸਟ੍ਰੇਲੀਆ ਦੀ ਤਰਫ ਤੋਂ ਇਸ ਪੋਰਟਲ ਨੂੰ ਮੈਨੇਜ ਕੀਤਾ ਜਾਂਦਾ ਹੈ, ਉਹਨਾਂ ਦਾ ਕਹਿਣਾ ਸੀ ਕਿ ਇੱਕ ਅਨਆਥੋਰਾਈਜ਼ਡ ਐਕਸੈਸ ਜਿਹੜੀ ਆ ਉਹ ਓਪਨ AI ਦੇ AI ਏਜੰਟਸ ਨੇ ਲੈਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਇਹ ਓਪਨ AI ਨੂੰ ਪਤਾ ਹੈ ਕਿ ਨਹੀਂ ਪਤਾ, ਇਸ ਦੀ ਚਰਚਾ ਵੀ ਕੀਤੀ ਗਈ ਔਰ ਇਹੀ ਇੱਕ ਕਾਰਨ ਹੈ, ਬਲਕਿ ਇਹ ਇੱਕ ਕਾਰਨ ਨਹੀਂ, ਐਸੇ ਹੋਰ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਚੱਲਦਿਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਇੱਕ ਲਗਾਮ ਲਗਾਉਣੀ ਹੋਏਗੀ, ਕਿਉਂਕਿ ਮਨੁੱਖੀ ਦਖਲ ਅੰਦਾਜ਼ੀ ਕਿਸੇ ਹੱਦ ਤੱਕ ਇਸ ਦੇ ਵਿੱਚ ਰਹਿੰਦੀ ਹੈ। ਜੇਕਰ ਇਸ ਤਰੀਕੇ ਦੇ ਨਾਲ ਆਸਟ੍ਰੇਲੀਅਨ ਲੋਕਾਂ ਦੇ ਡੇਟਾਜ਼, ਨਿੱਜੀ ਜਾਣਕਾਰੀਆਂ, ਉਹਨਾਂ ਦੇ ਨਾਮ ਪਤੇ, ਉਹਨਾਂ ਦੀਆਂ ਮੈਡੀਕਲ ਜਾਣਕਾਰੀਆਂ, ਉਹਨਾਂ ਦੇ ਬੈਂਕ ਦੇ ਨਾਲ ਜੁੜੀਆਂ ਉਹਨਾਂ ਦੀਆਂ ਵਿੱਤੀ ਜਾਣਕਾਰੀਆਂ, ਜਿਹੜੀਆਂ ਕਿ ਬਹੁਤ ਹੀ ਪ੍ਰਾਈਵੇਟ ਹੁੰਦੀਆਂ ਨੇ, ਉਹ ਇਸ ਤਰੀਕੇ ਦੇ ਨਾਲ AI ਪਲੈਟਫਾਰਮਸ ਦੇ ਕੋਲ ਜਾਣ ਲੱਗ ਪੈਣਗੀਆਂ, ਤਾਂ ਫਿਰ ਕਿੱਥੋਂ ਤੱਕ ਪ੍ਰਾਈਵੇਸੀ ਰਹੀ, ਇਹ ਵੀ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਹੈ। ਖੈਰ ਇਹੀ ਨਹੀਂ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਹਰ ਉਹ ਕਦਮ ਚੁੱਕਿਆ ਜੋ ਕਿ ਅਮਰੀਕਾ ਅੱਜ ਦੀ ਤਰੀਕ ਦੇ ਵਿੱਚ ਨਹੀਂ ਚੁੱਕ ਰਿਹਾ ਹੈ, ਜਿਸ ਤੋਂ ਗੁਰੇਜ਼ ਕਰ ਰਿਹਾ। ਉਦਾਹਰਣ ਦੇ ਤੌਰ ਤੇ AI ਦੇ ਉੱਤੇ ਕੰਟਰੋਲ ਲੈਣਾ, ਉਸ ਦੇ ਬਾਰੇ ਪ੍ਰਧਾਨ ਮੰਤਰੀ ਬੋਲੇ। ਫਿਰ ਰੂਸ ਯੂਕਰੇਨ ਜੰਗ ਦੇ ਵਿੱਚ ਯੂਕਰੇਨ ਦਾ ਖੁੱਲ ਕੇ ਸਾਥ ਦੇਣਾ, ਜੋ ਕਿ ਅਮਰੀਕਾ ਭੁੱਲ ਹੀ ਚੁੱਕਿਆ। ਜੋ ਬਾਈਡਨ ਦੇ ਕਾਰਜਕਾਲ ਦੇ ਵਿੱਚ ਅਮਰੀਕਾ ਨੇ ਜਿੰਨੇ ਹਥਿਆਰ ਯੂਕਰੇਨ ਨੂੰ ਦੇ ਦਿੱਤੇ ਅੱਜ ਦੀ ਤਰੀਕ ਦੇ ਵਿੱਚ ਤਾਂ ਯੂਕਰੇਨ ਦੀ ਬਾਂਹ ਅਮਰੀਕਾ ਫੜ ਨਹੀਂ ਰਿਹਾ। ਅਜਿਹੇ ਚ ਐਂਥਨੀ ਅਲਬਨੀਜ਼ ਵਲਾਦੀਮੀਰ ਪੁਤਿਨ ਦੇ ਨਾਲ, ਯਾਨੀ ਯੂਕਰੇਨੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਦੇ ਨੇ। $60 ਮਿਲੀਅਨ ਦੀ ਇੱਕ ਐਡੀਸ਼ਨਲ ਗ੍ਰਾਂਟ ਜਿਹੜੀ ਹੈ, ਜਾਂ ਇੱਕ ਐਡੀਸ਼ਨਲ ਮਦਦ ਜਿਹੜੀ ਹੈ, ਵਿੱਤੀ ਮਦਦ, ਉਹ ਆਸਟ੍ਰੇਲੀਆ ਯੂਕਰੇਨ ਨੂੰ ਦੇਗਾ ਇਸ ਜੰਗ ਦੇ ਸਮੇਂ ਦੇ ਦਰਮਿਆਨ। ਇੰਨਾ ਹੀ ਨਹੀਂ ਕਿ ਇਸ ਸਮਝੌਤੇ ਦੇ ਉੱਤੇ ਹਸਤਾਖਰ ਹੋਏ, ਬਲਕਿ ਪ੍ਰਧਾਨ ਮੰਤਰੀ ਥੋੜੇ ਭਾਵੁਕ ਨਜ਼ਰ ਆਏ। ਉਹਨਾਂ ਵਲਾਦੀਮੀਰ ਜ਼ੇਲੈਂਸਕੀ ਤੋਂ ਜਾਣਿਆ ਕਿ ਕਿਸ ਤਰੀਕੇ ਦੇ ਨਾਲ ਰੂਸ ਨੇ ਯੂਕਰੇਨ ਦਾ ਨੁਕਸਾਨ ਕੀਤਾ ਇਸ ਜੰਗ ਦੇ ਦਰਮਿਆਨ, ਮਨੁੱਖੀ ਤਸ਼ੱਦਦ ਹੋਏ ਨੇ। ਦੱਸ ਦਈਏ ਕਿ ਇਹ ਨਿਊਯਾਰਕ ਦੇ ਵਿੱਚ ਹੀ ਸਮਝੌਤਾ ਹੋਇਆ, ਜਦੋਂ ਜ਼ੇਲੈਂਸਕੀ ਵੀ ਉੱਥੇ ਪਹੁੰਚੇ ਹੋਏ ਨੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਨੂੰ ਲੈ ਕੇ, ਤੇ ਆਸਟ੍ਰੇਲੀਆ ਨੇ ਯੂਕਰੇਨ ਦੇ ਨਾਲ ਇਸ ਸਮਝੌਤੇ ਦੇ ਤਹਿਤ $45 ਮਿਲੀਅਨ ਜਿਹੜੇ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਜਿਹੜੇ ਇਕਵਿਪਮੈਂਟ ਯੂਕਰੇਨ ਨੂੰ ਦੇਣ ਦੇ ਖਾਤਰ ਪ੍ਰਵਾਨ ਕੀਤੇ ਨੇ। ਇਸ ਤੋਂ ਇਲਾਵਾ $10 ਮਿਲੀਅਨ ਯੂਕਰੇਨ ਦੇ ਐਨਰਜੀ ਸਿਕਿਉਰਿਟੀ ਦੇ ਵਾਸਤੇ ਦਿੱਤੇ ਜਾਣਗੇ, ਤੇ $5 ਮਿਲੀਅਨ ਜਿਹੜੇ ਨੇ ਉਹ ਹਿਊਮੈਨੀਟੇਰੀਅਨ ਏਡ ਦੇ ਤੌਰ ਤੇ, ਯਾਨੀ ਮਨੁੱਖੀ ਮਦਦ ਦੇ ਤੌਰ ਤੇ ਦਿੱਤੇ ਜਾਣਗੇ। ਭੋਜਨ, ਖਾਦ ਪਦਾਰਥ, ਹੋਰ ਜਿਹੜੀਆਂ ਦੂਸਰੀਆਂ ਚੀਜ਼ਾਂ ਨੇ, ਦਵਾਈਆਂ, ਪਾਣੀ ਆਦਿ ਵਗੈਰਾ, ਉਹ ਪ੍ਰਭਾਵਿਤ ਜੰਗ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਿੱਤਾ ਜਾ ਸਕੇ। ਜ਼ੇਲੈਂਸਕੀ ਨੇ ਰੂਸ ਦੇ ਖਿਲਾਫ ਤੇ ਯੂਕਰੇਨ ਦੇ ਨਾਲ ਡਟ ਕੇ ਖੜੇ ਹੋਣ ਦਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇੱਕ ਸੱਚਾ ਦੋਸਤ ਇਸ ਤਰੀਕੇ ਦੇ ਨਾਲ ਪੂਰੀ ਦੁਨੀਆ ਤੋਂ ਉਲਟ ਖੜਾ ਹੋ ਕੇ ਡਟ ਜਾਂਦਾ ਹੈ। ਦੱਸ ਦਈਏ ਕਿ ਡੋਨਲਡ ਟਰੰਪ ਨੇ ਇਸ ਤੋਂ ਪਹਿਲਾਂ ਵਲਾਦੀਮੀਰ ਪੁਤਿਨ ਨੂੰ G20 ਸਮਿਟ ਦੇ ਦਰਮਿਆਨ ਸੱਦਿਆ ਜ਼ਰੂਰ ਸੀ, ਪਰ ਇਹ ਸੋਚ ਕੇ ਜ਼ੇਲੈਂਸਕੀ ਉੱਥੇ ਪਹੁੰਚ ਵੀ ਗਏ ਸੀ ਕਿ ਅਮਰੀਕਾ ਕੋਈ ਮਦਦ ਦੇਗਾ, ਖਾਲੀ ਹੱਥ ਵਾਪਸ ਮੋੜ ਦਿੱਤਾ ਸੀ। ਅਜਿਹੇ ਦੇ ਵਿੱਚ ਆਸਟ੍ਰੇਲੀਆ, ਬਰਤਾਨੀਆ, ਜਰਮਨੀ, ਫਰਾਂਸ ਵਰਗੇ ਮੁਲਕ ਹੁਣ ਸਿਰਫ ਮਨੁੱਖੀ ਜਾਂ ਫੌਜੀ ਮਦਦ ਦੇਣ ਤੱਕ ਹੀ ਨਹੀਂ, ਬਲਕਿ ਭਾਵਨਾਤਮਕ ਤਰੀਕੇ ਦੇ ਨਾਲ ਵੀ ਯੂਕਰੇਨ ਦੇ ਨਾਲ ਜੁੜ ਚੱਲੇ ਨੇ। ਯੂਕਰੇਨ ਨੂੰ ਜਿਹੜੀਆਂ ਪਹਿਲੀਆਂ ਮਦਦਾਂ ਆਸਟ੍ਰੇਲੀਆ ਦੀ ਤਰਫ ਤੋਂ ਦਿੱਤੀਆਂ ਗਈਆਂ ਨੇ, ਉਸ ਤੋਂ ਵੱਖਰੀ ਇਹ $60 ਮਿਲੀਅਨ ਦੀ ਮਦਦ ਜਿਹੜੀ ਹੈ ਦਿੱਤੀ ਗਈ ਹੈ। ਉੱਥੇ ਹੀ ਆਸਟ੍ਰੇਲੀਆ ਨੇ ਇੱਕ ਨਵੀਂ ਜਿਹੜੀ ਸਟ੍ਰੈਟੇਜਿਕ ਡੀਲ ਹੈ ਉਹ ਨੈਦਰਲੈਂਡ ਦੇ ਨਾਲ ਵੀ ਸਾਈਨ ਕੀਤੀ ਹੈ। ਦੱਸ ਦਈਏ ਕਿ ਇਸ ਵੈਸੇ ਤਾਂ ਆਸਟ੍ਰੇਲੀਆ ਨੇ ਕਈ ਦੁਵੱਲੇ ਸਮਝੌਤੇ ਕੀਤੇ ਨੇ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੱਖੋ ਵੱਖਰੀਆਂ ਮੁਲਾਕਾਤਾਂ ਵੀ ਕੀਤੀਆਂ ਨੇ ਅਲੱਗ ਅਲੱਗ ਦੇਸ਼ਾਂ ਦੇ ਨੁਮਾਇੰਦਿਆਂ ਦੇ ਨਾਲ ਜੁੜੀਆਂ। ਬਲਕਿ ਕੱਲ੍ਹ ਦੇ ਦਿਨ ਖ਼ਬਰਾਂ 'ਚ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਯੂਰਪੀ ਯੂਨੀਅਨ ਦੇ ਜਿਹੜੇ ਕਮਿਸ਼ਨਰ ਸੀ ਉਹਨਾਂ ਦੇ ਨਾਲ ਵੀ ਆਸਟ੍ਰੇਲੀਆ ਦੀ ਮੁਲਾਕਾਤ ਹੋਈ ਸੀ। ਹੁਣ MH17 ਡਿਜ਼ਾਸਟਰ ਦੇ ਵਿੱਚ ਜਿਹੜਾ ਇੱਕ ਨੈਦਰਲੈਂਡ ਨੇ ਆਪਣਾ ਜੋ ਵੀ ਮਨੁੱਖੀ ਲੌਸ ਜਿਹੜਾ ਝੱਲਿਆ ਸੀ ਉਸ ਨੂੰ ਲੈ ਕੇ ਐਂਥਨੀ ਅਲਬਨੀਜ਼ ਦੀ ਤਰਫ ਤੋਂ ਡੱਚ ਪ੍ਰਾਈਮ ਮਿਨਿਸਟਰ ਜਿਹੜੇ ਨੇ ਰੌਬ ਜੈਟਨ ਉਹਨਾਂ ਦੇ ਨਾਲ ਵੱਖਰੇ ਤੌਰ ਤੇ ਉੱਤੇ ਮੁਲਾਕਾਤ ਕੀਤੀ ਗਈ ਤੇ ਨੈਦਰਲੈਂਡ ਦੇ ਨਾਲ ਇੱਕ ਸਟ੍ਰੈਟੇਜਿਕ ਜਿਹੜੀਆਂ ਸਾਂਝਾਂ ਨੇ, ਸਟ੍ਰੈਟੇਜਿਕ ਪਾਰਟਨਰਸ਼ਿਪ ਹੈ, ਉਸ ਨੂੰ ਹੋਰ ਮਜ਼ਬੂਤ ਕਰਨ ਦੇ ਉੱਤੇ ਗੱਲ ਕੀਤੀ ਗਈ। ਆਸਟ੍ਰੇਲੀਆ ਤੇ ਨੈਦਰਲੈਂਡ ਰਲ ਕੇ ਇੱਕ ਸਿਕਿਉਰਿਟੀ ਕਾਰਪੋਰੇਸ਼ਨ ਨੂੰ ਸਥਾਪਿਤ ਕਰਨਗੇ, ਖੇਤਰੀ ਇਲਾਕਿਆਂ ਦੀ ਜਿਹੜੀ ਸ਼ਾਂਤੀ ਅਸਥਿਰਤਾ ਹੈ ਉਸ ਨੂੰ ਬਹਾਲ ਕਰਨ ਦੇ ਲਈ। ਨੈਦਰਲੈਂਡ ਇਸ ਦੇ ਵਿੱਚ ਦੂਸਰੇ ਯੂਰਪੀ ਮੁਲਕਾਂ ਨੂੰ ਵੀ ਸ਼ਾਮਲ ਕਰੇਗਾ। ਦੱਸ ਦਈਏ ਕਿ ਦੋਹਾਂ ਮੁਲਕਾਂ ਨੇ ਜਿਹੜੀ ਮਲੇਸ਼ੀਅਨ ਏਅਰਲਾਈਨਸ ਦੀ ਫਲਾਈਟ MH17 ਸੀ, ਹਾਲਾਂਕਿ ਰੂਸ ਦੀ ਤਰਫ ਤੋਂ ਇਲਜ਼ਾਮ ਇਹ ਲੱਗਦੇ ਨੇ ਕਿ ਰੂਸ ਨੇ ਮਿਜ਼ਾਈਲ ਮਾਰ ਕੇ ਉਸਨੂੰ ਫੁੰਡ ਸੁੱਟਿਆ ਸੀ। ਇਹ ਜਿਹੜੀ ਫਲਾਈਟ ਸੀ ਇਹ ਐਮਸਟਰਡਮ ਤੋਂ ਹੀ, ਯਾਨੀ ਨੈਦਰਲੈਂਡ ਦੇ ਰਾਜਧਾਨੀ ਸ਼ਹਿਰ ਤੋਂ ਹੀ ਟੇਕ ਆਫ ਕਰਕੇ ਗਈ ਸੀ। ਜਦੋਂ ਰੂਸੀ ਮਿਜ਼ਾਈਲ ਨੇ ਸਾਲ 2014 ਦੇ ਵਿੱਚ ਇਸ ਨੂੰ ਨਿਸ਼ਾਨਾ ਬਣਾਇਆ, ਇਸ ਜਹਾਜ਼ ਦੇ ਵਿੱਚ ਮੌਜੂਦ 298 ਪੈਸੇਂਜਰ ਤੇ ਜਿਹੜੇ ਕਰੂ ਮੈਂਬਰ ਸੀ ਉਹ ਉਸ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਤੇ ਮੌਕੇ ਤੇ ਸਭ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਉਸ ਦੇ ਵਿੱਚ 38 ਆਸਟ੍ਰੇਲੀਅਨ ਲੋਕ ਵੀ ਸ਼ਾਮਲ ਸੀ। ਇਸੇ ਕਰਕੇ ਆਸਟ੍ਰੇਲੀਆ ਨੇ MH17 ਹਾਦਸੇ ਦੇ ਵਿੱਚ ਨੈਦਰਲੈਂਡ ਦੇ ਨਾਲ ਰਲ ਕੇ ਇਸ ਮਾਮਲੇ ਦੀ ਦੇ ਵਿੱਚ ਜਿਹੜੇ ਲੋਕਾਂ ਨੂੰ ਨਿਆਂ ਦੇਣ ਦਾ ਔਰ ਰਾਹਤ ਦੇਣ ਦਾ ਜਿਹੜਾ ਇੱਕ ਦੁਵੱਲਾ ਕਦਮ ਚੁੱਕਿਆ ਹੈ। ਉੱਥੇ ਹੀ ਵੈਸੇ ਤਾਂ ਆਉਣ ਵਾਲੇ ਪੂਰੇ ਹਫਤੇ ਦੇ ਵਿੱਚ OpenAI ਏਜੰਟਸ ਦੇ ਜਿਹੜੇ ਮੈਡੀਕੇਅਰ ਦੇ ਵਿੱਚ ਦਖਲ ਅੰਦਾਜ਼ੀ ਹੋਈ ਹੈ ਉਸ ਨੂੰ ਲੈ ਕੇ ਬਿਆਨਬਾਜ਼ੀਆਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ, ਤੁਹਾਡੇ ਨਾਲ ਸਾਂਝੀਆਂ ਵੀ ਕਰਦੇ ਰਵਾਂਗੇ। ਪਰ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। ਹਵਾਈ ਜਹਾਜ਼ ਦੇ ਨਾਲ ਜੁੜੀ ਖਬਰ ਜਿੱਥੇ ਸਾਂਝੀ ਕੀਤੀ ਹੈ ਉੱਥੇ ਸਿਡਨੀ ਤੋਂ ਪਹਿਲੀ ਖਬਰ
1: ਜਿੱਥੇ ਸਿਡਨੀ ਏਅਰਪੋਰਟ ਦੇ ਉੱਤੇ ਡਬਲ ਡੋਜ਼ ਆਫ ਇੰਡਸਟਰੀਅਲ ਐਕਸ਼ਨ ਜਿਹੜੀ ਅੱਜ ਦੇ ਦਿਨ ਅਖਬਾਰਾਂ 'ਚ ਪ੍ਰਚਾਰੀ ਜਾ ਰਹੀ ਹੈ। ਯਾਨੀ ਅੱਜ ਵੀਰਵਾਰ ਦੇ ਦਿਨ ਇੱਕ ਨਹੀਂ ਬਲਕਿ ਦੂਰੀਆਂ ਹੜਤਾਲਾਂ ਨੇ। ਦੂਰੀਆਂ ਹੜਤਾਲਾਂ ਇੱਦਾਂ ਕਿ ਇੱਕ ਤਾਂ ਜਿਹੜੇ ਗਰਾਊਂਡ ਸਟਾਫ ਹੈ ਉਹਨਾਂ ਦੀ ਤਰਫ ਤੋਂ ਸਟ੍ਰਾਈਕ ਕੀਤੀ ਜਾ ਰਹੀ ਹੈ, ਦੂਸਰਾ ਕੁਆਂਟਸ ਦੇ ਸਟਾਫ ਦੀ ਤਰਫ ਤੋਂ ਕੀਤੀ ਜਾ ਰਹੀ ਹੈ। 400 ਦੇ ਕਰੀਬ ਸੈਟਿਸ ਸਿਕਿਉਰਿਟੀ ਨਾਮ ਦੀ ਜਿਹੜੀ ਕੰਪਨੀ ਹੈ ਸਿਡਨੀ ਏਅਰਪੋਰਟ ਦੇ ਉੱਤੇ, ਉਹਨਾਂ ਦੇ ਵਰਕਰ ਜਿਹੜਾ ਹੜਤਾਲ ਅੱਜ ਸਵੇਰ ਵੇਲੇ ਉਹਨਾਂ ਨੇ ਹੜਤਾਲ ਕੀਤੀ ਸੀ, ਪਹਿਲਾਂ 2 ਘੰਟਿਆਂ ਦੀ, ਸਵੇਰੇ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ, ਜਿਸ ਵੇਲੇ ਹੁਣ ਖਬਰਾਂ ਲਾਈਵ ਚੱਲ ਰਹੀਆਂ ਹੈ। ਤੇ ਦੂਜੀ ਹੜਤਾਲ ਚੱਲਣੀ ਹੈ ਜਿਹੜੀ ਸ਼ਾਮ ਨੂੰ 6 ਵਜੇ, 6 ਵਜੇ ਤੋਂ ਲੈ ਕੇ 8 ਵਜੇ ਤੱਕ। ਇਸ ਦਰਮਿਆਨ ਸਿਕਿਉਰਿਟੀ ਸਟਾਫ ਦਾ ਇਹ ਕਹਿਣਾ ਹੈ ਕਿ ਇੰਡਸਟਰੀਅਲ ਐਕਸ਼ਨ ਦੇ ਵਿੱਚ ਲਗਭਗ 99% ਸਟਾਫ ਮੈਂਬਰ ਉਹਨਾਂ ਦੇ ਨਾਲ ਜੁੜੇ ਹੋਏ ਨੇ। ਦੂਸਰੀ ਹੜਤਾਲ ਜਿਹੜੀ ਉਹ ਕੁਆਂਟਸ ਦੇ ਗਰਾਊਂਡ ਸਰਵਿਸਿਜ਼ ਤੇ ਆਸਟ੍ਰੇਲੀਅਨ ਏਅਰ ਐਕਸਪ੍ਰੈਸ ਦੇ ਨਾਲ ਜੁੜੇ ਹੋਏ ਕਾਮਿਆਂ ਦੇ ਦੁਆਰਾ 500 ਦੇ ਕਰੀਬ ਇਹ ਕਾਮੇ ਅੱਜ ਦੇ ਦਿਨ ਹੜਤਾਲ ਦੇ ਉੱਤੇ ਪੂਰੇ ਦਿਨ ਦੇ ਲਈ ਜਾਣਗੇ, ਅੱਜ ਵੀਰਵਾਰ ਤੋਂ ਲੈ ਕੇ ਕੱਲ੍ਹ ਸ਼ੁੱਕਰਵਾਰ ਸਵੇਰ ਵੇਲੇ ਤੱਕ। ਪਰ ਇਹ ਹੜਤਾਲ ਸਿਰਫ ਸਿਡਨੀ ਦੇ ਵਿੱਚ ਹੀ ਮਹਦੂਦ ਨਹੀਂ ਹੈ, ਇਹ ਹੜਤਾਲ ਬ੍ਰਿਸਬੇਨ, ਐਡੀਲੇਡ ਤੇ ਪਰਥ ਹਵਾਈ ਅੱਡਿਆਂ ਦੇ ਉੱਤੇ ਵੀ ਆਪਰੇਸ਼ਨਸ ਪ੍ਰਭਾਵਿਤ ਕਰੇਗੀ। ਹਾਲਾਂਕਿ ਕੁਆਂਟਸ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਕੋਲ ਪਲਾਨ ਬੀ ਹੈ, ਇਸ ਦੇ ਨਾਲ ਸਿਰਫ ਜਿਹੜੀਆਂ ਕੁਆਂਟਸ ਲਿੰਕ ਦੀਆਂ ਫਲਾਈਟਸ ਯਾਨੀ ਖੇਤਰੀ ਉਡਾਨਾਂ ਨੇ ਤੇ ਜਿਹੜੀਆਂ ਢੋਆ ਢੁਆਈ ਵਾਲੀਆਂ ਉਡਾਨਾਂ ਨੇ ਉਹੀ ਪ੍ਰਭਾਵਿਤ ਹੋਣਗੀਆਂ। ਜ਼ਿਆਦਾਤਰ ਜਿਹੜੀਆਂ ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਤੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹਨਾਂ ਦੇ ਉੱਤੇ ਕੋਈ ਐਡਾ ਖਾਸ ਪ੍ਰਭਾਵ ਨਹੀਂ ਪੈਣ ਲੱਗਿਆ। ਥੋੜੀਆਂ ਬਹੁਤ ਜਿਹੜੀਆਂ ਖੱਜਲ ਖੁਆਰੀਆਂ ਤੁਹਾਨੂੰ ਹਵਾਈ ਅੱਡਿਆਂ ਦੇ ਉੱਤੇ ਦੇਖਣੀਆਂ ਜ਼ਰੂਰ ਪੈ ਸਕਦੀਆਂ ਨੇ। ਉੱਥੇ ਹੀ ਹਵਾਈ ਜਹਾਜ਼ ਦੇ ਨਾਲ ਜੁੜੀ ਇੱਕ ਹੋਰ ਆਖਰੀ ਖਬਰ, ਇਹ ਵੀ ਕੁਆਂਟਸ ਦੇ ਨਾਲ ਜੁੜੀ ਹੈ, ਇਹ ਵੈਸਟਰਨ ਆਸਟ੍ਰੇਲੀਆ ਤੋਂ ਖਬਰ ਹੈ, ਜਿੱਥੇ ਚੱਲਦੇ ਫਲਾਈਟ ਦੇ ਵਿੱਚ ਕੁਆਂਟਸ ਦੇ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦਾ ਵੈਸਟਰਨ ਆਸਟ੍ਰੇਲੀਆ ਦਾ ਇੱਕ ਵਿਅਕਤੀ ਜਿਹੜਾ ਉਸਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ। ਦੱਸ ਦਈਏ ਕਿ ਕੁਆਂਟਸ ਦੀ ਫਲਾਈਟ ਹੈ ਕਰਾਥਾ ਲਗਭਗ ਪਰਥ ਤੋਂ 1500 ਕਿਲੋਮੀਟਰ ਉੱਤਰ ਵਾਲੇ ਪਾਸੇ ਹੈ, ਜਿੱਥੇ ਇਹ ਫਲਾਈਟ QF1733 ਐਸੇ ਹਫਤੇ ਦੇ ਦਰਮਿਆਨ ਉੱਡ ਰਹੀ ਸੀ ਜਦੋਂ ਇਹ ਵਿਅਕਤੀ ਉਸ ਦੇ ਵਿੱਚ ਮੌਜੂਦ ਸੀ। ਕਾਨੂੰਨ ਕਾਰਨਾਂ ਕਰਕੇ ਉਸਦਾ ਨਾਮ ਨਹੀਂ ਦੱਸਿਆ ਜਾ ਸਕਦਾ, ਪਰ ਜਦੋਂ ਪਰਥ ਏਅਰਪੋਰਟ ਦੇ ਉੱਤੇ ਉਹ ਸ਼ਾਮ ਨੂੰ ਸੋਮਵਾਰ ਦੇ ਦਿਨ ਲੈਂਡ ਕਰਦੀ, ਉਸ ਤੋਂ ਬਾਅਦ ਇਸ 41 ਸਾਲਾ ਵਿਅਕਤੀ ਦੇ ਉੱਤੇ ਕਾਮਨਵੈਲਥ ਆਫੀਸ਼ੀਅਲਸ ਦੀ ਤਰਫ ਤੋਂ ਉਸਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਸਪੁਰਦ ਪੇਸ਼ ਕੀਤਾ ਜਾਂਦਾ ਹੈ। ਡਿਸਆਰਡਰਲੀ ਬਿਹੇਵੀਅਰ ਦੇ ਚੱਲਦੇ ਆਸਟ੍ਰੇਲੀਅਨ ਫੈਡਰਲ ਪੁਲਿਸ ਉਸ ਦੇ ਉੱਤੇ ਦੋਸ਼ ਆਇਦ ਕਰਕੇ ਉਸਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕਰੇਗੀ। ਅਦਾਲਤ ਦੇ ਵਿੱਚ 27 ਨਵੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਪਰਥ ਮੈਜਿਸਟ੍ਰੇਟ ਕੋਰਟ ਦੇ ਵਿੱਚ ਕੀਤੀ ਜਾਣੀ ਹੈ। ਤਨਖਾਹ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਆਸਟ੍ਰੇਲੀਆ ਦੇ ਵਿੱਚ ਤਨਖਾਹਾਂ ਦੇ ਅੰਦਰ ਇੱਕ ਵੱਡਾ ਫਰਕ ਰਹਿੰਦਾ ਹੈ। ਜਦੋਂ ਕਿ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ 'ਚ ਇੱਕੋ ਹੀ ਅਹੁਦੇ ਦੇ ਲਈ ਇੱਕ ਪੁਰਸ਼ ਨੂੰ ਇੱਕ ਮਹਿਲਾ ਦੇ ਮੁਕਾਬਲੇ ਵਧੇਰੇ ਤਨਖਾਹ ਮਿਲਦੀ ਹੈ। ਹੁਣ ਇਹ ਜਿਹੜੀ ਰਿਪੋਰਟ ਹੈ ਇਹ UTS ਯਾਨੀ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਦੇ ਜਿਹੜਾ ਸੈਂਟਰ ਫਾਰ ਇੰਡੀਜਨਸ ਪੀਪਲ ਐਂਡ ਵਰਕ ਹੈ CIPW ਤੇ ਦੂਜੇ ਪਾਸੇ ਇੰਡੀਜਨਸ ਬਿਜ਼ਨਸ ਆਸਟ੍ਰੇਲੀਆ ਯਾਨੀ IBA, ਇਹ ਦੋ ਸੰਸਥਾਵਾਂ ਦੇ ਸਾਂਝੇ ਤੌਰ ਤੇ ਕੀਤੇ ਸਰਵੇਖਣ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਜਿੱਥੇ ਹਰ ਇੱਕ ਆਸਟ੍ਰੇਲੀਅਨ ਇੱਕ ਕੰਮ ਦੇ ਲਈ $1 ਜਿਹੜਾ ਉਦਾਹਰਨ ਦੇ ਤੌਰ ਦੇ ਉੱਤੇ ਹਾਸਲ ਕਰਦਾ, ਉੱਥੇ ਇੰਡੀਜਨਸ ਲੋਕਾਂ ਨੂੰ ਉਸੇ ਕੰਮ ਦੇ ਲਈ 84 ਸੈਂਟ ਦਿੱਤੇ ਜਾਂਦੇ ਨੇ। ਇੱਕ ਵੱਡਾ ਫਰਕ ਜਿਹੜਾ ਹੈ ਇੰਡੀਜਨਸ ਲੋਕਾਂ ਨੂੰ ਜਾਂ ਇੰਡੀਜਨਸ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਕੰਮ ਨੇ ਉਹਨਾਂ ਨੂੰ ਦੇਖਣ ਨੂੰ ਮਿਲਦਾ, ਔਰ ਇਸ ਦਾ ਅਸਰ ਉਹਨਾਂ ਦੀ ਸੁਪਰਐਨੂਏਸ਼ਨ ਪੇਮੈਂਟ ਤੱਕ ਵੀ ਪੈਂਦਾ ਹੈ। ਜੈਂਡਰ ਗੈਪ ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਹੈ, ਆਸਟ੍ਰੇਲੀਆ 'ਚ ਇੱਕ ਕੰਮ ਦੇ ਲਈ ਇੱਕ ਮਹਿਲਾ ਨੂੰ ਇੱਕ ਪੁਰਸ਼ ਦੇ ਮੁਕਾਬਲੇ ਲਗਭਗ 12% ਘੱਟ ਤਨਖਾਹ ਜਿਹੜੀ ਹੈ ਦਿੱਤੀ ਜਾਂਦੀ ਹੈ। ਪਰ ਇਸੇ ਰਿਸਰਚ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਮਹਿਲਾਵਾਂ ਦਾ ਤਾਂ ਹੋਰ ਵੀ ਮਾੜਾ ਹਾਲਾਤ ਹੈਗੇ ਨੇ। ਉਦਾਹਰਨ ਦੇ ਤੌਰ ਦੇ ਉੱਤੇ ਕਿਸੇ ਇੱਕ ਵਧੀਆ ਕੰਮ ਦੇ ਲਈ ਜਿੱਥੇ ਆਸਟ੍ਰੇਲੀਅਨ ਪੁਰਸ਼ਾਂ ਨੂੰ $52 ਪ੍ਰਤੀ ਘੰਟੇ ਦੀ ਮੈਨੇਜੇਰੀਅਲ ਰੋਲ ਦੇ ਵਾਸਤੇ ਕਹਿ ਰਹੇ ਹਾਂ, ਉੱਪਰਲੇ ਜਿਹੜੇ ਰੈਂਕ ਦੇ ਰੋਲ ਨੇ, ਉੱਥੇ ਜਿਹੜੇ ਇੱਕ ਆਮ ਆਸਟ੍ਰੇਲੀਆਈ ਨੂੰ $52 ਪ੍ਰਤੀ ਘੰਟੇ ਦੇ ਮਿਲਦੇ ਨੇ, ਉੱਥੇ ਹੀ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਮਹਿਲਾ ਨੂੰ $41 ਉਸੇ ਕੰਮ ਦੇ ਲਈ ਮਿਲਦੇ ਨੇ। ਸੋ ਇੰਨਾ ਫਰਕ ਜਿਹੜਾ ਨਜ਼ਰ ਆਉਂਦਾ, ਸਭ ਤੋਂ ਵੱਡਾ ਫਰਕ 19% ਦਾ ਪ੍ਰੋਫੈਸ਼ਨਲਸ ਦੇ ਦਰਮਿਆਨ ਦੇਖਣ ਨੂੰ ਮਿਲਦਾ। ਵੈਸੇ ਇਸ ਸਰਵੇਖਣ 'ਚ ਮੈਨੇਜਰਸ ਤੋਂ ਲੈ ਕੇ ਲੇਬਰਰਸ ਤੱਕ ਸਾਰਿਆਂ ਦੇ ਅਲੱਗ ਅਲੱਗ ਜਿਹੜੇ ਕਿੱਤੇ ਸੀ ਉਹਨਾਂ ਦੇ ਉੱਤੇ ਇਹ ਲਗਭਗ 227 ਕਿੱਤਿਆਂ ਦੇ ਬਾਰੇ ਇਹ ਅੰਕੜੇ ਇਕੱਠੇ ਕੀਤੇ ਗਏ ਨੇ। ਅਲੱਗ ਅਲੱਗ ਆਕੂਪੇਸ਼ਨ ਗਰੁੱਪਸ ਇਸ ਦੇ ਵਿੱਚ ਸੀਗੇ ਔਰ ਅਲੱਗ ਅਲੱਗ ਉਮਰ ਵਰਗ ਦੇ ਨਾਲ ਇਹਨਾਂ ਨੂੰ ਵੰਡਿਆ ਗਿਆ ਹੈ। ਦੱਸਿਆ ਗਿਆ ਹੈ ਕਿ ਐਬੋਰੀਜਨਲ ਲੋਕ ਜੇ ਇਸੇ ਤਰੀਕੇ ਦੇ ਨਾਲ ਘੱਟ ਤਨਖਾਹਾਂ ਹਾਸਲ ਕਰਦੇ ਰਹੇ ਔਸਤਨ, ਤਾਂ ਸਾਲ 2050 ਤੱਕ ਜਾਂਦਿਆਂ 170 ਬਿਲੀਅਨ ਡਾਲਰ ਦਾ ਨੁਕਸਾਨ ਉਹਨਾਂ ਦੀਆਂ ਕੁੱਲ ਤਨਖਾਹਾਂ ਦੇ ਵਿੱਚ ਜਿਹੜਾ ਹੋਏਗਾ। ਗਰੋਸਰੀ ਦੀ ਕੀਮਤਾਂ ਦੇ ਨਾਲ ਜੁੜੀ ਅਗਲੀ ਖਬਰ, ਜਿੱਥੇ ਆਸਟ੍ਰੇਲੀਆ ਦੇ ਵਿੱਚ ਗਰੋਸਰੀ ਜਿਹੜੀ ਉਹ ਸਭ ਤੋਂ ਜ਼ਿਆਦਾ ਮਹਿੰਗੀ ਇਸ ਕਰਕੇ ਕਿਉਂਕਿ ਸੁਪਰ ਮਾਰਕਿਟ ਚੇਨਸ ਆਪਣੀ ਮਨਮਰਜ਼ੀ ਦੀ ਮਹਿੰਗਾਈ ਕਰੀ ਰੱਖਦੀਆਂ ਨੇ। ਮਾਰਚ ਤੋਂ ਜੂਨ ਮਹੀਨੇ ਦੀ ਤਿਮਾਹੀ ਦੇ ਦਰਮਿਆਨ 7% ਇਜ਼ਾਫਾ ਹੋਇਆ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਵਿੱਚ। ਚੁਆਇਸ ਨਾਮ ਦੇ ਕੰਜ਼ਿਊਮਰ ਐਡਵੋਕੇਸੀ ਗਰੁੱਪ ਦੀ ਤਰਫ ਤੋਂ ਲਗਭਗ 10ਵੀਂ ਕੁਆਟਰਲੀ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਗਈ ਹੈ। ਸੁਪਰ ਮਾਰਕਿਟਸ ਦੇ ਵਿੱਚ ਜਿਹੜੀਆਂ ਵਸਤਾਂ ਹੁੰਦੀਆਂ ਨੇ ਜਿਹਦੇ 'ਚ ਖਾਸ ਤੌਰ ਦੇ ਉੱਤੇ ਇੱਕ ਬਾਸਕਿਟ ਦੀ ਕੀਮਤ ਤੈਅ ਕਰ ਲਈ ਜਾਂਦੀ ਹੈ। ਇੱਕ ਬਾਸਕਿਟ ਜਿਹਦੇ ਵਿੱਚ 1 ਲੀਟਰ ਦੁੱਧ, ਰਾਇਲ ਗਾਲਾ ਐਪਲ ਤੇ ਸਟ੍ਰਾਬੈਰੀ, ਬਨਾਨਾਸ, ਪੋਟੈਟੋਸ, ਐਵਾਕੈਡੋ, ਬਾਸਮਤੀ ਰਾਈਸ ਤੇ ਬੀਫ ਦੀ ਇੱਕ ਜਿਹੜੀ 250 ਗ੍ਰਾਮ ਦੀ ਪੈਕਿੰਗ ਹੈ ਉਹ ਰੱਖ ਲਈ ਜਾਂਦੀ ਹੈ। ਹੁਣ ਇਸ ਦੀ ਤੁਲਨਾ ਕੀਤੀ ਜਾਂਦੀ ਹੈ ਕਿ ਕੋਲਸ ਦੇ ਵਿੱਚ ਕਿੰਨੇ ਦੀ ਹੈ ਬਾਸਕਿਟ, ਵੂਲਵਰ ਚ ਕਿੰਨੇ ਦੀ, ਆਲਡੀ ਚ, ਆਈਜੀਏ ਚ ਕਿੰਨੇ ਦੀ। ਸਾਰਿਆਂ ਦੇ ਵਿੱਚ ਜੇਕਰ ਇੱਕ ਔਸਤ ਕੱਢ ਲਈ ਜਾਵੇ ਸਾਰੀਆਂ ਸੁਪਰ ਮਾਰਕਿਟ ਦੀ, ਤਾਂ 7% ਮਹਿੰਗਾਈ ਵਧੀ ਹੈ ਉਸ ਤੋਂ ਪਿਛਲੀ ਇੱਕ ਤਿਮਾਹੀ ਦੇ ਨਾਲੋਂ। ਪਰ ਟੋਟਲ ਕੋਸਟ ਦੀ ਜਦੋਂ ਗੱਲ ਕਰੀਏ ਤੇ ਮਾਰਚ ਮਹੀਨੇ ਦੇ ਵਿੱਚ ਜਿਹੜੀ ਇਸੇ ਬਾਸਕਟ ਦੀ ਕੀਮਤ $40.83 ਸੀ, ਉਹੀ ਹੁਣ ਜੂਨ ਮਹੀਨੇ ਤੱਕ ਜਾਂਦਿਆਂ ਜਾਂਦਿਆਂ $43.62 ਹੋ ਗਈ ਹੈ। ਇਹਦੇ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਸਭ ਤੋਂ ਮਹਿੰਗਾ ਜਿਹੜਾ ਹੈ, ਜ਼ਾਹਰ ਜੀ ਗੱਲ ਹੈ ਕਿ IGA ਸਭ ਤੋਂ ਮਹਿੰਗਾ ਆਸਟ੍ਰੇਲੀਆ ਦੇ ਵਿੱਚ ਸਮਾਨ ਉਪਲਬਧ ਕਰਵਾਉਂਦਾ ਹੈ। ਸੁਪਰ ਮਾਰਕਿਟ ਚੇਨ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਸਭ ਤੋਂ ਮਹਿੰਗਾ ਕੋਲਸ ਹੈ, ਤੀਜੇ ਨੰਬਰ ਦੇ ਉੱਤੇ ਵੂਲਵਰਸ, ਚੌਥੇ ਤੇ ਆਲਡੀ, ਯਾਨੀ ਕਿ ਚੌਥੇ ਨੰਬਰ ਤੱਕ ਜਾਂਦਿਆਂ ਜਾਂਦਿਆਂ ਆਲਡੀ ਜਿਹੜਾ ਹੈ ਉਹ ਸਸਤਾ ਬਾਕੀ ਜਿਹੜੀਆਂ ਸੁਪਰ ਮਾਰਕਿਟਸ ਨੇ ਉਹਨਾਂ ਦੇ ਮੁਕਾਬਲੇ ਪੈ ਜਾਂਦਾ ਹੈ ਓਵਰਆਲ ਜੇਕਰ ਗੱਲ ਕਰੀਏ ਤਾਂ। ਪਰ ਸੈਕ ਆਲਡੀ ਦੇ ਵਿੱਚ ਵੀ ਕੀਮਤਾਂ ਦੇ ਅੰਦਰ ਇਜ਼ਾਫਾ ਹੋਇਆ ਹੈ। IGA ਚ 11% ਕੀਮਤਾਂ ਦਾ ਇਜ਼ਾਫਾ ਹੋਇਆ ਦੱਸਿਆ ਗਿਆ, ਉੱਥੇ ਹੀ ਆਲਡੀ ਚ 8% ਕੀਮਤਾਂ ਦਾ ਇਜ਼ਾਫਾ ਹੋਇਆ ਦੱਸਿਆ। ਹਾਲਾਂਕਿ ਕੋਲਸ ਦੇ ਵਿੱਚ 6% ਇਜ਼ਾਫਾ ਹੋਇਆ, ਪਰ ਕੋਲਸ ਪਹਿਲਾਂ ਤੋਂ ਹੀ ਆਸਟ੍ਰੇਲੀਆ ਦੇ ਵਿੱਚ ਇੱਕ ਮਹਿੰਗੀ ਸੁਪਰ ਮਾਰਕਿਟ ਚੇਨ ਹੈ। ਉਹ ਅਲੱਗ ਗੱਲ ਹੈ ਕਿ ਕੋਲਸ ਤੇ ਜਿਹੜਾ ਵੂਲਵਰਸ ਹੈ ਉਹਨਾਂ ਨੇ ਆਪਣੇ ਹਾਫ ਈਅਰਲੀ ਰਿਪੋਰਟ ਦੇ ਵਿੱਚ ਆਪਣੀ ਕੰਪਨੀ ਨੂੰ ਮੁਨਾਫਾ ਹੋਇਆ ਦਰਸਾਇਆ ਸੀ। ਉੱਥੇ ਹੀ ਆਖਰੀ ਕੁਝ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਕਿੱਦਾਂ ਰਿਹਾ ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਚੌਥੇ ਦਿਨ ਭਾਰਤ ਦੀ ਝੋਲੀ ਦੇ ਵਿੱਚ ਕਿਹੜੇ ਕਿਹੜੇ ਮੈਡਲ ਆਏ। ਵੇਟ ਲਿਫਟਰ ਮੀਰਾਬਾਈ ਚਾਨੂ ਨੇ ਖਾਸ ਤੌਰ ਦੇ ਉੱਤੇ ਜਿਹੜੀ ਭਾਰ ਤੋਲਣ ਦੀ ਜਿਹੜੀ ਇੱਕ ਪ੍ਰਤੀਯੋਗਤਾ ਸੀ ਉਸ ਦੇ ਵਿੱਚ ਜਿਹੜਾ ਸਨਮਾਨ ਹਾਸਲ ਕੀਤਾ। ਕਬੱਡੀ ਦੇ ਵਿੱਚ, ਹਾਕੀ ਦੇ ਵਿੱਚ ਤੇ ਨਿਸ਼ਾਨੇਬਾਜ਼ੀ ਦੇ ਵਿੱਚ ਜਿਹੜਾ ਭਾਰਤ ਨੂੰ ਸਨਮਾਨ ਹਾਸਲ ਹੋਏ। ਮੀਰਾਬਾਈ ਚਾਨੂ ਨੇ 49 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ। 12 ਸਾਲਾਂ ਤੋਂ ਉਹਨਾਂ ਨੂੰ ਇਸ ਤਗਮੇ ਦੀ ਉਡੀਕ ਸੀ ਔਰ ਟੋਕਿਓ ਓਲੰਪਿਕ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਨੇ ਕੁੱਲ 198 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤਰ੍ਹਾਂ ਉਹਨਾਂ ਨੇ 1998 ਦੇ ਵਿੱਚ ਕਰਨਮ ਮਲੇਸ਼ਵਰੀ ਦੇ ਚਾਂਦੀ ਦੇ ਤਗਮੇ ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਲਈ ਏਸ਼ੀਅਨ ਖੇਡਾਂ ਦੇ ਵਿੱਚ ਤਗਮਾ ਹਾਸਲ ਕੀਤਾ। ਉਧਰ ਜੈਮੀਨਾ ਨੇ ਏਸ਼ੀਅਨ ਗੇਮਸ ਦੇ ਵਿੱਚ ਪੁਰਸ਼ ਸਿੰਗਲਸ ਦੇ ਸੈਮੀਫਾਈਨਲ ਚ ਜਾਪਾਨ ਦੇ ਤਾਕੂਆ ਕਾਰਾਸੋਕਾ ਨੂੰ ਹਰਾਉਣ ਤੋਂ ਬਾਅਦ ਜਿਹੜਾ ਇਹੋ ਸੋਫਟ ਟੈਨਿਸ ਦੇ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਔਰ ਭਾਰਤ ਦੇ ਲਈ ਏਸ਼ੀਅਨ ਖੇਡਾਂ ਦੇ ਵਿੱਚ ਇਹ ਪਹਿਲਾ ਸੋਫਟ ਟੈਨਿਸ ਦਾ ਤਗਮਾ ਸੀ। ਆਪਣੀਆਂ ਤੀਜੀਆਂ ਏਸ਼ੀਅਨ ਖੇਡਾਂ ਖੇਡ ਰਹੇ 26 ਸਾਲ ਦੇ ਜੈਮੀਨਾ ਨੇ 3 ਗੇਮਾਂ ਦੇ ਵਿੱਚ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ, ਪਰ ਇਸ ਰਫਤਾਰ ਨੂੰ ਉਹ ਹਾਲਾਂਕਿ ਜ਼ਿਆਦਾ ਦੇਰ ਬਰਕਰਾਰ ਨਹੀਂ ਰੱਖ ਸਕੇ। ਇਸੇ ਦੇ ਚੱਲਦਿਆਂ ਉਹ ਇਸ ਮੁਕਾਬਲੇ ਦੇ ਵਿੱਚ ਜਿਹੜਾ ਹੈ 3-5, 1-4, 1-4, 4-1, 6-4 ਤੇ 1-4 ਦੇ ਫਰਕ ਦੇ ਨਾਲ ਹਾਰੇ, ਪਰ ਫਿਰ ਵੀ ਕਾਂਸੇ ਦਾ ਤਗਮਾ ਉਹ ਲੈ ਗਏ। ਉਧਰ ਸਕੀਟ ਨਿਸ਼ਾਨੇਬਾਜ਼ੀ ਦੇ ਵਿੱਚ ਵੀ ਭਾਰਤ ਨੇ ਏਸ਼ੀਅਨ ਖੇਡਾਂ ਦੇ ਵਿੱਚ ਕਾਂਸੀ ਦੇ ਤਗਮੇ ਜਿੱਤੇ, ਪਰ ਵਿਅਕਤੀਗਤ ਤਗਮੇ ਉਹਨਾਂ ਦੀ ਪਹੁੰਚ ਤੋਂ ਬਾਹਰ ਰਹੇ ਕਿਉਂਕਿ ਫਾਈਨਲ ਦੇ ਵਿੱਚ ਪਹੁੰਚੇ ਤਿੰਨਾਂ ਦੇ ਵਿੱਚੋਂ 2 ਖਿਡਾਰੀ ਚੌਥੇ ਸਥਾਨ ਦੇ ਉੱਤੇ ਰਹੇ। 3 ਦਿਨਾਂ ਦੇ ਕੁਆਲੀਫਾਈਂਗ ਦੌਰ ਤੋਂ ਬਾਅਦ ਰਾਇਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ ਤੇ ਪਰੀਨਾਸ ਧਾਲੀਵਾਲ ਦੀ ਭਾਰਤੀ ਮਹਿਲਾਵਾਂ ਦੀ ਤਿਕੜੀ ਨੇ ਸੋਨ ਤਗਮਾ ਜੇਤੂ ਚੀਨ ਦੀ ਅਤੇ ਕਜ਼ਾਕਿਸਤਾਨ ਦੀ ਟੀਮ ਤੋਂ ਬਾਅਦ ਜਿਹੜੇ ਅੰਕ ਹਾਸਲ ਕੀਤੇ। ਚੀਨ ਨੂੰ 357 ਅੰਕ ਮਿਲੇ, ਕਜ਼ਾਕਿਸਤਾਨ ਨੂੰ 336 ਤੇ ਭਾਰਤ ਨੂੰ 331। ਇਸ ਤਰੀਕੇ ਦੇ ਨਾਲ ਭਾਰਤ ਨੂੰ ਸਕੀਟ ਜਿਹੜੀ ਨਿਸ਼ਾਨੇਬਾਜ਼ੀ ਸੀ ਉਸ ਦੇ ਵਿੱਚ ਕਾਂਸੀ ਦਾ ਤਗਮਾ ਹਾਸਲ ਹੋਇਆ। ਉੱਥੇ ਹੀ ਭਾਰਤ ਦੀ ਪੁਰਸ਼ਾਂ ਦੀ ਟੀਮ ਲੈਅ ਦੇ ਵਿੱਚ ਚੱਲ ਰਹੀ ਹੈ ਔਰ ਵੱਡੇ ਫਰਕ ਦੇ ਨਾਲ ਜਿਹੜੀ ਹੈ ਹਾਕੀ ਦੇ ਮੁਕਾਬਲਿਆਂ ਦੇ ਵਿੱਚ ਜਿੱਤ ਹਾਸਲ ਕਰ ਰਹੀ ਹੈ। 2 ਮੈਚਾਂ ਦੀ ਜਾਣਕਾਰੀ ਤੁਹਾਡੇ ਨਾਲ ਪਿਛਲੇ 2 ਦਿਨਾਂ ਦੇ ਦਰਮਿਆਨ ਸਾਂਝੀ ਕੀਤੀ ਹੈ, ਪਰ ਇੱਧਰ ਭਾਰਤ ਦੀ ਮਹਿਲਾਵਾਂ ਦੀ ਟੀਮ ਨੇ ਵੀ ਇਹੀ ਪ੍ਰਦਰਸ਼ਨ ਜਾਰੀ ਰੱਖਿਆ। ਭਾਰਤ ਦੇ ਵਿੱਚ ਮਹਿਲਾ ਹਾਕੀ ਦੀ ਟੀਮ ਨੇ ਪੂਲ ਬੀ ਦੇ ਮੈਚ ਦੇ ਵਿੱਚ ਥਾਈਲੈਂਡ ਨੂੰ 21 ਦੇ ਫਰਕ ਦੇ ਨਾਲ ਕਰਾਰੀ ਮਾਤ ਦਿੱਤੀ। ਭਾਰਤ ਦੀ ਪੂਲ ਬੀ ਦੇ ਵਿੱਚ ਲਗਾਤਾਰ 3ਜੀ ਜਿੱਤ ਹੈ।
0: ਭਾਰਤ ਦੀ ਤਰਫ ਤੋਂ ਦੀਪਿਕਾ ਨੇ ਦੂਜੇ 8ਵੇਂ, 9ਵੇਂ, 24ਵੇਂ, 33ਵੇਂ, 36ਵੇਂ, 39ਵੇਂ, 51ਵੇਂ ਤੇ 57ਵੇਂ ਮਿੰਟ ਦੇ ਵਿੱਚ ਗੋਲ ਕੀਤੇ ਔਰ ਭਾਰਤ ਨੂੰ ਇਸ ਵੱਡੇ ਫਰਕ ਦੇ ਨਾਲ ਅੱਗੇ ਲੈ ਕੇ ਗਈ। ਵੈਸੇ ਮੇਜ਼ਬਾਨ ਜਾਪਾਨ ਦੇ ਨਾਲ ਹੁਣ ਭਲਕੇ ਭਾਰਤ ਦਾ ਮੁਕਾਬਲਾ ਵੀ ਹੈ। ਉਧਰ ਕਬੱਡੀ ਦੇ ਵਿੱਚ ਵੀ ਭਾਰਤ ਦੀ ਮਹਿਲਾਵਾਂ ਦੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਿਆ ਔਰ ਈਰਾਨ ਨੂੰ ਮਾਤ ਦਿੱਤੀ। ਪੁਰਸ਼ਾਂ ਤੇ ਔਰਤਾਂ ਨੇ ਜਿਹੜੇ ਮੁਕਾਬਲੇ ਆਪਣੇ ਆਪਣੇ ਜਿੱਤੇ। ਪੁਰਸ਼ਾਂ ਨੇ ਬਾਂਗਲਾਦੇਸ਼ ਦੀ ਟੀਮ ਨੂੰ ਤੇ ਭਾਰਤ ਦੀ ਮਹਿਲਾਵਾਂ ਨੇ ਈਰਾਨ ਦੀ ਟੀਮ ਨੂੰ ਇਸ ਮੁਕਾਬਲੇ ਦੇ ਵਿੱਚ ਮਾਤ ਦਿੱਤੀ। ਵੈਸੇ ਜੇਕਰ ਤਗਮਿਆਂ ਦੀ ਸੂਚੀ ਦੀ ਗੱਲ ਕਰਦੇ ਚਲੀਏ ਤਾਂ ਏਸ਼ੀਅਨ ਖੇਡਾਂ ਦੇ ਵਿੱਚ ਚੀਨ ਪਹਿਲੇ ਨੰਬਰ ਤੇ ਹੈ, 47 ਗੋਲਡ, 20 ਸਿਲਵਰ ਤੇ 10 ਬ੍ਰੋਂਜ਼ ਦੇ ਨਾਲ ਕੁੱਲ 77 ਮੈਡਲ ਹੁਣ ਤੱਕ ਚੀਨ ਇਸ ਏਸ਼ੀਅਨ ਖੇਡਾਂ 'ਚ ਜਿੱਤ ਚੁੱਕਿਆ। ਜਾਪਾਨ ਜਿਹੜਾ ਕਿ ਹੋਸਟ ਕੰਟਰੀ ਹੈ, ਉਹਨਾਂ ਨੇ 15 ਗੋਲਡ, 24 ਸਿਲਵਰ ਤੇ 27 ਬ੍ਰੋਂਜ਼ ਹਾਸਲ ਕੀਤੇ ਨੇ, ਕੁੱਲ 66 ਮੈਡਲ ਉਹਨਾਂ ਦੇ ਕੋਲ ਨੇ। ਤੀਜੇ ਨੰਬਰ ਤੇ ਕੁੱਲ 40 ਮੈਡਲਸ ਦੇ ਨਾਲ ਸਾਊਥ ਕੋਰੀਆ, 8 ਗੋਲਡ ਨੇ ਸਾਊਥ ਕੋਰੀਆ ਦੇ ਕੋਲ ਤੇ ਭਾਰਤ ਟੌਪ 10 ਤੋਂ ਵੀ ਬਾਹਰ ਹੈ। ਭਾਰਤ ਤੋਂ ਉੱਪਰ ਕੁਵੈਤ, ਨਾਰਥ ਕੋਰੀਆ, ਤਜ਼ਾਕਿਸਤਾਨ ਤੇ ਚੀਨ ਦਾ ਇੱਕ ਛੋਟਾ ਜਿਹਾ ਇਲਾਕਾ ਹਾਂਗਕਾਂਗ ਵੀ ਕਿਤੇ ਉੱਤੇ ਚੱਲ ਰਿਹਾ ਹੈ। ਭਾਰਤ ਨੇ ਹੁਣ ਤੱਕ ਇਸ ਮਾਮਲੇ 'ਚ 1 ਸੋਨੇ ਦਾ, 5 ਚਾਂਦੀ ਦੇ ਤੇ 6 ਬ੍ਰੋਂਜ਼ ਤਗਮੇ ਹਾਸਲ ਕੀਤੇ ਨੇ। ਕੁੱਲ 12 ਤਗਮਿਆਂ ਦੇ ਨਾਲ ਭਾਰਤ ਇਸ ਸੂਚੀ ਦੇ ਵਿੱਚ ਹਾਲ ਫਿਲਹਾਲ ਪਛੜਿਆ ਹੋਇਆ। ਖਬਰਾਂ ਦੇ ਅੱਜ ਦੇ ਸੈਗਮੈਂਟ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ, 212-216-OLD-GEELONG-ROAD, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
4: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hifitravels.com.au te.
7: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 24 ਤਰੀਕ ਸਤੰਬਰ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ, ਭਾਰਤੀ ਚੋਣ ਕਮਿਸ਼ਨ ਵਿੱਚ 2 ਕਮਿਸ਼ਨਰਾਂ ਦੇ ਇਤਰਾਜ਼ਾਂ ਮਗਰੋਂ ਵਿਰੋਧੀ ਧਿਰਾਂ ਨੇ ਸੱਤਾਧਾਰੀ ਬੀਜੇਪੀ ਤੇ ਮੁੱਖ ਚੋਣ ਕਮਿਸ਼ਨਰ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਮਮਤਾ ਬੈਨਰਜੀ ਤੇ ਉਮਰ ਅਬਦੁੱਲਾ ਸਮੇਤ ਬਹੁਤ ਸਾਰੇ ਆਗੂਆਂ ਨੇ ਜਿਹੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ। ਉੱਧਰ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਆਜ਼ਾਦ ਨਜ਼ਰ ਵੀ ਆਉਣਾ ਚਾਹੀਦਾ, ਸਿਰਫ ਇਹ ਕਹਿਣ ਦੀ ਗੱਲ ਨਹੀਂ ਹੋਣੀ ਚਾਹੀਦੀ ਸਿਧਾਂਤਕ ਤੌਰ ਤੇ ਕਿ ਇਹ ਇੱਕ ਇੰਡੀਪੈਂਡੈਂਟ ਐਂਟੀਟੀ ਹੈ। ਤੇ ਉੱਧਰ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ DA ਦੇ ਵਿੱਚ 8% ਵਾਧੇ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਤੇ ਅਕਾਲੀ ਦਲ ਪੁਨਰ ਸੁਰਜੀਤ ਨੇ ਚਾਵਲਾ ਮਾਮਲੇ ਚ ਜਾਂਚ ਲਈ SIT ਕਾਇਮ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦਾ 5 ਮੈਂਬਰੀ ਵਫਦ ਕੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਸੰਬੰਧੀ ਮਿਲਿਆ ਤੇ ਯਾਦ ਪੱਤਰ ਦਿੱਤਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਕੱਲ ਦੇ ਦਿਨ ਵੀ ਆਪਾਂ ਗੱਲ ਕਰ ਰਹੇ ਸਾਂ ਇਸ ਵਿਸ਼ੇ ਦੇ ਉੱਤੇ, ਹਾਲਾਂਕਿ ਪੰਜਾਬੀ ਅਖਬਾਰਾਂ ਤੱਕ ਅੱਜ ਇਹ ਚਰਚਾ ਪਹੁੰਚੀ ਹੈ। ਕਾਫੀ ਜ਼ੋਰਾਂ ਸ਼ੋਰਾਂ ਦੇ ਉੱਤੇ ਇੱਕ ਚਰਚਾ ਚੱਲ ਰਹੀ ਹੈ, ਸ਼ਾਇਦ ਇਹ ਲੱਗ ਨਹੀਂ ਰਿਹਾ ਕਿ ਇੱਥੋਂ ਤੱਕ ਇਹ ਗੱਲਬਾਤ ਵਧੂਗੀ, ਪਰ ਹੁਣ ਕਾਫੀ ਜ਼ਰਾ ਇਹ ਵੱਧ ਚੁੱਕੀ ਹੈ। ਇਸ ਟਾਈਮ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਅਤੇ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਕੇ ਕਾਫੀ ਵੱਡੇ ਪੱਧਰ ਦੇ ਉੱਤੇ ਜ਼ੋਰ ਮਾਰ ਰਹੀਆਂ ਨੇ, ਜਿਹੜੀਆਂ ਕਿ ਪਹਿਲਾਂ ਰੌਲਾ ਰੱਪਾ ਪਾ ਚੁੱਕੀਆਂ ਹੈ, ਪਰ ਕਿਸੇ ਪਾਸੇ ਗੱਲਬਾਤ ਲੱਗੀ ਨਹੀਂ। ਹੁਣ ਕੀ ਲੱਗਦਾ ਕਿ ਕੀ ਹੋਣ ਦੇ ਆਸਾਰ ਨੇ? ਕਈ ਤਾਂ ਇੱਥੋਂ ਤੱਕ ਵੀ ਕਹੀ ਜਾਂਦੇ ਨੇ ਕਿ ਇਹ ਚੋਣਾਂ ਹੀ ਰੱਦ ਹੋਣੀਆਂ ਚਾਹੀਦੀਆਂ। ਉਹਨਾਂ ਦੇ ਖੈਰ ਤਰਕ ਵੀ ਨੇ, ਹਵਾਲੇ ਵੀ ਨੇ, ਕਈ ਕਈ ਉਹ ਨੁਕਤੇ ਦੇ ਨਾਲ ਗੱਲ ਕਰ ਰਹੇ ਨੇ, ਪਰ ਫਿਰ ਵੀ ਕੀ ਹੋਣ ਦੇ ਆਸਾਰ ਨੇ? ਲੋਕਲ ਪੱਧਰ ਦੇ ਉੱਤੇ ਕੀ ਚੱਲ ਰਿਹਾ ਇਸ ਟਾਈਮ?
1: ਚਲੋ ਜਿੱਥੋਂ ਤੱਕ ਦੇਖੋ ਜਿਹੜੀ ਹੈਗੀ ਹੈ ਰਣਜੋਤ ਜੀ, ਚੋਣਾਂ ਰੱਦ ਕਰਨ ਦੀ ਜਾਂ ਦੁਬਾਰਾ ਚੋਣਾਂ ਕਰਾਉਣ ਦੀ, ਜਿਵੇਂ ਰਾਜ ਸਭਾ ਦੇ ਮੈਂਬਰ ਕਪਿਲ ਸਿੱਬਲ ਜੀ ਨੇ ਮੰਗ ਕੀਤੀ ਹੈ ਕਿ ਇਹ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਨੇ, ਦੁਬਾਰਾ ਚੋਣਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਪਤਾ ਲੱਗ ਸਕੇ। ਇਹਦੇ ਚ 2 ਗੱਲਾਂ ਬੜੀਆਂ ਜਿਹੜੀਆਂ ਨੇ ਉਹ ਮਹੱਤਵਪੂਰਨ ਨੇ, ਜਿਹੜੀਆਂ ਸਾਰੇ ਮਾਮਲੇ ਚ ਉੱਭਰ ਕੇ ਸਾਹਮਣੇ ਆਈਆਂ ਨੇ। ਭਾਵੇਂ BJP ਦੇ ਬੁਲਾਰੇ ਸੰਬਿਤ ਪਾਤਰਾ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਤਾਂ ਇੱਕ ਹੈਲਦੀ ਡੈਮੋਕ੍ਰੇਸੀ ਦਾ ਹਿੱਸਾ ਹੈ, ਇੱਦਾਂ ਦਾ ਜਿਹੜਾ ਹੈਗਾ ਇੱਦਾਂ ਦੀ ਪ੍ਰੈਕਟਿਸ ਜਾਂ ਡਾਈਸੈਂਟ ਦੇਣਾ ਜਾਂ ਅਸਹਿਮਤੀ ਹੋਣੀ ਤੇ ਇਹ ਕੋਈ ਐਡੀ ਵੱਡੀ ਖਾਸ ਗੱਲ ਨਹੀਂ ਹੈ। ਉਹਨੇ ਇਹ ਵੀ ਇਸ ਕਰਕੇ ਜਿਹੜਾ ਹੈ ਆਪਣੀ ਪਾਰਟੀ ਨੂੰ ਜਾਂ ਸਰਕਾਰ ਨੂੰ ਜਿਹੜਾ ਹੈ ਇਹ ਚੋਂ ਬਰੀ ਕੀਤਾ ਇਸ ਮਾਮਲੇ ਦੇ ਵਿੱਚੋਂ। ਤੇ ਹੁਣ ਇਹਦੇ ਚ ਜਿਹੜੀ ਹੈ ਇੱਕ ਤਾਂ ਗੱਲ ਇਹ ਹੈ ਕਿ ਚੋਣ ਕਮਿਸ਼ਨ ਦੀ ਵਰਕਿੰਗ ਕੀ ਹੈ, ਤੇ ਜਿਹੜੀ ਵੱਡਾ ਸਵਾਲ ਹੈ ਜਿਹੜਾ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਜਿਹੜਾ ਸਾਰਾ ਕੁਛ ਉਹ ਕੱਢਿਆ ਮਸਲਾ, ਤੇ ਉਹ ਜਿਹੜਾ ਵੱਡਾ ਜਿਹੜਾ ਹੈਗਾ ਉਂਗਲ ਉੱਠਦੀ ਹੈ ਉਹਦੀ ਵਰਕਿੰਗ ਦੇ ਉੱਪਰ ਉੱਠਦੀ ਹੈ। ਅੱਜ ਤੱਕ ਕਦੇ ਚੋਣ ਕਮਿਸ਼ਨ ਨੇ ਇੱਦਾਂ ਜਿਹੜਾ ਸੀ ਉਹ ਨਹੀਂ ਕੀਤਾ, ਕਿਉਂਕਿ ਜਿਹੜੇ ਸਾਬਕਾ ਮੁੱਖ ਚੋਣ ਕਮਿਸ਼ਨਰ ਵੀ ਨੇ, ਕੁਛ ਜਿਹੜੇ ਚੋਣ ਕਮਿਸ਼ਨਰ ਨੇ ਜਿਹੜੇ ਹਜੇ ਹੈਗੇ ਲਾਈਵ, ਤੇ ਉਹ ਵੀ ਇਸ ਗੱਲ ਦੀ ਜਿਹੜੀ ਹੈ ਉਹ ਉਹਨਾਂ ਨੂੰ ਇਸ ਗੱਲ ਤੇ ਇਤਰਾਜ਼ ਹੈ ਜਾਂ ਉਹਨਾਂ ਨੂੰ ਦੁੱਖ ਹੋਇਆ ਇਸ ਗੱਲ ਤੇ ਕਿ ਇਸ ਅਦਾਰੇ ਦਾ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇਹ ਹਾਲ ਹੋ ਗਿਆ। ਆਮ ਤੌਰ ਤੇ ਜਿਹੜੇ 3 ਜਿਹੜੇ ਹੈਗੇ ਆ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਂਦੇ, ਜਿਹਨਾਂ ਦੇ ਵਿੱਚੋਂ ਇੱਕ ਮੁੱਖ ਚੋਣ ਕਮਿਸ਼ਨਰ ਹੁੰਦਾ ਹੈ ਜਿਹਨੂੰ CEC ਕਹਿੰਦੇ ਆ, ਚੀਫ ਜਿਹੜਾ ਹੈ ਇਲੈਕਸ਼ਨ ਕਮਿਸ਼ਨਰ, ਤੇ 2 ਜਿਹੜੇ ਹੈਗੇ EC ਹੁੰਦੇ ਨੇ, ਤੇ ਇਹਨਾਂ ਨੂੰ ਮਿਲ ਕੇ ਹੀ ਜਿਹੜਾ ਹੈਗਾ ECI ਬਣਦਾ। ਤੇ ਇਹ ਤਾਂ ਚਲੋ ਸਰਕਾਰ ਨੇ ਜਾਂ ਇੱਕ ਸਿਸਟਮ ਹੈ ਇਹਨਾਂ ਦੀ ਜਿਹੜੀ ਨਿਯੁਕਤੀ ਕਰਨ ਦਾ, ਸਭ ਤੋਂ ਪਹਿਲਾਂ ਤਾਂ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਦੇ ਉੱਪਰ ਰਿੜਕਾ ਜਾਰੀ ਰਿਹਾ, ਉਹਦੇ ਤੇ ਅਜੇ ਵੀ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਕਿ ਇਹਨਾਂ ਨੂੰ ਜਿਹੜਾ ਪੈਨਲ ਦੇ ਵਿੱਚ ਕੌਣ ਕੌਣ ਹੋਵੇ ਇਹਨਾਂ ਦੀ ਜਿਹੜੀ ਹੈ ਚੋਣ ਕਰਨ ਦੇ ਵਿੱਚ। ਹੁਣ ਉਹਦੇ ਚ ਜਿਹੜਾ ਸਭ ਤੋਂ ਵੱਡਾ ਇਹ ਸੀ, ਪਹਿਲਾਂ ਇਹ ਹੁੰਦਾ ਸੀ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਜਾਂ ਉਹਦੇ ਨੁਮਾਇੰਦੇ ਨੂੰ ਇੱਕ ਸ਼ਾਮਿਲ ਕੀਤਾ ਜਾਵੇ, ਇਸ ਤਰ੍ਹਾਂ ਦੀ ਗੱਲ ਹੁੰਦੀ ਸੀ, ਤੇ ਵਿਰੋਧੀ ਧਿਰ ਦੇ ਆਗੂ ਨੂੰ ਕੀਤਾ ਜਾਵੇ, ਤੇ ਇਹਨਾਂ ਨੇ ਬਦਲ ਕੇ ਇਸ ਵਾਰੀ ਜਿਹੜਾ ਜਦੋਂ BJP ਸੱਤਾ ਦੇ ਵਿੱਚ ਆਈ ਹੈ ਇਹ ਕਰਤਾ ਕਿ ਇੱਕ ਪ੍ਰਧਾਨ ਮੰਤਰੀ ਹੋਵੇ, ਇੱਕ ਵਿਰੋਧੀ ਧਿਰ ਦਾ ਜਿਹੜਾ ਹੈਗਾ ਨੇਤਾ ਹੋਵੇ ਤੇ ਇੱਕ ਹੋਰ ਜਿਹੜਾ ਪ੍ਰਧਾਨ ਮੰਤਰੀ ਦਾ ਨੁਮਾਇੰਦਾ ਤੇ ਉਹ ਹੋਵੇ। ਉਹ ਗੱਲ ਬੜੀ ਕਲੀਅਰ ਹੈ ਕਿ

ਆਗੂ ਹੈ ਉਹਨੇ ਤਾਂ ਫਿਰ ਉਹੀ ਗੱਲ ਨਾਲ ਸਹਿਮਤੀ ਪ੍ਰਗਟ ਕਰਨੀ ਹੈ ਜਾਂ ਉਸੇ ਬੰਦੇ ਦੇ ਉੱਤੇ ਟਿੱਕ ਕਰਨਾ ਜਿਹੜੇ ਤੇ ਪ੍ਰਧਾਨ ਮੰਤਰੀ ਚਾਹੂਗਾ। ਤੇ ਇਸ ਕਰਕੇ ਪਹਿਲੀ ਗੱਲ ਤਾਂ ਇੱਥੇ ਹੀ ਕਾਫੀ ਰੌਲਾ ਰੱਪਾ ਰੇੜਕਾ ਪੈਂਦਾ ਰਿਹਾ ਜਿਹੜਾ ਇਹਦੀ ਅਪੁਆਇੰਟਮੈਂਟ ਨੂੰ ਲੈ ਕੇ ਕਿ ਜਿਹੜੇ ਚੋਣ ਕਮਿਸ਼ਨਰ ਨੇ ਜਾਂ ਮੁੱਖ ਚੋਣ ਕਮਿਸ਼ਨਰ ਹੈ ਉਹਨਾਂ ਦੀ ਨਿਯੁਕਤੀ ਕਰਨ ਵਾਲਾ ਪੈਨਲ ਦੇ ਵਿੱਚ ਕਿਹੜੇ ਬੰਦੇ ਹੋਣ। ਤੇ ਉਹਨਾਂ ਨੇ ਫਿਰ ਆਪਣੇ ਤਰੀਕੇ ਦੇ ਨਾਲ ਇਹ ਨਿਯੁਕਤੀਆਂ ਕੀਤੀਆਂ, ਹਾਲਾਂਕਿ ਨਿਯੁਕਤੀਆਂ ਤਿੰਨੇ ਹੀ ਉਹਨਾਂ ਨੇ ਕੀਤੀਆਂ ਨੇ। ਗਿਆਨੇਸ਼ ਕੁਮਾਰ ਦੀ ਨਿਯੁਕਤੀ ਵੀ ਇਸ ਪੈਨਲ ਨੇ ਕੀਤੀ ਹੈ ਤੇ ਮਿਸਟਰ ਸੁਖਵੀਰ ਸੰਧੂ ਦੀ ਵੀ ਇਸਨੇ ਕੀਤੀ ਹੈ ਤੇ ਵਿਵੇਕ ਜੋਸ਼ੀ ਦੀ ਵੀ ਇਸਨੇ ਕੀਤੀ ਹੈ। ਪਰ ਕਿਉਂਕਿ ਇੱਕ ਜਿਹੜੀ ਦੂਸਰੀ ਗੱਲ ਮੈਂ ਕਹਿ ਰਿਹਾ ਕਿ ਉੱਥੇ ਇੱਕ ਸਿਸਟਮ ਹੈ ਜਿਸ ਸਿਸਟਮ ਦੇ ਮੁਤਾਬਕ ਇਹ ਵਰਕ ਕਰਦਾ ਹੈ ਜਿਹੜਾ ਚੋਣ ਕਮਿਸ਼ਨ ਜਿਹੜਾ ECI ਜਿਹਨੂੰ ਆਪਾਂ ਕਹਿੰਦੇ ਹਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਤੇ ਉਹ ਉੱਥੇ ਵੱਡੀ ਗੜਬੜ ਜਿਹੜੀ ਉਹ ਹੋਈ ਹੈ ਤੇ ਕਿੰਨਾ ਲੋਕਾਂ ਨੂੰ ਜਾਂ ਕਿਹਦੇ ਕਹਿਣ ਤੇ ਅਧਿਕਾਰ ਦਿੱਤਾ ਗਿਆ ਕਿ ਆਪਣੇ ਲੈਵਲ ਤੇ ਲੈਟਰ ਜਾਰੀ ਕਰ ਦੇਣ। ਤੇ ਜਦਕਿ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਉਹਦੇ ਚ ਜਿਹੜਾ ਫੈਸਲਾ ਹੈ ਭਾਵੇਂ ਡਾਈਸੈਂਟ ਨੋਟ ਦੇ ਦੇ ਕੋਈ ਕੋਈ ਗੱਲ ਨੀ, ਪਰ ਜਿਹੜਾ ਫੈਸਲਾ ਜਾਂ ਸਰਬਸੰਮਤੀ ਨਾਲ ਹੁੰਦਾ ਜਾਂ ਬਹੁਤ ਸੰਮਤੀ ਨਾਲ ਹੁੰਦਾ। ਇਹ ਨੀ ਹੁੰਦਾ ਕਿ ਦੋ ਕਮਿਸ਼ਨਰ ਇੱਕ ਪਾਸੇ ਨੇ ਤੇ ਚੀਫ ਕਮਿਸ਼ਨਰ ਜਿਹੜਾ ਹੈਗਾ ਉਹ ਇੱਕ ਪਾਸੇ ਆ ਤਾਂ ਉਹਦੇ ਨਾਲ ਉਹ ਫੈਸਲਾ ਲਾਗੂ ਹੋ ਜਾਊਗਾ। ਤੇ ਇਹ ਹੁਣ ਇੱਥੇ ਜਿਹੜਾ ਰਿਕਾਰਡ ਤੇ ਜਿਹੜੀ ਗੱਲ ਹੋਈ ਹੈ ਉਹ ਇਹ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਸਾਡੇ ਤਾਂ ਧਿਆਨ ਚ ਹੀ ਨਹੀਂ ਸੀ ਇਹ ਗੱਲ, ਸਾਨੂੰ ਤਾਂ ਦੱਸਿਆ ਹੀ ਨਹੀਂ ਗਿਆ, ਸਾਨੂੰ ਤਾਂ ਲੁਕੋ ਕੇ ਰੱਖੀਆਂ ਗਈਆਂ ਇਹ ਗੱਲਾਂ, ਕਿਉਂਕਿ ਉਹਨਾਂ ਨੇ ਤਾਂ ਬਕਾਇਦਾ ਆਪਣਾ ਰਿਕਾਰਡ ਤੇ ਸਾਰੀ ਗੱਲ ਕੀਤੀ ਹੈ ਨਾ ਜਿੱਥੋਂ ਇਹ ਸਾਰੀ ਗੱਲ ਸਾਹਮਣੇ ਆਈ ਹੈ। ਫਿਰ ਇਹ ਹੈ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਨਾਂ ਤੇ ਹੇਠਲੇ ਅਧਿਕਾਰੀ ਸੈਕਟਰੀ ਤੋਂ ਵੀ ਹੇਠਲੇ ਅਧਿਕਾਰੀ ਜਿਹੜੇ ਸੀ ਡਿਪਟੀ ਡਾਇਰੈਕਟਰ ਦੇ ਲੈਵਲ ਦੇ ਬੰਦੇ ਜਿਹੜੇ ਸੀ ਉਹ ਚਿੱਠੀਆਂ ਜਾਰੀ ਕਰਦੇ ਰਹੇ। ਤੇ ਉੱਥੋਂ ਇਹ ਲੱਗਦਾ ਹੈ ਕਿ ਇਹਦੇ ਵਿੱਚ ਸਿੱਧੀ ਸਿੱਧੀ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਜਿਹੜੇ ਇੱਕ ਤਰੀਕੇ ਦਾ ਦਖਲ ਹੈ ਜਾਂ ਉਹਦੇ ਮੁਤਾਬਕ ਜਿਹੜਾ ਹੈ ਉਹ ਚੋਣ ਕਮਿਸ਼ਨ ਉਹ ਚੱਲ ਰਿਹਾ, ਇਸੇ ਕਰਕੇ ਜਿਹੜਾ ਇੰਨਾ ਰੌਲਾ ਪਾਇਆ। ਹੁਣ ਇਹ ਤੇ ਜਿਹੜੀਆਂ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ ਉਹ ਧਿਆਨ ਦੀ ਜਿਹੜੀ ਆ ਉਹ ਮੰਗ ਕਰਦੀਆਂ ਨੇ ਕਿ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਇਹ ਤੇ ਕੀਤੀਆਂ ਨੇ। ਕੋਈ ਇੱਕ ਲੀਡਰ ਨਹੀਂ, ਚਲੋ ਇੱਕ ਲੀਡਰ ਨੂੰ ਤਾਂ ਇਹ ਬਹੁਤ ਸੌਖੀ ਤਰ੍ਹਾਂ ਧਰ ਲੈਂਦੇ ਨੇ, ਕਟਹਿਰੇ ਚ ਲਿਆ ਖੜਾਉਂਦੇ ਨੇ BJP ਵਾਲੇ। ਹੁਣ ਇਹਦੇ ਤੇ ਜਿਹੜਾ ਹੈਗਾ ਰਾਹੁਲ ਗਾਂਧੀ ਨੇ ਤਾਂ ਜਿਹੜਾ ਹੈਗਾ ਉਹ ਸਿੱਧਾ ਅਟੈਕ ਕੀਤਾ ਕਿ ਜਿਹੜਾ ਹੈਗਾ ਇਹ ਸਿੱਧਾ ਸਿੱਧਾ ਜਿਹੜਾ ਹੈਗਾ ਇਹ BJP RSS ਤੇ ਜਿਹੜਾ ਹੈਗਾ ECI ਇਹ ਸੰਵਿਧਾਨ ਨੂੰ ਜਿਹੜਾ ਹੈਗਾ ਉਹ ਰਗੜਾ ਲਾ ਰਹੇ ਨੇ ਤੇ ਕਿਉਂਕਿ ਇਹਦੇ ਚ ਵੋਟਾਂ ਦੀ ਚੋਰੀ ਹੈ ਤੇ ਸਿੱਧਾ ਉਹਨੇ ਇਲਜ਼ਾਮ ਲਾਇਆ ਤੇ ਜਿੱਦਾਂ ਪਹਿਲਾਂ ਵੀ ਕਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਤਰੀਕੇ ਦਾ ਇੱਕ ਜੁਰਮ ਹੈਗਾ ਤੇ ਅਪਰਾਧ ਹੈ ਜੋ ਇਹ ਸਾਰਾ ਰਲ ਕੇ ਕਰ ਰਹੇ ਨੇ ਤੇ ਇਸ ਕਰਕੇ ਜਿਹੜਾ ਹੈਗਾ ਤੇ ਇਹਨੂੰ ਇਹਦੇ ਤੇ ਇਹਦਾ ਜਿਹੜਾ ਹੈਗਾ ਰਿਵਿਊ ਹੋਣਾ ਚਾਹੀਦਾ, ਇਹਨੂੰ ਸਾਰੇ ਕਾਸ ਨੂੰ ਭੰਗ ਕਰਨਾ ਚਾਹੀਦਾ। ਤੇ ਉਧਰ ਇਸੇ ਤਰ੍ਹਾਂ ਦੀ ਜਿਹੜੀ ਹੈ ਅਖਿਲੇਸ਼ ਯਾਦਵ ਨੇ ਜਿਹੜੀ ਹੈ ਉਹ ਟਿੱਪਣੀ ਕੀਤੀ ਹੈ ਤੇ ਉਹ ਉਹਨਾਂ ਨੇ ਸਿੱਧਾ ਪ੍ਰਧਾਨ ਮੰਤਰੀ ਵੱਲ ਇਸ ਗੱਲ ਦਾ ਇਸ਼ਾਰਾ ਕੀਤਾ ਕਿ ਜਿਹੜਾ ਹੈ ਇਹ ਸਾਰਾ ਕੁਛ ਗੈਰ ਸੰਵਿਧਾਨਕ ਕਰਾਉਣ ਵਾਸਤੇ ਇਹਦੇ ਪਿੱਛੇ ਹੱਥ ਕਿਹਦਾ, ਕੌਣ ਖੇਡ ਰਿਹਾ ਇਹ ਖੇਡ ਹੈ ਜਿਹੜੀ ਤੇ ਲਗਾਤਾਰ ਸੱਤਾ ਚ ਰਹਿਣ ਵਾਸਤੇ। ਤੇ ਸੋ ਇਹ ਇਸ ਤਰ੍ਹਾਂ ਦੀ ਜਿਹੜੀ ਟਿੱਪਣੀ, ਇਸੇ ਤਰ੍ਹਾਂ ਮਮਤਾ ਬੈਨਰਜੀ ਨੇ ਜਿਹੜੀ ਹੈ ਕੀਤੀ ਆ ਤੇ ਉਹ ਮਮਤਾ ਬੈਨਰਜੀ ਨੇ ਕਿਹਾ ਕਿ ਜਿਹੜਾ ਮੁੱਖ ਚੋਣ ਕਮਿਸ਼ਨਰ ਹੈ ਉਹਦੇ ਖਿਲਾਫ਼ ਕੇਸ ਦਰਜ ਹੋਣਾ ਚਾਹੀਦਾ ਤੇ ਉਹਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਤੇ ਵੀ ਕਿਉਂਕਿ ਉਹਦੀ ਕਰਕੇ ਉਹਨੇ ਆਪਣੇ ਲੈਵਲ ਤੇ ਆਪ ਉਹਦਰੇ ਤਰੀਕੇ ਨਾਲ ਜਾਂ ਕਿਸੇ ਦੇ ਇਸ਼ਾਰੇ ਦੇ ਉੱਤੇ ਇਹ ਫੈਸਲੇ ਲਏ ਨੇ ਜਿਸ ਤਰੀਕੇ ਨਾਲ SIR ਦਾ ਸਾਰਾ ਇੱਕ ਸਿਸਟਮ ਬਣਾਇਆ ਗਿਆ, ਸਾਰੀ ਗੱਲ ਉਹ ਉਹਨਾਂ ਨੇ ਇਹ ਕਹੀ ਹੈ। ਤੇ ਇਸ ਤਰ੍ਹਾਂ ਅਮਰ ਅਬਦੁੱਲਾ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ, ਹਾਲਾਂਕਿ ਜੰਮੂ ਕਸ਼ਮੀਰ UT ਹੈ ਜਿਹਨੂੰ ਸਟੇਟਹੁੱਡ ਦਾ ਪੂਰਾ ਉਹ ਦੁਬਾਰਾ ਮਿਲਿਆ ਨਹੀਂ ਸਟੇਟ ਭੰਗ ਕਰਨ ਤੋਂ ਬਾਅਦ, ਤੇ ਉਹਨੇ ਵੀ ਇਹ ਕਿਹਾ ਕਿ ਇਹਦੇ ਲਈ ਤਾਂ ਜਿਹੜੇ ਹੈਗੇ ਆ ਇਹ ਹੁਣੇ ਤੋਂ ਕੋਈ ਕਦਮ ਏਦਾਂ ਦੇ ਚੁੱਕਣੇ ਚਾਹੀਦੇ ਗੰਭੀਰਤਾ ਨਾਲ, ਨਹੀਂ ਲੋਕਾਂ ਦਾ ਜਿਹੜਾ ਹੈਗਾ ਇਹ ਜਮਹੂਰੀਅਤ ਦੇ ਵਿੱਚੋਂ ਵਿਸ਼ਵਾਸ ਜਿਹੜਾ ਹੈ ਉੱਠ ਜਾਏਗਾ। ਤੇ ਇਹ ਜਿਹੜੀਆਂ ਟਿੱਪਣੀਆਂ ਮੁੱਖ ਤੌਰ ਤੇ ਆਈਆਂ ਨੇ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਪਿਲ ਸਿੱਬਲ ਦੀ ਗੱਲ ਕਰ ਹੀ ਚੁੱਕਿਆ ਤੇ ਜੋ ਰਾਜ ਸਭਾ ਦੇ ਮੈਂਬਰ ਵੀ ਨੇ ਤੇ ਸੀਨੀਅਰ ਜਿਹੜੇ ਵਕੀਲ ਨੇ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਚੋਣਾਂ ਸਾਰੀਆਂ ਦੁਬਾਰਾ ਕੈਂਸਲ ਕਰਕੇ ਰੱਦ ਕਰਕੇ ਦੁਬਾਰਾ ਕਰਾਈਆਂ ਜਾਣ ਤੇ ਜਿਹੜਾ ਹੈਗਾ ਗਿਆਨੇਸ਼ ਕੁਮਾਰ ਨੂੰ ਜਿਹੜਾ ਸਸਪੈਂਡ ਕੀਤਾ ਜਾਵੇ। ਤੇ
ਉਹ ਕਹਿੰਦੇ ਹੁੰਦੇ ਨਾ ਵੀ ਕਈ ਵਾਰੀ ਜਿਹੜੀ ਕੋਈ ਚੀਜ਼ ਹੈ ਜਾਂ ਕੋਈ ਸਿਸਟਮ ਬਣਦਾ ਭਾਵੇਂ ਕੋਈ ਅਦਾਰਾ

0: ਸੂਜਨ ਹੈ। ਕਈ ਵਾਰੀ ਉਹ ਇਸ ਇੰਨਾ ਜਿਹੜਾ ਹੈ ਅੰਦਰੋਂ ਖੋਖਲਾ ਹੋ ਜਾਂਦਾ, ਆਪਣੇ ਭਾਰ ਨਾਲ ਹੀ ਡਿੱਗ ਪੈਂਦਾ ਉਹ। ਤੇ ਇਹ ਹਾਲ ਜਿਹੜਾ ਹੈਗਾ ਹੁਣ ਇਹ ਸਾਰਾ ਕੁਛ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਮੁੱਖ ਚੋਣ ਕਮਿਸ਼ਨਰ ਜਾਂ ਮੁੱਖ ਚੋਣ ਕਮਿਸ਼ਨਰ ਜਾਂ ECI ਆਪਾਂ ਕਹਿ ਸਕਦੇ ਹਾਂ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ, ਇਹ ਹਾਲ ਹੋ ਗਿਆ ਜਿਹਦੇ ਤੇ ਇੱਕ ਟਿੱਪਣੀ ਹੈ ਜਿਹੜੀ ਜਿਹੜੇ ਪਹਿਲਾਂ ਇਸੇ ਅਹੁਦੇ ਤੇ ਰਹੇ ਨੇ ਤੇ ਚੀਫ ਇਲੈਕਸ਼ਨ ਕਮਿਸ਼ਨਰ ਰਹੇ ਨੇ, ਤੇ ਜਿਹਦੇ ਚ OP ਰਾਵਤ ਤੇ SY ਕੁਰੈਸ਼ੀ ਤੇ ਉਹਨਾਂ ਵੇਲੇ ਵੀ ਜਿਹੜੀਆਂ ਹੈਗੀਆਂ ਉਹ ਚੋਣਾਂ ਹੋਈਆਂ ਨੇ, ਤੇ ਉਹਨਾਂ ਨੇ ਵੀ ਜਿਹੜਾ ਹੈਗਾ ਇਹਦੇ ਤੇ ਇੱਕ ਜਿਹੜੀ ਹੈ ਉਹ ਇੱਕ ਖਾਸ ਟਿੱਪਣੀ ਜਿਹੜੀ ਕੀਤੀ ਹੈ ਫਾਰਮ 6 ਤੇ। ਆਪਾਂ ਫਾਰਮ 6 ਦਾ ਕੱਲ ਵੀ ਆਪਾਂ ਜਿਹੜਾ ਸੀਗਾ ਜ਼ਿਕਰ ਕੀਤਾ ਸੀ ਕਿ 6 ਨੰਬਰ ਫਾਰਮ ਜਿਹੜਾ ਹੈਗਾ ਉਹ ਨਵੀਆਂ ਵੋਟਾਂ ਬਣਾਉਣ ਵਾਸਤੇ ਹੁੰਦਾ, ਜਿਹਦੇ ਚ ਸਿਰਫ ਤੇ ਸਿਰਫ ਤੁਸੀਂ ਆਪਣਾ ਐਡਰੈਸ ਦੱਸਣਾ ਹੁੰਦਾ ਤੇ ਆਪਣੀ ਜਿਹੜੀ ਤੁਹਾਡੀ ਵਲਦੀਅਤ ਹੈ ਕਿ ਤੁਸੀਂ ਤੁਹਾਡੇ ਪੇਰੈਂਟਸ ਜਾਂ ਕਿੱਥੇ ਰਹਿੰਦੇ ਹੋ ਤੇ ਤੁਹਾਡੀ ਆਈਡੈਂਟੀ ਵੀ, ਹਾਂ ਇਹ ਬੰਦੇ ਤੁਸੀਂ ਹੋ। ਉਹਦੇ ਲਈ ਆਮ ਤੌਰ ਤੇ ਆਧਾਰ ਜਾਂ ਰਾਸ਼ਨ ਕਾਰਡ ਜਾਂ ਏਦਾਂ ਦੇ ਜਿਹੜੇ ਉਹ ਮੰਨ ਕੇ ਉਹ ਕਰ ਲਏ ਜਾਂਦੇ ਹੁਣ। ਪਰ ਜਿਹੜਾ ਇਹਨਾਂ ਨੇ ਨਵਾਂ ਜਿਹੜਾ ਫਾਰਮ 6 ਬਣਾਇਆ ਉਹਦੇ ਚ ਇੱਕ ਜਿਹੜੀ SIR ਦਾ ਉਹਦੇ ਚ ਵੀ ਐਡ ਕਰਤਾ ਕਿ ਤੁਹਾਡੇ ਪਹਿਲਾਂ ਪਿਓ ਦੀ, ਜੇ ਜਿਹੜੇ ਨਵੇਂ ਬੱਚੇ ਬਣਾ ਰਹੇ ਨੇ 18 ਸਾਲ ਦੀ ਉਮਰ ਪੂਰੀ ਕਰ ਰਹੇ ਨੇ, ਕੀ ਤੁਹਾਡੇ ਪਿਓ ਦੀ ਵੋਟ ਹੈਗੀ ਹੈ, ਉਹਦੀ SIR ਮੈਪਿੰਗ ਹੋਈ ਹੈ, ਜੇ ਉਹਦੀ ਨਹੀਂ ਹੋਈ ਕੀ ਦਾਦੇ ਦੀ ਹੈਗੀ ਹੈ। ਇਹ ਹੁਣ ਜਿਹੜੀ ਨਵੀਂ ਚੀਜ਼ ਜਿਹੜੀ ਐਡ ਕਰ ਦਿੱਤੀ, ਇਹਦੇ ਤੇ ਉਹਨਾਂ ਨੇ ਜਿਹੜਾ ਹੈ ਸਖ਼ਤ ਇਤਰਾਜ਼ ਜ਼ਾਹਰ ਕੀਤਾ ਮਿਸਟਰ ਕੁਰੈਸ਼ੀ ਤੇ ਮਿਸਟਰ ਰਾਵਤ ਨੇ, ਜੋ ਖੁਦ ਪਹਿਲਾਂ ਮੁੱਖ ਚੋਣ ਕਮਿਸ਼ਨਰ ਰਹਿ ਚੁੱਕੇ ਨੇ। ਤੇ ਉਹਨਾਂ ਕਹੇ ਵੈਸੇ ਹੀ ਜਿਹੜਾ ਹੈਗਾ ਇਹ ਗੱਲ ਠੀਕ ਨਹੀਂ, ਤੇ ਉਹਨਾਂ ਨੇ ਜਿਹੜੀ ਹੈ ਵੋਟਰ ਸੂਚੀਆਂ ਦੀ ਜਿਹੜੀ ਸੁਧਾਈ ਦਾ ਜਿਹੜਾ ਤਰੀਕਾ ਉਹਨਾਂ ਨੇ ਕਿਹਾ ਉਹ ਵੀ ਗੈਰ ਕਾਨੂੰਨੀ ਹੈ, ਇਸ ਤਰ੍ਹਾਂ ਤੁਸੀਂ ਜਿਹੜਾ ਹੈ ਨਾਗਰਿਕਾਂ ਨੂੰ ਵੋਟ ਦੇ ਹੱਕ ਤੋਂ ਵਾਂਝਿਆ ਜਿਹੜਾ ਹੈਗਾ ਉਹ ਨਹੀਂ ਕਰ ਸਕਦੇ। ਉਹਦੇ ਹੋਰ ਬਹੁਤ ਸਾਰੇ ਜਿਹੜੇ ਤਰੀਕੇ ਉਹ ਅਲੱਗ ਤਰੀਕੇ ਨਾਲ ਜਿਹੜਾ ਸੀ ਉਹ ਅਪਣਾਇਆ ਜਾਣਾ ਚਾਹੀਦਾ ਸੀ, ਇੱਦਾਂ ਦੀ ਜਿਹੜੀ ਉਹਨੇ ਗੱਲ ਕੀਤੀ ਹੈ। ਕਿਉਂਕਿ ਰਣਜੋਤ ਜੀ ਇਹਦੇ ਚ ਇਹ ਹੋਇਆ ਨਾ, ਪਿਛਲੀਆਂ SIR ਜਿਹੜੇ ਜਿਹੜੇ ਸੂਬਿਆਂ ਚ ਹੋਈ ਹੈ ਜਿਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਉਹਨਾਂ ਦੀਆਂ ਬਾਕੀ ਸਹੂਲਤਾਂ ਬੰਦ ਹੋ ਗਈਆਂ, ਜਿਵੇਂ ਕਿਸੇ ਨੇ ਫਰਜ਼ ਕੀਤਾ ਆਪਣਾ ਪਾਸਪੋਰਟ ਰਿਨਿਊ ਕਰਾਉਣਾ, ਉਹਨੂੰ ਕਹਿ ਕੇ ਪਹਿਲਾਂ ਵੋਟਰ ਕਾਰਡ ਲਿਆਓ ਕਿ ਤੁਹਾਡਾ ਤੁਸੀਂ ਉਹ ਹੈਗੇ ਹੋ ਕੋਈ ਨਹੀਂ ਸਿਟੀਜ਼ਨ, ਤੇ ਫਿਰ ਹੋਰ ਆਉਣ ਵਾਲੇ ਸਮੇਂ ਜਿਹੜੀਆਂ ਸਹੂਲਤਾਂ ਮਿਲਣੀਆਂ ਨੇ। ਤੇ ਪਰ ਇਹ ਹੁਣ ਖਲਾਰਾ ਇੱਕ ਵਾਰੀ ਇੰਨਾ ਪੈ ਗਿਆ, ਠੀਕ ਹੈ ਭਾਵੇਂ ਬਹੁਤ ਸਹਿਮਤੀ ਹੈਗੀ ਹੈ BJP ਦੀ ਅਗਵਾਈ ਵਾਲਾ ਜਿਹੜਾ NDA ਉਹਦੇ ਕੋਲੇ, ਉਹਨਾਂ ਨੂੰ ਕੋਈ ਖਤਰਾ ਨਹੀਂ ਇਸ ਰੂਪ ਦੇ ਵਿੱਚ, ਪਰ ਇਹ ਹੈ ਕਿ ਇਹ ਫਿਰ ਜਿੱਦਾਂ ਖਲਾਰਾ ਆਮ ਲੋਕਾਂ 'ਚ ਜਾਂਦਾ ਤੇ ਫਿਰ ਤੁਹਾਡੀ ਜਿਹੜੀ ਉਹ ਛਵੀ ਹੈ, ਤੁਹਾਡਾ ਅਕਸ ਹੈ ਜਿਹੜਾ ਉਹ ਖਰਾਬ ਹੁੰਦਾ, ਤੇ ਫਿਰ ਜਿਹੜੇ ਤੁਸੀਂ ਹੋਰ ਢੰਗ ਤਰੀਕੇ ਵਰਤਦੇ ਹੋ ਸੱਤਾ 'ਚ ਰਹਿਣ ਦੇ, ਜਾਂ ਜਿਵੇਂ ਹੁਣ ਇਹਦੇ ਤੇ ਵੀ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਇਹ ਵੋਟਾਂ ਚੋਰੀ ਕਰਨ ਦਾ ਇੱਕ ਵਧੀਆ ਇੱਕ ਜ਼ਰੀਆ ਬਣਾ ਲਿਆ ਇਲੈਕਸ਼ਨ ਕਮਿਸ਼ਨ ਨੂੰ, ਤੇ ਇਹਨਾਂ ਨੇ NDA ਨੇ ਜਾਂ BJP ਨੇ ਇੱਦਾਂ ਦੇ ਜਿਹੜੇ ਇਲਜ਼ਾਮ ਜਿਹੜੇ ਉਹ ਲੱਗ ਰਹੇ ਨੇ। ਤੇ ਫਿਰ ਜਦੋਂ ਇਹ ਲੰਬਾ ਸਮਾਂ ਫਿਰ ਇਹ ਸਾਰਾ ਸਿਸਟਮ ਰਹਿੰਦਾ ਨਹੀਂ ਹੁੰਦਾ ਤੇ ਫਿਰ ਲੋਕ ਉੱਠ ਕੇ ਤੁਰ ਪੈਂਦੇ ਆ, ਕਿਉਂਕਿ ਪਹਿਲਾਂ ਇੱਦਾਂ ਦੀਆਂ ਉਦਾਹਰਨਾਂ ਸਾਡੇ ਸਮਾਜ ਦੇ ਵਿੱਚ ਹੈਗੀਆਂ ਨੇ। ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ 1975 ਦੇ ਵਿੱਚ ਉਹਨੇ ਐਮਰਜੈਂਸੀ ਲਾ ਤੀ ਜਦੋਂ ਉਹਨੂੰ ਲੱਗਿਆ ਕਿ ਮੇਰੀ ਕੁਰਸੀ ਨੂੰ ਖਤਰਾ, ਹਾਲਾਂਕਿ ਬਹੁਤ ਸਹਿਮਤੀ ਤਾਂ ਉਹਨਾਂ ਕੋਲ ਵੀ ਸੀ, ਕੋਈ ਪ੍ਰੋਬਲਮ ਨਹੀਂ ਸੀ, ਤੇ ਪਰ ਉਹਨੇ ਐਮਰਜੈਂਸੀ ਲਾ ਤੀ। ਐਮਰਜੈਂਸੀ ਤੋਂ ਬਾਅਦ ਫਿਰ ਲੋਕ ਇਸ ਤਰੀਕੇ ਨਾਲ ਉੱਠ ਖੜੇ ਹੋਏ, ਵਿੱਚੋਂ ਕਾਂਗਰਸ ਵੀ ਦੇ ਵੀ ਲੋਕ ਬਗਾਵਤ ਕਰ ਗਏ, ਆ ਜਿਹੜੇ ਬਿਹਾਰ UP ਦੇ ਵਿੱਚੋਂ ਦੂਜੀਆਂ ਬਾਅਦ ਦੇ ਵਿੱਚ ਜਿਹੜੇ ਜਮਹੂਰੀ ਆਗੂ ਜਾਂ ਹੋਰ ਨਵੀਆਂ ਪਾਰਟੀਆਂ ਬਣੀਆਂ ਉਹ ਸਾਰੇ ਕਾਂਗਰਸ ਚੋਂ ਹੀ ਆਏ ਹੋਏ ਸੀ, ਭਾਵੇਂ ਉਹ ਜਨਤਾ ਪਾਰਟੀ ਦੇ ਲੀਡਰ ਸੀ ਤੇ ਭਾਵੇਂ ਇਹ ਜਨਤਾ ਦਲ ਬਣਿਆ, ਭਾਵੇਂ ਸਮਾਜਵਾਦੀ ਪਾਰਟੀ ਬਣੀ, ਹੋਰ ਕਿਸੇ ਸਮੇਂ ਇਹ ਉੱਥੋਂ ਹੀ ਸੀਗੇ। ਤੇ ਸੋ ਫਿਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਹੜਾ ਉਹ ਬਣ ਜਾਂਦਾ ਹੁਣ। ਜੇ ਹਾਲਾਂਕਿ ਜੇ ਚਾਹੁੰਦੇ ਜਿਹੜੇ ਦੋ ਇਲੈਕਸ਼ਨ ਕਮਿਸ਼ਨਰ ਨੇ ਮਿਸਟਰ ਸੰਧੂ ਤੇ ਮਿਸਟਰ ਜੋਸ਼ੀ, ਤਾਂ ਇਹ ਵੀ ਹਾਂ ਚ ਹਾਂ ਮਿਲਾ ਸਕਦੇ ਸੀ, ਪਰ ਇਹਨਾਂ ਨੂੰ ਲੱਗਿਆ ਕਿ ਇਹ ਗਲਤ ਹੋ ਰਿਹਾ, ਅਸੀਂ ਸੰਵਿਧਾਨ ਦੀ ਜਿਹੜੀ ਹੈ ਸਹੁੰ ਚੁੱਕ ਕੇ ਇੱਥੇ ਬੈਠੇ ਹਾਂ ਇਸ ਸੀਟ ਦੇ ਉੱਤੇ। ਇਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਜਿਹੜੀ ਉਹ ਫਿਰ ਸਾਰੀ ਉਹ ਗੱਲ ਜਿਹੜੀ ਕੀਤੀ ਹੈ, ਤੇ ਇਸ ਕਰਕੇ ਹੀ ਹੁਣ ਇਹ ਗੱਲ ਸਾਰਾ ਖਲਾਰਾ ਪਿਆ। ਤੇ ਹੁਣ ਇਹਨੂੰ ਸਮੇਟਣਗੇ ਕਿਵੇਂ ਜਾਂ ਇਹ ਹੁਣ ਵਕਤ ਦੱਸੂਗਾ, ਤੇ ਜਾਂ ਫਿਰ ਅਗਲੇ ਸਾਲ 27 ਦੇ ਵਿੱਚ 4-5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ, ਉੱਥੇ ਇਹਦਾ ਕਿੱਦਾਂ ਦਾ ਰਿਜ਼ਲਟ ਸਾਹਮਣੇ ਆਉਂਦੇ ਆ ਉੱਥੋਂ ਪਤਾ ਚੱਲ ਜਾਏਗਾ।
1: ਸੋ ਇਹਦੇ 'ਚ ਇੱਕ ਸਮਾਂ ਜਦੋਂ ਕਾਂਗਰਸ ਵੀ ਕਾਫੀ ਜ਼ਿਆਦਾ ਇਸ ਵਿਸ਼ੇ ਦੇ ਉੱਤੇ ਰੌਲਾ ਰੱਪਾ ਪਾਉਂਦੀ ਰਹੀ, ਚੋਣ ਕਮਿਸ਼ਨ ਦੇ ਢੰਗ ਤਰੀਕੇ ਦੇ ਉੱਤੇ ਧੱਕੇਸ਼ਾਹੀ ਦੇ ਉੱਤੇ ਰਾਹੁਲ ਗਾਂਧੀ ਵੀ ਸਮੇਂ ਦਰ ਸਮੇਂ ਕਾਫੀ ਰੌਲਾ ਰੱਪਾ ਪਾਉਂਦੇ ਰਹੇ, ਕੋਈ ਕਿਸੇ ਪਾਸੇ ਕੋਈ ਸੁਣਵਾਈ ਨਹੀਂ, ਕੋਈ ਗੱਲਬਾਤ ਹੋਈ ਨਹੀਂ, ਅਤੇ ਕੀ ਉਸ ਸਮੇਂ ਆਵਾਜ਼ ਨਹੀਂ ਉਠਾ ਰਹੇ ਜਾਂ ਉਦੋਂ ਕਿਹੜੀ ਚੀਜ਼ ਕਰਕੇ ਚੁੱਪ ਰਹੇ ਜਾਂ ਇਸ ਪਾਸੇ ਵੀ ਕੋਈ ਖਬਰ ਸੁਰਤ ਬਾਹਰ ਆਈ ਹੋਵੇ, ਹੁਣ ਇਸ ਮੌਕੇ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਆਵਾਜ਼ ਜਿਹੜੀ ਇਹ ਚੁੱਕੀ ਆ, ਚਲੋ ਬਹੁਤ ਵਧੀਆ ਗੱਲ ਹੈ, ਪਰ ਉਸ ਸਮੇਂ ਬਿਲਕੁਲ ਗੱਲਾਂ ਬਾਤਾਂ ਦੱਬੀਆਂ ਦੁੱਬੀਆਂ ਰਹਿ ਗਈਆਂ।
0: ਨਹੀਂ ਦੇਖੋ, ਇਹ ਇੱਕ ਇੱਕ ਗੱਲ ਤਾਂ ਬੜੀ ਜਿਹੜੀ ਸਪਸ਼ਟ ਹੈ ਨਾ, ਜਿਹੜੇ ਉੱਥੇ ਇਲੈਕਸ਼ਨ ਕਮਿਸ਼ਨਰ ਬਣਾਏ, ਕਿਉਂਕਿ ਉਹ ਪਬਲਿਕ ਫਿਗਰ ਤਾਂ ਹੈ ਨਹੀਂ, ਬਾਹਰ ਆ ਕੇ ਤਾਂ ਕੋਈ ਬਿਆਨ ਦੇ ਨਹੀਂ ਸਕਦੇ, ਉਹ ਤਾਂ ਆਪਣੇ ਕਾਗਜ਼ੀ ਕਾਰਵਾਈ ਉੱਥੇ ਰਜਿਸਟਰ ਤੇ ਕਰ ਸਕਦੇ ਆ, ਉਹ ਉਹਨਾਂ ਨੇ ਕੀਤੀ, ਤੇ ਇਹ ਵੀ ਹੁਣ ਉਹਨਾਂ ਨੇ ਕਿਤੇ ਗੱਲ ਲੀਕ ਹੋਈ ਹੈ ਤਾਂ ਹੀ ਜਿਹੜਾ ਹੈਗਾ ਅੰਗਰੇਜ਼ੀ ਦੇ ਅਖਬਾਰ ਨੇ ਐਡੀ ਵੱਡੀ ਸਟੋਰੀ ਕੱਢੀ, ਜਿਸ ਤੋਂ ਬਾਅਦ ਇੰਨਾ ਰੌਲਾ ਪਿਆ। ਤੇ ਪਰ ਇਹ ਸੀ ਕਿ ਉਹ ਇਹ ਨਹੀਂ ਗੇ ਕਿ ਆਪਣਾ ਆਪਣੀ ਪਬਲਿਕ ਸਪੀਚ ਆ ਕੇ ਦੇ ਦੇਣ ਜਾਂ ਬਾਹਰ ਕਿਸੇ ਨੂੰ ਖੁਦ ਮੀਡੀਆ ਚ ਬਿਆਨ ਦੇ ਦੇਣ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ, ਜਿਹੜੇ ਜਿਹੜਾ ਫੈਸਲਾ ਲਿਆ, ਕਿਉਂਕਿ ਉਹਦਾ ਜਿਹੜਾ ਵਿਧਾਨ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਉਹ ਹੈ ਹੀ ਇਸ ਕਿਸਮ ਦਾ, ਤੇ ਉਹਨਾਂ ਦੀਆਂ ਜਿਹੜੀਆਂ ਅਪੁਆਇੰਟਮੈਂਟਸ ਹੁੰਦੀਆਂ ਉਹ ਵੀ ਉਹਨਾਂ ਦੀਆਂ ਜਿਹੜੀਆਂ ਅਪੁਆਇੰਟਮੈਂਟਸ ਦੇ ਵਿੱਚ ਜਿਹੜੇ ਉਹਨਾਂ ਦੇ ਸਰਵਿਸ ਰੂਲਸ ਨੇ ਜਾਂ ਜਿਹਨੂੰ ਕੁਛ ਵੀ ਆਪਾਂ ਕਹਿ ਲਈਏ ਜਾਂ ਗਾਈਡਲਾਈਨਸ ਨੇ, ਤੇ ਉਹਦੇ ਵਿੱਚ ਵੀ ਇਹ ਗੱਲ ਕਲੀਅਰ ਹੈ ਕਿ ਉਹ ਸਿੱਧੇ ਤੌਰ ਤੇ ਏਦਾਂ ਮੀਡੀਆ ਚ ਨਹੀਂ ਜਾ ਸਕਦੇ, ਉਹ ਆਪਣਾ ਰਿਕਾਰਡ ਤੇ ਲਿਆ ਸਕਦੇ। ਇਹ ਗੱਲ ਵੱਖਰੀ ਹੈ ਕਿ ਜਦੋਂ ਇਸ ਚੀਜ਼ ਰਿਕਾਰਡ ਤੇ ਆ ਗਈ ਸੀ ਉਹਦੇ ਬਾਵਜੂਦ ਜਿਹੜੇ ਹੈਗੇ ਐਡੇ ਡਰਾਸਟਿਕ ਜਿਹੜੇ ਫੈਸਲੇ ਸੀ ਉਹ ਕਿਉਂ ਲਏ ਗਏ, ਉਹਦੇ ਲਈ ਤਾਂ ਹੁਣ ਗਿਆਨੇਸ਼ ਕੁਮਾਰ ਹੀ ਜ਼ਿੰਮੇਵਾਰ ਹੈ ਨਾ, ਕਿਉਂਕਿ ਹੇਠਲੇ ਲੈਵਲ ਤੇ ਆਮ ਜਿਹੜੇ ਫੀਲਡ ਅਫਸਰ ਆ ਉਹਨਾਂ ਨਾਲ ਐਕਸੈਸ ਨਾ ਹੋਣਾ, ਜੇ ਕਿਸੇ ਦੀਆਂ ਗੱਲਾਂ ਉੱਪਰੋਂ ਨਾ ਪਹੁੰਚਣੀਆਂ ਜਾਂ ਉੱਪਰਲੀ ਕਿਹੜੀ ਗੱਲ ਹੈ ਥੱਲੇ ਤੱਕ ਲਾਗੂ ਨਾ ਹੋਣੀ, ਜਾਂ ਮੂੰਹ ਜ਼ਬਾਨੀ ਕਲਾਮੀ ਆਰਡਰ ਕਰ ਦੇਣੀ ਵੀ ਏਦਾਂ ਕਰ ਦਿਓ ਏਦਾਂ ਕਰ ਦਿਓ, ਸੋ ਇਹ ਸਾਰਾ ਕੁਛ ਫਿਰ ਇਸੇ ਕਰਕੇ ਵਜ੍ਹਾ ਕਰਕੇ ਜਿਹੜਾ ਉਹ ਹੋਇਆ, ਤੇ ਜਾਂ ਹੇਠਲੇ ਲੈਵਲ ਦੇ ਪੱਧਰ ਤੇ ਕਈ ਗੱਲਾਂ ਸਰਕਾਰ ਨਾਲ ਕਮਿਊਨੀਕੇਸ਼ਨ ਹੀ ਨਹੀਂ ਹੋਇਆ, ਮਿਨਿਸਟਰੀ ਨਾਲ ਕਮਿਊਨੀਕੇਸ਼ਨ ਹੀ ਨਹੀਂ ਹੋਇਆ, ਤੇ ਇਹ ਇਹ ਸਾਰਾ ਕੁਛ ਜਿਹੜਾ ਹੈਗਾ ਏਦਾਂ ਚੱਲ ਰਿਹਾ, ਕਿਉਂਕਿ ਸਿੱਧਾ ਜਿਹੜਾ ਹੋਮ ਮਿਨਿਸਟਰੀ ਡੀਲ ਕਰਦੀ ਹੈ ਇਹਨੂੰ, ਤੇ ਉੱਥੇ ਕਿਸ ਲੈਵਲ ਤੇ ਜਾਂ ਸੈਕਟਰੀ ਡਿਪਟੀ ਸੈਕਟਰੀ ਹੇਠਲੇ ਲੈਵਲ ਤੇ ਚਿੱਠੀਆਂ ਜਾਰੀ ਹੁੰਦੀਆਂ ਰਹੀਆਂ, ਇਲੈਕਸ਼ਨ ਕਮਿਸ਼ਨ ਦੇ ਨਾਂ ਤੇ ਇਲੈਕਸ਼ਨ ਕਮਿਸ਼ਨ ਦੇ ਅਪਰੂਵਲ ਤੋਂ ਬਿਨਾਂ ਚਿੱਠੀਆਂ ਜਾਰੀ ਹੁੰਦੀਆਂ ਰਹੀਆਂ, ਜਿਹੜੀ ਗੱਲ ਹੁਣ ਉਹਨਾਂ ਨੇ ਆਪਣੇ ਡਾਈਸੈਂਟ ਰੋਡ ਦੇ ਵਿੱਚ ਇਹੀ ਲਿਖੀ ਹੈ ਜੀ।
1: ਇੱਕ ਹੋਰ ਚੀਜ਼ ਜਿਹੜੀ ਮੈਂ ਵੇਖ ਰਿਹਾ ਅਲੱਗ ਅਲੱਗ ਅਖਬਾਰਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਵਰਡਿੰਗ ਸਾਹਮਣੇ ਆ ਰਹੀ ਆ, ਇਹ ਲਿਖ ਰਹੇ ਨੇ ਕਿ ਕਾਂਗਰਸੀਆਂ ਦੇ ਵੱਲੋਂ, ਕਾਂਗਰਸੀ ਕਾਰਕੁਨਾਂ ਦੇ ਵੱਲੋਂ, ਸੋ ਇਹ ਜਿਹੜੇ ਪ੍ਰਦਰਸ਼ਨ ਨੇ ਉਹਨਾਂ ਦੇ ਥੱਲੇ ਇਹ ਸ਼ਬਦ ਖਾਸ ਆ ਰਿਹਾ। ਹੁਣ ਇੱਕ ਤਾਂ ਇਹਦੇ 'ਚ ਇਹ ਹੋ ਸਕਦਾ ਕਿ ਹਾਂ ਸ਼ਾਇਦ ਕਾਂਗਰਸ ਵਾਲੇ ਹੀ ਜਾ ਰਹੇ ਹੋਣ, ਪਰ ਦੂਸਰੇ ਪਾਸੇ ਜੇ ਉਹ ਜਾ ਰਹੇ ਨੇ ਤਾਂ ਵੀ ਗੱਲ ਗਲਤ ਹੈ, ਕਿਉਂਕਿ ਸਾਰਿਆਂ ਦੇ ਲਈ ਇੱਕ ਸਾਂਝਾ ਮਸਲਾ ਵਾ, ਜ਼ਰੂਰੀ ਨਹੀਂ ਹੈ ਕਿ ਇਸ ਤਰੀਕੇ ਦੇ ਨਾਲ ਹੋਵੇ, ਅਤੇ ਜੇ ਨਹੀਂ ਤਾਂ ਫਿਰ ਇਹਨੂੰ ਆਪਾਂ ਇੱਦਾਂ ਵੀ ਲਿਖਿਆ ਜਾ ਸਕਦਾ ਕਿ ਦੇਸ਼ ਵਾਸੀ ਇਸ ਚੀਜ਼ ਤੋਂ ਖਫਾ ਨੇ। ਸੋ ਇਹਦੇ ਵਿੱਚ ਵੀ ਆਪਾਂ ਵੇਖ ਰਹੇ ਹਾਂ ਕਿ ਇੱਕ ਰਾਜਨੀਤਿਕ ਜਿਹਾ ਇੱਕ ਐਂਗਲ, ਇੱਕ ਪਾਰਟੀਬਾਜੀ ਜੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
0: ਨਹੀਂ ਚਲੋ, ਉਹਦੇ ਚ ਇੱਕ ਇਹਨਾਂ ਜੀ ਉਹਨਾਂ ਨੇ ਇਮੀਡੀਏਟ ਸ਼ੁਰੂ ਕਰ ਲਿਆ, ਕਿਉਂਕਿ ਦਿੱਲੀ ਦੇ ਵਿੱਚ ਐਕਸੈਸ ਸੌਖਾ ਹੈ ਯੂਥ ਕਾਂਗਰਸ ਦਾ, ਉੱਥੇ ਹੈਡਕੁਆਟਰ ਤੇ ਉੱਥੇ ਕੁਛ ਇਹ ਹੈ ਵੀ 150 ਬੰਦਾ ਤਾਂ ਉੱਥੇ ਯੂਥ ਕਾਂਗਰਸ ਦੇ ਦਫ਼ਤਰ ਚ ਫਿਰਦਾ ਹੀ ਰਹਿੰਦਾ ਤੇ ਅੱਡ ਅੱਡ ਚੱਕਰਾਂ ਦੇ ਵਿੱਚ, ਤੇ ਇਸ ਕਰਕੇ ਉਹ ਸਿੱਧਾ ਸਾਹਮਣੇ ਆ ਗਿਆ ਲਾਈਮ ਲਾਈਟ ਦੇ ਵਿੱਚ। ਜਿਵੇਂ ਹੁਣ ਦੂਜੀਆਂ ਪਾਰਟੀਆਂ ਨੇ ਜਿਸਕਾ ਫਰਜ਼ ਕੀਤਾ, ਮਮਤਾ ਬੈਨਰਜੀ ਦੀ ਪਾਰਟੀ ਹੈ ਜਾਂ ਅਖਿਲੇਸ਼ ਯਾਦਵ ਦੀ ਪਾਰਟੀ ਹੈ ਤੇ ਲਾਲੂ ਯਾਦਵ ਦੀ ਪਾਰਟੀ ਹੈ ਜਾਂ ਖੱਬੇ ਪੱਖੀ ਪਾਰਟੀਆਂ ਨੇ, ਆਪਣੀ ਆਪਣੀ ਥਾਂ ਤੇ ਉਹਨਾਂ ਨੇ ਵੀ ਕੀਤਾ, ਪਰ ਕਿਉਂਕਿ ਉਹ ਪ੍ਰੋਸੈਸ਼ਨ ਦੇ ਰੂਪ ਚ ਸਾਹਮਣੇ ਆ ਗਏ, ਮੁਜ਼ਾਹਰਾ ਲੈ ਕੇ ਉੱਥੇ ਚਲੇ ਗਏ, ਇਕੱਠੇ ਹੋ ਗਏ, ਤੇ ਇਸ ਕਰਕੇ ਜਿਹੜਾ ਹੈ ਉਹ ਪ੍ਰਿੰਟ ਮੀਡੀਆ ਖਾਸ ਕਰਕੇ ਜਾਂ ਦੂਜੇ ਜ਼ਿਆਦਾ ਲਾਈਮ ਲਾਈਟ ਦੇ ਵਿੱਚ ਆ ਗਏ। ਹਾਲਾਂਕਿ ਰਿਐਕਸ਼ਨ ਤਾਂ ਸਾਰੀਆਂ ਪਾਰਟੀਆਂ ਨੇ ਜਿਹੜਾ ਉਹਦੇ ਦਿੱਤਾ, ਤੇ ਦੂਜੀ ਗੱਲ ਇਹ ਹੈ ਕਿ ਕਾਂਗਰਸ ਦਾ ਸ਼ੁਰੂ ਤੋਂ ਹੀ ਖਾਸ ਕਰਕੇ ਰਾਹੁਲ ਗਾਂਧੀ ਦਾ ਇਹ ਪੈਂਤੜਾ ਸਟੈਂਡ ਰਿਹਾ ਕਿ ਜਿਹੜਾ SIR ਹੀ ਇਹਨਾਂ ਦੇ ਹੱਥ ਚ ਕਿਹੋ ਜਿਹਾ ਹਰਬਾ ਲਾ ਗਿਆ ਜਿਸ ਕਰਕੇ ਇਹ ਚੋਣ ਜਿੱਤ ਜਾਂਦੇ ਆ, ਕਿਉਂਕਿ ਵਾਰ ਵਾਰ ਉਹ ਵੋਟ ਚੋਰੀ ਦਾ ਜਿਹੜਾ ਸ਼ਬਦ ਹੈ ਇਹ ਵੀ ਕੋਇਨ ਕਾਂਗਰਸ ਨੇ ਜਾਂ ਰਾਹੁਲ ਗਾਂਧੀ ਨੇ ਕੀਤਾ ਹੋਇਆ ਹੈਗਾ, ਤੇ ਇਹ ਵੀ ਕਾਰਨ ਹੈ ਕਿ ਉਹ ਫਿਰ ਇੱਕੋ ਦਮ ਲਾਈਮ ਲਾਈਟ ਦੇ ਵਿੱਚ ਆ ਗਏ।
1: ਸੋ ਹੁਣ ਜਿੱਦਾਂ ਆਪਾਂ ਵੇਖ ਰਹੇ ਹਾਂ ਕਿ ਵਾਰ ਵਾਰ ਚਾਹੇ ਉਹ ਕਿਸਾਨੀ ਮੁੱਦਾ ਹੋਵੇ, ਉਦੋਂ ਵੀ BJP ਘਿਰੀ, ਫਿਰ ਉਸ ਤੋਂ ਬਾਅਦ ਸਰਕਾਰ ਆ ਪਿੱਛੇ ਜੇ ਵੀ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਘਿਰਦੇ ਆ ਪਿੱਛੇ ਜੇ, ਹੁਣ ਕਾਕਰੋਚ ਪਾਰਟੀ ਨੇ ਵੀ ਘੇਰੀ ਪੇਪਰ ਲੀਕ ਦੇ ਮਸਲੇ ਦੇ ਵਿੱਚ, ਹੁਣ ਫਿਰ ਇਹ ਦੁਬਾਰਾ ਇੱਕ ਵੱਡੀ ਮੁਹਿੰਮ ਦੇ ਵਜੋਂ ਜੇਕਰ ਉੱਭਰਦੀ ਆ, ਕਿ ਸਰਕਾਰ ਵਾਰ ਵਾਰ ਇੱਦਾਂ ਦੀ ਜਿਹੜੇ ਧਰਨੇ ਮੁਜ਼ਾਰੇ ਨੇ ਉਹ ਸਰਵਾਈਵ ਕਰ ਪਾਊਗੀ? ਹੁਣ ਤਾਂ ਲਗਾਤਾਰ ਹੀ ਇਹ ਕੰਮ ਚੱਲ ਰਿਹਾ।
0: ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਇੱਕ ਜਿਹੜੀ ਇਹ ਗੱਲ ਰੱਖੀ, ਉਹਨਾਂ ਨੇ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਨੇੜੇ ਨਹੀਂ ਆਉਣ ਦਿੱਤਾ ਕਿਸੇ ਨੂੰ। ਉਹਨਾਂ ਨੇ ਕਿਹਾ ਕਿ ਸਾਡਾ ਨਿਰੋਲ ਅੰਦੋਲਨ ਹੈ, ਵੀ ਸਾਡੇ ਤੇ ਫਿਰ ਤੁਹਾਡੇ ਤੇ ਵੀ ਇਲਜ਼ਾਮ ਲੱਗੂਗਾ ਕਿ ਸਾਡੇ ਤੇ ਵੀ ਲੱਗੂਗਾ, ਵੀ ਇਹ ਤਾਂ ਜਿਹੜੀਆਂ ਦੂਜੀ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਕਿਸਾਨ ਪਸੰਦ, ਕਿਸਾਨਾਂ ਨੂੰ ਤਾਂ ਸਾਡੇ ਤੋਂ ਕੋਈ ਪ੍ਰੋਬਲਮ ਹੀ ਨਹੀਂ। ਤੇ ਜਾਂ ਜਿਹੜੀ ਹੁਣ ਸੁਪਰੀਮ ਕੋਰਟ ਦੀ ਇੱਕ ਟਿੱਪਣੀ ਤੇ ਇੱਕ ਪਾਰਟੀ ਬਣ ਗਈ ਰਾਤੇ ਰਾਤ, ਤੇ ਉਹਨਾਂ ਨੇ ਨੀਟ ਵਾਲੇ ਮਾਮਲੇ ਤੇ ਲੈ ਕੇ ਕੀਤਾ, ਉਸ ਤੋਂ ਬਾਅਦ ਕਾਫੀ ਲੈਵਲ ਤੇ ਇਹ ਗੱਲ ਚੱਲੀ, ਦਿੱਲੀ ਪੁਲਿਸ ਦੇ ਖਿਲਾਫ ਕਾਫੀ ਗੱਲਾਂ ਸਾਹਮਣੇ ਆਈਆਂ, ਤੇ ਇਹ ਵੀ ਜਿਹੜਾ ਇੱਕ ਇਮੀਡੀਏਟ ਇਹਦੇ ਕੁਛ ਕੌਜ ਜਿਹੜੇ ਆ ਉਹ ਬਣਦੇ ਰਹੇ। ਤੇ ਪੋਲੀਟੀਕਲ ਪਾਰਟੀਆਂ ਟੇਢੇ ਢੰਗ ਨਾਲ ਤਾਂ ਹਮੇਸ਼ਾ ਇਸ ਦਾਅ ਤੇ ਰਹਿੰਦੀਆਂ ਨਾ, ਜੇ ਕੋਈ ਗੱਲ ਏਦਾਂ ਦੀ ਉੱਠਦੀ ਹੈ ਤਾਂ ਉਹਨੂੰ ਤੁਸੀਂ ਕਿੱਦਾਂ ਤੂਲ ਦੇਣੀ ਹੈ ਜਾਂ ਸਪੋਰਟ ਉਹਦੀ ਕਿੱਦਾਂ ਕਰਨੀ ਹੈ। ਜ਼ਰੂਰੀ ਨਹੀਂ ਕਿ ਕੋਈ ਨੈਗੇਟਿਵ ਗੱਲ ਹੋਵੇ, ਤੇ ਕਿਉਂਕਿ ਜੇ ਕੋਈ ਹੱਕਾਂ ਲਈ ਲੜਦਾ ਤਾਂ ਸਾਰੇ ਜਿਹੜੇ ਜਮਹੂਰੀ ਪਸੰਦ ਲੋਕ ਆ ਉਹਨਾਂ ਨੂੰ ਉਹਦੀ ਸਪੋਰਟ ਕਰਨੀ ਵੀ ਚਾਹੀਦੀ ਹੈ, ਭਾਵੇਂ ਨੰਗੇ ਚਿੱਟੇ ਹੋ ਕੇ ਕਰਨ, ਭਾਵੇਂ ਅਸਿੱਧੇ ਰੂਪ ਦੇ ਵਿੱਚ ਜਿਹੜਾ ਹੈ ਉਹ ਕਰਨ। ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬੀਜੇਪੀ ਇੰਨੇ ਵਿਰੋਧ ਦੇ ਬਾਵਜੂਦ, ਇੰਨੇ ਮੁਜ਼ਾਹਰਿਆਂ ਦੇ ਬਾਵਜੂਦ ਫਿਰ ਕਿਵੇਂ ਜਿਹੜਾ ਹੈਗਾ ਉਹ ਇਸ ਸਾਰੇ ਉਸ ਚੋਂ ਨਿਕਲ ਆਉਂਦੀ ਹੈ, ਤੇ ਹੁਣ ਸਾਰੀ ਜਿਹੜੀ ਇਸੇ ਗੱਲ ਤੇ, ਕਿਉਂਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਪਹਿਲਾਂ ਵੀ ਐਂ ਘਿਰਦਾ ਰਿਹਾ ਪਰ ਇਸ ਰੂਪ ਦੇ ਵਿੱਚ ਕੋਈ ਤੱਥ ਸਾਹਮਣੇ ਨਹੀਂ ਸੀ ਆਏ ਕਿਸੇ ਪਾਰਟੀ ਕੋਲ, ਸਿਰਫ ਇਲਜ਼ਾਮ ਸੀ ਤੇ ਜਿਹਨੂੰ ਬੀਜੇਪੀ ਵਾਲੇ ਜਾਂ ਇਹ ਕਹਿ ਦਿੰਦੇ ਸੀ ਕਿ ਇਹ ਤਾਂ ਐਵੇਂ ਵਾਧੂ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ, ਜਾਣ ਬੁੱਝ ਕੇ ਟਾਰਨਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਏਦਾਂ ਦੀਆਂ ਜਿਹੜੀਆਂ ਗੱਲਾਂ ਸੀ। ਤੇ ਪਰ ਇਹ ਵੀ ਹੁਣ ਆਉਣ ਵਾਲੇ ਸਮੇਂ ਚ ਇਹਦੇ ਤੇ ਕੋਈ ਇੱਕ ਜਿਹੜੀ ਲੋਕਾਂ ਦੀ ਮੂਵਮੈਂਟ ਬਣ ਸਕਦੀ ਹੈ ਤੇ ਜਾਂ ਨਹੀਂ ਬਣ ਸਕਦੀ, ਇਹ ਵੱਡੀ ਗੱਲ ਹੈ, ਕਿਉਂਕਿ ਇਹ ਇੱਕ ਕਮਿਸ਼ਨ ਹੈ, ਕਮਿਸ਼ਨ ਦਾ ਇਸ਼ੂ ਹੈ। ਤੇ ਇਹਦੇ ਤੇ ਹੁਣ ਬੀਜੇਪੀ ਦੇ ਆਗੂ ਤਾਂ ਚਲਾਕ ਨੇ, ਹੁਣ ਸੰਬਿਤ ਪਾਤਰ ਉਹਨਾਂ ਦਾ ਸਪੋਕਸਮੈਨ, ਉਹਨੂੰ ਮੂਹਰੇ ਲਾਤਾ, ਉਹਨੇ ਦੋ ਲਾਈਨਾਂ ਦੀ ਗੱਲ ਜਿਹੜੀ ਉਹ ਕਹਿ ਦਿੱਤੀ, ਤੇ ਨਾ ਇਹਦੇ ਤੇ ਪ੍ਰਧਾਨ ਮੰਤਰੀ ਨੇ ਬੋਲਣਾ, ਨਾ ਗ੍ਰਹਿ ਮੰਤਰੀ ਨੇ ਬੋਲਣਾ, ਨਾ ਕਿਸੇ ਜਿਹੜਾ ਹੈਗਾ ਹੋਰ ਨੇ ਜਿਹੜਾ ਇਹਦੇ ਤੇ ਬੋਲਣਾ, ਪਹਿਲਾਂ ਵੀ ਨਹੀਂ ਕਦੇ ਉਹ ਬੋਲਦੇ ਉਹਨਾਂ ਦੇ ਬਿਆਨ ਆਉਂਦੇ। ਤੇ ਇਹ ਹੈ ਕਿ ਜਿਹੜੀ ਦੂਜੀ ਐਕਟੀਵਿਟੀ ਸੀ ਹੁਣ ਉਹਦੇ ਤੇ ਚੈੱਕ ਜਿਹੜਾ ਉਹ ਵੱਜੇਗਾ, ਖਾਸ ਕਰਕੇ ਇਲੈਕਸ਼ਨ ਕਰਾਉਣ ਦਾ ਢੰਗ ਤਰੀਕਾ, ਫਿਰ SIR ਤਾਂ ਕਿਉਂਕਿ ਅਜੇ ਜਾਰੀ ਹੈ, ਅਜੇ ਹੁਣ ਜਿਹੜੀਆਂ 4-5 ਸੂਬਿਆਂ ਚ ਹੋਣੀਆਂ ਨੇ ਚੋਣਾਂ, ਉਹ ਉਹਦੀ ਗੱਲ ਤਾਂ ਹੁਣ ਅਜੇ ਅੱਗੇ ਹੈ। ਤੇ ਉੱਥੇ ਹੁਣ ਲੋਕ ਥੋੜੇ ਜਿਹੇ ਜ਼ਰੂਰ ਇਹ ਚੇਤੰਨ ਹੋ ਜਾਣਗੇ, ਪਹਿਲਾਂ ਤਾਂ ਚੁੱਪ ਕਰਕੇ ਆਹ ਕਾਗਜ਼ ਲਿਆਓ ਆਹ ਕਾਗਜ਼ ਲਿਆਓ, ਹੁਣ ਕੋਈ ਨਾ ਕੋਈ ਏਦਾਂ ਦਾ ਜਿਹੜਾ ਹੈਗਾ ਜ਼ਰੂਰ ਇਹ ਮਸਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ
4: ਟੈਨਸ਼ਨ ਮੇਰੀ ਟੈਨਸ਼ਨ ਕਿਉਂ ਆ ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY Immigration ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨ
2: एजुकेशन कंसल्टेंट।
4: हर कदम तुहाडे नाल।
5: हां जी हां जी ओए हां जी हां जी
2: हां जी रेडियो
6: दिस
2: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
5: Attention, ladies and gentlemen, this is your captain. Thirdly, flights Melbourne to India ya Pakistan, Sydney to India ya Pakistan, kithe bhi ja sakti hai.
2: Attention, please. Dil kehta hai kar jana hai. Flight search karke thak gaye. Switch karo Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te. Ki chahida? Australia da visa lona? Ja visa le mashwara chahida? Mil juga. Sidde aao. Garewal Visa Solutions. Australia vich har tarah diyan visa loda le ik parose yogna. Jo study visa, skilled visa, employer sponsored visa, DAMA, parent, partner te visitor visa vich deal karde ne. Hun hi call karo. Pritin ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 Main Street, Point Cook, call 0493-536-042।

0: ब्रोकर्स अपने इंश्योरेंस से हर लोड ले। याद रखो बस अमरिंदर गिद्दा कॉल 0491-999-555। गिद्दा इंश्योरेंस शर्ता लागू।
1: चलदी दा नाम गड्डी आते सुनिया ही होना। Tire Force.com.au
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ 54,990 ਡਾਲਰ, BYD Z-Lion 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD Shark 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ ਯਾਨੀ ਕਿ 24 ਸਤੰਬਰ 2026 ਵੀਰਵਾਰ ਦੇ ਦਿਨ ਦੀਆਂ ਅਸਲ ਦੇ ਵਿੱਚ ਸ਼ਾਮ ਦੀਆਂ ਕੀ ਨੇ ਖਬਰਾਂ, ਆਓ ਜਾਣਦੇ ਹਾਂ ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੇ ਵਿੱਚ ਕੀ ਕੁਝ ਹੋ ਰਿਹਾ। ਪ੍ਰੋਗਰਾਮ ਨਿਊਜ਼ ਰੂਮ ਲੈ ਕੇ ਆਏ ਹਾਂ, ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਅਮਰੀਕਾ ਦੇ ਵਿੱਚ ਆ ਚੁੱਕੇ ਨੇ, ਅਮਰੀਕਾ ਦੇ ਬੌਸ ਡੋਨਾਲਡ ਟਰੰਪ ਨਹੀਂ ਬਲਕਿ ਅਮਰੀਕਾ ਜਿਸ ਨੂੰ ਦੁਨੀਆ ਦਾ ਬੌਸ ਮੰਨਦਾ ਹੈ ਚੀਨ। ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦਾ ਅਮਰੀਕਾ ਦੇ ਵਿੱਚ ਸਵਾਗਤ ਕੀਤਾ ਗਿਆ। ਸਵਾਗਤ ਕਾਹਦਾ ਕੀਤਾ ਗਿਆ ਬਲਕਿ ਪੂਰੀਆਂ ਦੀਆਂ ਪੂਰੀਆਂ ਪਲਕਾਂ ਵਿਛਾ ਦਿੱਤੀਆਂ ਗਈਆਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਰੇ ਪ੍ਰੋਟੋਕੋਲ ਤੋੜ ਕੇ ਪਿਛਲੇ 10 ਸਾਲ ਦੇ ਵਿੱਚ ਪਹਿਲੀ ਵਾਰ ਯਾਤਰਾ ਕਰ ਰਹੇ ਜ਼ੀ ਜਿਨਪਿੰਗ ਦੇ ਸਵਾਗਤ ਦੇ ਲਈ ਖੁਦ ਹਵਾਈ ਅੱਡੇ ਦੇ ਉੱਤੇ ਉਹਨਾਂ ਨੂੰ ਲੈਣ ਦੇ ਲਈ ਪਹੁੰਚੇ। ਚੀਨ ਦੇ ਰਾਸ਼ਟਰਪਤੀ ਦਾ ਅਮਰੀਕਾ ਦਾ 3 ਦਿਨਾਂ ਦੌਰਾ ਹੋਣਾ ਔਰ ਵਾਸ਼ਿੰਗਟਨ ਪਹੁੰਚੇ ਨੇ। ਰਾਸ਼ਟਰਪਤੀ ਟਰੰਪ ਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਜੁਆਇੰਟ ਬੇਸ ਐਂਡਰਿਊਜ਼ ਦੇ ਰਨਵੇ ਦੇ ਉੱਤੇ ਜ਼ੀ ਜਿਨਪਿੰਗ ਤੇ ਉਹਨਾਂ ਦੀ ਪਤਨੀ ਪੈਂਗ ਲਿਯੁਆਨ ਦੇ ਸਵਾਗਤ ਕਰਨ ਦੇ ਲਈ ਪਹਿਲਾਂ ਹੀ ਖੜੇ ਸੀ। ਰੈੱਡ ਕਾਰਪੇਟ ਵਿਛਾਇਆ ਗਿਆ ਸੀ। 1962 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਖੁਦ ਏਅਰਬੇਸ ਦੇ ਉੱਤੇ ਜਾ ਕੇ ਕਿਸੇ ਵਿਦੇਸ਼ੀ ਨੇਤਾ ਦਾ ਵਿਅਕਤੀਗਤ ਰੂਪ ਦੇ ਵਿੱਚ ਸਵਾਗਤ ਕੀਤਾ ਹੋਵੇ। ਬੀਬੀਸੀ ਦੇ ਵਾਈਟ ਹਾਊਸ ਬੁਲਾਰੇ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਸ਼ਾਨਦਾਰ ਸਵਾਗਤ ਦੇ ਵਿੱਚ ਟਰੰਪ ਦੀ ਤਰਫ ਤੋਂ ਚੀਨ ਨੂੰ ਕਿੰਨਾ ਮਹੱਤਵ ਦਿੱਤਾ ਜਾ ਰਿਹਾ ਇਹ ਵੀ ਖਾਸ ਦਿਖ ਰਿਹਾ। ਜਹਾਜ਼ ਦੇ ਵਿੱਚ ਉਤਰਨ ਤੋਂ ਬਾਅਦ ਜ਼ੀ ਜਿਨਪਿੰਗ ਤੇ ਡੋਨਾਲਡ ਟਰੰਪ ਨੇ ਆਪਸ ਚ ਹੱਥ ਮਿਲਾਇਆ। ਇਸ ਦਰਮਿਆਨ ਦੋਹਾਂ ਨੇਤਾਵਾਂ ਦੀਆਂ ਪਤਨੀਆਂ ਵੀ ਉਹਨਾਂ ਦੇ ਨਾਲ ਸੀ। ਚੀਨ ਦੇ ਰਾਸ਼ਟਰਪਤੀ ਦੇ ਪਹੁੰਚਣ ਦੇ ਮੌਕੇ ਦੇ ਉੱਤੇ 2 B-1 ਜਿਹੜੇ ਜਹਾਜ਼ ਨੇ ਫਾਈਟਰ ਜੈੱਟ ਹੁੰਦੇ ਨੇ ਵੈਸੇ ਉਹਨਾਂ ਨੇ ਉੱਪਰੋਂ ਉਡਾਨ ਭਰੀ ਸੀ ਔਰ ਅਮਰੀਕੀ ਹਵਾਈ ਸੈਨਾ ਦੇ ਬੈਂਡ ਨੇ ਅਮਰੀਕਾ ਤੇ ਚੀਨ ਦੋਹਾਂ ਦੇ ਰਾਸ਼ਟਰ ਗਾਨ ਬਜਾਏ ਸੀ। ਦੋਹਾਂ ਦੇਸ਼ਾਂ ਦੇ ਝੰਡੇ ਵੀ ਲਹਿਰਾਏ ਸੀ। ਇਸ ਤੋਂ ਬਾਅਦ ਟਰੰਪ ਤੇ ਜ਼ੀ ਜਿਨਪਿੰਗ ਨੂੰ ਅਲੱਗ ਅਲੱਗ ਵਾਸ਼ਿੰਗਟਨ DC ਦੇ ਲਈ ਰਵਾਨਾ ਹੁੰਦਿਆਂ ਦੇਖਿਆ ਗਿਆ। ਬਾਅਦ ਵਿੱਚ ਅਮਰੀਕੀ ਟ੍ਰੈਜਰੀ ਸਕੱਤਰ ਸਕੌਟ ਬੇਸੈਂਟ ਨੇ ਕਿਹਾ ਕਿ ਅਮਰੀਕਾ ਤੇ ਚੀਨ ਨਵੰਬਰ ਮਹੀਨੇ 'ਚ ਖਤਮ ਹੋਣ ਵਾਲੇ ਜਿਹੜੇ ਸਮਝੌਤੇ ਦੇ ਉੱਤੇ ਹੁਣ ਸਹਿਮਤ ਹੋ ਰਹੇ ਨੇ ਔਰ 10 ਜਨਵਰੀ ਤੱਕ ਇਸ ਨੂੰ ਅੱਗੇ ਵਧਾਉਣਗੇ, ਜਿਸ ਦੇ ਵਿੱਚ ਅਮਰੀਕਾ ਚੀਨ ਦੇ ਉੱਤੇ ਟੈਰਿਫ ਨਹੀਂ ਲਗਾਏਗਾ, ਚੀਨ ਅਮਰੀਕਾ ਦੇ ਉੱਤੇ ਟੈਰਿਫ ਨਹੀਂ ਲਗਾਏਗਾ। ਖੁਸ਼ੀ ਖੁਸ਼ੀ ਦੋਵੇਂ ਦੇਸ਼ ਰਹਿਣਗੇ ਔਰ ਖੁਸ਼ੀ ਖੁਸ਼ੀ ਬਾਕੀ ਦੁਨੀਆ ਨੂੰ ਵੀ ਰਹਿਣ ਦੇਣਗੇ। ਖੈਰ ਇਹ ਆਖਰੀ ਲਾਈਨ ਦੇ ਵਿੱਚ ਕੋਈ ਸੱਚ ਨਹੀਂ, ਪਰ ਅਮਰੀਕਾ ਦੇ ਨਾਲ ਜੁੜੀਆਂ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਈ ਹੈ, ਜਿੱਥੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਹੱਤਵਪੂਰਨ ਇੱਕ ਪਾਸੇ ਕੂਟਨੀਤਕ ਗਤੀਵਿਧੀਆਂ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਘਰੇਲੂ ਮੁੱਦਿਆਂ ਨੂੰ ਲੈ ਕੇ ਵੀ ਫਸੇ ਹੋਏ ਨੇ। ਦੇਸ਼ ਦੇ ਅੰਦਰ ਜਿਹੜੇ ਪ੍ਰਮੁੱਖ ਮਸਲੇ ਨੇ ਔਰ ਇਸ ਦਰਮਿਆਨ ਜਿਹੜਾ ਯੂਨਾਈਟਿਡ ਨੇਸ਼ਨ ਦਾ ਇਹ ਪ੍ਰੋਗਰਾਮ ਸੀ, ਇੱਥੇ ਇੱਕ ਪੱਤਰਕਾਰ ਵਾਰਤਾ ਵੀ ਸੀ ਜਿਸ ਦੇ ਵਿੱਚ ਪ੍ਰਮੁੱਖ ਅਮਰੀਕੀ ਨਿਊਜ਼ ਨੈਟਵਰਕ CNN ਦੀ ਪੱਤਰਕਾਰ ਕੈਟਲੀਨ ਕੋਲਿਨਸ ਵੀ ਮੌਜੂਦ ਸੀ। ਟਰੰਪ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਤੁਸੀਂ ਇੱਥੇ ਕਿਉਂ, ਤੁਹਾਨੂੰ ਇੱਥੇ ਹੋਣਾ ਨਹੀਂ ਸੀ ਚਾਹੀਦਾ। ਟਰੰਪ ਮੰਗਲਵਾਰ ਦੇ ਦਿਨ ਜਨਰਲ ਅਸੈਂਬਲੀ ਦੇ ਆਪਣੇ ਸੰਬੋਧਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਪਹੁੰਚੇ ਤੇ ਕੋਲਿਨਸ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ CNN ਮੈਨੂੰ ਇੱਥੇ ਕਵਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੈਨੂੰ ਕਵਰ ਨਹੀਂ ਕਰਨਾ ਚਾਹੀਦਾ, ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਮੈਨੂੰ ਕਵਰ ਨਹੀਂ ਕਰੋਗੇ, ਤੁਸੀਂ ਇੱਥੇ ਕਿਉਂ ਆਏ ਹੋ। ਹਾਲਾਂਕਿ ਕੋਲਿਨਸ ਨੇ ਬਾਅਦ ਦੇ ਵਿੱਚ ਪ੍ਰਸਾਰਣ ਦੇ ਉੱਤੇ ਕਿਹਾ ਕਿ CNN ਨੇ ਤਾਂ ਕਦੇ ਅਜਿਹਾ ਨਹੀਂ ਸੀ ਕਿਹਾ, ਇਹ ਟਕਰਾਅ ਤਾਂ ਟਰੰਪ ਪ੍ਰਸ਼ਾਸਨ ਦੀ ਤਰਫ ਤੋਂ ਹੀ ਸਾਹਮਣੇ ਆਇਆ ਸੀ। ਟਰੰਪ ਨੇ ਹੀ CNN, MS Now ਤੇ ਪੋਲੀਟੀਕੋ ਨੂੰ ਵਾਈਟ ਹਾਊਸ ਕੰਪਲੈਕਸ, ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਕ ਨਿਵਾਸ ਤੇ ਦਫ਼ਤਰਾਂ ਦੇ ਵਿੱਚ ਆਉਣ ਤੋਂ ਪਾਬੰਦੀ ਲਗਾ ਦਿੱਤੀ ਸੀ। CNN ਨੂੰ ਰਾਸ਼ਟਰਪਤੀ ਦੇ ਮੀਡੀਆ ਪੂਲ ਦੇ ਵਿੱਚੋਂ ਵੀ ਹਟਾ ਦਿੱਤਾ ਗਿਆ ਸੀ, ਹਾਲਾਂਕਿ ਇਸ ਨੂੰ ਨਿਯਮਿਤ ਤੌਰ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਮਾਨਤਾ ਪ੍ਰਾਪਤ ਮੀਡੀਆ ਸੰਗਠਨ ਦੀ ਤਰਫ ਤੋਂ ਹਾਲੇ ਵੀ ਸਵੀਕਾਰ ਕੀਤਾ ਜਾਂਦਾ। ਹਾਲੇ ਵੀ ਦਾ ਮਤਲਬ ਇਹ ਹੈ ਕਿ CNN ਦੀ ਮਕਬੂਲੀਅਤ ਕੋਈ ਘੱਟ ਨਹੀਂ ਹੈ, ਭਾਵੇਂ ਕਿ ਟਰੰਪ ਨੇ ਉਹਨਾਂ ਨੂੰ ਬੈਨ ਕਿਉਂ ਨਾ ਕੀਤਾ ਹੋਵੇ। ਤਿੰਨਾਂ ਮੀਡੀਆ ਸੰਗਠਨਾਂ ਯਾਨੀ MS Now, ਪੋਲੀਟੀਕੋ ਤੇ CNN ਦੀ ਤਰਫ ਤੋਂ ਟਰੰਪ ਪ੍ਰਸ਼ਾਸਨ ਦੇ ਖਿਲਾਫ ਮੁਕੱਦਮਾ ਵੀ ਦਾਇਰ ਕੀਤਾ ਗਿਆ, ਜਿਸ ਦੇ ਵਿੱਚ ਟਰੰਪ ਦੀ ਤਰਫ ਤੋਂ ਰਾਸ਼ਟਰਪਤੀ ਦੇ ਸਮਾਗਮਾਂ ਦੇ ਵਿੱਚ ਪਹੁੰਚਣ ਦੇ ਲਈ CNN, MS Now ਤੇ ਪੋਲੀਟੀਕੋ ਨੂੰ ਬੈਨ ਕਰਨ ਦੀ ਗੱਲ ਕੀਤੀ ਗਈ ਸੀ। ਤੇ ਇਸ ਤੋਂ ਬਾਅਦ ਟਰੰਪ ਨੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਹੋਇਆਂ ਕਿਹਾ ਕਿ ਨੈਗੇਟਿਵ ਮੀਡੀਆ ਕਵਰੇਜ ਦੇਸ਼ ਦੇ ਲਈ ਖਤਰਨਾਕ ਹੈ। ਟਰੰਪ ਤੇ ਮੀਡੀਆ ਸੰਗਠਨਾਂ ਦੇ ਦਰਮਿਆਨ ਵਿਵਾਦ ਵਧਦਾ ਜਾ ਰਿਹਾ ਹੈ।
ਉੱਥੇ ਦੂਜੀਆਂ ਹੋਰ ਖਬਰਾਂ ਦੀ ਵੀ ਸਾਂਝ ਪਾਈਏ ਤੇ ਅਮਰੀਕੀ ਜੰਗੀ ਜਹਾਜ਼ ਸਮੁੰਦਰੀ ਜਹਾਜ਼ ਅਬਰਾਹਮ ਲਿੰਕਨ ਤੇ ਉਸਦੇ ਸਟ੍ਰਾਈਕ ਗਰੁੱਪ ਦੇ ਘੱਟੋ ਘੱਟ 8 ਮਲਾਹਾਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਗੱਲ ਦੀ ਪੁਸ਼ਟੀ ਅਮਰੀਕੀ ਟੀਵੀ ਚੈਨਲ CBS ਨੂੰ ਮਿਲੀ ਇੱਕ ਰਿਪੋਰਟ ਦੇ ਆਧਾਰ ਦੇ ਉੱਤੇ ਕੀਤੀ ਗਈ ਹੈ, ਜਿਸ ਦੇ ਵਿੱਚ ਅਮਰੀਕੀ ਨੇਵੀ ਦੇ ਐਗਜ਼ੈਕਟਿਵ ਸੈਕਟਰੀ ਹਾਂਗ ਕਾਓ ਦੇ ਇੱਕ ਪੱਤਰ ਤੋਂ ਇਹ ਖੁਲਾਸਾ ਹੁੰਦਾ। CNN ਨੇ ਸਭ ਤੋਂ ਪਹਿਲਾਂ ਇਸ ਚਿੱਠੀ ਦੀ ਖਬਰ ਦਿੱਤੀ ਸੀ, ਉਸ ਤੋਂ ਬਾਅਦ CBS ਦੀ ਤਰਫ ਤੋਂ ਵੀ ਇਹ ਖਬਰ ਹੁਣ ਪ੍ਰਸਾਰਿਤ ਕੀਤੀ ਜਾ ਰਹੀ ਹੈ। ਇਸ ਜੰਗੀ ਬੇੜੇ ਦੇ ਉੱਤੇ ਲਗਭਗ 10 ਮਹੀਨੇ ਪਹਿਲਾਂ ਇਸ ਨੂੰ ਮਿਡਲ ਈਸਟ ਦੇ ਵਿੱਚ ਭੇਜਿਆ ਗਿਆ ਸੀ ਤਾਂ ਕਿ ਉੱਥੇ ਰਿਕਾਰਡ ਸਮੇਂ ਦੇ ਲਈ ਰਹਿ ਸਕੇ। CBS ਨਿਊਜ਼ ਨੇ ਇਸ ਮਾਮਲੇ ਦੇ ਉੱਤੇ ਟਿੱਪਣੀ ਦੇ ਲਈ ਅਮਰੀਕੀ ਨੇਵੀ ਦੇ ਨਾਲ ਸੰਪਰਕ ਵੀ ਕੀਤਾ। ਲਿੰਕਨ ਜਹਾਜ਼ ਤੇ ਉਸਦੇ ਚਾਲਕ ਦਲ ਦੇ ਲਗਭਗ 5,000 ਮੈਂਬਰਾਂ ਦੀ ਤੈਨਾਤੀ ਉਸ ਸਮੇਂ ਜਾਂਚ ਦੇ ਦਾਇਰੇ 'ਚ ਆ ਗਈ ਜਦੋਂ ਪਿਛਲੇ ਮਹੀਨੇ ਮਲਾਹਾਂ ਦੇ ਪਰਿਵਾਰਕ ਮੈਂਬਰਾਂ ਤੇ ਅਮਰੀਕਾ ਦੀ ਪਾਰਲੀਮੈਂਟ ਦੇ ਕਈ ਮੈਂਬਰਾਂ ਦੇ ਦਰਮਿਆਨ ਇਹ ਖਬਰ ਸਾਹਮਣੇ ਆਈ ਸੀ ਕਿ ਉਹਨਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਯਾਨੀ ਕਿ ਮੱਧ ਪੂਰਬ ਦੇ ਵਿੱਚ ਜਿਹੜੇ ਅਮਰੀਕਾ ਦੇ ਮਲਾਹ ਭੇਜੇ ਗਏ ਨੇ ਅਮਰੀਕਾ ਦੀ ਤਰਫ ਤੋਂ ਆਪਣੇ ਜੰਗੀ ਬੇੜਿਆਂ ਦੇ ਉੱਤੇ, ਉਹਨਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਇਰਾਨ ਤੇ ਅਮਰੀਕਾ ਦੇ ਦਰਮਿਆਨ ਜੰਗ ਸ਼ੁਰੂ ਹੋਣ ਤੋਂ ਬਾਅਦ ਲਿੰਕਨ ਤੇ ਇਸ ਦੇ ਸਟ੍ਰਾਈਕ ਗਰੁੱਪਸ ਨੂੰ ਹੀ ਮਿਡਲ ਈਸਟ ਦੇ ਵਿੱਚ ਤੈਨਾਤ ਕੀਤਾ ਗਿਆ ਸੀ ਤਾਂ ਕਿ ਉੱਥੋਂ ਹਮਲੇ ਕੀਤੇ ਜਾ ਸਕਣ। ਇਹ ਜੰਗੀ ਬੇੜਾ ਉਸ ਇਲਾਕੇ 'ਚੋਂ ਨਿਕਲ ਚੁੱਕਿਆ ਹੈ ਅਤੇ ਸੈਨ ਡੀਏਗੋ ਸਥਿਤ ਆਪਣੇ ਅੱਡੇ ਦੇ ਉੱਤੇ ਹੁਣ ਵਾਪਸ ਪਰਤ ਰਿਹਾ। ਹਾਲਾਂਕਿ ਇਸ ਦੇ ਵਾਪਸ ਪਰਤਣ ਤੋਂ ਪਹਿਲਾਂ ਹੀ ਇਹ ਚਿੱਠੀ ਜਿਹੜੀ ਹੈ ਹੁਣ ਮੀਡੀਆ ਚੈਨਲਸ ਦੇ ਵਿੱਚ ਭੇਜੀ ਗਈ ਹੈ। ਜੰਗੀ ਜਹਾਜ਼ ਸਟ੍ਰਾਈਕ ਗਰੁੱਪ ਦੇ ਜਿਹੜੇ ਹੈੱਡਕੁਆਟਰ ਨੇ ਉਸ ਉੱਥੇ ਵੀ ਇਹ ਜਾਣਕਾਰੀ ਭੇਜੀ ਗਈ ਹੈ। ਵੈਸੇ ਦੱਸਿਆ ਗਿਆ ਹੈ ਕਿ ਆਤਮ ਹੱਤਿਆਵਾਂ ਦੀ ਇਹ ਪੁਸ਼ਟੀ ਜਿਹੜੀ ਅਮਰੀਕੀ ਨੇਵੀ ਦੀ ਤਰਫ ਤੋਂ ਹਾਲੇ ਤੱਕ ਨਹੀਂ ਕੀਤੀ ਗਈ ਹੈ। ਉੱਥੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਿਵਾਦ ਜੇਕਰ ਦੁਨੀਆ ਭਰ ਦੇ ਵਿੱਚ ਸੰਭਾਵਿਤ ਸੰਘਰਸ਼ਾਂ ਨੂੰ ਨਜਿੱਠਣ ਦੇ ਲਈ ਉਸ ਸਟੇਜ ਦੇ ਉੱਤੇ ਲਿਆਂਦਾ ਜਾਂਦਾ ਹੈ ਜਿੱਥੇ ਉਸ ਦਾ ਹੱਲ ਹੋ ਸਕੇ ਤਾਂ ਇਹ ਬੇਹੱਦ ਚੰਗਾ ਹੋਏਗਾ, ਕਿਉਂਕਿ ਜਿੱਥੇ ਦੁਨੀਆ ਭਰ ਦੇ ਹੋਰ ਸੰਘਰਸ਼ ਜਿਹੜੇ ਨੇ ਉਹਨਾਂ ਦਾ ਹੱਲ ਨਿਕਲ ਰਿਹਾ ਤਾਂ ਭਾਰਤ ਪਾਕਿਸਤਾਨ ਦੇ ਦਰਮਿਆਨ ਵਿਵਾਦ ਦਾ ਹੱਲ ਵੀ ਨਿਕਲਣਾ ਚਾਹੀਦਾ। ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਰਾਸ਼ਟਰਪਤੀ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਵਾਦ ਨੂੰ ਲੈ ਕੇ ਕਾਫ਼ੀ ਸਕਾਰਾਤਮਕ ਨੇ ਔਰ ਉਹਨਾਂ ਸਾਰੀਆਂ ਸੰਭਾਵਨਾਵਾਂ 'ਤੇ ਉਹ ਕੰਮ ਕਰਨ ਦੇ ਲਈ ਤਿਆਰ ਨੇ। ਉਹਨਾਂ ਕਿਹਾ ਕਿ ਮੇਰਾ ਮੰਨਣਾ ਇਹ ਵੀ ਹੈ ਕਿ ਕਈ ਨੇਤਾਵਾਂ ਨੇ ਇਸ ਤੱਥ ਦੀ ਵੱਲ ਇਸ਼ਾਰਾ ਕੀਤਾ ਕਿ ਕੌਮਾਂਤਰੀ ਵਿਵਸਥਾ ਅਸਫਲ ਰਹੀ ਹੈ। ਇਹ ਅਜਿਹਾ ਇਸ ਕਰਕੇ ਹੋਇਆ ਹੈ ਕਿਉਂਕਿ ਆਪਣੇ ਅਧਿਕਾਰ ਖੇਤਰ ਤੋਂ ਕਈ ਲੋਕ ਅੱਗੇ ਲੰਘ ਰਹੇ ਨੇ। ਅਜਿਹੇ ਮਾਮਲਿਆਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਜਿੱਥੇ ਉਹਨਾਂ ਦਾ ਸ਼ਾਮਲ ਹੋਣਾ ਬਣਦਾ ਨਹੀਂ ਹੈ। ਇਹ ਦੁਨੀਆ ਦੇ ਲਗਭਗ ਕਿਸੇ ਵੀ ਵੱਡੇ ਸੰਘਰਸ਼ ਨੂੰ ਹੱਲ ਕਰਨ ਦੇ ਲਈ ਕੋਈ ਤਰੀਕਾ ਨਹੀਂ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਇਸ ਦੇ ਉੱਤੇ ਇੱਕਮਤ ਸਹਿਮਤੀ ਬਣ ਚੁੱਕੀ ਹੈ, ਪਰ ਇਹ ਸਹਿਮਤੀਆਂ ਇਸ ਕਰਕੇ ਟੁੱਟੀਆਂ ਨੇ ਕਿਉਂਕਿ ਖੁਦ ਹੀ ਕੁਝ ਦੇਸ਼ ਆਪਣੇ ਆਪ ਨੂੰ ਕਮਜ਼ੋਰ ਕਰ ਰਹੇ ਨੇ। ਉਦਾਹਰਣ ਦੇ ਲਈ ਥਾਈਲੈਂਡ ਤੇ ਕੰਬੋਡੀਆ ਦੇ ਦਰਮਿਆਨ ਹੋਈ ਜੰਗ ਜਾਂ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹੋਇਆ ਸੰਘਰਸ਼, ਇਹ ਸਾਡੇ ਕੋਲ ਇੱਕ ਬਿਹਤਰ ਉਦਾਹਰਣਾਂ ਨੇ। ਫਿਲਹਾਲ ਅਜਿਹਾ ਲੱਗਦਾ ਹੈ ਕਿ ਸਾਡੇ ਕੋਲ ਅਜਿਹੀ ਪ੍ਰਭਾਵੀ ਇੱਕ ਕੌਮਾਂਤਰੀ ਵਿਵਸਥਾ ਨਹੀਂ ਹੈ ਜਿਹੜਾ ਕਿ ਇਸ ਦਾ ਹੱਲ ਕਰ ਸਕੇ। ਭਾਰਤ ਪਾਕਿਸਤਾਨ ਦੇ ਦਰਮਿਆਨ ਹੋਈ ਜੰਗ ਨੂੰ ਸੰਘਰਸ਼ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਦੀ ਇਹ ਟਿੱਪਣੀ ਦੇ ਉੱਤੇ ਫਿਲਹਾਲ ਭਾਰਤ ਦੀ ਤਰਫ ਤੋਂ ਤਾਂ ਕੋਈ ਜਿਹੜਾ ਕਾਊਂਟਰ ਵਿਚਾਰ ਹੈ ਉਹ ਸਾਹਮਣੇ ਨਹੀਂ ਆਇਆ ਹੈ। ਉਧਰ ਭਾਰਤ, ਸੰਯੁਕਤ ਅਰਬ ਅਮੀਰਾਤ ਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ 81ਵੇਂ ਸੈਸ਼ਨ ਦੇ ਦਰਮਿਆਨ ਤਿੰਨ ਪੱਖੀ ਸਹਿਯੋਗ ਦੇ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ AI, ਪੁਲਾੜ ਤੇ ਸਿਹਤ ਵਿਗਿਆਨ ਤੇ ਊਰਜਾ ਵਰਗੇ ਕਈ ਅਲੱਗ ਅਲੱਗ ਖੇਤਰਾਂ ਦੇ ਵਿੱਚ ਸਹਿਯੋਗ ਵਧਾਉਣ ਦੇ ਉੱਤੇ ਗੱਲਬਾਤ ਕੀਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ, UAE ਦੇ ਉਹਨਾਂ ਦੇ ਹਮਰੁਤਬਾ ਸ਼ੇਖ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਤੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੋਇਲ ਬੈਰੋਟ ਨੇ ਨਿਊਯਾਰਕ ਦੇ ਵਿੱਚ ਭਾਰਤ UAE ਫਰਾਂਸ ਤਿੰਨ ਪੱਖੀ ਮੀਟਿੰਗ ਦੇ ਵਿੱਚ ਹਿੱਸਾ ਲਿਆ। ਬਿਆਨਾਂ ਦੇ ਵਿੱਚ ਤਿੰਨਾਂ ਮੰਤਰੀਆਂ ਨੇ ਇਹਨਾਂ ਖੇਤਰਾਂ ਦੇ ਵਿੱਚ ਵਿਕਾਸ ਦੇ ਉੱਤੇ ਆਪਸੀ ਸਹਿਮਤੀ ਜਤਾਈ ਹੈ। ਫਿਲਹਾਲ ਇਸ ਦਾ ਇੱਕ ਫਰੇਮਵਰਕ ਤਿਆਰ ਹੋਏਗਾ। ਤਿੰਨੇ ਦੇਸ਼ ਰਲ ਕੇ ਪੁਲਾੜ ਦੇ ਖੇਤਰ 'ਚ ਔਰ AI ਦੇ ਖੇਤਰ 'ਚ ਕਿਵੇਂ ਕੰਮ ਕਰਦੇ ਨੇ ਇਸ ਦਾ ਏਜੰਡਾ ਤੈਅ ਕੀਤਾ ਜਾਏਗਾ। ਬਹਿਰਾਲ UNGA ਦੀ ਜਿਹੜੀਆਂ ਬੈਠਕਾਂ ਨੇ ਉਸ ਦੇ ਵਿੱਚ ਭਾਰਤ ਦੀ ਤਰਫ ਤੋਂ ਰਹਿਨੁਮਾਈ ਦੇ ਲਈ ਯਾਨੀ ਅਗਵਾਈ ਦੇ ਲਈ ਆਪਣੇ ਪ੍ਰਧਾਨ ਮੰਤਰੀ ਨੂੰ ਨਾ ਭੇਜ ਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਭੇਜਿਆ ਗਿਆ ਸੀ।
ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾਤਰ ਖਬਰਾਂ ਜਿੱਥੇ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਕੈਮੀਕਲ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਵਾਪਰੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਿਆਂ ਧਮਾਕੇ ਦੇ ਵਿੱਚ ਘੱਟੋ ਘੱਟ 13 ਫਾਇਰ ਫਾਈਟਰ ਝੁਲਸ ਕੇ ਜ਼ਖਮੀ ਹੋ ਗਏ ਪੁਲਿਸ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਮੁਤਾਬਕ ਫੈਕਟਰੀ ਦੇ ਹਾਤੇ 'ਚ ਰੱਖੇ ਜਲਨਸ਼ੀਲ ਰਸਾਇਣਾਂ ਦੇ ਵਾਲੇ ਡਰੰਮਸ ਜਿਹੜੇ ਸੀ ਉਹਨਾਂ ਨੂੰ ਅੱਗ ਲੱਗੀ ਔਰ ਇੱਕ ਧਮਾਕਾ ਹੁੰਦਿਆਂ ਹੀ ਉੱਥੇ ਇਹ ਅੱਗ ਫੈਲ ਗਈ ਅੱਗ ਬੁਝਾਉਣ ਵਾਲੀਆਂ ਲਗਭਗ 10 ਗੱਡੀਆਂ ਮੌਕੇ 'ਤੇ ਪਹੁੰਚੀਆਂ ਸੀ ਜਦੋਂ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਤਾਂ ਰਸਾਇਣਾਂ ਵਾਲਾ ਇੱਕ ਹੋਰ ਡਰੰਮ ਅਚਾਨਕ ਫਟ ਗਿਆ ਜਿਸ ਦੇ ਚੱਲਦਿਆਂ 13 ਫਾਇਰ ਫਾਈਟਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਦੇ ਉੱਤੇ ਚਿੰਤਾ ਪ੍ਰਗਟਾਈ ਹੈ ਵੈਸੇ ਅੱਗ ਲੱਗਣ ਦੀ ਇੱਕ ਹੋਰ ਘਟਨਾ ਵਾਪਰੀ ਹੈ ਪਰ ਇਹ ਕਿਸੇ ਧਮਾਕੇ ਕਾਰਨ ਨਹੀਂ ਬਲਕਿ ਇੱਕ ਐਕਸੀਡੈਂਟ ਦੇ ਕਾਰਨ ਹੋਈ ਹੈ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਯਮੁਨਾ ਐਕਸਪ੍ਰੈਸ ਵੇ ਦੇ ਉੱਤੇ ਇੱਕ ਡਬਲ ਡੈਕਰ ਬੱਸ ਨੂੰ ਅੱਗ ਲੱਗੀ ਇਸ ਦਰਮਿਆਨ ਇੱਕ ਔਰਤ ਸਣੇ ਕੁੱਲ 9 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ ਇਸ ਦਰਮਿਆਨ ਕਈ ਯਾਤਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋ ਗਏ ਝੁਲਸ ਗਏ ਅਧਿਕਾਰੀਆਂ ਦੇ ਦੁਆਰਾ ਅੱਜ ਵੀਰਵਾਰ ਸਵੇਰ ਵੇਲੇ ਇਹ ਘਟਨਾ ਦੀ ਸੂਚਨਾ ਜਿਹੜੀ ਹੈ ਸਾਂਝੀ ਕੀਤੀ ਗਈ ਘਟਨਾ ਜ਼ੇਵਰ ਪੁਲਿਸ ਸਟੇਸ਼ਨ ਖੇਤਰ ਦੇ ਵਿੱਚ ਵਾਪਰੀ ਹੈ ਇਸ ਘਟਨਾ ਦਰਮਿਆਨ ਬੱਸ ਦੇ ਵਿੱਚ ਬਹੁਤ ਸਾਰੇ ਯਾਤਰੀ ਸਵਾਰ ਸੀ ਕੁਝ ਜਾਨ ਬਚਾਉਣ ਦੇ ਲਈ ਖਿੜਕੀਆਂ ਤੋਂ ਛਾਲ ਮਾਰ ਕੇ ਬਾਹਰ ਕੁੱਦ ਪਏ ਦੱਸਿਆ ਜਾ ਰਿਹਾ ਹੈ ਕਿ ਅੱਗ ਦਾ ਗੋਲਾ ਬੱਸ ਦੇ ਸੈਲਾਨੀਆਂ ਨੂੰ ਮਥੁਰਾ ਵਰਿੰਦਾਵਨ ਲਿਜਾ ਰਹੀ ਬੱਸ ਦੇ ਵਿੱਚ ਅਚਾਨਕ ਫਟਿਆ ਜੇਵਰ ਪਹੁੰਚਦਿਆਂ ਹੀ ਇਸ ਦੇ ਵਿੱਚ ਅੱਗ ਲੱਗ ਗਈ ਅੱਗ ਦੀ ਸੂਚਨਾ ਮਿਲਣ ਦੇ ਉੱਤੇ ਡਰਾਈਵਰ ਨੇ ਐਕਸਪ੍ਰੈਸ ਵੇ ਦੇ ਉੱਤੇ ਹੀ ਬੱਸ ਨੂੰ ਰੋਕ ਦਿੱਤਾ ਖੁਸ਼ਕਿਸਮਤੀ ਦੇ ਨਾਲ ਕਈ ਯਾਤਰੀਆਂ ਨੇ ਸਮੇਂ ਸਿਰ ਛਾਲਾਂ ਮਾਰ ਕੇ ਇਸ ਦੇ ਵਿੱਚੋਂ ਆਪਣੀਆਂ ਜਾਨਾਂ ਬਚਾਈਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਗ੍ਰੇਟਰ ਨੋਇਡਾ ਦੇ ਵਿੱਚ ਜਿਹੜੇ ਰਾਤ ਸਮੇਂ ਸੀ ਉਹਨਾਂ ਨੂੰ ਬੱਸ ਹਾਦਸੇ ਦੀ ਜਾਣਕਾਰੀ ਮਿਲੀ ਉਹਨਾਂ ਨੇ ਅਧਿਕਾਰੀਆਂ ਨੂੰ ਤੁਰੰਤ ਇਸ ਹਾਦਸੇ ਤੋਂ ਬਾਅਦ ਨਿਰਦੇਸ਼ ਦਿੱਤੇ ਕਿ ਹਰ ਸੰਭਵ ਮਦਦ ਮ੍ਰਿਤਕਾਂ ਦੇ ਪਰਿਵਾਰਾਂ ਤੇ ਜ਼ਖਮੀਆਂ ਦੇ ਲਈ ਕੀਤੀ ਜਾਵੇ ਉੱਥੇ ਹੀ ਪਤੰਜਲੀ ਦੇ ਇੱਕ ਇੱਕ ਪ੍ਰੋਡਕਟ ਦੇ ਉੱਤੇ ਬਾਰ ਬਾਰ ਸਵਾਲ ਉੱਠਦੇ ਰਹੇ ਨੇ ਸਵਾਲ ਤਾਂ ਕੀ ਉੱਠਦੇ ਨੇ ਬਲਕਿ ਸਾਬਤ ਹੁੰਦਾ ਰਿਹਾ ਹੈ ਕਿ ਪਤੰਜਲੀ ਦੇ ਉਤਪਾਦ ਕੋਈ ਬਹੁਤੇ ਬਿਹਤਰ ਨਹੀਂ ਨੇ ਤੁਹਾਡੀ ਰੋਜ਼ਾਨਾ ਵਰਤੋਂ ਦੇ ਲਈ ਬਾਵਜੂਦ ਇਸ ਦੇ ਪਤੰਜਲੀ ਦੀ ਤਰਫ ਤੋਂ ਹਰ ਵਾਰ ਇਸ ਦੇ ਵਿੱਚੋਂ ਬਚ ਕੇ ਬਾਹਰ ਆ ਲਿਆ ਜਾਂਦਾ ਹੈ ਔਰ ਬਾਬਾ ਰਾਮਦੇਵ ਦੀ ਇਹ ਕੰਪਨੀ ਪਤੰਜਲੀ ਦੇ ਹੁਣ ਦੇਸੀ ਘਿਓ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠੇ ਨੇ ਇਸ ਦਰਮਿਆਨ ਬੁੱਧਵਾਰ ਦੇ ਦਿਨ ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੰਪਨੀ ਦੀ ਤਰਫ ਤੋਂ ਕੀਤੀ ਗਈ ਸਾਰੇ ਹੀ ਪੱਤਰਕਾਰਾਂ ਨੂੰ ਖੁਸ਼ ਕੀਤਾ ਗਿਆ ਪਤੰਜਲੀ ਘਿਓ ਦੇ ਡੱਬੇ ਵੀ ਦਿੱਤੇ ਗਏ ਕਿਹਾ ਗਿਆ ਕਿ ਇਸ ਦੇ ਵਿੱਚ 100% ਝੂਠ ਹੈ ਕਿ ਘੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਖਰਾਬੀ ਹੈ ਰਾਮਦੇਵ ਨੇ ਕਿਹਾ ਕਿ ਪਤੰਜਲੀ ਦੇਸੀ ਘਿਓ ਦੇ ਵਿੱਚ ਹੱਡੀ ਚਰਬੀ ਵਨਸਪਤੀ ਤੇਲ ਜਾਂ ਵਨਸਪਤੀ ਘਿਓ ਮਿਲਾਉਣ ਦੇ ਦੋਸ਼ ਪੂਰੀ ਤਰ੍ਹਾਂ ਦੇ ਨਾਲ ਗਲਤ ਨੇ ਕੰਪਨੀ ਆਪਣੇ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਲਗਾਤਾਰ ਜਾਂਚ ਕਰਵਾਉਂਦੀ ਰਹੀ ਹੈ ਔਰ ਘਿਓ ਦੇ ਨਮੂਨੇ ਹਾਲ ਤੱਕ ਕਿਸੇ ਵੀ ਅਧਿਕਾਰਕ ਲੈਬ ਦੇ ਵਿੱਚ ਅਸਫਲ ਨਹੀਂ ਹੋਏ ਰਾਮਦੇਵ ਨੇ ਦਾਅਵਾ ਕੀਤਾ ਕਿ ਵਿਵਾਦ ਦੇ ਬਾਵਜੂਦ ਪਤੰਜਲੀ ਦਾ ਘਿਓ ਵਿਕਰੀ ਲਗਾਤਾਰ ਕਰ ਰਿਹਾ ਇਸ ਦੇ ਵਿੱਚ ਕੋਈ ਵੀ ਗਿਰਾਵਟ ਨਹੀਂ ਆਈ ਹੈ ਬਲਕਿ ਵਿਕਰੀ ਵਧੀ ਹੈ ਉੱਥੇ ਹੀ ਮੋਦੀ ਸਰਕਾਰ ਜਿੱਥੇ ਇੱਕ ਪਾਸੇ ਇਹਨੀ ਦਿਨੀ ਜਾਂ ਫਿਰ ਇੰਝ ਕਹਿ ਲਈਏ ਕਿ ਕੱਲ੍ਹ ਦੇ ਦਿਨ ਦੀ ਖਬਰ ਤੋਂ ਬਾਅਦ ਜਿਹੜੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਲੱਗੀ ਸੀ ਕਿ ਚੋਣ ਕਮਿਸ਼ਨਰ ਦੀ ਨਿਯੁਕਤੀ ਦੇ ਉੱਤੇ ਸਵਾਲ ਉੱਠ ਰਹੇ ਨੇ ਉਸ ਤੋਂ ਬਾਅਦ ਹੁਣ ਆਪਣੇ ਸਾਖ ਨੂੰ ਸੁਧਾਰਨ ਦੇ ਵਿੱਚ ਕਾਫੀ ਕੁਝ ਕਰਨਾ ਹੋਏਗਾ ਮੋਦੀ ਸਰਕਾਰ ਦੇ ਮੰਤਰੀ ਮੰਡਲ ਦਾ 2 ਦਿਨ ਦਾ ਮੰਥਨ ਸੈਸ਼ਨ ਕੱਲ੍ਹ ਦੇ ਦਿਨ ਸ਼ੁਰੂ ਹੋ ਗਿਆ ਸ਼ਾਮ ਵੇਲੇ ਤੋਂ ਭਵਿੱਖ ਦੀਆਂ ਯੋਜਨਾਵਾਂ ਅਤੇ ਅਗਲਿਆਂ ਸੁਧਾਰਾਂ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਹੇਠ ਮੰਤਰੀ ਮੰਡਲਾਂ ਦੀ ਇਹ ਅਲੱਗ ਅਲੱਗ ਬੈਠਕਾਂ ਚੱਲ ਰਹੀਆਂ ਨੇ ਸਾਰਿਆਂ ਮੰਤਰਾਲਿਆਂ ਦੇ ਦਰਮਿਆਨ ਆਪਸੀ ਤਾਲਮੇਲ ਨੂੰ ਬਿਹਤਰ ਬਣਾਉਣ ਲੋਕ ਭਲਾਈ ਸਕੀਮਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਬਾਰੇ ਸਮੀਖਿਆ ਮੀਟਿੰਗਾਂ ਵੀ ਹੋਣਗੀਆਂ ਭਾਰਤ 2047 ਯਾਨੀ ਵਿਕਸਿਤ ਭਾਰਤ ਸਾਲ 2047 ਦਾ ਇੱਕ ਟੀਚਾ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਰੱਖਿਆ ਜਾਏਗਾ ਵੈਸੇ ਉਤਪਾਦਾਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ FSSAI ਨੇ ਪੈਕੇਜਡ ਖਾਦ ਪਦਾਰਥਾਂ ਦੇ ਵਿੱਚ ਸ਼ੂਗਰ ਫੈਟ ਅਤੇ ਨਮਕ ਵਰਗੇ ਪੋਸ਼ਕ ਤੱਤਾਂ ਦੀ ਮਾਤਰਾ ਦੇ ਬਾਰੇ ਉਪਭੋਗਤਾਵਾਂ ਨੂੰ ਸਪਸ਼ਟ ਜਾਣਕਾਰੀ ਦੇਣ ਦੇ ਲਈ ਫਰੰਟ ਆਫ ਪੈਕਿੰਗ ਨਿਊਟ੍ਰੀਸ਼ਨ ਲੇਬਲਿੰਗ ਯਾਨੀ FOPL ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਭਾਰਤ ਦੇ ਵਿੱਚ ਪੈਕੇਜਡ ਫੂਡ ਦੀ ਕੁਆਲਿਟੀ ਕਿੰਨੀ ਖਰਾਬ ਹੈ ਕਿੰਨੀ ਖਸਤਾ ਹੈ ਇਸ ਨੂੰ ਲੈ ਕੇ ਬੜੀਆਂ ਖਬਰਾਂ ਬੜੀਆਂ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਤੁਸੀਂ ਅਕਸਰ ਦੇਖੀਆਂ ਹੋਣਗੀਆਂ ਇਸ ਦਰਮਿਆਨ ਇਹ ਪ੍ਰਸਤਾਵ ਦੇ ਤਹਿਤ ਪੈਕੇਜ ਫੂਡ ਦੇ ਸਾਹਮਣੇ ਵਾਲੇ ਹਿੱਸੇ ਦੇ ਉੱਪਰ ਖੱਬੇ ਪਾਸੇ ਇੱਕ ਸਫੇਦ ਜਿਹੜਾ ਸਕੁਐਰ ਬਣਾ ਕੇ 6 ਕੋਨਿਆਂ ਵਾਲਾ ਜਾਂ ਹੈਕਸਾਗਨ ਬਣਾ ਕੇ ਇੱਕ ਵਾਰਨਿੰਗ ਨਿਸ਼ਾਨ ਵੀ ਲਗਾਇਆ ਜਾਏਗਾ ਅਤੇ ਉਸ ਸਫੇਦ ਲੇਬਲ ਦੇ ਅੰਦਰ ਸਾਰੇ ਨਿਊਟ੍ਰੀਸ਼ਨਸ ਦੀ
ਕੰਟੈਂਟ ਦੱਸਣੇ ਜ਼ਰੂਰੀ ਹੋਣਗੇ ਜੋ ਇਸ ਦੇ ਵਿੱਚ ਮੌਜੂਦ ਨੇ ਔਰ ਇਸ ਦੇ ਵਿੱਚ ਫੈਟ ਅਤੇ ਸ਼ੂਗਰ ਵਰਗੇ ਨਿਰਦੇਸ਼ ਦੇਣੇ ਵੀ ਜ਼ਰੂਰੀ ਹੋਣਗੇ, ਲਾਜ਼ਮੀ ਹੋਣਗੇ। ਲੇਬਲਿੰਗ ਲਈ ਪੋਸ਼ਕ ਤੱਤਾਂ ਦੀ ਸੀਮਾ ICMR NIN ਦੀ ਸਾਲ 2024 ਦੀ ਗਾਈਡਲਾਈਨਸ ਦੇ ਆਧਾਰ ਦੇ ਉੱਤੇ ਹੀ ਕੀਤੀ ਜਾਏਗੀ ਔਰ ਇਸੇ ਆਧਾਰ ਦੇ ਉੱਤੇ ਲੋਕ ਪੈਕੇਜ ਫੂਡ ਨੂੰ ਖਰੀਦਣ ਵੇਲੇ ਚੈੱਕ ਕਰ ਸਕਿਆ ਕਰਨਗੇ ਕਿ ਆਖਿਰਕਾਰ ਉਹਨਾਂ ਦਾ ਪੈਕੇਜ ਫੂਡ ਕਿੰਨਾ ਕੁ ਸਿਹਤਮੰਦ ਹੈ ਜਾਂ ਨਹੀਂ। ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਅੰਦਰ ਇਜ਼ਾਫਾ ਹੋਇਆ, ਬੇਰੁਜ਼ਗਾਰਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਇਆ। ਨੈਸ਼ਨਲ ਅਨਇੰਪਲੋਇਮੈਂਟ ਰੇਟ ਜਿਹੜੀ ਉਹ 4.6% ਵਧੀ ਹੈ, 4.5% ਇਹ ਜੁਲਾਈ ਮਹੀਨੇ ਦੇ ਵਿੱਚ ਸੀ ਔਰ ਉਸ ਤੋਂ ਜ਼ਿਆਦਾ ਵਧਣ ਦਾ ਮਤਲਬ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ RBI ਦੀ ਬੈਠਕ ਹੋਣੀ ਹੈ ਉਸ ਦੇ ਵਿੱਚ ਇਸ ਦੇ ਅਸਰ ਦਿਖਾਈ ਦੇਣਗੇ ਕਿਉਂਕਿ ਬੇਰੁਜ਼ਗਾਰੀ ਔਰ ਮਹਿੰਗਾਈ ਜਦੋਂ ਵੀ ਵਧਦੀ ਹੈ ਤਾਂ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਹੁੰਦਾ ਹੈ। ਦੇਸ਼ ਦੇ ਵਿੱਚ ਬੇਰੁਜ਼ਗਾਰੀ ਦਰ ਇਸ ਵਕਤ ਕੋਵਿਡ ਐਰਾ ਤੋਂ ਬਾਅਦ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। RBI ਦੀ ਗਵਰਨਰ ਮਿਚਲ ਬੁਲਕ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਜੇਕਰ 4.5 ਤੋਂ ਲੈ ਕੇ 5% ਦੇ ਦਰਮਿਆਨ ਰਹਿੰਦੀ ਹੈ ਤਾਂ ਫਿਰ ਵੀ ਇਹ ਆਸਟ੍ਰੇਲੀਆ ਇਸ ਦਾ ਪ੍ਰੈਸ਼ਰ ਝੱਲ ਸਕਦਾ। ਪਰ ਹੁਣ ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ 4 ਵੱਡੇ ਬੈਂਕਾਂ ਦਾ ਇਹ ਕਹਿਣਾ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਵਧਣ ਦਾ ਮਤਲਬ ਇਹ ਵੀ ਹੈ ਕਿ RBI ਆਪਣੀਆਂ ਵਿਆਜ ਦਰਾਂ ਨੂੰ ਵਧਾਉਣ ਦੇ ਲਈ ਦੁਬਾਰਾ ਨਹੀਂ ਸੋਚੇਗਾ। ਅਦਾਰੇ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਦੱਸਿਆ ਗਿਆ ਕਿ 67,700 ਲੋਕ ਅਗਸਤ ਮਹੀਨੇ ਦੇ ਵਿੱਚ ਬੇਰੁਜ਼ਗਾਰ ਦਰਜ ਕੀਤੇ ਗਏ ਨੇ, ਯਾਨੀ ਕਿ ਇਸ ਗਿਣਤੀ ਦੇ ਵਿੱਚ ਇਜ਼ਾਫਾ ਹੋਇਆ ਹੈ। ਪਰ ਕੋਵਿਡ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੁਣ ਇਸ ਲੰਘੀ ਤਮਾਹੀ ਦੇ ਵਿੱਚ ਰਿਕਾਰਡ ਹੋਈ ਹੈ। ਸਿਡਨੀ ਹਵਾਈ ਅੱਡੇ ਦੇ ਉੱਤੇ ਅੱਜ ਦੇ ਦਿਨ ਤੁਹਾਨੂੰ ਪਰੇਸ਼ਾਨੀਆਂ ਖੱਜਲ ਖੁਆਰੀਆਂ ਹੋ ਰਹੀਆਂ ਹੋਣਗੀਆਂ, ਉਸ ਦੀ ਇੱਕ ਵਜ੍ਹਾ ਸਵੇਰੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਪਰ ਹੁਣ ਪੂਰੀ ਦੁਪਹਿਰ ਬਾਅਦ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਿਡਨੀ ਹਵਾਈ ਅੱਡੇ ਦੇ ਉੱਤੇ ਜਿਹੜੀਆਂ ਵਾਰਨਿੰਗ ਸੀ ਉਹ ਲੋੜ ਦੇ ਨਾਲੋਂ ਘੱਟ ਹੀ ਦੱਸੀਆਂ ਗਈਆਂ। ਦੋ ਅਲੱਗ ਅਲੱਗ ਸਟ੍ਰਾਈਕਸ ਚੱਲ ਰਹੀਆਂ ਨੇ, ਇੱਕ ਏਅਰਪੋਰਟ ਸਿਕਿਉਰਿਟੀ ਦੀ ਤੇ ਦੂਸਰੇ ਪਾਸੇ ਗਰਾਊਂਡ ਸਰਵਿਸਿਜ਼ ਦੀ। ਇੱਕ ਪਾਸੇ ਟਰਾਂਸਪੋਰਟ ਵਰਕਰ ਯੂਨੀਅਨ ਯਾਨੀ TWU ਦੇ ਲਗਭਗ 400 ਦੇ ਕਰੀਬ ਕਰਮਚਾਰੀ ਇਸ ਯੂਨੀਅਨ ਦੇ ਨਾਲ ਜੁੜੇ ਹੋਏ ਹੜਤਾਲ ਦੇ ਉੱਤੇ ਨੇ। ਸਿਕਿਉਰਿਟੀ ਸਟਾਫ ਇਹ ਜ਼ਿਆਦਾਤਰ, ਹਾਲਾਂਕਿ ਇਹਨਾਂ ਦੀ ਹੜਤਾਲ ਸਵੇਰੇ 2 ਘੰਟੇ ਅਤੇ ਸ਼ਾਮੀ 2 ਘੰਟੇ ਦੀ ਹੈ ਜਿਹੜੀ ਹਾਲੇ ਹੋਣੀ ਹੈ। ਸਵੇਰ ਵਾਲੀ ਦੇ ਵਿੱਚ ਵੀ ਕਾਫੀ ਜ਼ਿਆਦਾ ਖੱਜਲ ਖੁਆਰੀਆਂ ਯਾਤਰੀਆਂ ਨੂੰ ਝੱਲਣੀਆਂ ਪਈਆਂ। ਪਰ ਇਸ ਦਰਮਿਆਨ ਸਿਡਨੀ ਹਵਾਈ ਅੱਡੇ ਦੀ ਤਰਫ ਤੋਂ ਕਿਹਾ ਗਿਆ ਕਿ ਕੋਈ ਜ਼ਿਆਦਾ ਤਬਦੀਲੀਆਂ ਦੇਖਣ ਨੂੰ ਨਹੀਂ ਮਿਲੀਆਂ। ਹਵਾਈ ਅੱਡੇ ਦੇ ਅੰਦਰ ਤੇ ਬਾਹਰ ਤਖਤੀਆਂ ਫੜ ਕੇ TWU ਦੇ ਨਾਲ ਜੁੜੇ ਹੋਏ ਯੂਨੀਅਨ ਮੈਂਬਰ ਸਰਕਾਰ ਦੇ ਖਿਲਾਫ, ਸਰਕਾਰੀ ਹਵਾਈ ਅੱਡੇ ਦੇ ਖਿਲਾਫ ਜਿਹੜੀ ਸੀ ਉਹ ਪ੍ਰਦਰਸ਼ਨ ਕਰਦੇ ਰਹੇ। ਇਸ ਦਰਮਿਆਨ TWU ਤੋਂ ਇਲਾਵਾ ਕੁਆਂਟਸ ਦਾ ਜਿਹੜਾ ਗਰਾਊਂਡ ਸਰਵਿਸਿਜ਼ ਸਟਾਫ ਸੀ ਉਹਨਾਂ ਦੀ ਤਰਫ ਤੋਂ ਵੀ ਹੜਤਾਲ ਰੱਖੀ ਗਈ। ਸਿਡਨੀ ਦੇ ਨਾਲ ਨਾਲ ਇਹ ਹੜਤਾਲ ਐਡੀਲੈਡ, ਬ੍ਰਿਸਬੇਨ ਅਤੇ ਪਰਥ ਹਵਾਈ ਅੱਡਿਆਂ 'ਤੇ ਵੀ ਹੈ ਅਤੇ 24 ਘੰਟੇ ਦੀ ਹੜਤਾਲ ਹੈ, ਯਾਨੀ ਇਹ ਕੱਲ੍ਹ ਸਵੇਰੇ ਮੁੱਕੇਗੀ। ਹਾਲਾਂਕਿ ਏਅਰਲਾਈਨਸ ਦਾ ਕਹਿਣਾ ਹੈ ਕਿ ਸਿਰਫ ਖੇਤਰੀ ਇਲਾਕਿਆਂ ਦੀ, ਡੋਮੈਸਟਿਕ ਏਅਰਲਾਈਨਸ ਦੀ ਵੀ ਸਾਰੀਆਂ ਸਰਵਿਸਿਜ਼ ਨਹੀਂ, ਪਰ ਸਿਰਫ ਖੇਤਰੀ ਇਲਾਕਿਆਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਪ੍ਰਭਾਵਿਤ ਹੋ ਰਹੀਆਂ ਨੇ, ਜਾਂ ਫਿਰ ਜਿਹੜੀਆਂ ਲੋਡਿੰਗ ਸਰਵਿਸਿਜ਼ ਨੇ, ਕਮਰਸ਼ੀਅਲ ਕਾਰਗੋਜ਼ ਨੇ, ਉਹਨਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ। ਇੰਟਰਨੈਸ਼ਨਲ ਫਲਾਈਟਸ ਅਤੇ ਡੋਮੈਸਟਿਕ ਫਲਾਈਟਸ ਦੇ ਉੱਤੇ ਕੋਈ ਬਹੁਤਾ ਵੱਡਾ ਅਸਰ ਇਸ ਦਾ ਦੇਖਣ ਨੂੰ ਨਹੀਂ ਮਿਲੇਗਾ। ਪਰ ਜੇਕਰ ਕੋਈ ਫੈਸਲਾ ਸਾਹਮਣੇ ਨਹੀਂ ਆਉਂਦਾ ਤਾਂ ਫਿਰ ਇਸ ਦਾ ਅਸਰ ਜਿਹੜਾ ਉਹ ਵਾਧਾ ਦਿਖਾਈ ਦੇ ਸਕਦਾ। ਇੰਡਸਟਰੀਅਲ ਐਕਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚੁੱਕੇ ਜਾ ਸਕਦੇ ਨੇ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤੇ ਸੈਂਟਰਲ ਕੁਈਨਜ਼ਲੈਂਡ ਤੋਂ ਜਿੱਥੇ ਹੜਤਾਲ ਦੀ ਗੱਲ ਹੁਣ ਤੁਰੀ ਹੋਇਆ ਤਾਂ ਇੱਕ ਕੋਲੇ ਦੀ ਖਦਾਨ ਦੇ ਨਾਲ ਜੁੜਿਆ ਹੋਇਆ ਸਟਾਫ ਸੂਬਾਈ ਸਰਕਾਰ ਦੇ ਖਿਲਾਫ ਹੜਤਾਲ ਦੇ ਉੱਤੇ ਜਾ ਰਿਹਾ ਹੈ। ਬੋਵਨ ਕੋਕਿੰਗ ਕੋਲ ਯਾਨੀ BCC ਦੇ ਵਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਿਛਲੇ ਸਾਲ ਚਲੇ ਜਾਣ ਦੇ ਐਲਾਨ ਤੋਂ ਬਾਅਦ ਇਸ ਦੇ ਕਈ ਕਰਮਚਾਰੀ ਜਿਹੜੇ ਨੇ ਉਹ ਨੌਕਰੀਓਂ ਸੱਖਣੇ ਹੋ ਜਾਣਗੇ। ਇਸੇ ਨੂੰ ਲੈ ਕੇ ਹੜਤਾਲ ਜਿਹੜੀ ਉਹ ਕੀਤੀ ਗਈ। ਦੱਸਦੀ ਹੈ ਕਿ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਿਸ ਅਤੇ ਮਾਈਨਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਿਕੁਇਡੇਟਰ ਦੀ ਤਰਫ ਤੋਂ ਮਾਈਨਿੰਗ ਲੀਜ਼ ਜਿਹੜੀ ਹੈ ਉਸ ਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ। ਇਸ ਦਾ ਮਤਲਬ ਇਹ ਹੈ ਕਿ ਜੇਕਰ ਮਾਈਨਿੰਗ ਲੀਜ਼ ਖਤਮ ਹੋ ਜਾਂਦੀ ਹੈ ਤਾਂ ਇਸ ਖਦਾਨ ਦਾ ਕਾਰੋਬਾਰ ਵੀ ਬੰਦ ਹੋ ਜਾਏਗਾ ਅਤੇ ਸਾਰੇ ਕਾਮੇ ਵਿਹਲੇ ਹੋ ਕੇ ਰਹਿ ਜਾਣਗੇ। ਬੋਵਨ ਕੋਕਿੰਗ ਕੋਲ ਜਿਹੜੀ ਹੈ ਉਹ ਸਾਲ 2021 ਦੇ ਵਿੱਚ ਕਾਰਬੇਲਾ ਰਿਸੋਰਸਿਸ ਦੀ ਤਰਫ ਤੋਂ ਖਰੀਦੀ ਗਈ ਸੀ। ਕਾਰਬੇਲਾ ਰਿਸੋਰਸਿਸ ਨੇ 15 ਸਾਲ ਦੀ ਮਾਈਨਿੰਗ ਲੀਜ਼ ਦੇ ਉੱਤੇ ਇਸ ਸਾਈਟ ਨੂੰ ਸੂਬਾਈ ਸਰਕਾਰ ਤੋਂ ਸਾਲ 2016 ਦੇ ਵਿੱਚ ਹਾਸਲ ਕੀਤਾ ਸੀ ਔਰ ਇਸ ਦੇ ਉੱਤੇ ਮਾਈਨਿੰਗ 2019 ਤੋਂ
ਲਗਾਤਾਰ ਚੱਲ ਰਹੀ ਹੈ ਇਸੇ ਕੰਪਨੀ ਦੀ ਤਰਫ ਤੋਂ। ਪਰ ਹੁਣ ਜਿਹੜੀ ਇਹ ਸਟ੍ਰਾਈਕ ਹੈ ਇਸ ਦੇ ਚੱਲਦਿਆਂ ਇਹਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਨੌਕਰੀਆਂ ਖਤਰੇ ਦੇ ਵਿੱਚ ਪਈਆਂ ਹੋਈਆਂ ਨੇ। ਉੱਥੇ ਹੀ ਦੇਸ਼ ਦੇ ਕਿਸਾਨਾਂ ਦੀ ਤਰਫ ਤੋਂ ਇੱਕ ਸੰਸਥਾ ਨੇ ਜਿਹਨੂੰ ਨੈਸ਼ਨਲ ਫਾਰਮਰਸ ਫੈਡਰੇਸ਼ਨ ਕਿਹਾ ਜਾਂਦਾ, ਸਰਕਾਰ ਦੇ ਨਾਲ ਇੱਕ ਅਗਰੀਮੈਂਟ ਦੇ ਉੱਤੇ ਪਹੁੰਚਣ ਜਾ ਰਹੀ ਹੈ, ਜਿਸ ਦੇ ਤਹਿਤ ਫੈਡਰਲ ਸਰਕਾਰ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਲਈ, ਯਾਨੀ ਜ਼ਿਆਦਾਤਰ ਬੈਕਪੈਕਰ ਵਰਕਰਸ ਦੇ ਲਈ, ਫਾਸਟ ਟਰੈਕ ਅਰਜੈਂਟ ਵੀਜ਼ਾ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਛੇਤੀ ਵਿਚਾਰੇਗੀ ਤੇ ਪੂਰਾ ਵੀ ਕਰੇਗੀ। ਇਹਨਾਂ ਖੇਤਾਂ ਦੇ ਵਿੱਚ ਅਕਸਰ ਬੈਕਪੈਕਰਸ ਦੀ ਤਰਫ ਤੋਂ ਫਲ ਤੋੜਨ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਂਦਾ ਔਰ ਜ਼ਿਆਦਾਤਰ ਜਿਹੜੇ ਫਾਰਮਰਸ ਨੇ ਉਹ ਇਸੇ ਦੇ ਉੱਤੇ ਨਿਰਭਰ ਕਰਦੇ ਨੇ। ਪਰ ਵਰਕਰ ਸ਼ੋਰਟੇਜ ਹੋਣ ਦੇ ਚੱਲਦਿਆਂ ਖੇਤਰੀ ਇਲਾਕਿਆਂ ਦੇ ਵਿੱਚ ਕਾਰੋਬਾਰ ਦੇ ਅੰਦਰ ਵੀ ਨੁਕਸਾਨ ਦਿਖਾਈ ਦੇ ਰਿਹਾ। NFF ਯਾਨੀ ਨੈਸ਼ਨਲ ਫਾਰਮਰਸ ਫੈਡਰੇਸ਼ਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਕਿਸਾਨ ਹੋਰ ਜ਼ਿਆਦਾ ਪ੍ਰਭਾਵਿਤ ਨਾ ਹੋਣ, ਉਹਨਾਂ ਦਾ ਕੰਮ ਜਿਹੜਾ ਪ੍ਰਭਾਵਿਤ ਨਾ ਹੋਵੇ, ਇਸ ਕਰਕੇ ਸਰਕਾਰ ਦੇ ਨਾਲ ਇਹ ਡੀਲ ਕੀਤੀ ਗਈ ਹੈ ਕਿ ਖੇਤਾਂ 'ਚ ਕੰਮ ਕਰਨ ਵਾਲਿਆਂ ਦੀ ਵਧੇਰੇ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਮੈਲਬਰਨ ਸ਼ਹਿਰ ਦੇ ਵਿੱਚ ਫੈਡਰਲ ਪੁਲਿਸ ਦੀ ਤਰਫ ਤੋਂ ਇੱਕ 65 ਸਾਲਾ ਆਸਟ੍ਰੇਲੀਆਈ ਨਾਗਰਿਕ ਨੂੰ ਇਸਲਾਮਿਕ ਸਟੇਟ ਸਮੂਹ ਦੀ ਵਫ਼ਾਦਾਰੀ ਦਾ ਪ੍ਰਣ ਲੈਣ ਅਤੇ ਇੰਟਰਨੈਟ ਦੇ ਉੱਤੇ ਅੱਤਵਾਦੀ ਸਮੱਗਰੀ ਫੈਲਾਉਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਹ ਵਿਅਕਤੀ ਆਨਲਾਈਨ ਮਾਧਿਅਮ ਦੇ ਰਾਹੀਂ ISIS ਦੀ ਪ੍ਰਚਾਰ ਸਮੱਗਰੀ ਵੰਡਦਾ ਸੀ। ਪੁਲਿਸ ਮੁਤਾਬਕ 65 ਸਾਲਾ ਦੋਸ਼ੀ, ਜਿਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਬੁੱਧਵਾਰ ਦੇ ਦਿਨ ਮੈਲਬਰਨ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ। ਉਸ ਦੇ ਉੱਤੇ ਇੱਕ ਅੱਤਵਾਦੀ ਸੰਗਠਨ ਦਾ ਮੈਂਬਰ ਹੋਣ, ਅਨਕ੍ਰਿਪਟਿਡ ਮੈਸੇਜਿੰਗ ਐਪ ਦੇ ਰਾਹੀਂ ਹਿੰਸਕ ਅੱਤਵਾਦੀ ਸਮੱਗਰੀ ਭੇਜਣ ਤੇ ਕਈ ਹੋਰ ਦੋਸ਼ ਲਗਾਏ ਗਏ ਨੇ। ਇਹਨਾਂ ਅਪਰਾਧਾਂ ਦੇ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਉਸਨੂੰ ਆਸਟ੍ਰੇਲੀਆ 'ਚ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਨੇ ਸਾਲ 2015 ਤੋਂ 2020 ਦੇ ਦਰਮਿਆਨ 10,000 ਤੋਂ ਵੱਧ ਫਾਈਲਾਂ ਭੇਜੀਆਂ ਸੀ, ਜਿਸ ਦੇ ਵਿੱਚ ਫਾਂਸੀ, ਤਸ਼ੱਦਦ, ISIS ਦੇ ਪ੍ਰਚਾਰ ਦੇ ਨਾਲ ਸੰਬੰਧਿਤ ਸਮੱਗਰੀ ਸ਼ਾਮਲ ਸੀ। ਉੱਥੇ ਆਸਟ੍ਰੇਲੀਆ ਦੇ ਵਿੱਚ ਲੋਕ ਐਲ ਨੀਨੋ ਦੇ ਲਈ ਤਿਆਰ ਨਾ ਲੈਣ। ਜੀ ਹਾਂ, ਇਹ ਖਬਰ ਤੁਹਾਡੇ ਨਾਲ ਪਿਛਲੇ ਦਿਨਾਂ 'ਚ ਸਾਂਝੀ ਕੀਤੀ ਸੀ ਕਿ ਐਲ ਨੀਨੋ ਦੇ ਚੱਲਦੇ ਹੋਏ ਆਸਟ੍ਰੇਲੀਆ 'ਚ ਭਿਆਨਕ ਗਰਮੀ ਪਏਗੀ। ਪਰ ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਤੁਹਾਨੂੰ ਐਲ ਨੀਨੋ ਦੇ ਲਈ ਤਿਆਰ ਰਹਿਣ ਦੀ ਲੋੜ ਨਹੀਂ ਹੈ, ਬਲਕਿ ਤੁਹਾਨੂੰ ਸੁਪਰ ਐਲ ਨੀਨੋ ਦੇ ਲਈ ਸਾਵਧਾਨ ਹੋਣਾ ਪਏਗਾ। ਯਾਨੀ ਐਲ ਨੀਨੋ ਦਾ ਵੀ ਭਿਆਨਕ ਵਰਜ਼ਨ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਆਸਟ੍ਰੇਲੀਆ ਦੇ ਵਿੱਚ। ਕਹਿਰ ਦੀ ਗਰਮੀ ਹੈ ਨਾ, ਆਉਣ ਵਾਲੇ ਕੁਝ ਮਹੀਨਿਆਂ ਦੇ ਦਰਮਿਆਨ ਪਏਗੀ ਔਰ ਆਸਟ੍ਰੇਲੀਆ ਦੇ ਵਿੱਚ ਇਸ ਗਰਮੀ ਦੇ ਚੱਲਦਿਆਂ ਮੌਤਾਂ ਦੀ ਗਿਣਤੀ ਵੀ ਵਧੇਗੀ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ 4.5 ਲੱਖ ਮੌਤਾਂ ਗਰਮੀ ਦਾ ਸੀਜ਼ਨ ਜਦ ਤੋਂ ਸ਼ੁਰੂ ਹੋਇਆ ਸੀ, ਨਾਰਦਰਨ ਹੈਮੀਸਫੇਅਰ ਤੋਂ ਲੈ ਕੇ ਅਤੇ ਹੁਣ ਸਦਰਨ ਹੈਮੀਸਫੇਅਰ ਦੇ ਵਿੱਚ ਵੀ ਇਹ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲੇਗਾ ਔਰ 4.5 ਲੱਖ ਮੌਤਾਂ ਇੱਕ ਕੈਲੰਡਰ ਵਰ੍ਹੇ ਦੇ ਵਿੱਚ ਸਿਰਫ ਗਰਮੀ ਦੇ ਚੱਲਦਿਆਂ ਸਿੱਧੇ ਤਰੀਕੇ ਦੇ ਨਾਲ ਹੋਣਗੀਆਂ। ਆਸਟ੍ਰੇਲੀਆ ਦੇ ਵਿੱਚ ਜਾਨਵਰਾਂ ਤੋਂ ਲੈ ਕੇ ਇਨਸਾਨਾਂ ਤੱਕ ਹਰ ਇੱਕ ਦੇ ਉੱਤੇ ਪ੍ਰਭਾਵ ਪੈਣਾ। ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ ਆਸਟ੍ਰੇਲੀਆ ਦੇ ਵਿੱਚ ਇਸ ਐਲ ਨੀਨੋ ਦੇ ਚੱਲਦਿਆਂ ਹੋਇਆਂ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫੇ ਦੇਖਣ ਨੂੰ ਮਿਲਣਗੇ। ਉੱਥੇ ਵਿਕਟੋਰੀਆ ਦੇ ਵਿੱਚ ਲੋਕ ਵਾਲੰਟੀਅਰ ਅਸਿਸਟਡ ਡਾਇੰਗ, ਯਾਨੀ ਕਿ ਸਵੈ ਇੱਛਾ ਦੇ ਨਾਲ ਮੌਤ ਦੀ ਜਿਹੜੀ ਸਰਕਾਰ ਦੀ ਇੱਕ ਯੋਜਨਾ ਹੈ, ਉਸ ਦੇ ਵਿੱਚ ਵੱਧ ਤੋਂ ਵੱਧ ਖੁਦ ਨੂੰ ਰਜਿਸਟਰ ਕਰਵਾ ਰਹੇ ਨੇ ਔਰ ਪਿਛਲੇ ਸਾਲ ਦੇ ਮੁਕਾਬਲੇ ਇਸ ਰਜਿਸਟ੍ਰੇਸ਼ਨ ਦੇ ਵਿੱਚ ਇਸ ਸਾਲ 40% ਇਜ਼ਾਫਾ ਹੋਇਆ। ਵਾਲੰਟੀਅਰ ਅਸਿਸਟਡ ਡਾਇੰਗ ਰਿਵਿਊ ਬੋਰਡ ਨੇ ਦੱਸਿਆ ਹੈ ਕਿ ਸਾਲਾਨਾ 1,156 ਵਿਕਟੋਰੀਅਨਸ ਨੇ VAD ਦੇ ਲਈ, ਯਾਨੀ ਵਾਲੰਟੀਅਰ ਅਸਿਸਟੈਂਟ ਡਾਇੰਗ ਦੇ ਲਈ ਅਪਲਾਈ ਕੀਤਾ। ਸਵੈਚਾ ਦੇ ਨਾਲ ਉਹ ਮਰਨਾ ਚਾਹੁੰਦੇ ਨੇ, ਜ਼ਿੰਦਗੀ ਤਿਆਗਣਾ ਚਾਹੁੰਦੇ ਨੇ ਔਰ ਪਿਛਲੇ ਸਾਲ ਦੇ ਨਾਲੋਂ 40% ਇਜ਼ਾਫੇ ਦਾ ਮਤਲਬ ਇਹ ਵੀ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਕਿਸੇ ਨਾ ਕਿਸੇ ਕਿਸਮ ਦਾ ਦਬਾਅ ਹੈ। ਜ਼ਿਆਦਾਤਰ ਨੇ ਇਹ ਗੱਲ ਮੰਨੀ ਹੈ ਕਿ ਡਾਕਟਰੀ ਸਹੂਲਤਾਂ ਮੁਹੱਈਆ ਨਾ ਹੋਣ ਦੇ ਚੱਲਦਿਆਂ ਅਤੇ ਮਹਿੰਗੀਆਂ ਹੋਣ ਦੇ ਚੱਲਦਿਆਂ ਉਹਨਾਂ ਦਾ ਇਹੀ ਬਣਦਾ ਹੈ ਕਿ ਉਹ ਜ਼ਿੰਦਗੀ ਛੱਡ ਦੇਣ, ਆਪਣੇ ਆਪ ਨੂੰ ਹੋਰ ਤੰਗ ਨਾ ਕਰਨ। VAD ਦੇ ਤਹਿਤ ਵਿਕਟੋਰੀਆ ਦੇ ਵਿੱਚ ਸਾਲ 2025-26 ਦੇ ਅੰਦਰ ਇੱਕ ਚੰਗਾ ਉਛਾਲ ਦੇਖਣ ਨੂੰ ਮਿਲਿਆ ਸੀ, ਚੰਗਾ ਤਾਂ ਨਹੀਂ ਕਿਹਾ ਜਾ ਸਕਦਾ, ਇੱਕ ਬਹੁਤ ਤਗੜਾ ਉਛਾਲ ਦੇਖਣ ਨੂੰ ਮਿਲਿਆ ਸੀ ਅਤੇ ਹੁਣ ਉਸ ਦੇ ਨਾਲੋਂ ਵੀ ਗਿਣਤੀ ਇਸ ਸਾਲ ਇਸ ਕੈਲੰਡਰ ਈਅਰ ਦੇ ਵਿੱਚ ਵੱਧ ਜਾਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
0: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ, 1674।

ਅੱਖਰ ਮੈਨੂੰ ਲੱਗੇ ਗਏ ਧੱਕੇ ਨਾਲ ਹੋ ਗਏ। ਲੋ ਜੀ ਰੇਡੀਓ ਹਾਂਜੀ 1674 AM ਦੇ ਉੱਤੇ ਸਵਾਗਤ ਜੀ ਤੁਹਾਡਾ, ਤੇ ਫਿਲਮ ਸ਼ਾਇਦ ਆ ਰਹੀ ਹੈ ਗਨ ਮਾਸਟਰ, ਉਹਦੇ ਚੋਂ ਇਹ ਗਾਣਾ ਹੈਗਾ, ਤੇ ਗਨ ਮਾਸਟਰ G9 ਇਮਰਾਨ ਹਾਸ਼ਮੀ ਜਨੀਲੀਆ ਦੀ ਮੂਵੀ, ਤੇ ਹਿਮੇਸ਼ ਰਸ਼ਮੀਆ ਇਜ਼ ਬੈਕ। ਬਟ ਗਾਣੇ ਲਿਖਣੇ ਨਹੀਂ ਸੀ ਚਾਹੀਦੇ ਤੁਹਾਨੂੰ। ਇੱਕ ਗਾਣਾ ਆਇਆ ਸੀ ਨਾ ਇਹਨਾਂ ਨੇ, ਅਫਸਾਨਾ ਬਣਾ ਕੇ ਭੂਲ ਨਾ ਜਾਣਾ, ਸੋ ਇਹਨੂੰ ਥੋੜ੍ਹਾ ਜਿਹਾ ਅੱਗੇ ਲੈ ਗਏ ਕਿ ਅਫਸਾਨਾ ਬਣਾ ਲਿਆ ਹੋਣਾ ਸਾਹਮਣੇ ਵਾਲੀ ਨੇ, ਅਤੇ ਫਿਰ ਉਸ ਤੋਂ ਬਾਅਦ ਉਹ ਭੁੱਲ ਗਈ ਅਤੇ ਹੁਣ ਉਹ ਅਫਸਾਨਾ ਬਣਾਇਆ ਆਪਣੇ ਅਤੇ ਫਲਾਣਾ ਧਿਮਕਾ ਜੋ ਵੀ ਹੈ। ਪਰ ਮੈਨੂੰ ਲਿਰਿਕਸ ਸੁਣਨੇ ਨੇ ਤੇ ਫਿਰ ਤੁਹਾਨੂੰ ਗਾਣਾ ਸੁਣਾ ਦਿੰਦਾ, ਮੈਂ ਤੁਹਾਨੂੰ ਗਾਣਾ ਸੁਣਾ ਦੇਣਾ, ਤੁਸੀਂ ਕਹਿਣਾ ਇਹ ਬਾਰ ਬਾਰ ਚਲਾਈ ਜਾਓ। ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਇੱਕ ਕਮਾਲ ਦਾ ਟੈਲੈਂਟ ਹੈਗਾ ਪਾਕਿਸਤਾਨ ਵਾਲੇ ਪਾਸੇ, ਅਤੇ ਕੀ ਉਹ ਕੰਮ ਕਰ ਰਿਹਾ ਯਾਰ ਬੰਦਾ, ਕਿਆ ਹੀ ਗਾਣੇ ਇਸ ਵਕਤ ਗਾ ਰਿਹਾ ਹੈਗਾ। ਪਰ ਇਹ ਉਹਨਾਂ ਦਾ ਹੀ ਇੱਕ ਉਹਨਾਂ ਦੀ ਉਹ ਕਵਾਲੀ ਆਈ ਹੈ ਬੇਸਿਕਲੀ, ਕੀ ਨਾਮ ਸੀਗਾ ਉਹਦਾ, ਮੇਰੇ ਯਾਦ ਨਹੀਂ ਰਿਹਾ ਹੁਣ, ਉਹਦਾ ਅਰਮਾਨ ਕੀ ਸੀਗਾ ਉਹਦਾ ਨਾਮ ਫਿਲਹਾਲ। ਚਲੋ ਐਨੀਵੇਜ਼, ਹਿਜਰੇ ਮੁਹੱਬਤ ਗਾਣਾ, ਤੁਸੀਂ ਕਵਾਲੀ ਹੈ ਗਾਣਾ ਨਹੀਂ ਹੈਗਾ।

3 ਟ੍ਰੇਲਰ ਆਏ, ਇੱਕ ਤਾਂ ਪਿਛਲੇ ਹਫ਼ਤੇ ਆਇਆ ਸੀਗਾ ਹਰਭਜਨ ਮਾਨ ਹੋਰਾਂ ਦਾ, ਜਿਹੜੀ ਫਿਲਮ 9 ਅਕਤੂਬਰ ਨੂੰ ਰਿਲੀਜ਼ ਹੋਣੀ ਹੈ, ਇਹ ਦਿਨ ਰੋਜ਼ ਨਹੀਂ ਆਉਣੇ, ਉਹ ਜਮਾਂ ਹੀ ਜਾਲੀ ਟ੍ਰੇਲਰ, ਪਤਾ ਨਹੀਂ ਫਿਲਮ ਕਿਹੋ ਜਿਹੀ ਹੋਏਗੀ, ਪਰ ਪਸੰਦ ਨਹੀਂ, ਵਧੀਆ ਨਹੀਂ ਲੱਗਿਆ ਹੈਗਾ। ਬਾਕੀ ਤੁਹਾਨੂੰ ਕਿਵੇਂ ਦਾ ਲੱਗਿਆ ਦੱਸਿਓ। ਇੱਕ ਆਏ ਪੰਜਾਬੀ ਫਿਲਮ ਦਾ ਥਾਪੀ ਦਾ, ਸ਼ੁਰੂ ਹੋਇਆ ਮੈਨੂੰ ਲੱਗਿਆ ਯਾਰ ਇੱਕ ਵਾਰ ਫਿਰ ਤੋਂ ਨੀਰੂ ਬਾਜਵਾ ਉਹੀ, ਹੁਣ ਤੱਕ ਇਹੋ ਜਿਹੀਆਂ ਫਿਲਮਾਂ ਆ ਗਈ, ਮਤਲਬ ਸ਼ੁਰੂ ਸ਼ੁਰੂ 'ਚ ਠੀਕ ਹੈ ਨੀਰੂ ਬਾਜਵਾ ਦਾ ਸੀਗਾ ਇੱਕ, ਪਰ ਕੀ ਉਹ ਹੋਊਗਾ ਇਸ ਟ੍ਰੇਲਰ ਦੇ ਵਿੱਚ, ਇੱਕ ਐਕਸਪੈਕਟੇਸ਼ਨ ਜੀ ਬਣੀ ਹੋਈ ਹੈ ਨਾ ਕਿ ਪਿਛਲੀਆਂ ਕੁਛ ਫਿਲਮਾਂ ਇੰਨੀਆਂ ਖਾਸ ਨਹੀਂ ਹੈਗੀਆਂ, ਅਤੇ ਇਹ ਵੀ ਛੋਟੇ ਛੋਟੇ ਐਲੀਮੈਂਟਸ ਬੜੇ ਕਮਾਲ। ਥਾਪੀ ਫਿਲਮ ਦਾ ਟ੍ਰੇਲਰ ਬੜਾ ਕਮਾਲ, ਔਰ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਮੈਨੂੰ ਲੱਗ ਰਹੀ ਸੀ ਕਿ ਪੰਜਾਬੀ ਇੰਡਸਟਰੀ 'ਚ ਹੁਣ ਤੱਕ ਗਾਇਬ ਹੀ ਸੀਗੀ, ਹੀਰੋ ਦੇ ਨਾਮ ਦੇ ਉੱਤੇ ਸਾਡੇ ਕੋਲ ਅਸੀਂ ਹੀਰੋ ਕੋਈ ਦੇ ਨਹੀਂ ਸਕੇ ਹੈਗੇ, ਇਹ ਤਰਾਸਦੀ ਰਹੀ ਹੈਗੀ ਹੈ ਸਤੀਸ਼ ਕੌਲ ਤੋਂ ਬਾਅਦ, ਅਤੇ ਹੀਰੋ ਕੋਈ ਮਿਲਿਆ ਨਹੀਂ ਹੈਗਾ ਪੰਜਾਬੀ ਇੰਡਸਟਰੀ ਨੂੰ, ਐਂਡ ਦੈਟਸ ਟਰੂ। ਮਤਲਬ ਸਿੰਗਰ ਹੈਗੇ ਨੇ, ਉਹੀ ਗਾਈ ਜਾਂਦੇ ਹੈਗੇ ਨੇ ਗਾਣੇ, ਅਤੇ ਉਹੀ ਫਿਲਮਾਂ ਦੇ ਵਿੱਚ ਆਈ ਜਾਂਦੇ ਹੈਗੇ ਨੇ, ਸੋ ਉਹਨਾਂ ਨੂੰ ਦੇਖਣ ਦੇ ਲਈ ਆਪਾਂ ਜਾਈ ਵੀ ਜਾਂਦੇ ਹਾਂ। ਬਟ ਸੱਚੀ ਗੱਲ ਇਹ ਹੈ ਕਿ ਐਕਟਰ ਕੋਈ, ਦੇਖੋ ਇੱਕ ਦੇਵ ਕਰੋੜ ਸੀ, ਬਟ ਉਹਨੇ ਬੰਦੇ ਨੇ ਇੱਕ ਸਿਰਫ ਔਰ ਸਿਰਫ ਆਊਟ ਐਂਡ ਆਊਟ ਐਕਸ਼ਨ ਫਿਲਮਾਂ ਕਰਕੇ ਇੱਕ ਆਪਣੀ ਵੇਰੀਏਸ਼ਨ ਵੀ ਨਹੀਂ ਦਿਖਾਇਆ, ਜੇ ਦਿਖਾਉਣ ਦੀ ਕਿਤੇ ਕੋਸ਼ਿਸ਼ ਕੀਤੀ ਲੋਕਾਂ ਨੇ ਪਸੰਦ ਨਹੀਂ ਕੀਤਾ, ਜਾਂ ਤਾਂ ਫਿੱਟ ਨਹੀਂ ਬੈਠ ਰਿਹਾ, ਉਹ ਬਣ ਨਹੀਂ ਰਹੀ ਹੈਗੀ ਗੱਲ। ਫਿਰ ਸੀਗਾ ਇੱਕ ਐਕਟਰ ਹਰੀਸ਼ ਵਰਮਾ, ਉਹਦਾ ਵੀ ਠੀਕ ਰਿਹਾ, ਪਰ ਕਿਤੇ ਚੱਲ ਕੇ ਉਹ ਇੱਕ ਮੋਨੋਟੋਨਸ ਹੋ ਗਈ ਐਕਟਿੰਗ, ਕਿ ਨਹੀਂ ਵਰਾਇਟੀ ਕੀ ਹੈ, ਹੋਰ ਕੀ ਹੈ ਇਹਦੇ ਕੋਲ, ਨਹੀਂ ਗੱਲ ਬਣ ਸਕੀ ਹੈਗੀ। ਅਤੇ ਫਿਰ ਅਦਰਵਾਈਜ਼ ਕੋਈ ਨਾਮ ਦੇ ਉੱਤੇ ਕੋਈ ਹੋਰ ਆਏ ਨਹੀਂ ਹੈਗੇ ਐਡੇ ਖਾਸ ਵੱਡੇ ਐਕਟਰ ਜਿਹੜੇ ਪੰਜਾਬੀ ਇੰਡਸਟਰੀ ਨੂੰ। ਜਿੰਮੀ ਸ਼ੇਰਗਿੱਲ ਵਾਜ਼ ਓਨਲੀ ਐਕਟਰ ਜਿਹੜਾ ਪੰਜਾਬੀ ਇੰਡਸਟਰੀ ਦੇ ਕੋਲ ਸੀਗਾ, ਔਰ ਉਹਨੂੰ ਫਿਰ ਹੁਣ ਉਹ ਤੋਂ ਬਾਅਦ ਚਾਹੇ ਉਹ ਆਪਣੀ ਮਰਜ਼ੀ ਦੇ ਨਾਲ ਗਾਇਬ ਹੋਏ ਹੋਣ, ਵਟਸੋਐਵਰ ਜੋ ਵੀ ਕਹਾਣੀ ਹੋਵੇ, ਪਰ ਅੱਜ ਦੀ ਤਰੀਕ ਦੇ ਵਿੱਚ ਸੱਚੀ ਗੱਲ ਇਹ ਸੀ ਕਿ ਸੋਕਾ ਸੀਗਾ ਪੰਜਾਬੀ ਇੰਡਸਟਰੀ, ਉਹ ਸੋਕਾ ਸ਼ਾਇਦ ਥਾਪੀ ਫਿਲਮ ਖਤਮ ਕਰ ਦੇਵੇ। ਇਟ ਆਲ ਡਿਪੈਂਡਸ ਕਿ ਉਹ ਬੰਦਾ ਟਿਕਣਾ ਚਾਹੁੰਦਾ ਇਸ ਇੰਡਸਟਰੀ 'ਚ ਕਿ ਨਹੀਂ। ਸਨੀ ਸਿੰਘ ਜਿਹੜਾ, ਕੀ ਨਾਮ ਹੈ ਉਹਦਾ ਮੁੰਡੇ ਦਾ ਪੂਰਾ, ਸਨੀ ਸਿੰਘ ਹੀ ਹੈ ਸ਼ਾਇਦ, ਹੈ ਨਾ, ਪਿਆਰ ਕਾ ਪੰਚਨਾਮਾ ਔਰ ਬਹੁਤ ਸਾਰੀਆਂ ਫਿਲਮਾਂ ਤੋਂ ਉਹ ਮੁੰਡਾ, ਅਤੇ ਹਿੰਦੀ ਫਿਲਮਾਂ ਦੇ ਵਿੱਚ ਅਸਟੈਬਲਿਸ਼ ਹੋਣ ਤੋਂ ਬਾਅਦ ਹੁਣ ਪੰਜਾਬੀ ਫਿਲਮਾਂ ਦੇ ਵਿੱਚ ਆਇਆ। ਆਈ ਰੀਅਲੀ ਵਿਸ਼, ਕਿਉਂਕਿ ਐਕਟਰ ਦੇ ਤੌਰ ਦੇ ਉੱਤੇ ਹੀ ਹੈਜ਼ ਪਰੂਵਡ ਹਿਮਸੈਲਫ ਐਂਡ ਵੀ ਹੈਵ ਸੀਨ ਹਿਮ, ਔਰ ਡੈਫੀਨੇਟਲੀ ਉਹਦੇ ਕੋਲ ਰੇਂਜ ਵੀ ਹੈਗੀ ਹੈ, ਐਕਸ਼ਨ ਵੀ ਕਰ ਸਕਦਾ, ਸੀਰੀਅਸ ਵੀ ਕਰਦਾ, ਕੋਮੇਡੀ ਤਾਂ ਕਰ ਹੀ ਲੈਂਦਾ, ਉਸ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ ਉਸ ਚੀਜ਼ ਦਾ। ਆਊਟ ਐਂਡ ਆਊਟ ਇਟ ਕੰਪਲੀਟ ਐਕਟਰ, ਔਰ ਪੰਜਾਬੀ ਦੀ ਉੱਤੇ ਪਕੜ ਵੀ ਹੈਗੀ ਹੈ। ਸੋ ਨੋਰਮਲੀ ਜਿਵੇਂ ਹੀਰੋਇਨਸ ਵੀ ਐਕਟਰੈਸ ਵੀ ਆ ਜਾਂਦੀਆਂ ਨੇ ਨਾ ਬਾਲੀਵੁੱਡ ਦੇ ਵਿੱਚ, ਪੰਜਾਬੀ ਦੇ ਵਿੱਚ, ਕਿ ਉਹ ਬਾਹਰੋਂ ਲਿਆਉਂਦੀਆਂ, ਠੀਕ ਹੈ ਸਾਰਾ ਕੁਛ ਓਕੇ ਹੈਗਾ, ਐਕਟਿੰਗ ਉਕਟਿੰਗ ਸਭ ਹੈਗੀ ਹੈ, ਬਟ ਦੈਨ ਪੰਜਾਬੀ ਦੇ ਉੱਤੇ ਪਕੜ ਨਹੀਂ ਹੈਗੀ। ਬਟ ਇਸ ਮੁੰਡੇ ਦੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਹੈਗੀ। ਸੋ ਲੈਟਸ ਸੀ ਥਾਪੀ। ਅਤੇ ਇੱਕ ਟ੍ਰੇਲਰ ਆਇਆ ਹਿੰਦੀ ਫਿਲਮ ਦਾ ਉੜਤਾ ਤੀਰ, ਉਹ ਵੀ ਇੱਕ ਕੋਮੇਡੀ ਫਿਲਮ ਹੈਗੀ ਹੈ, ਮੈਨੂੰ ਲੱਗਿਆ ਸੀਗਾ ਕਿ ਠੀਕ ਹੈ ਚਲੋ ਧੁਰੰਦਰ ਦਾ ਜਵਾਬ ਹੈ, ਬਟ ਨਹੀਂ, ਇੱਕ ਧੁਰੰਦਰ ਸੀਗੀ, ਇਹ ਉੜਤਾ ਤੀਰ ਬੰਦਰ ਲੱਗਦੀ ਹੈ, ਪਰ ਨਹੀਂ ਠੀਕ ਹੈ ਚਲੋ, ਐਵੇਂ ਕਾਹਨੂੰ ਕਹਿਣਾ, ਇੱਕ ਵਧੀਆ ਫਿਲਮ ਬਣੀ ਹੈਗੀ ਹੈ, ਅਤੇ ਦੇਖਿਓ ਇੰਜੋਏ ਕਰਿਓ, ਕੋਮੇਡੀ ਸੈਂਸ ਦੇ ਵਿੱਚ ਉਹ ਫਿਲਮ ਹੈਗੀ ਹੈ। ਅਤੇ ਚੱਲ ਰਿਹਾ ਹੁਣ ਪ੍ਰੋਗਰਾਮ, ਚੱਲੀ ਜਾਂਦੋ, ਵੈਸੇ ਆਪਾਂ ਫਿਲਮਾਂ ਦੀ ਗੱਲ ਅੱਜ ਕਾਹਤੇ ਕਰ ਰਹੇ ਹਾਂ, ਕੱਲ੍ਹ ਨੂੰ ਕਰਾਂਗੇ, ਅੱਜ ਨਹੀਂ ਕਰਨੀ ਹੈਗੀ, ਕੱਲ੍ਹ ਨੂੰ ਪਰਦਾ ਪੇ ਪਰਦਾ ਦੇ ਵਿੱਚ।

ਹੁੰਦਾ ਨਾ ਕਈ ਵਾਰ ਖਜ਼ਾਨਾ ਹੈਗਾ ਹੈਗਾ ਸਾਡੇ ਕੋਲ ਵੀ ਹੈਗਾ ਖਜ਼ਾਨਾ ਐਂਡ ਇਟਸ ਰੀਅਲੀ ਨਾਈਸ ਕਿ ਜਦੋਂ ਇਸ ਕਿਸਮ ਦੇ ਟਰੈਕਸ ਉਹਨਾਂ ਨੂੰ ਮਿਲਦੇ ਹੈਗੇ ਨੇ ਤੇ ਰਿਫਰੈਸ਼ ਰੀਸੈਟ ਹੋ ਜਾਂਦਾ ਹੈਗਾ ਸਰੀਰ ਥੈਂਕ ਯੂ ਸੋ ਮਚ ਔਰ ਉਹ ਸਹੀ ਕਹਾਵਤ ਹੈਗੀ ਹੈ ਪੰਜਾਬੀ ਦੇ ਵਿੱਚ ਨਾ ਕਦੇ ਕਦੇ ਮੈਨੂੰ ਸਹੀ ਉਹ ਜਾਪਦੀ ਹੈਗੀ ਹੈ ਕਿ ਲੜਾਈ ਸਾਨਾਂ ਦੀ ਅਤੇ ਗਾਇਕੀ ਮੁਸਲਮਾਨਾਂ ਦੀ ਪਾਕਿਸਤਾਨ ਨੂੰ ਹੀ ਪਤਾ ਹੈ ਕਿ ਗਾਣੇ ਕਿਵੇਂ ਗਾਣੇ ਹੈਗੇ ਨੇ ਇੱਧਰ ਵਾਲੇ ਪਾਸੇ ਦੇ ਵੀ ਹੁਣ ਚਲੋ ਲਾ ਹੀ ਦਿੰਦੇ ਹੁਣ ਚੱਲ ਰਿਹਾ ਪ੍ਰੋਗਰਾਮ ਅਤੇ ਟਾਈਮ ਵੀ ਟਪਾਉਣਾ ਹੈਗਾ ਅੱਛਾ ਅੱਜ ਕਿਹੜਾ ਦਿਨ ਹੈ ਵੀਰਵਾਰ ਦਾ ਦਿਨ ਹੈਗਾ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ 'ਚ ਦਿਨ ਹੁੰਦਾ ਅਤੇ ਸੁਣਾ ਦਿੰਦੇ ਹਾਂ ਫਿਰ ਪਹਿਲਾਂ ਹੌਲੇ ਤੁਹਾਨੂੰ ਕੁਛ ਬੈਕ ਟੂ ਬੈਕ ਗਾਣੇ ਡਰਾਈਵ ਬੈਕ ਸ਼ੋਅ ਦੇ ਵਿੱਚ ਬ੍ਰੇਕ ਨਹੀਂ ਕੋਈ ਹੁੰਦੀ ਹੈਗੀ ਇਸ ਕਰਕੇ ਜੇ ਤੁਸੀਂ ਘਰਾਂ ਤੋਂ ਕੰਮ ਤੋਂ ਘਰ ਨੂੰ ਜਾ ਰਹੇ ਹੈਗੇ ਹੋ ਅਤੇ ਫਿਰ ਸੁਣੋ ਗਾਣੇ ਬੈਕ ਟੂ ਬੈਕ ਕਰੋ ਇੰਜੋਏ ਰੇਡੀਓ ਹਾਂਜੀ 167 ਹੋ ਰਹੇ ਹਾਂ ਦੇ ਉੱਤੇ

ਮਤ ਸੰਧੂ ਦੇ ਨਵੇਂ ਗਾਣੇ ਆਏ ਉਹਨਾਂ ਚ ਜ਼ਿਆਦਾਤਰ ਚੱਕਵੇਂ ਜਿਹੇ ਸੀਗੇ, ਉਹਨਾਂ ਚ ਮੈਨੂੰ ਇਹੀ ਥੋੜਾ ਜਿਹਾ ਠੀਕ ਲੱਗਿਆ, ਡੀਅਰ ਵਾਈਫੀ ਗਾਣਾ। ਪਰ ਆਈ ਡੋਂਟ ਨੋ, ਹੁਣ ਚੱਕਵੇਂ ਜਿਹੇ ਹੀ ਕੱਢ ਲਿਆ ਕਰੋ, ਕਿਉਂਕਿ ਇਹ ਤਾਂ ਗਾਣੇ ਬੜੇ ਆਈ ਜੇ ਵਾਲੇ ਲੱਗਦੇ ਨੇ, ਜਦੋਂ ਠੰਡੇ ਜਿਹੇ ਗਾਣੇ ਮਿੱਠੇ ਜਿਹੇ ਗਾਣੇ ਬਣਾਉਣੇ ਹੁੰਦੇ ਨੇ ਤੇ ਇਹਨਾਂ ਤੋਂ ਬਣ ਨਹੀਂ ਪਾਉਂਦੇ। ਇਹ ਇਟਸ ਸਮਥਿੰਗ ਲਾਈਕ ਕਿ ਜਦੋਂ ਚੱਜ ਦੀ ਰਿਪੋਰਟਿੰਗ ਕਰਨੀ ਹੁੰਦੀ ਹੈ ਤਾਂ NDTV ਤੋਂ ਜ਼ੀ ਤੋਂ ਹੋ ਨਹੀਂ ਪਾਉਣੀ ਹੈਗੀ, ਉਹਨਾਂ ਤੋਂ ਉਹੀ ਕੰਮ ਹੋ ਸਕਦਾ ਚੱਕਵਾਂ ਜਿਹਾ। ਅਤੇ ਉਹਦੇ ਲਈ ਇੰਡੀਅਨ ਐਕਸਪ੍ਰੈਸ ਹੈਗਾ ਨਾ, ਫਿਰ ਸੁਣੇ ਹੀ ਹੋਣੇ ਆ ਤੁਸੀਂ ਸਵੇਰ ਦੀਆਂ ਖਬਰਾਂ। ਅੱਛਾ, ਅੱਜ ਦੇ ਇੱਕ ਪੁਰਾਣੀਆਂ ਗੱਲਾਂ ਤੋਂ ਯਾਦ ਆਇਆ ਕਿ ਜੱਸੀ ਸੋਹਲ ਬੜੇ ਟਾਈਮ ਬਾਅਦ ਗਾਣਾ ਲੈ ਕੇ ਆਏ ਹੈਗੇ ਨੇ। ਸੋ ਮੈਨੂੰ ਪਤਾ ਨਹੀਂ ਸੀਗਾ ਬਈ ਨਵਾਂ ਗਾਣਾ ਆਇਆ ਹੈਗਾ, ਬਟ ਜਸਟ ਅਪੀਅਰਡ ਕਿ ਜੱਸੀ ਸੋਹਲ ਦਾ ਇੱਕ ਨਵਾਂ ਗਾਣਾ ਹੈਗਾ। ਇੱਕ ਟਾਈਮ ਹੁੰਦਾ ਸੀਗਾ ਮੁੰਡੇ ਦਾ।

ਮਿਊਜ਼ਿਕ ਇਹ ਵੀ ਫਿਲਮ ਆਈ ਸੀ ਸਿੰਘ ਵਰਸਿਸ ਕੌਰ ਕਿਸੇ ਨੇ ਦੇਖੀ ਦੱਸਿਓ ਜ਼ਰੂਰ ਕਿਉਂਕਿ ਮੈਂ ਤਾਂ ਰੀਲਾਂ ਦੇਖੀਆਂ ਕਹਿੰਦੇ ਕਿ 5-10 ਬੰਦੇ ਵੀ ਨਹੀਂ ਹੈਗੇ ਸਿਨੇਮਾ ਦੇ ਵਿੱਚ ਕਈ ਵਾਰ ਚੰਗੀਆਂ ਫਿਲਮਾਂ 'ਚ ਵੀ ਨਹੀਂ ਹੁੰਦੇ ਹੈਗੇ ਪਰ ਇਹ ਉਹ ਕੰਮ ਹੋ ਜਾਣਾ ਹੁਣ ਸ਼ੇਰ ਆਇਆ ਹਰ ਵਾਰ ਕਹਿ ਦਿੰਦੇ ਨੇ ਵਧੀਆ ਵਧੀਆ ਵਧੀਆ ਫਿਲਮ ਜਦੋਂ ਵਧੀਆ ਆਉਣੀ ਆ ਉਦੋਂ ਵਾਕਈ ਕਿਸੇ ਨੇ

ਸੱਚ ਇੱਕ ਅਨਾਊਂਸਮੈਂਟ ਕਰਨੀ ਰਹਿ ਗਈ ਸੀਗੀ ਜੀ ਕਿ ਅੱਜ ਇੱਕ ਦੇਸ਼ ਪੰਜਾਬ ਕੀ ਗੱਲ ਨਹੀਂ ਹੋ ਸਕਦਾ ਹੈਗਾ ਪ੍ਰੋਗਰਾਮ ਤੋਂ ਪ੍ਰੀਤਮ ਸਿੰਘ ਰੁਪਾਲ ਜੀ ਹੈ ਨੀ ਤੇ ਫਿਰ ਆਪਾਂ ਤੁਹਾਨੂੰ ਇੱਕ ਇੰਟਰਵਿਊ ਸੁਣਾਉਂਦੇ ਹਾਂ ਫਿਲਮ ਆ ਰਹੀ ਹੈ ਕੱਲ ਨੂੰ ਤੇ ਫਿਲਮ ਕਿਹੜੀ ਹੈ ਮੈਂਡੀ ਤੱਖਰ ਤੇ ਸਿਮੀ ਚਾਹਲ ਤੇ ਸਤਵਿੰਦਰ ਸਿੰਘ ਇਹ ਹੈਗੇ ਨੇ ਫਿਲਮ ਦੇ ਵਿੱਚ ਟੁੱਟ ਪੈਣੀ ਇੰਗਲਿਸ਼ ਨੇ ਉਹਦੀ ਇੰਟਰਵਿਊ ਸਟਾਰਕਾਸਟ ਦੇ ਨਾਲ ਹੋਈ ਹੈ ਮੈਂਡੀ ਤੱਖਰ ਤੇ ਸਿਮੀ ਚਾਹਲ ਤੇ ਸਤਵਿੰਦਰ ਸਿੰਘ ਦੇ ਨਾਲ ਉਹ ਸੁਣੋ ਤੁਸੀਂ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਨਾ ਭਾਈ ਅੱਗ ਨਹੀਂ ਲਗਾਉਣੀ ਹੈਗੀ, ਅੱਗ ਲਗਾਉਣ ਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ, ਤੇ ਸਿਰਫ ਗਾਣਾ ਤੁਹਾਨੂੰ ਸੁਣਾ ਰਹੇ ਹਾਂ ਅੱਗ ਲੱਗੇ ਅੰਗਰੇਜ਼ੀ ਨੂੰ, ਕਿਉਂਕਿ ਫਿਲਮ ਜਿਹੜੀ ਹੈ ਨਵੀਂ ਆ ਰਹੀ ਹੈਗੀ ਪੰਜਾਬੀ ਮੂਵੀ, ਟੁੱਟ ਪੈਣੀ ਇੰਗਲਿਸ਼ ਨੇ, ਤੇ ਇਸ ਫਿਲਮ ਦੇ ਕਲਾਕਾਰ ਸਾਡੇ ਨਾਲ ਲੀਡ ਐਕਟਰ ਅੱਜ ਦੇ ਦਿਨ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ, ਔਰ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੀ ਕਰਾਂਗੇ, ਸਿਮੀ ਚਹਿਲ ਤੇ ਸਤਵਿੰਦਰ ਸਿੰਘ ਭਾਈ। ਸਤਿ ਸ੍ਰੀ ਅਕਾਲ ਜੀ ਸਿਮੀ, ਸਤਿ ਸ੍ਰੀ ਅਕਾਲ, ਠੀਕ ਹੈ। ਮੈਨੂੰ ਲੱਗ ਗਿਆ ਪਤਾ ਹੁਣ ਭੇੜ ਹੋਣਗੇ ਆਪਣੇ, ਕਲੈਸ਼ ਹੋਣਗੇ, ਮੈਂ ਇੱਕ ਤੋਂ ਕੁਐਸਚਨ ਕਰਨਾ ਦੂਜੇ ਨੇ ਬੋਲ ਦੇਣਾ, ਸੋ ਮੈਂ ਨਾਮ
1: ਲੈ ਕੇ ਤੁਸੀਂ ਜਿਹਦਾ ਨਾਮ ਲਓਗੇ ਜੀ ਉਹੀ ਬੰਦਾ ਬੋਲੂਗਾ, ਵੀ ਆ ਵੈਰੀ ਓਬੀਡੀਅੰਟ ਬੱਚਾ
0: ਸਿਮੀ,
2: ਦੂਜੇ ਨੂੰ ਬੋਲਣ ਦਾ
0: ਕਲੌਂਜੀ ਨੂੰ ਕੀ ਕਹਿੰਦੇ ਨੇ ਪਹਿਲਾਂ ਤਾਂ ਇਹੀ ਦੱਸੋ ਮੈਨੂੰ ਅੰਗਰੇਜ਼ੀ ਚ,
1: ਕਲੌਂਜੀ
0: ਨੂੰ
1: ਕਹਿੰਦੇ ਆ ਜੀ, ਕਲੌਂਜੀ ਇਜ਼ ਅ ਬਲੈਕ ਸੀਡ ਦੇਅਰ।
0: ਅੱਛਾ, ਇੱਕ ਨਾ ਇੰਟਰਵਿਊਜ਼ ਦੇ ਵਿੱਚ ਅੱਜ ਕੱਲ ਬੜੇ ਸਟੀਰੀਓਟਾਈਪ ਕੁਐਸਚਨ ਹੁੰਦੇ ਹੁੰਦੇ ਨੇ ਕਿ ਹਨਾ ਤੁਹਾਡੀ ਤਿਆਰੀ ਕੀ ਸੀ ਇਸ ਰੋਲ ਦੀ, ਸੋ ਮੈਂ ਤੁਹਾਨੂੰ ਪੁੱਛੂੰਗਾ ਕਿ ਹੈਵ ਯੂ ਅਨਲਰਨਡ ਦੀ ਇੰਗਲਿਸ਼ ਫਾਰ ਦਿਸ ਮੂਵੀ?
1: ਜੀ ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ, ਮੈਨੂੰ ਕਾਫੀ ਚੀਜ਼ਾਂ ਅਨਲਰਨ ਕਰਨੀਆਂ ਪਈਆਂ ਮੇਰੇ, ਜਦੋਂ ਮੇਰੇ ਕੋਲ ਸੈੱਟ ਤੇ ਸਕ੍ਰਿਪਟ ਆਉਂਦੀ ਸੀ ਤਾਂ ਮੈਨੂੰ 10 ਮਿੰਟ ਡੀਕੋਡ ਕਰਨ ਨੂੰ ਲੱਗ ਜਾਂਦੇ ਸੀ, ਕਿਉਂਕਿ ਮੈਨੂੰ ਲੱਗੀ ਜਾਂਦਾ ਹੁੰਦਾ ਸੀ ਵੀ ਹਜੇ ਵੀ ਗਗਨ ਦੇ ਹਿਸਾਬ ਨਾਲ ਜਿਹੜਾ ਮੇਰਾ ਕੈਰੇਕਟਰ ਆ ਉਹਦੇ ਹਿਸਾਬ ਨਾਲ ਇੰਗਲਿਸ਼ ਹਜੇ ਵੀ ਠੀਕ ਆ, ਤਾਂ ਮੈਂ ਬਹੁਤ ਆਲੇ ਦੁਆਲੇ ਵੀ ਮੈਂ ਮੱਥਾ ਮਾਰਨਾ ਵੀ ਨਹੀਂ ਇਹਨੂੰ ਹਜੇ ਹੋਰ ਖਰਾਬ ਕਰਦੇ ਆ, ਹੋਰ ਖਰਾਬ ਕਰਦੇ ਆ, ਤਾਂ ਮੈਂ ਆਈ ਵਾਜ਼ ਆਲਵੇਜ਼ ਓਪਨ ਫੋਰ ਸੁਜੈਸ਼ਨਸ ਕਿ ਪਲੀਜ਼ ਮੈਨੂੰ ਦੱਸੋ ਇਹ ਅੰਗਰੇਜ਼ੀ ਨੂੰ ਆਪਾਂ ਹੋਰ ਕਿੱਦਾਂ ਖਰਾਬ ਕਰ ਸਕਦੇ ਆ।
0: ਹਾਂ ਨਹੀਂ, ਪਰ ਤੁਹਾਡਾ ਤਾਂ ਐਕਸੈਂਟ ਜਿਹੜਾ ਤੁਸੀਂ ਪੰਜਾਬੀ ਚ ਬੋਲਦੇ ਹੋ ਵੈਸੇ ਹੀ ਬਹੁਤ ਇੱਕ ਜਿਵੇਂ ਰੱਬ ਦੀ ਨਿਆਮਤ ਵੀ ਹੁੰਦੀ ਹੈ ਨਾ ਕਿ ਬੜਾ ਫਨੀ ਲੱਗਦਾ ਹੈਗਾ, ਤੇ ਉਹਨੂੰ ਤੁਸੀਂ ਹੋਰ ਘੋਲ ਘੋਲ ਬੋਲਦੇ ਹੋ ਨਾ।
1: ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ।
0: ਸਤਵਿੰਦਰ ਭਾਜੀ, ਡੈਬਿਊ ਮੂਵੀ ਐਂਡ ਦੈਟ ਆਪੋਜ਼ਿਟ ਟੂ ਮੈਂਡੀ ਐਂਡ ਅਲੋਂਗ ਵਿਦ ਸਿਮੀ, ਹੈ ਨਾ, ਕਿਵੇਂ ਦਾ ਇਹ ਸਟਾਰਟ ਤੁਸੀਂ ਦੱਸੋਗੇ ਸਾਡੇ ਵਾਲੀ ਆਡੀਅੰਸ ਨੂੰ ਕਿ ਇਹ ਬੰਪਰ ਸਟਾਰਟ ਕਿੱਦਾਂ?
2: ਭਾਜੀ ਮੈਂ 6-7 ਸਾਲ ਪਹਿਲਾਂ ਮਿਲਿਆ ਸੀਗਾ ਜਸ ਭਾਜੀ ਨੂੰ, ਜਸ ਗਰੇਵਾਲ ਭਾਜੀ ਜੋ ਫਿਲਮ ਦੇ ਰਾਈਟਰ ਨੇ, ਜਿਨ੍ਹਾਂ ਨੇ ਦਾਣਾ ਪਾਣੀ, ਬੰਬੂ ਕਾਟ, ਰੱਬ ਦਾ ਰੇਡੀਓ ਜੈਸੀਆਂ ਬਹੁਤ ਸੋਹਣੀ ਸੋਹਣੀ ਫਿਲਮਾਂ ਲਿਖੀਆਂ, ਤਾਂ ਮੇਰੀ ਬੜੀ ਦਿਲੀ ਤਮੰਨਾ ਸੀਗਾ ਕਿ ਮੈਂ ਭਾਜੀ ਦੇ ਨਾਲ ਕੰਮ ਕਰਾਂ। ਫਿਰ ਭਾਜੀ ਨਾਲ ਗੱਲਬਾਤ ਹੋਈ, ਕਰਦੇ ਕਰਦੇ ਆ ਸਕ੍ਰਿਪਟ ਸੁਣਾਈ ਉਹਨਾਂ ਨੇ, ਫਿਰ ਸੁਣਦੇ ਹੀ ਸਾਨੂੰ ਤੇ ਪਸੰਦ ਆ ਗਈ ਸੀ ਜੀ, ਟੂ ਲੈਨਰ ਹੀ ਸੁਣ ਕੇ ਪਸੰਦ ਆ ਗਈ ਸੀ ਇੰਨੀ, ਵੈਸੇ ਵੀ ਉਹਨਾਂ ਦਾ ਲਿਖਣ ਦਾ ਜਿਹੜਾ ਤਰੀਕਾ ਹੈ ਨਾ ਜੀ ਬਹੁਤ ਹੀ ਪਿਆਰਾ, ਮਤਲਬ ਕਿ ਉਹਨਾਂ ਜਿੰਨੀਆਂ ਵੀ ਹੱਦ ਤੱਕ ਕਹਾਣੀਆਂ ਲਿਖੀਆਂ ਬਹੁਤ ਹੀ ਪਿਆਰੀਆਂ ਲਿਖੀਆਂ ਨੇ, ਤਾਂ ਇਸ ਤਰ੍ਹਾਂ ਫਿਰ ਗੱਲ ਬਣੀ ਤੇ ਫਿਰ ਮੇਰੀ ਐਂਟਰੀ ਹੋਈ ਇਸ ਫਿਲਮ ਦੇ ਵਿੱਚ ਜੀ।
0: ਰਾਈਟ ਰਾਈਟ, ਚਲੋ ਨਹੀਂ ਗੁੱਡ ਹੈ, ਬਹੁਤ ਅੱਛਾ, ਤੇ ਕਨਸੈਪਟ ਜਿੱਦਾਂ ਤੁਸੀਂ ਦੱਸ ਰਹੇ ਹੋ ਤੇ ਸਿਮੀ ਵੀ ਦੱਸ ਰਹੇ ਹਾਂ, ਇਨਫੈਕਟ ਤੁਹਾਡਾ ਜਿਹੜੇ ਇੰਟਰਵਿਊਜ਼ ਵੀ ਹੈਗੇ ਨੇ ਆ ਜੋ ਵੀ ਤੁਸੀਂ ਪ੍ਰਮੋਸ਼ਨ ਦੇ ਵਿੱਚ ਕਰ ਰਹੇ ਹੋ ਉੱਥੋਂ ਵੀ ਪਤਾ ਚੱਲ ਰਿਹਾ ਹੈਗਾ ਕਿ ਇੱਕ ਯੂਨੀਕ ਕਨਸੈਪਟ ਹੈ, ਤੇ ਟ੍ਰੇਲਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਘੁੱਟ ਕੇ ਰੱਖਿਆ ਤੁਸੀਂ ਭਾਜੀ, ਐਜ਼ ਅ ਪ੍ਰੋਡਿਊਸਰ ਵੀ ਤੁਸੀਂ ਇਹ ਚਾਹੁੰਦੇ ਸੀਗੇ ਕਿ ਜ਼ਿਆਦਾ ਰਿਵੀਲ ਨਾ ਹੋਵੇ?
2: ਨਹੀਂ ਭਾਈ, ਜਿਵੇਂ ਦਾ ਟ੍ਰੇਲਰ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਿਆ ਕਿ ਕੱਟਣਾ ਚਾਹੀਦਾ, ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਕੱਟਿਆ, ਕਿਸੇ ਨੇ ਕਿਸੇ ਦਾ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਸੀ, ਘੱਟ ਰੱਖੋ ਵੱਧ ਰੱਖੋ, ਜਿਵੇਂ ਦਾ ਜਿਹਨੂੰ ਲੱਗਿਆ ਕਿ ਆਪਣਾ ਕੰਮ ਬੈਸਟ ਹੋਣਾ ਚਾਹੀਦਾ ਉਹਨੇ ਉਵੇਂ ਦਾ ਹੀ ਕੀਤਾ।
1: ਟਰਾਈ ਕੀਤਾ ਆਪਣੇ ਵੱਲੋਂ ਕਿ ਜਿੰਨਾ ਘੱਟ ਪਤਾ ਚੱਲ ਸਕੇ ਟ੍ਰੇਲਰ ਚ, ਕਿਉਂਕਿ ਫਿਰ ਤਾਂ ਹੀ ਮਜ਼ਾ ਆਉਂਦਾ ਫਿਰ ਸਿਨੇਮਾ ਚ ਮੂਵੀ ਦੇਖਣ ਦਾ।
0: ਹਾਂ, ਮੈਨੂੰ ਲੱਗ ਰਿਹਾ ਸੀਗਾ ਕਿ ਜਿੱਦਾਂ ਤੁਸੀਂ ਕਨਸੈਪਟ ਦੀ ਗੱਲ ਕਰ ਰਹੇ ਹੈਗੇ ਉਹ ਮੈਨੂੰ ਲੱਗ ਰਿਹਾ ਚਾਰ ਲਾਈਨ, ਅੱਜ ਕੱਲ ਕਹਿੰਦੇ ਨੇ ਨਾ ਕਿ ਪੰਜਾਬੀ ਚ
1: ਪ੍ਰੋਡਿਊਸਰ
0: ਖੜਾ ਖੜਾ ਦੱਸ ਦਿੰਦਾ ਭਾਜੀ, ਤੇ ਉਹ ਜਿਹੜੇ ਐਕਟਰ ਹੈਗੇ ਨੇ ਉਹ ਆਹ ਆਪਾਂ ਏਦਾਂ ਕਰਾਂਗੇ ਏਦਾਂ ਕਰਾਂਗੇ, ਦੋ ਗਾਣੇ ਆਹ ਬੰਦੇ ਨੇ ਤੇ ਆਹ ਫਿਲਮ।
1: ਨਹੀਂ ਨਹੀਂ ਇਹ ਬਿਲਕੁਲ ਜੀ, ਬਹੁਤ ਮਿਹਨਤ ਕੀਤੀ ਹੈ ਸਾਡੇ ਜੋ ਰਾਈਟਰ ਸਾਹਿਬ ਨੇ ਜਸ ਗਰੇਵਾਲ ਜੀ ਤੇ ਸਾਡੇ ਡਾਇਰੈਕਟਰ ਨੇ ਬਿੰਨੂ ਜੀ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਹਾਂਜੀ ਬਿੰਨੂ ਜੀ ਕਹਿੰਦੇ, ਪਰ ਵਰਿੰਦਰ ਜੀ ਉਹਨਾਂ ਨੇ ਬਹੁਤ ਵਧੀਆ, ਉਹਨਾਂ ਦੀ ਤਿਆਰੀ ਸੀ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਬਿਲਕੁਲ ਇਹਨਾਂ ਨੇ ਏਦਾਂ ਨੀ ਸੋਚਿਆ ਕਿ ਏਦਾਂ ਜਿੱਦਾਂ ਜੋ ਗੱਲ ਤੁਸੀਂ ਕਹਿ ਰਹੇ ਹੋ ਵੀ ਓਦਾਂ ਜਮਾ ਨੀ ਸੀ ਗੱਲ, ਵੀ ਉਹਨਾਂ ਨੇ ਪੂਰਾ ਕੋਈ ਉਹਨਾਂ ਨੂੰ ਇਹ ਨੀ ਸੀ ਵੀ ਇੱਧਰ ਦੋ ਬੰਦੇ ਲਿਆਓ, ਦੋ ਗਾਣੇ ਵੀ ਬੜੇ ਉਹਨਾਂ ਨੇ ਸੋਚ ਸਮਝ ਕੇ ਚੂਜ਼ ਕੀਤੇ ਨੇ, ਟ੍ਰੇਲਰ ਵੀ ਬੜਾ ਸੋਚ ਸਮਝ ਕੇ ਚੂਜ਼ ਕੀਤਾ, ਸਾਰਾ ਕੁਛ ਮਤਲਬ ਵਧੀਆ, ਉਹਨਾਂ ਨੇ ਮਿਹਨਤ ਬਹੁਤ ਕੀਤੀ ਆ ਸਾਡੀ ਟੀਮ ਨੇ ਨਾ।
0: ਆਈ ਰੀਅਲੀ ਲਾਈਕ ਦੈਟ ਸੌਂਗ, ਉਹ ਦਿਲ ਦਾ ਤੂੰ ਗਿਆ ਨਾ ਜਿਹੜਾ ਮੈਡਮ ਨੂਰ,
1: ਹਾਂਜੀ ਹਾਂਜੀ ਹਾਂਜੀ, ਜੋਤਿਕਾ ਜੀ ਨੇ ਗਾਇਆ, ਹਾਂਜੀ ਹਾਂਜੀ ਹਾਂਜੀ ਬਿਲਕੁਲ, ਉਹਨਾਂ ਦਾ ਹਾਂਜੀ ਬਹੁਤ ਉਹਨਾਂ ਦਾ ਵਰਜ਼ਨ ਹੀ ਆ ਉਸ ਗਾਣੇ ਦਾ ਅੱਗੇ
0: ਕਹਿੰਦੇ ਨੇ ਨੈਣਾ, ਹਨਾ ਮੈਡਮ ਨੂਰਾਂ ਦਾ ਗਾਣਾ ਉਹ
1: ਕਹਿੰਦੇ ਨੇ, ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦਾ ਹੀ ਹੈ ਜੀ।
0: ਵਾਹ ਨਾਈਸ ਨਾਈਸ। ਅੱਛਾ ਇੱਥੇ ਨਾ ਸਿਮੀ ਸੇ ਆਸਟ੍ਰੇਲੀਆ ਚ ਇੱਕ ਨੋਨ ਹੈ ਮੇਰਾ, ਮੈਂ ਫਰੈਂਡ ਤਾਂ ਨਹੀਂ ਕਹੂੰਗਾ ਕਿਉਂਕਿ ਉਹਨੇ ਗੱਲ ਹੀ ਨਹੀਂ ਕੀਤੀ, ਉਹ ਕਹਿੰਦਾ ਭਾਜੀ ਇੱਕ ਵਾਰ ਸਿਮੀ ਜੀ ਦੇ ਨਾਲ ਮਿਲਵਾ ਦਿਓ ਇੱਕ ਵਾਰ, ਤੇ ਹੁਣ ਤੁਸੀਂ ਮੈਨੂੰ ਦੱਸੋ ਮੈਂ ਉਹਦੀ ਵਾਈਫ ਨੂੰ ਕੀ ਕਹਾਂ। ਸਿਮੀ ਇੱਕ ਬਹੁਤ ਲੰਬਾ ਗੈਪ ਹੈ ਤੁਹਾਡਾ ਤੇ ਆਸਟ੍ਰੇਲੀਆ ਦਾ, ਔਰ ਮੂਵੀਜ਼ ਬਹੁਤ ਪਸੰਦ ਹੁੰਦੀਆਂ ਨੇ ਤੇ ਤੁਹਾਡੀ ਯੂ ਨੋ ਦੈਟ ਕਿ ਇੱਕ ਕਲਟ ਫੈਨ ਫੋਲੋਇੰਗ ਹੈਗੀ ਇੱਥੇ ਹਨਾ। ਹਾਊ ਡਿਡ ਦਿਸ ਮੂਵੀ ਕੇਮ ਇਨ ਟੂ ਯੋਰ ਲੈਪ?
1: ਜੀ ਇਹ ਮੈਨੂੰ ਵੀ ਡਾਇਰੈਕਟਰ ਸਰ ਵੱਲੋਂ ਆਈ ਸੀ ਕਾਲ, ਤੇ ਮੈਂ ਵਨ ਲਾਈਨਰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ, ਜਿਹੜੇ ਰਾਈਟਰ ਸਰ ਆਪਣੇ ਜਸ ਗਰੇਵਾਲ ਜੀ ਤੇ ਵਰਿੰਦਰ ਜੀ ਉਹਨਾਂ ਨੇ ਗੱਲ ਕੀਤੀ ਸੀ ਮੇਰੇ ਨਾਲ, ਤੇ ਮੇਰਾ ਉਹੀ ਤਰੀਕਾ ਹੁੰਦਾ ਜੀ ਦੇਖਣ ਦਾ ਪਰਖਣ ਦਾ ਚੀਜ਼ ਨੂੰ ਵੀ, ਮੈਨੂੰ 10 ਮਿੰਟ ਚ ਚੀਜ਼ ਸੁਣਾਓ ਤੇ ਮੈਨੂੰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਹੋਰ ਮੇਰਾ ਕੁਛ ਨੀ, ਬਾਕੀ ਗੱਲਾਂ ਬਾਅਦ ਚੋ। ਤੇ ਮੇਰੇ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਮੁੱਦਾ ਕੀ ਆਪਾਂ ਚੱਕ ਰਹੇ ਹਾਂ ਤੇ ਮੈਸੇਜ ਕੀ ਆ, ਤੇ ਸਾਡੀ ਆਡੀਅੰਸ ਜਿਹੜਾ ਆਪਣਾ ਪੰਜਾਬੀ ਸਿਨੇਮਾ ਉਹਦੇ ਚ ਕੀ ਵਧੋਤਰੀ ਹੋਊਗੀ ਜਦੋਂ ਆਪਾਂ ਇਹ ਮੂਵੀ ਕਰਾਂਗੇ, ਕਿੱਦਾਂ ਵਾਧਾ ਹੋਊਗਾ ਵੀ ਆਪਣਾ ਸਿਨੇਮਾ ਕਿੱਦਾਂ ਵਧੂਗਾ, ਤੇ ਇਹ ਜੀ ਬਹੁਤ ਮੈਨੂੰ ਲੱਗਦਾ ਜਿੱਥੇ ਮਾਂ ਬੋਲੀ ਦੀ ਗੱਲ ਹੋ ਜੇ ਉੱਥੇ ਉਹ ਤੋਂ ਉੱਤੇ ਦੀ ਤਾਂ ਮੈਨੂੰ ਲੱਗਦਾ ਕੋਈ ਚੀਜ਼ ਹੈ ਹੀ ਨਹੀਂ, ਜਿੱਥੇ ਆਪਾਂ ਆਪਣੀ ਮਾਂ ਬੋਲੀ ਦੇ ਲਈ ਖੜੇ ਹੋ ਜਾਈਏ ਤਾਂ ਇਹ ਉਹੀ ਚੀਜ਼ ਆ ਵੀ ਪੰਜਾਬੀ ਲਈ ਖੜੇ ਹਾਂ ਜੀ ਅਸੀਂ। ਫਿਰ ਜਦੋਂ ਰਾਈਟ ਹੋਏ ਮੈਂ ਵਨ ਲਾਈਨਰ ਸੁਣਿਆ, ਮੈਂ ਮੇਰੀ ਤਾਂ ਉਦੋਂ ਹੀ ਹਾਂ ਹੋ ਗਈ ਸੀ ਵੀ ਹਾਂਜੀ ਕਰਨੀ ਆ ਜੀ, ਬਿਲਕੁਲ ਕਰਨੀ ਆ। ਫਿਰ ਮੈਂਡੀ ਜੀ ਨਾਲ ਕੰਮ ਕਰਨ ਦਾ ਮੌਕਾ, ਕਿਉਂਕਿ 9 ਸਾਲ ਬਾਅਦ
0: ਆਪਾਂ
1: ਸਾਨੂੰ ਮੌਕਾ ਮਿਲਿਆ ਹਾਂਜੀ ਰੱਬ ਦਾ ਰੇਡੀਓ ਤੋਂ ਬਾਅਦ, ਤੇ ਫਿਰ ਸਾਨੂੰ ਸਤਵਿੰਦਰ ਜੀ ਮਿਲੇ ਜੀ ਫਾਈਨਲੀ, ਮੈਂ ਇਹਨਾਂ ਨਾਲ ਮੀਟਿੰਗ ਹੋਈ ਜੀ, ਤੇ ਫਿਰ ਬਹੁਤ ਵਧੀਆ ਲੱਗਿਆ, ਪੂਰੀ ਟੀਮ ਬਹੁਤ ਪੋਜ਼ਿਟਿਵ ਲੱਗੀ, ਸਤਵਿੰਦਰ ਜੀ ਵੀ ਵੈਰੀ ਹੀ ਇਜ਼ ਅ ਵੈਰੀ ਪੋਜ਼ਿਟਿਵ ਪਰਸਨ, ਸੋ ਮੈਨੂੰ ਬਹੁਤ ਐਜ਼ ਅ ਕੰਬੀਨੇਸ਼ਨ ਟੀਮ ਬਹੁਤ ਵਧੀਆ ਲੱਗੀ, ਸਕ੍ਰਿਪਟ ਬਹੁਤ ਵਧੀਆ ਲੱਗੀ ਜੀ, ਤੇ ਬਸ ਫਿਰ
0: ਬਾਹਰ ਜਾਣਾ ਸੀਗਾ ਤੇ ਜਾਂਦੇ ਜਾਂਦੇ ਫਿਰ ਰਹਿ ਗਏ ਸੀਗੇ, ਇਹ ਕੀ ਕਹਾਣੀ ਸੀਗੀ?
2: ਨਹੀਂ ਮੈਂ ਬਾਹਰ ਨੀ ਸੀ ਜਾਣਾ ਭਾਜੀ, ਐਕਚੁਅਲੀ ਮੇਰੀ ਸਿਲੈਕਸ਼ਨ ਹੋਈ ਸੀ ਏਅਰਫੋਰਸ ਦੇ ਵਿੱਚ।
0: ਅਰੇ ਨਾਈਸ
2: ਜੀ। ਤੇ ਮੇਰਾ ਐਕਸੀਡੈਂਟ ਹੋ ਗਿਆ ਸੀ।
0: ਓ ਮਾਈ ਗੋਡ। ਓਕੇ।
2: ਤੇ ਮੈਂ ਏਅਰਫੋਰਸ ਵਿੱਚ ਜਾਂਦਾ ਜਾਂਦਾ ਰਹਿ ਗਿਆ ਸੀ ਜੀ।
0: ਅੱਛਾ ਓਕੇ।
2: ਹਾਂਜੀ ਹਾਂ,
0: ਮੈਨੂੰ ਪਤਾ ਲੱਗਿਆ, ਮੈਂ ਕਿਹਾ ਕਿਤੇ ਤੁਸੀਂ ਇਟਲੀ ਜਾਣਾ ਸੀ, ਤੁਹਾਡਾ ਫੋਨ ਨੰਬਰ ਵੀ ਇਟਲੀ ਵਾਲਾ ਹੀ ਹੈ।
2: ਇਟਲੀ ਫਿਰ ਮੈਂ ਬਾਅਦ ਚ ਗਿਆ।
0: ਅੱਛਾ
2: ਬਾਅਦ ਚ ਗਿਆ ਇਟਲੀ। ਹਾਂਜੀ ਹਾਂਜੀ, ਫਿਰ ਜਦੋਂ ਇੱਥੇ ਫਿਰ ਗੱਲ ਨਾ ਬਣੀ ਤੇ ਫਿਰ ਕੋਈ ਆਪਸ਼ਨ ਹੈ ਨੀ ਸੀ, ਫਿਰ ਮੈਂ ਚਲੋ ਬਾਹਰ ਹੀ ਚੱਲਦੇ ਆ, ਫਿਰ ਬਾਹਰ ਚਲੇ ਗਏ। ਹਾਂਜੀ, ਉੱਥੋਂ ਸ਼ੁਰੂ ਹੋਇਆ ਸੀ।
0: ਅੱਛਾ, ਟ੍ਰੇਲਰ ਦੇ ਸਟਾਰਟਿੰਗ ਚ ਇੱਕ ਨਰੇਸ਼ਨ ਆਉਂਦੀ ਆ ਉਹ ਸੁਤੰਤਰ ਭਾਜੀ ਕਿ ਭਾਰਤ ਆਜ਼ਾਦ ਦੇਸ਼ ਹੈ, ਕਿ ਲੋਕ ਆਪਦੇ ਦੇਸ਼ ਚ ਆਪਦੀ ਜ਼ਬਾਨ ਬੋਲਣ ਚ ਸ਼ਰਮ ਮਹਿਸੂਸ ਕਰਦੇ ਨੇ, ਸੋ ਤੁਸੀਂ ਫਿਰ ਇਹ ਜਿਹੜਾ ਇੱਕ ਡਿਫਰੈਂਸ ਤੁਹਾਨੂੰ ਲੱਗਦਾ ਕਿ ਅੱਜ ਵੀ ਹੈਗਾ ਸਪੈਸ਼ਲੀ ਪਿੰਡਾਂ ਦੇ ਵਿੱਚ, ਕਿਉਂਕਿ ਰੂਰਲ ਪੰਜਾਬ ਦੀ ਸਟੋਰੀ ਹੈਗੀ ਹੈ ਨਾ, ਤੇ ਪੰਜਾਬੀ ਬੋਲਣ ਲੱਗੇ ਲੋਕ ਸ਼ਾਈ ਫੀਲ ਕਰਦੇ ਹੋਣਗੇ, ਏਦਾਂ ਡੂ ਯੂ ਥਿੰਕ ਸੋ?
2: ਜੀ ਜੀ ਜੀ, ਅਗਰ ਇਹ ਪੰਜਾਬ ਦੀ ਸਟੋਰੀ ਨਾ ਹੁੰਦੀ, ਔਰ ਅਗਰ ਇਹ ਮੈਨੂੰ ਲੱਗਦਾ ਕਿ ਹਰ ਬੰਦੇ ਦੀ ਕਹਾਣੀ ਨਾ ਹੁੰਦੀ, ਤੇ ਸ਼ਾਇਦ ਸਿਮੀ ਜੀ ਔਰ ਮੈਂਡੀ ਜੀ ਔਰ ਇਹ ਫਿਲਮ ਕਰਦੇ ਹੀ ਨਾ। ਮੈਂ ਤੇ ਚਲੋ ਬਹੁਤ ਛੋਟੀ ਜਿਹੀ ਚੀਜ਼ ਆ, ਇਹੀ ਨਾ ਉਹ ਫਿਲਮ ਕਰਦੇ। ਤਾਂ ਜਸ ਗਰੇਵਾਲ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਉਹ ਮੁੱਦੇ ਨੂੰ ਚੱਕਿਆ ਜੀ, ਤੇ ਇਹ ਤਾਂ ਦੇਖੋ ਹਰ ਇੱਕ ਬੰਦੇ ਨਾਲ ਮੇਰੇ ਹਿਸਾਬ ਨਾਲ ਹੋ ਰਿਹਾ ਜੀ। ਈਵਨ ਆਪਾਂ ਕਿਸੇ ਇੰਟਰਵਿਊ ਚ ਗਏ ਸੀ, ਉੱਥੇ ਕਿਸੇ ਰਿਪੋਰਟਰ ਨੇ ਕਿਹਾ ਸੀਗਾ ਕਿ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਮਤਲਬ ਪੰਜਾਬੀ ਬੋਲ ਕੇ ਜੁਰਮਾਨਾ ਹੋ ਰਿਹਾ
0: ਹੈ। ਅੱਛਾ ਜੀ,
2: ਦੇਖੋ ਕਿੰਨੇ ਜੀ ਜੀ ਭਾਜੀ
0: ਪ੍ਰਾਈਵੇਟ ਸਕੂਲ ਹੋ ਸਕਦੇ ਨੇ ਆਈ ਗੈਸ, ਸਰਕਾਰੀ ਸਕੂਲਾਂ ਚ ਤਾਂ
2: ਨਹੀਂ। ਹਾਂਜੀ, ਸਰਕਾਰੀ ਚ ਤਾਂ ਖੈਰ ਪੰਜਾਬੀ। ਹਾਂਜੀ, ਤਾਂ ਉਹ ਦੇਖੋ ਕਿੰਨੀ ਮੰਦਭਾਗੀ ਗੱਲ ਆ ਸਾਡੇ ਪੰਜਾਬੀਆਂ ਵਾਸਤੇ ਵੀ ਤੇ ਪੰਜਾਬੀ ਮਾਂ ਬੋਲੀ ਵਾਸਤੇ ਵੀ, ਹਨਾ, ਕਿ ਜਿੱਥੇ ਸਾਨੂੰ ਪੰਜਾਬ ਚ ਆਪਣੀ ਮਾਂ ਬੋਲੀ ਨੂੰ ਬੋਲਣ ਵਾਸਤੇ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੋਏ ਤੇ ਆਪਾਂ ਫਿਰ ਉਹ ਗੁਲਾਮ ਹੀ ਕਹਿ ਸਕਦੇ ਹਾਂ ਨਾ, ਜਿਹੜਾ ਆਪਣੇ ਮੁਲਕ ਚ ਆਪਣੀ ਮਾਂ ਬੋਲੀ ਨੂੰ ਖੁੱਲ ਕੇ ਨੀ ਬੋਲ ਸਕਦਾ। ਬਸ ਐਸੇ ਮੁੱਦੇ ਨੂੰ ਚੱਕਿਆ ਗਿਆ ਆਪਣੇ ਬੜੇ ਵਧੀਆ ਤਰੀਕੇ ਦੇ ਨਾਲ। ਆਪਾਂ ਆਸ ਕਰਦੇ ਹਾਂ ਕਿ ਪੰਜਾਬੀਆਂ ਨੂੰ ਇਹ ਫਿਲਮ ਬਹੁਤ ਪਸੰਦ ਆਏਗੀ, ਕਿਉਂਕਿ ਇਹ ਸਾਰੇ ਆਮ ਬੰਦਿਆਂ ਦੀ ਕਹਾਣੀ, ਸਾਰੇ ਜੋ ਵੀ ਨਿਕਲੇ ਨੇ ਪੰਜਾਬ ਤੋਂ ਨਿਕਲੇ ਨੇ ਉਹਨਾਂ ਸਭ ਦੀ ਕਹਾਣੀ, ਮਾਂ ਬੋਲੀ ਦੀ ਕਹਾਣੀ, ਪੰਜਾਬ ਦੀ, ਪੰਜਾਬੀਆਂ ਦੀ ਕਹਾਣੀ ਸਾਰੀ।
0: ਇਨਫੈਕਟ ਉਧਰ ਲੈਂਦੇ ਪੰਜਾਬ ਵਾਲੇ ਪਾਸੇ ਸਿਮੀ ਨੂੰ ਤਾਂ ਪਤਾ ਹੋਣਾ, ਇਹਨਾਂ ਨੇ ਕਈ ਆਰਟਿਸਟ ਦੇ ਨਾਲ ਵੀ ਕੰਮ ਕੀਤਾ। ਉਧਰ ਮੈਂ ਸੁਣਿਆ ਜ਼ਰੂਰ ਕਿ ਉਧਰ ਪੰਜਾਬੀ ਨੂੰ ਲੈ ਕੇ ਥੋੜਾ ਜਿਹਾ ਸ਼ੇਮ ਫੀਲ ਕਰਦੇ ਆ, ਪਰ ਮੈਨੂੰ ਇਹ ਲੱਗ ਰਿਹਾ ਕਿ ਇਧਰ ਵਾਲੇ ਪਾਸੇ ਹੁਣ ਸਿਮੀ ਥੋੜਾ ਜਿਹਾ
1: ਟ੍ਰੈਂਡ ਨਹੀਂ ਚੇਂਜ ਹੋਇਆ ਭਾਈ, ਪੂਰਾ ਪੂਰਾ ਮਤਲਬ ਦੋਨੋਂ ਪਾਸੇ ਹੀ ਆ ਕੰਮ ਖਰਾਬ, ਇੱਕ ਪਾਸੇ ਨਹੀਂ ਆ।
0: ਅਮਜ਼ਦ ਖਾਨ ਸਾਹਿਬ ਜਦੋਂ ਜਾਂਦੇ ਸੀ ਆਪਾਂ ਸ਼ੋਲੇ ਦੀ ਗੱਲ ਕਰੇ ਤਾਂ ਮੇਰੇ ਯਾਦ ਆ ਗਿਆ ਵੀ ਉਹਨਾਂ ਨੂੰ ਲੋਕ ਗੱਬਰ ਕਹਿ ਕੇ ਹੀ ਸੱਦਦੇ ਹੁੰਦੇ ਸੀ। ਤੁਹਾਨੂੰ ਮੈਂ ਸੁਣਿਆ ਕਿ ਕਈ ਵਾਰ ਲੋਕ ਮਿਸ਼ਰੀ ਮਿਸ਼ਰੀ ਕਹਿ ਕੇ ਹੀ ਸੱਦਦੇ ਰਹੇ ਨੇ ਕਾਫੀ।
1: ਹਾਂਜੀ ਜੀ, ਮੈਨੂੰ ਗੁੱਡੀ ਮਿਸ਼ਰੀ ਸੈਵੀ ਇਹ ਸਭ ਤੋਂ ਕਾਮਨ ਨੇ ਜੀ, ਤਿੰਨ ਗੁੱਡੀ ਮਿਸ਼ਰੀ ਤੇ ਸੈਵੀ।
2: ਦੇਖੋਗੇ ਨਾ ਤੁਸੀਂ ਕਹੋਗੇ ਕੀ ਕਮਾਲ
0: ਕੀਤੀ। ਉਹਦੇ ਤੇ ਤਾਂ ਕੋਈ ਡਾਊਟ ਨਹੀਂ ਪਰ ਡੈਫੀਨੇਟਲੀ। ਅੱਛਾ ਇਹਦੇ ਚ ਥੋੜਾ ਜਿਹਾ ਦੱਸ ਸਕਦੇ ਹੋ ਵਿਦਆਊਟ ਰਿਵੀਲਿੰਗ ਦੀ ਸਟੋਰੀ, ਕਿਉਂਕਿ ਜਿੱਦਾਂ ਮੈਂ ਪੁੱਛ ਰਿਹਾ ਸੀਗਾ ਕਿ ਟ੍ਰੇਲਰ ਦੇ ਵਿੱਚ ਬਹੁਤਾ ਪਤਾ ਨਹੀਂ ਚੱਲਦਾ। ਹਾਂ ਇੰਨਾ ਕੁ ਜ਼ਰੂਰ ਪਤਾ ਚੱਲਦਾ ਕਿ ਜਠਾਨੀਆਂ ਜਠਾਨੀਆਂ ਹਨਾ, ਥੋੜਾ ਜਿਹਾ ਇੱਕ ਇੱਕ ਘਰ ਦਾ ਜਿਹੜਾ ਹੈਗਾ ਉਹ ਜਤਾਨ ਦੇ ਲਈ ਕਿ ਮੇਰੀ ਵੀ ਨੂੰ ਇੰਗਲਿਸ਼ ਬੋਲਦੀ ਹੈ।
1: ਹਾਂਜੀ ਹਾਂਜੀ ਹਾਂਜੀ, ਏਦਾਂ ਹੀ ਆ ਜੀ। ਰੁਪਿੰਦਰ ਰੂਪੀ ਮੈਮ ਜੋ ਮੇਰੇ ਸੱਸ ਦਾ ਕੈਰੇਕਟਰ ਪਲੇ ਕਰ ਰਹੇ ਆ, ਦੇਖੋ ਆਪਾਂ ਦੱਸ ਤਾਂ ਟ੍ਰੇਲਰ ਹੀ ਐਕਸਪਲੇਨ ਕਰ ਸਕਦੇ ਆਪਾਂ, ਉਸ ਤੋਂ ਜਿਆਦਾ ਤਾਂ ਕੁਝ ਨਹੀਂ ਲੱਗਦਾ।
0: ਟ੍ਰੇਲਰ ਹੀ ਪੰਜਾਬੀ ਤੋਂ ਪੰਜਾਬੀ ਟ੍ਰਾਂਸਲੇਸ਼ਨ ਕਰਨੀ ਆ ਤੁਸੀਂ?
1: ਜੀ ਜੀ ਜੀ, ਪੰਜਾਬੀ ਤੋਂ ਪੰਜਾਬੀ ਟ੍ਰਾਂਸਲੇਸ਼ਨ ਹੋ ਸਕਦੀ ਆ ਜੀ ਇਸ ਵੇਲੇ ਤਾਂ, ਕਿਉਂਕਿ ਰਹਿ ਗਏ ਸਾਰੇ 3 ਦਿਨ ਹੁਣ ਤਾਂ ਇਹੀ ਦਰਖਾਸਤ ਆ ਵੀ ਪਲੀਜ਼ ਪਹੁੰਚੀਏ, ਕਿਉਂਕਿ ਬਹੁਤ ਹਿੰਮਤ ਚਾਹੀਦੀ ਹੁੰਦੀ ਆ ਗੌਤਮ ਜੀ ਵੈਸੇ ਵੀ ਨਾ ਕਿਸੇ ਸਰ ਲਈ ਕੋਈ ਵਧੀਆ ਚੀਜ਼ ਸਾਹਮਣੇ ਲੈ ਕੇ ਆਉਣ ਲਈ, ਕਿਉਂਕਿ ਡਰਦੇ ਨੇ ਲੋਕ ਜਦੋਂ ਇੱਕ ਇੰਨਾ ਵੱਡਾ ਮੈਸੇਜ ਅਟੈਚ ਹੋਵੇ ਜੁੜਿਆ ਹੋਵੇ ਨਾਲ। ਵੈਸੇ ਵੀ ਕੋਈ ਬਹੁਤ ਛੇਤੀ ਇਹੋ ਜਿਹੀ ਮੂਵੀ ਨੂੰ ਬਣਾਉਣ ਲਈ ਰਾਜ਼ੀ ਨਹੀਂ ਹੁੰਦਾ ਹਨਾ, ਕਿਉਂਕਿ ਸਾਰਿਆਂ ਦਾ ਥੋੜਾ ਜਿਹਾ ਭੁਲੇਖਾ ਇੱਧਰ ਨੂੰ ਰਹਿੰਦਾ ਵੀ ਬਸ ਕੱਲੀ ਸਲੈਪਸਟਿਕ ਕਾਮੇਡੀ ਬਣ ਜੇ ਆਪਣੀ ਤੇ ਇੱਦਾਂ ਤੇ ਉੱਦਾਂ ਹਨਾ, ਮਤਲਬ ਕਈ ਵਾਰੀ ਗੱਲਾਂ ਸੁਣੀਆਂ ਨੇ ਆਪਾਂ ਅੰਦਰ ਹੀ, ਤਾਂ ਇਹ ਬਹੁਤ ਹਿੰਮਤ ਵਾਲੀ ਗੱਲ ਹੁੰਦੀ ਹੈ ਕਿ ਕੁਛ ਬਹੁਤ ਸੈਂਸੇਬਲ ਚੀਜ਼ ਲੈ ਕੇ ਵਿਦ ਫੈਮਿਲੀ ਡਰਾਮਾ ਤੇ ਐਂਟਰਟੇਨਮੈਂਟ ਚ ਪਰੋ ਕੇ, ਕਿਉਂਕਿ ਜਿੱਦਾਂ ਕਿ ਜਸ ਗਰੇਵਾਲ ਜੀ ਨੇ ਉਹਨਾਂ ਨੇ ਇੰਨੀਆਂ ਵਧੀਆ ਵਧੀਆ ਮੂਵੀਜ਼ ਦਿੱਤੀਆਂ ਨੇ ਸਾਨੂੰ, ਬੰਬੂ ਕਾਟ, ਰੱਬ ਦਾ ਰੇਡੀਓ, ਦਾਣਾ ਪਾਣੀ ਵਰਗੀਆਂ ਚੀਜ਼ਾਂ ਦਿੱਤੀਆਂ ਨੇ ਹਨਾ, ਤੇ ਉਹੋ ਜਿਹੇ ਰਾਈਟਰ ਜਦੋਂ ਕੁਛ ਆਪਣੇ ਜ਼ੋਨ ਚ ਜਾ ਕੇ ਦੁਬਾਰਾ ਕਰਦੇ ਨੇ, ਉਹ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਕਮਾਲ ਹੀ ਕੀਤਾ। ਤੇ ਏਡਾ ਵੱਡਾ ਮੈਸੇਜ ਆ ਕਿ ਆਪਣੀ ਮਾਂ ਬੋਲੀ ਤੋਂ ਨਾ ਵਿਸਰੋ, ਇਹ ਬਹੁਤ ਇਹ ਸਟਾਰਟ ਹੀ ਹੁੰਦਾ ਜੀ। ਹੁਣ ਇਹ ਮਾੜੀ ਗੱਲ ਨੀ ਹੈ ਵੀ ਆਪਾਂ ਹੋਰ ਭਾਸ਼ਾ ਬੋਲਦੇ ਹਾਂ, ਦੈਟ ਇਜ਼ ਨੋਟ ਬੈਡ, ਬਿਕੋਜ਼ ਮੈਂ ਵੀ ਬੋਲਦੀ ਹਾਂ, ਸਾਡੀ ਮੱਲੋ ਮੱਲੀ ਅੰਗਰੇਜ਼ੀ ਨਿਕਲਦੀ ਆ, ਉਹ ਆਪਾਂ ਜਿਹੋ ਜਿਹੀ ਕੰਟਰੀਜ਼ ਚ ਰਹਿੰਦੇ ਹਾਂ, ਘੁੰਮਦੇ ਹਾਂ, ਫਿਰਦੇ ਹਾਂ, ਗਲੋਬਲਾਈਜੇਸ਼ਨ ਆ, ਅੱਜ ਕੱਲ ਦੇ ਟਾਈਮ ਚ ਲੋੜ ਆ ਅੰਗਰੇਜ਼ੀ ਦੀ, ਉਹ ਚ ਕੋਈ ਮਾੜੀ ਗੱਲ ਨੀ। ਇਹ ਤਾਂ ਚਲੋ ਸਾਡਾ ਟਾਈਟਲ ਥੋੜਾ ਕਿਊਟ ਸੀ, ਏਦਾਂ ਢੁਕਦਾ ਸੀ, ਇਹ ਤਾਂ ਆਪਾਂ ਇਹ ਨੀ ਕਹਿ ਸਕਦੇ ਸੀ ਅੱਗ ਲੱਗੇ ਹਰ ਉਹ ਭਾਸ਼ਾ ਨੂੰ ਜੀ ਤੋਂ ਮਾਂ ਬੋਲੀ ਨੂੰ ਉੱਤੇ ਨਹੀਂ ਰੱਖਿਆ ਜਾਂਦਾ, ਤਾਂ ਸਾਨੂੰ ਇਹ ਨਾਮ ਰੱਖਣਾ ਪਿਆ। ਪਰ ਗੱਲ ਸਿਰਫ ਇੱਥੇ ਇਹ ਹੋ ਰਹੀ ਆ ਵੀ ਜੀ ਸਦਕੇ ਭਾਸ਼ਾ ਆਪਾਂ ਜੋ ਮਰਜ਼ੀ ਸਿੱਖੀਏ, ਕਿਉਂਕਿ ਸਾਨੂੰ ਵੀ ਆਪਾਂ ਵੀ ਟ੍ਰਾਈਲਿੰਗੁਅਲ ਆ, ਹਿੰਦੀ ਬੋਲਦੇ ਆ, ਇੰਗਲਿਸ਼ ਬੋਲਦੇ ਆ, ਪੰਜਾਬੀ ਬੋਲਦੇ ਆ, ਪਰ ਕਦੀ ਵੀ ਸ਼ਰਮਿੰਦਗੀ ਨੀ ਮਹਿਸੂਸ ਕਰਨੀ ਆਪਣੀ ਮਾਂ ਬੋਲੀ ਨੂੰ ਲੈ ਕੇ, ਕਦੀ ਵੀ ਨਿੱਕਾ ਨੀ ਮਹਿਸੂਸ ਕਰਨਾ, ਛੋਟਾ ਨੀ ਮਹਿਸੂਸ ਕਰਨਾ ਵੀ ਲੈ ਮੈਂ ਇੱਥੇ ਪੰਜਾਬੀ, ਮਤਲਬ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ, ਉਹ ਤੋਂ ਟੁੱਟਣਾ ਨੀ, ਅੱਗੇ ਅੱਗੇ ਜਨਰੇਸ਼ਨ ਰੱਬ ਕਰੇ ਕੈਰੀ ਓਨ ਕਰੇ ਪੰਜਾਬੀ ਨੂੰ, ਅੱਗੇ ਅੱਗੇ ਲੈ ਕੇ ਜਾਵੇ।
0: ਜਰੂਰ ਦੇਖੀਏ ਸਤਵਿੰਦਰ ਭਾਜੀ, ਪਹਿਲਾਂ ਤੁਹਾਡਾ ਤੁਸੀਂ ਵੀ ਜਵਾਬ ਦਿੱਤਾ, ਮੈਂ ਬਾਅਦ ਚ ਸਿਮੀ ਤੋਂ ਵੀ ਐਕਸਪੈਕਟ ਕਰੂੰਗਾ ਉਹ ਜਵਾਬ। ਇੱਕ ਮੈਂ ਇਨਫੈਕਟ ਮੈਂ ਜਦੋਂ ਇੰਡੀਆ ਦੇ ਵਿੱਚ ਹੁੰਦਾ ਸੀਗਾ ਤਾਂ ਉਦੋਂ ਇਹ ਚੀਜ਼ ਅਸੀਂ ਨੋਟ ਕਰਦੇ ਹੁੰਦੇ ਸੀ, ਅਸੀਂ ਪੰਜਾਬੀ ਟੀਵੀ ਦੇ ਲਈ ਕੰਮ ਕਰਦੇ ਹੁੰਦੇ ਸੀਗੇ, ਤੇ ਕਿਉਂਕਿ ਹੁਣ ਸਾਡੀ ਤਾਂ ਚਲੋ ਠੀਕ ਹੈ ਪੰਜਾਬੀ ਗੁਰਮੁਖੀ ਪੜ੍ਹਨੀ ਵੀ ਆਉਂਦੀ ਹੈ, ਬੋਲਣ ਦੇ ਨਾਲੋਂ ਜ਼ਿਆਦਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇੱਕ ਸਕ੍ਰਿਪਟ ਹੈਗੀ ਹੈ ਜਿਹੜੀ ਪੰਜਾਬੀ ਦੀ ਗੁਰਮੁਖੀ ਲਿਪੀ ਹੈ, ਉਹਨੂੰ ਪੜ੍ਹਨਾ ਤੇ ਉਹਨੂੰ ਲਿਖਣਾ ਉਹ ਬਹੁਤ ਵੱਡੀ ਸਮੱਸਿਆ ਹੈ, ਸਪੈਸ਼ਲੀ ਦਿਸ ਜਨਰੇਸ਼ਨ ਜਿਹੜੀ ਜੈਨ ਜ਼ੀ ਆਪਾਂ ਕਹਿ ਰਹੇ। ਤੁਸੀਂ ਦੇਖਿਆ ਸਤਵਿੰਦਰ ਭਾਜੀ ਫੀਲ ਕੀਤਾ? ਮੈਂ ਫਿਰ ਸਿਮੀ ਤੋਂ ਵੀ ਇੱਧਰ ਨੂੰ ਹੀ ਆਉਂਦਾ।
2: ਭਾਜੀ ਡਿਪੈਂਡ ਹੈ, ਮੈਨੂੰ ਲੱਗਦਾ ਜੈਨਜੀਆ ਦੇ ਮਾਮਲੇ ਚ ਡਿਪੈਂਡ ਹੈ, ਹਰ ਉਹਦੇ ਘਰ ਦੀ ਸਿਚੁਏਸ਼ਨ ਤੇ ਡਿਪੈਂਡ ਹੈ ਚੀਜ਼ਾਂ ਨਾ। ਜਿਹਦੇ ਘਰ ਦੇ ਵਿੱਚ ਕਈ ਮਾਂ ਬਾਪ ਨੇ ਹਨਾ, ਉਹ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਜੋ ਵੀ ਬਾਹਰ ਪੜ੍ਹ ਰਹੇ ਹੋ ਸਾਨੂੰ ਕੋਈ ਉਹਦੇ ਨਾਲ ਉਹ ਨੀ, ਕੋਈ ਇਤਰਾਜ਼ ਨੀ, ਲੇਕਿਨ ਘਰ ਦੇ ਵਿੱਚ ਤੁਸੀਂ ਆ ਕੇ ਪੰਜਾਬੀ ਬੋਲੋ ਹਨਾ। ਜਿਵੇਂ ਕਿ ਸਿੰਮੀ ਜੀ ਕਈ ਇੰਟਰਵਿਊ ਚ ਕਿਹਾ ਕਿ ਇਹਨਾਂ ਦੇ ਘਰ ਦੇ ਵਿੱਚ ਮਤਲਬ ਕਿ ਘਰ ਦੇ ਅੰਦਰ ਐਂਟਰ ਹੁੰਦੇ ਸੀ ਤੇ ਸਿਰਫ ਪੰਜਾਬੀ ਹੀ ਬੋਲੀ ਜਾਂਦੀ ਸੀ, ਉਸ ਤੋਂ ਇਲਾਵਾ ਕਿਸੇ ਹੋਰ ਲੈਂਗੁਏਜ ਵਿੱਚ ਗੱਲ ਨਹੀਂ ਸੀ ਕੀਤੀ ਜਾਂਦੀ। ਤਾਂ ਉਹ ਮੈਨੂੰ ਲੱਗਦਾ ਕਿ ਹਰ ਘਰ ਦੇ ਉੱਤੇ ਡਿਪੈਂਡ ਹੈ। ਅਗਰ ਮਾਂ ਪਿਓ ਬੱਚਿਆਂ ਨੂੰ ਇਵੇਂ ਕਹਿ ਰਹੇ ਨੇ ਕਿ ਤੁਸੀਂ ਪੰਜਾਬੀ ਬੋਲਣੀ ਤੇ ਉੱਥੇ ਪੰਜਾਬੀ ਹੈਗੀ, ਜਿਹੜੇ ਮਾਂ ਪਿਓ ਕਹਿੰਦੇ ਕਿ ਨਹੀਂ ਨਹੀਂ ਸਾਡਾ ਬੱਚਾ ਤੇ ਬਸ ਇੰਗਲਿਸ਼ ਹੀ ਬੋਲਣਾ ਚਾਹੀਦਾ, ਪੰਜਾਬੀ ਦਾ ਕੀ ਹੈ, ਪੰਜਾਬੀ ਨਾ ਵੀ ਆਏਗੀ ਸਰ ਜਾਏਗਾ, ਤਾਂ ਉੱਥੇ ਉੱਦਾਂ ਦੀ ਸਿਚੁਏਸ਼ਨ ਹੈ ਮੇਰੇ ਹਿਸਾਬ ਨਾਲ ਤਾਂ ਇੱਦਾਂ ਹੈ।
0: ਰਾਈਟ ਰਾਈਟ ਰਾਈਟ। ਸਿਮੀ ਤੁਹਾਨੂੰ ਕੀ ਲੱਗਦਾ ਕਿ ਲਿਖਣੀ ਪੜ੍ਹਨੀ ਓਨੀ ਜ਼ਰੂਰੀ ਹੈ ਜਿੰਨੀ ਬੋਲਣੀ ਹੈ?
1: ਜੀ ਮਤਲਬ ਮੈਨੂੰ ਇਦਾਂ ਲੱਗਦਾ ਬੇਬੀ ਸਟੈਪਸ ਨੇ ਜੀ, ਨਿੱਕੇ ਨਿੱਕੇ ਸਟੈਪਸ ਨੇ ਵੀ ਸਾਡੀ ਬੋਲੀ ਅੱਗੇ ਤੱਕ ਜਾਣੀ ਚਾਹੀਦੀ ਆ। ਚਲੋ ਪੜ੍ਹਨੀ ਲਿਖਣੀ ਵੀ ਜ਼ਰੂਰੀ ਆ, ਪਰ ਇੰਨਾ ਉਹ ਵਿਤਕਰਾ ਵੀ ਨੀ ਮੈਂ ਕਰਨਾ ਚਾਹੁੰਦੀ ਵੀ ਜਮਾ ਹੀ ਮਤਲਬ ਇੱਦਾਂ ਕੋਈ ਆਪਾਂ ਕਲਾਸ ਨੀ ਲਾਉਣੀ, ਨੋਟ ਟੂ ਪ੍ਰੀਚੀ ਹਨਾ, ਕਿਉਂਕਿ ਆਪਣੇ ਪੰਜਾਬ ਚ ਤਾਂ ਦੇਖੋ ਪੰਜਾਬੀ ਹੈਗੀ ਆ, ਪਰ ਆਪਣੇ ਪੰਜਾਬੀ ਵੱਸਦੇ ਨੇ ਹਰ ਜਗ੍ਹਾ ਤੇ ਕਦੀ ਕਦੀ ਐਕਸੈਸੀਬਲ ਨਹੀਂ ਹੁੰਦਾ ਵੀ ਲਿਖਣੀ ਪੜ੍ਹਨੀ ਆਵੇ। ਦੈਟਸ ਓਕੇ, ਆਈ ਅੰਡਰਸਟੈਂਡ ਦੈਟ, ਉਹ ਕੋਈ ਹਨਾ ਵੀ ਜੇ ਆ ਜਾਓ ਤਾਂ ਸੋਨੇ ਤੇ ਸੁਹਾਗਾ, ਵੀ ਜੇ ਤੁਹਾਨੂੰ ਬੋਲਣ ਦੇ ਨਾਲ ਨਾਲ ਲਿਖਣੀ ਤੇ ਪੜ੍ਹਨੀ ਵੀ ਆਉਂਦੀ ਬਹੁਤ ਵਧੀਆ ਗੱਲ ਆ, ਐਡ ਆਨ ਹੀ ਆ ਉਹ। ਬਟ ਹਜੇ ਤਾਂ ਮਤਲਬ ਸਾਡੀ ਬੇਸਿਕਸ ਨੂੰ ਲੈ ਕੇ ਲੜਾਈ ਆ ਵੀ ਬੋਲਣੀ ਨਾ ਭੁੱਲੋ, ਮਤਲਬ ਇਹ ਤਾਂ ਹਜੇ ਆਪਾਂ ਉੱਤਲੇ ਲੈਵਲ ਦੀ ਗੱਲ ਕਰ ਰਹੇ ਹਾਂ, ਹਜੇ ਤਾਂ ਬੇਸਿਕ ਨੂੰ ਲੈ ਕੇ ਲੜਾਈ ਆ ਵੀ ਜੇ ਬਹੁਤ ਸਾਰੇ ਪੇਰੈਂਟਸ ਨੇ, ਬਹੁਤ ਸਾਰੇ ਮਾਂ ਪਿਓ ਜਦੋਂ ਸਾਨੂੰ ਬਹੁਤ ਪਿਆਰ ਨਾਲ ਲੋਕ ਮਿਲਣ ਆਉਂਦੇ ਨੇ, ਆਪਾਂ ਜਦੋਂ ਟਰੈਵਲ ਕਰ ਰਹੇ ਹੁੰਦੇ ਏਅਰਪੋਰਟਸ ਤੇ ਜਾਂ ਕਿਤੇ ਵੀ ਬਾਹਰ ਸ਼ੋਪਿੰਗ ਵੇਲੇ, ਤੇ ਬਹੁਤ ਫੈਮਿਲੀਜ਼ ਅੱਜ ਦੇ ਟਾਈਮ ਚ ਮੈਂ ਇਹੋ ਜਿਹੀਆਂ ਦੇਖੀਆਂ ਨੇ ਇੰਡੀਆ ਚ ਮੋਸਟਲੀ, ਤੁਹਾਨੂੰ ਐਵੇਂ ਕਹਾ ਕਿ ਮਾਂ ਪਿਓ ਨੂੰ ਆਉਂਦੀ ਹੁੰਦੀ ਆ ਪੰਜਾਬੀ ਤੇ ਬੱਚੇ ਨੂੰ ਇੱਕ ਵੀ ਸ਼ਬਦ ਨੀ ਆਉਂਦਾ ਹੁੰਦਾ, ਤੇ ਬੱਚੇ ਦੇ ਸਿਰ ਤੇ ਪਟਕਾ ਹੁੰਦਾ ਬਹੁਤ ਸੋਹਣਾ ਚੂੜੀ ਨਾਲ। ਹਾਂਜੀ, ਉਹ ਬਹੁਤ ਕਾਮਨ ਆ, ਤੇ ਇਹ ਸਿਰਫ ਇੱਕ ਛੋਟਾ ਜਿਹਾ ਨਿੱਕਾ ਜਿਹਾ ਇਗਜ਼ਾਮਪਲ ਆ। ਉਹ ਚ ਮੈਨੂੰ ਇਹ ਹੁੰਦਾ ਵੀ ਉਹ ਚ ਕੋਈ ਬੜਿਆਈ ਵਾਲੀ ਗੱਲ ਨੀ ਆ, ਵੀ ਜਿੱਦਾਂ ਕਦੀ ਕਦੀ ਆਪਾਂ ਪ੍ਰਾਊਡਲੀ ਕਹਿੰਦੇ ਆ ਵੀ ਮੇਰੇ ਬੱਚੇ ਕੋ ਤੋ ਨਹੀਂ ਆਤੀ ਹੈ ਪੰਜਾਬੀ, ਆ ਹੀ ਡਜ਼ਨਟ ਨੋ ਹਾਊ ਟੂ ਸਪੀਕ ਪੰਜਾਬੀ, ਹੀ ਡਜ਼ਨਟ ਨੋ, ਤਾਂ ਉਹ ਡਜ਼ਨਟ ਨੋ ਤਾਂ ਠੀਕ ਆ ਕੋਈ ਨਾ, ਤੁਹਾਨੂੰ ਹਿੰਦੀ ਆਉਂਦੀ ਇੰਗਲਿਸ਼ ਆਉਂਦੀ ਹੈ ਬਹੁਤ ਵਧੀਆ ਗੱਲ ਆ, ਪਰ ਆਪਣੀ ਮਾਂ ਬੋਲੀ ਨੂੰ ਪਲੀਜ਼ ਪਿੱਛੇ ਨਹੀਂ ਛੱਡਣਾ, ਵੀ ਉਹਨੂੰ ਵੀ ਨਾਲ ਨਾਲ ਲੈ ਕੇ ਤੁਰੋ, ਕਿਉਂਕਿ ਆਈ ਫੀਲ ਪਰਸਨਲੀ ਮੈਨੂੰ ਏਦਾਂ ਲੱਗਦਾ ਵੀ ਜਦੋਂ ਭਾਸ਼ਾਵਾਂ ਲੁਪਤ ਹੋਣੀਆਂ ਸ਼ੁਰੂ ਹੁੰਦੀਆਂ ਨੇ ਇਹ ਫਸਟ ਸਟੈਪ ਹੀ ਹੁੰਦਾ, ਅੱਜ ਸਾਨੂੰ ਇਹ ਰਿਅਲਾਈਜ਼ ਨਹੀਂ ਹੋ ਰਿਹਾ, ਬਟ ਅੱਜ ਤੋਂ 50 ਸਾਲ ਲਾ ਲਓ, 60 ਲਾ ਲਓ, 70 ਲਾ ਲਓ, ਚਲੋ ਖਿੱਚੀ ਤੋਂ 100 ਲਾ ਲਓ, ਮਤਲਬ ਜੇ ਆਪਣੇ ਅੱਗੇ ਨਿਆਣਿਆਂ ਤੱਕ ਉਹ ਜਨਰੇਸ਼ਨ ਨੂੰ ਨਹੀਂ ਆਊਗੀ, ਉਹਨਾਂ ਦੇ ਨਿਆਣਿਆਂ ਤੇ ਤਾਂ ਖਤਮ ਆ ਫਿਰ ਗੱਲ, ਪੜ੍ਹਨੀ ਲਿਖਣੀ ਤਾਂ ਬਹੁਤ ਦੂਰ ਦੀ ਗੱਲ ਆ, ਜਦੋਂ ਬਿਲਕੁਲ ਹੀ ਨਿਕਲੂਗੀ ਫਿਰ ਤਾਂ ਹਾਂਜੀ ਉਹ ਤਾਂ ਮਤਲਬ ਬਿਲਕੁਲ ਹੀ ਖਤਮ ਨਾ, ਫਿਰ ਜ਼ੁਬਾਨ ਹੀ ਖਤਮ
0: ਹੋ
1: ਜਾਂਦੀ ਹੈਗੀ। ਹਾਂਜੀ ਬਿਲਕੁਲ ਬਿਲਕੁਲ।
0: ਅੱਛਾ ਤੁਸੀਂ ਬਹੁਤ ਜ਼ਿਆਦਾ ਇਸ ਮੂਵੀ ਦੇ ਲਈ ਸਿਮੀ ਨਾ ਸੋਸ਼ਲ ਮੀਡੀਆ ਕਿਡਸ ਜਿਹੜੇ ਹੈਗੇ ਨੇ ਉਹਨਾਂ ਨੂੰ ਬਹੁਤ ਪ੍ਰਮੋਟ ਕੀਤਾ, ਆਈਵ ਸੀਨ ਦੈਟ, ਇੱਕ ਮਤਲਬ ਨੋਰਮਲੀ ਜਿਹੜੇ ਸਟਾਰ ਹੁੰਦੇ ਨੇ ਉਹ ਜਦੋਂ ਪ੍ਰਮੋਸ਼ਨ ਕਰਦੇ ਨੇ ਫਿਲਮ ਦੀ ਤਾਂ ਉਹ ਜਿਹੜੇ ਮੈਂ ਏਦਾਂ ਨੀ ਕਹੂੰਗਾ ਕਿ ਪ੍ਰੋਮੀਨੈਂਟ, ਬਟ ਏਦਾਂ ਹੈ ਕਿ ਹਰ ਇੱਕ ਨੂੰ ਆਪਣੀ ਟਾਈਮ ਲਾਈਨ ਤੇ ਲੈ ਕੇ ਨਹੀਂ ਆਉਂਦੇ ਹੈਗੇ, ਯੂ ਹੈਵ ਟੇਕਨ ਇਟ ਟੂ ਅਨਦਰ ਲੈਵਲ ਹਨਾ, ਕਿ ਤੁਸੀਂ ਆਪਣੀ,
1: ਮੈਂ ਤਾਂ ਜੀ ਲੈਫਟ ਰਾਈਟ ਐਂਡ ਸੈਂਟਰ, ਮੈਂ ਜੋ ਸਾਡੀ ਮੂਵੀ ਨਾਲ ਜੁੜਨਾ ਚਾਹੁੰਦਾ ਪਲੀਜ਼ ਆ ਕੇ ਜੁੜੋ, ਕਿਉਂਕਿ ਮੁੱਦਾ ਇੰਨਾ ਵੱਡਾ, ਇਹ ਗੱਲ ਇਹੋ ਜਿਹੀ ਗੱਲ ਆ ਜਿਹਦੇ ਵਾਸਤੇ ਮੈਂ ਪਰਸਨਲੀ ਫੀਲ ਕਰਦੀ ਹਾਂ, ਸਤਵਿੰਦਰ ਜੀ ਵੀ ਪਰਸਨਲੀ ਫੀਲ ਕਰਦੇ ਨੇ, ਸੋ ਆਪਾਂ ਸਾਰੇ ਬਹੁਤ ਦਿਲੋਂ ਇਸ ਟੋਪਿਕ ਨਾਲ, ਇਸ ਕੰਟੈਂਟ ਨਾਲ, ਇਸ ਮੁੱਦੇ ਨਾਲ ਜੁੜੇ ਹੋਏ ਆ, ਸਪੈਸ਼ਲੀ ਮਤਲਬ ਪੰਜਾਬ ਚ ਮੇਰਾ ਤਾਂ ਇਹ ਵੀ ਮਤਲਬ ਮੰਨਣਾ ਕਿ ਆਪਣੇ ਭਗਵੰਤ ਮਾਨ ਜੀ ਨੂੰ ਰਿਕੁਐਸਟ ਹੀ ਕਹਿ ਸਕਦੇ ਹਾਂ ਵੀ ਇਹ ਟੈਕਸ ਫ੍ਰੀ ਹੋਣੀ ਚਾਹੀਦੀ ਆ ਸਪੈਸ਼ਲੀ ਪੰਜਾਬ ਚ, ਕਿਉਂਕਿ ਇਹ ਗੱਲ ਇੰਨੀ ਵੱਡੀ ਆ ਕਿ ਇਹ ਹਰ ਫੈਮਿਲੀ ਤੱਕ, ਬੱਚਿਆਂ ਤੱਕ, ਵੱਡਿਆਂ ਤੱਕ ਮੈਂ ਚਾਹੁੰਦੀ ਹਾਂ ਕਿ ਇਹ ਮੂਵੀ ਪਹੁੰਚੇ।
0: ਕਰੈਕਟ, ਹਾਂ। ਇਹਦੀ ਆਡੀਅੰਸ ਕਿਹੜੀ ਹੈ ਸਤਵਿੰਦਰ ਭਾਜੀ, ਜੇ ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰੀਏ, ਜਿੱਦਾਂ ਹੁਣ ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਸੀ, ਸਿਰਫ ਇਹ ਜਨਰੇਸ਼ਨ ਹੈ ਜਿਹਨਾਂ ਨੂੰ ਅੰਗਰੇਜ਼ੀ ਸਿੱਖਣੀ
2: ਪੰਜਾਬੀ, ਭਾਜੀ ਮੈਂ ਕਹਿੰਦਾ ਕਿ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਇਹ ਸਭ ਦੀ ਫਿਲਮ ਹੈ ਹਨਾ, ਕਿਉਂਕਿ ਇਹਦੇ ਵਿੱਚ ਸਾਰਿਆਂ ਦੀ ਗੱਲ ਕਰਦੇ ਪਏ ਆਪਾਂ ਹਨਾ, ਜੇ ਕਿਸੇ ਮੰਨ ਲਓ ਕਿ ਇੱਕ ਘਰ ਦੇ ਵਿੱਚ ਇੱਕ ਦਾਦਾ ਹੈ ਹਨਾ, ਉਹਦੇ ਅੱਗਾ ਮਤਲਬ ਪੋਤਰਿਆਂ ਨੂੰ ਨਹੀਂ ਆਉਂਦੀ ਅਗਰ ਲੈਂਗੁਏਜ, ਤੇ ਉਹਨਾਂ ਦੀ ਵੀ ਪ੍ਰੋਬਲਮ ਹੈ ਅਗਰ ਕਿਸੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹਨਾ, ਉਹ ਆਪਣੇ ਤੇ ਦਾਦੇ ਨੂੰ ਨੂੰ ਇੰਗਲਿਸ਼ ਨੀ ਆਉਂਦੀ ਹਨਾ, ਜਿਹੜੇ ਇਧਰੋਂ ਗਏ ਨੇ ਵਿਚਾਰੇ ਹਨਾ ਬਜ਼ੁਰਗ ਨੇ, ਤਾਂ ਉਹ ਫਿਰ ਆਪਸ ਚ ਗੱਲਬਾਤ ਹੀ ਨੀ ਕਰ ਬੈਠੇ ਕਰ ਪਾਉਂਦੇ ਹਨਾ, ਫਿਰ ਉਹ ਦਾਦੀ ਦੀਆਂ ਜਿਹੜੀਆਂ ਲੋਰੀਆਂ ਹੁੰਦੀਆਂ ਬਚਪਨ ਚੋਂ ਕਿਵੇਂ ਸੁਣਾਉਣ, ਹੁਣ ਦੱਸੋ। ਤਾਂ ਮੈਨੂੰ ਲੱਗਦਾ ਕਿ ਇਹ ਸਾਰਿਆਂ ਨਾਲ ਜੁੜੀ ਹੋਈ ਕਹਾਣੀ ਹੈ, ਮਤਲਬ ਬੱਚਿਆਂ ਦੀ ਵੀ ਤੇ ਬਜ਼ੁਰਗਾਂ ਦੀ ਵੀ ਹੈ।
0: ਸੋਸ਼ਲ ਮੀਡੀਆ ਤੋਂ ਗੱਲ ਯਾਦ ਆਈ ਸੀ ਕਿ ਆਂਟੀ ਜੀ ਠੀਕ ਨੇ, ਮੰਮੀ ਤੁਹਾਡੇ ਉਹ
1: ਹਾਂਜੀ ਮੰਮੀ ਮੰਮੀ ਵਧੀਆ ਘੈਂਟ, ਮੰਮੀ ਵੇਟ ਕਰ ਰਹੇ ਨੇ 25 ਸਪਟੈਂਬਰ ਦਾ ਵੀ ਕਦੋਂ 25 ਆਵੇ ਤੇ ਕਦੋਂ ਮੰਮੀ ਆਪਣੀ ਸਹੇਲੀਆਂ ਨੂੰ ਸਾਰੀਆਂ ਨੂੰ ਭੈਣਾਂ ਨੂੰ ਲੈ ਕੇ ਪਹੁੰਚਣ। ਮੰਮੀ ਤਾਂ ਰੈਡੀ ਰਹਿੰਦੇ ਨੇ, ਉਹ ਤਾਂ ਦਿਨ ਚ ਦੋ ਦੋ ਤਿੰਨ ਤਿੰਨ ਸ਼ੋਅ ਵੀ ਦੇਖ ਲੈਂਦੇ
0: ਨੇ, ਉਹਨਾਂ ਦੀ ਵੀ ਆਪਣੀ ਇੱਕ ਫੈਨ ਫੋਲੋਇੰਗ ਹੈਗੀ ਹੈ।
1: ਇੱਕ ਮੇਰਾ ਕੱਟੜ ਫੈਨ ਮੈਨੂੰ ਪੱਕਾ ਪਤਾ ਵੀ ਮੰਮੀ ਮੰਮੀ ਜੀ ਤਾਂ, ਪਰ ਨਹੀਂ ਬਹੁਤ ਐਕਸਾਈਟਮੈਂਟ ਆ, ਮੇਰੇ ਰਿਸ਼ਤੇਦਾਰਾਂ ਚ ਵੀ ਬਹੁਤ ਐਕਸਾਈਟਮੈਂਟ ਆ। ਥੈਂਕਫੁਲੀ ਥੋੜਾ ਜਿਹਾ ਏਦਾਂ ਸੀ ਵੀ ਅੱਜ ਕੱਲ ਥੋੜਾ ਜਿਹਾ ਮਾਹੌਲ ਏਦਾਂ ਚੱਲ ਰਿਹਾ ਇੰਡਸਟਰੀ ਚ, ਤੇ ਪਰ ਲੋਕਾਂ ਨੂੰ ਅਵੇਅਰਨੈਸ ਹੈ ਵੀ ਮੂਵੀ ਆ ਰਹੀ ਆ, ਓਨਾ ਕੁ ਮੈਂ ਹਜੇ ਫਿਲਹਾਲ ਮੈਂ ਰਿਲੀਵਡ ਫੀਲ ਕਰ ਰਹੀ ਹਾਂ, ਮੈਂ ਠੀਕ ਫੀਲ ਕਰ ਰਹੀ ਹਾਂ ਵੀ ਲੋਕ ਮੰਮੀ ਕਹਿੰਦੇ ਵੀ ਅੱਗੇ ਉਹ ਪੁੱਛ ਰਹੇ ਨੇ ਆ ਆ ਕੇ ਵੀ ਅੱਛਾ ਪੱਛੀ ਨੂੰ ਟੁੱਟ ਪੈਣੀ ਇੰਗਲਿਸ਼ ਮੈਂ ਆ ਰਹੀ ਆ। ਹਾਂਜੀ, ਸੋ ਓਨੀ ਕੁ ਅਵੇਅਰਨੈਸ ਹੈ ਲੋਕ, ਮਤਲਬ ਜਿਹੜੇ ਮੈਨੂੰ ਵੀਡੀਓਜ਼ ਵੀ ਆਉਂਦੀਆਂ ਨੇ ਇੰਨੇ ਪਿਆਰ ਨਾਲ, ਮੈਸੇਜਸ ਵੀ ਆਉਂਦੇ ਨੇ, ਲੋਕੀ ਆਲਰੇਡੀ ਐਕਸਾਈਟਡ ਨੇ, ਮਤਲਬ
0: ਸਤਵਿੰਦਰ ਭਾਜੀ ਤੁਸੀਂ ਕੀ ਫਿਰ ਪਾਈਪਲਾਈਨ ਚ ਲੈ ਕੇ ਚੱਲ ਰਹੇ ਹੋ ਹੁਣ ਅੱਗੇ ਕੀ ਪ੍ਰੋਜੈਕਟ?
2: ਅੱਗੇ ਭਾਜੀ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੋਏਗਾ, ਅਜੇ ਤੇ ਕੁਛ ਸੋਚਿਆ ਨੀ ਹੈਗਾ, ਲੇਕਿਨ ਕਹਾਣੀਆਂ ਜਰੂਰ ਸੁਣੀਆਂ ਨੇ ਕੁਛ, ਬਾਕੀ ਦੇਖਦੇ ਹਾਂ ਜੀ ਫਿਰ। ਆਪਣਾ ਆਪਾਂ ਮੇਰਾ ਆਪਣੇ ਆਪ ਨਾਲ ਹੀ ਇਹ ਵਾਅਦਾ ਹੈ ਕਿ ਮੈਂ ਚਾਹੁੰਦਾ ਕਿ ਕੋਈ ਐਸਾ ਪ੍ਰੋਜੈਕਟ ਹੀ ਬਣਾਈਏ, ਚਾਹੇ 2 ਸਾਲ ਚ ਇੱਕ ਵਾਰੀ ਆਏ ਕੋਈ ਦਿੱਕਤ ਨੀ, ਲੇਕਿਨ ਐਸਾ ਆਏ ਕਿ ਲੋਕ ਉਹਨੂੰ ਯਾਦ ਰੱਖਣ, ਜਿਹੜਾ ਪੰਜਾਬੀ ਸਿਨੇਮੇ ਚ ਯਾਦ ਕੀਤਾ ਜਾਏ। ਬਸ ਐਸਾ ਹੀ ਪ੍ਰੋਜੈਕਟ ਬਣਾਉਣਾ ਚਾਹੁੰਦੇ ਹਾਂ ਜੀ, ਬਾਕੀ ਸਭ ਦੀ ਦੁਆਵਾਂ ਨਾਲ ਆਸ਼ੀਰਵਾਦ ਨਾਲ ਹੀ ਪੋਸੀਬਲ ਹੋਏਗਾ।
0: ਓਕੇ, ਦੇਖੋ ਮੈਂ ਹੁਣ ਆਪਾਂ ਯਾਦ ਮੈਂ ਅਲੱਗ ਤੋਂ
1: ਮੈਂਡੀ
0: ਜੀ ਡਾਇਲੌਗ ਮਾਰਨਗੇ, ਹਮ ਜਹਾਂ ਸੇ ਖੜੇ ਹੋਤੇ ਲਾਈਨ ਵਹਾਂ ਸੇ ਸ਼ੁਰੂ ਹੋਤੀ ਹੈ।
1: ਮੈਂਡੀ ਜੀ ਨੂੰ ਅਲੱਗ ਸਲੋਟ ਦੇਵਾਂਗੇ, ਉਹਨੂੰ ਕੱਲੇ
3: ਗਗਨ ਵਾਲੀ ਇੰਗਲਿਸ਼ ਹੋ ਗਈ ਮੇਰੀ ਸ਼ੁਰੂ, ਹੋਵੇਗੀ ਨਾ ਫਿਰ
1: ਆਪਾਂ
0: ਕਰ ਲਾਂਗੇ, ਰੱਬ ਸੁੱਖ ਰੱਖੇ। ਤੁਹਾਡੇ ਲਈ ਚੈਲੇਂਜਿੰਗ ਹੋਏਗਾ ਮੈਂਡੀ ਜੀ, ਇਸ ਕਿਸਮ ਦਾ ਫਿਊਚਰ ਦੇ ਵਿੱਚ ਕੋਈ ਰੋਲ ਹੈ ਟੁੱਟ ਪੈਣੀ ਇੰਗਲਿਸ਼ ਪਾਰਟ 2 ਦੇ ਵਿੱਚ ਮੈਂਡੀ ਜੀ ਆਉਣ ਵਾਲੀ ਹੈ?
1: ਮੈਂਡੀ ਜੀ ਗਗਨ ਬਣਨਗੇ 2 ਚ, ਮੈਂਡੀ ਜੀ ਤਾਂ ਬਣਵਾਉਣੀ ਹੈ ਗਗਨ ਵਾਲੀ
3: ਅੰਗਰੇਜ਼ੀ, ਉਹ ਵੀ ਡਬਲ ਰੋਲ ਵਿੱਚ, ਉਹ ਵੀ ਡਬਲ ਰੋਲ ਵਿੱਚ,
0: ਜਿਹੜਾ ਡਬਲ ਰੋਲ ਹੈ ਉਹਦੀ ਦੂਸਰੇ ਰੋਲ ਦੀ ਡਬਿੰਗ ਸਿਮੀ ਕਰ ਦੇਣਗੇ। ਨਹੀਂ ਇਹ ਇੱਕ ਨਾ ਮੈਂਡੀ ਜੀ ਇੱਕ ਜਿਹੜਾ ਸਿਸਟਰਹੁੱਡ ਹਾਊਸ ਦੈਟ, ਇਹਦੀ ਮੈਂ ਗੱਲ ਕਰ ਨਹੀਂ ਸਕਿਆ ਹੈਗਾ ਸਿਮੀ ਦੇ ਨਾਲ, ਇਹ ਥੋੜਾ ਜਿਹਾ ਨਵਾਂ।
3: ਹਾਂਜੀ ਹਾਂਜੀ,
0: ਹਾਊ ਡੂ
3: ਇਟਸ ਰੀਅਲੀ ਗੁੱਡ, ਇਟਸ ਵੈਰੀ ਗੁੱਡ। ਮੇਰੀ ਤਾਂ ਸਿਮੀ ਜੀ ਤਾਂ ਕੁਛ ਦਿਨ ਪਹਿਲਾਂ ਲੜਾਈ ਵੀ ਹੋ ਗਈ, ਉਹ ਸਾਡਾ ਮਤਲਬ ਮੋਰ ਲੱਗ ਗਈ,
1: ਮੋਰ ਸਾਡੇ ਦਾ ਆਪਾਂ ਵਾਲੀ ਲੈਵਲ ਤੱਕ ਪਹੁੰਚ ਚੁੱਕੇ ਕਿ ਹੁਣ ਮਤਲਬ ਇਹ ਮੈਂ ਦੀਦੀ ਨੇ ਮੇਰੇ, ਮੈਨੂੰ ਤਾਂ ਲੱਗਦਾ ਵੀ ਵੱਡੀ ਭੈਣ ਡਾਂਟ ਰਹੀ ਆ ਮੈਨੂੰ, ਮੈਂ ਚੁੱਪ ਕਰਕੇ ਬਹਿ ਜਾਣਾ ਬਾਅਦ ਚੋਂ ਵੀ ਉਹ ਸੌਰੀ ਸੌਰੀ ਦੀਦੀ ਸੌਰੀ।
0: ਆਪਣਾ ਸਤਿੰਦਰ ਭਾਜੀ ਤੁਸੀਂ ਕਿਵੇਂ ਫੀਲ ਕਰਦੇ ਹੋ ਇਸ ਭੈਣ ਚਾਰੇ ਦੇ ਵਿੱਚ?
2: ਮੈਂ ਤਾਂ ਪਹਿਲੇ ਦਿਨ ਤੋਂ ਭਾਜੀ ਬਹੁਤ ਹੀ
0: ਦਬਿਆ ਦਬਿਆ ਮਹਿਸੂਸ ਕਰਦਾ, ਦੋਨੋਂ ਇੱਕ ਜਗ੍ਹਾ ਤੇ ਅਲਾਈਨ ਹੁੰਦੇ ਹੋ ਸਿਮੀ ਤੇ ਮੈਂਡੀ, ਹਨਾ?
1: ਇੱਕ ਦੂਸਰੇ ਦੇ ਨੇੜੇ ਨੇੜੇ ਆ, 8 ਦਿਨ ਦੂਰ ਹੀ ਆਪਾਂ, ਐਕਸੀਡੈਂਟ ਪੂਰੀ ਜੰਮਿਆ ਉਹਨਾਂ ਦਾ ਫਸਟ ਮੇ ਆ ਮੇਰਾ ਨਾਈਨਥ ਮੇ ਆ ਆਪਾਂ ਟਿਪੀਕਲ ਟੋਰਸ ਆ ਦੋਵੇਂ
0: ਓਕੇ
1: ਬਸ ਉਹ ਥੋੜੇ ਸੁਲਝੇ ਹੋਏ ਸਮਝਦਾਰ ਟੋਰਸ ਨੇ ਮੈਂ ਥੋੜਾ ਜਿਹਾ ਬਚਪਨਾ ਵਾਲਾ ਟੋਰਸ
0: ਕਿਉਂਕਿ ਲੇਬਰ ਡੇ ਦੇ ਦਿਨ ਪੈਦਾ ਹੋਏ ਨੇ ਇਸ ਕਰਕੇ ਇਹਨਾਂ ਨੂੰ ਜ਼ਿਆਦਾ ਅੱਛਾ ਟਾਈਮ ਦੀ ਗੱਲ ਕਰੀਏ ਮੈਂਡੀ ਜਾਂਦੇ ਜਾਂਦੇ ਮੈਂ ਦੋ ਤਿੰਨ ਕੁਸ਼ਚਨ ਮੈਂ ਹੁਣ ਸੋਚੇ ਹੋਏ ਨੇ ਦਿਮਾਗ ਦੇ ਵਿੱਚ ਇਨ ਪਾਸਟ ਵਨ ਐਂਡ ਹਾਫ ਡੈਕੇਡ ਐਂਡ ਯੂ ਹੈਵ ਡਨ ਆਲਮੋਸਟ 20 ਮੂਵੀਜ਼ ਤੇ ਯੂ ਹੈਵ ਬੀਨ ਵੈਰੀ ਸਿਲੈਕਟਿਵ ਵਿਦ ਚੂਜ਼ਿੰਗ ਰੋਲ ਜਾਂ ਫਿਰ ਯੂ ਹੈਵ ਬੀਨ ਡਿਕਲਾਈਨਿੰਗ ਦੀ ਰੋਲਸ ਕੀ ਹੋ ਰਿਹਾ ਵਾਟਸ ਬੀਨ ਹੈਪਨਿੰਗ ਕੀ ਹੋ ਰਿਹਾ
3: ਰਿਸਪੋਂਸਿਬਿਲਿਟੀ ਬਣ ਗਈ ਸੀ ਕਿ ਨਹੀਂ ਮੈਂ ਹੁਣ ਵਧੀਆ ਹੀ ਮੂਵੀਜ਼ ਕਰਨੀਆਂ ਨੇ ਤੇ ਹਮੇਸ਼ਾ ਮਤਲਬ ਵਿਦ ਮੈਸੇਜ ਐਂਡ ਕਲਚਰ ਨੂੰ ਮਤਲਬ ਇੱਕ I would say zen vich rakh ke you know kyunki oh shuruaat udda di ho gayi sigi you know so I think punjabi cinema jithe utthe ohdi gal hundi hai so mera matlab lagav te complete love for punjabi cinema fir idda ho gaya siga ki chalo apan karna ta hai kaam bhi karna hai but always ke contribution bahut positive hove and even the tutpani english ne bhi ਇੱਕ ਇੱਦਾਂ ਦਾ ਪ੍ਰੋਜੈਕਟ ਹੈ ਕਿ ਇੰਨੀ ਮਤਲਬ ਮੇਰੇ ਇੰਨੀ ਪਿਆਰੀ ਫਿਲਮ ਹੈ ਕਿ ਮੈਂ ਜਸ ਨੂੰ ਕਿਹਾ ਸੀ ਮੈਂ ਕਿਹਾ ਮੈਂ ਇਹਦੇ ਚ 5 ਮਿੰਟ ਵੀ ਕਰ ਲਾਂਗੀ 10 ਮਿੰਟ ਵੀ ਕਰ ਲਾਂਗੀ ਯੂ ਨੋ ਬਿਕਾਜ਼ ਇਟਸ ਸੱਚ ਅ ਬਿਊਟੀਫੁਲ ਫਿਲਮ ਹਨਾ ਦ ਬਿਊਟੀਫੁਲ ਮੂਵੀਜ਼ ਦਾ ਹਿੱਸਾ ਹੀ ਬਣਨਾ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ
0: ਬਿਊਟੀਫੁਲ ਮੂਵੀਜ਼ ਦੇ ਲਈ ਆਡੀਅੰਸ ਅਕਸਰ ਸਾਡੇ ਪੰਜਾਬੀ ਸਿਨੇਮਾ ਸਟਰਗਲ ਕਰ ਜਾਂਦਾ ਹੈਗਾ ਡੂ ਯੂ ਫੀਲ ਦੈਟ
3: Yeah, a little bit, but I think apni bahut growth ho chuki hai te holi holi hundi rahegi. I understand thoda jaha vich ho janda apne phases aunde ne ke ek na kind of senseless comedies jiyan baniyan shuru ho jandiyan ne and ohi fir daur carry forward hunda hai but fir industry sambhal jandi hai ke nahi audiences inne hun intelligent ne OTT ne and also covid the time lokan ne inni content dekh layi hai hai na so challenge feel karte ne log directors hon producers hon ਮਹਿਸੂਸ ਕਰਦੇ ਨੇ ਕਿ ਨਹੀਂ ਆਪਾਂ ਨੂੰ ਵਧੀਆ ਕੰਟੈਂਟ ਆਪਾਂ ਬਾਹਰ ਕੱਢਣੀ ਹੈ ਬਟ ਥੋੜੇ ਲਿਮਿਟੇਸ਼ਨਸ ਹੈਗੇ ਨੇ ਕਿਉਂਕਿ ਆਪਾਂ ਚਾਹੁੰਦੇ ਹਾਂ ਪਰਿਵਾਰਿਕ ਮੂਵੀਜ਼ ਜੋ ਪੂਰੀ ਫੈਮਿਲੀ ਬੈਠ ਕੇ ਦੇਖੇ ਹਨਾ ਸੋ ਆਪਾਂ ਉਹ OTT ਵਾਈਬ ਜਾਂ ਹਿੰਦੀ ਸਿਨੇਮਾ ਵਾਈਬ ਵਿੱਚ ਜਾ ਹੀ ਨਹੀਂ ਸਕਦੇ ਯੂ ਨੋ ਕਿਉਂਕਿ ਉਹਨਾਂ ਵਿੱਚ ਲੈਟਸ ਸੇ ਕਿ ਉਹ ਗਾਲੀ ਗਲੋਚ ਜਾਂ ਫਿਰ ਲੈਟਸ ਸੇ ਕਿ ਜਿਹੜੇ ਰੋਮਾਂਟਿਕ ਸੀਨਸ ਹੋਣ ਐਂਡ ਜਾਂ ਫਿਰ ਐਨੀ ਸੈਕਸੁਅਲ ਸੀਨਸ ਆਪਾਂ ਕਰ ਹੀ ਨਹੀਂ ਸਕਦੇ ਨਾ ਹੀ ਆਪਾਂ ਕਰਨੇ ਆ ਹਨਾ ਨਾ ਰਾਈਟ ਬਟ ਆਪਾਂ ਉਹ ਲਿਮਿਟੇਸ਼ਨ ਦੇ ਅੰਦਰ ਆਪਾਂ ਪਿਆਰੀਆਂ ਪਿਆਰੀਆਂ ਮੂਵੀਜ਼ ਤੇ ਫੋਕਸ ਕਰਕੇ ਕਿ ਉਹਨਾਂ ਵਿੱਚ ਲੋਕਾਂ ਨੂੰ ਐਂਟਰਟੇਨਮੈਂਟ ਵੀ ਹੋਵੇ ਉਹਨਾਂ ਨੂੰ ਮੈਸੇਜ ਵੀ ਮਿਲੇ ਮੈਂ ਇਹ ਆਡੀਅੰਸ ਬਾਰੇ ਜ਼ਰੂਰ ਦੇਖਿਆ ਹੈ ਕਿ ਜਦੋਂ ਵੀ ਆਡੀਅੰਸਿਸ ਸਿਨੇਮਾ ਹਾਲ ਚੋਂ ਨਿਕਲਦੇ ਨੇ ਹਮੇਸ਼ਾ ਉਹ ਕਹਿੰਦੇ ਨੇ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਮੈਸੇਜ ਸੀ ਇਹ ਮੈਂ ਬਹੁਤ ਵਾਰੀ ਆਡੀਅੰਸਿਸ ਦੇ ਮੂੰਹ ਤੋਂ ਸੁਣਿਆ ਹੈ
0: ਕਰੈਕਟ
3: ਸੋ ਇਹੀ ਹੈ ਕਿ ਉਹ ਫਿਰ ਤੁਹਾਨੂੰ ਪਤਾ ਕਿ ਸਪਲਾਈ ਐਂਡ ਡਿਮਾਂਡ ਹੁੰਦਾ ਹੈ ਸੋ ਜੇ ਆਡੀਅੰਸਿਸ ਨੂੰ ਉਹ ਚਾਹੀਦਾ ਹੈ ਕਿ ਮੈਸੇਜ ਚਾਹੀਦਾ ਹੈ ਫਿਰ ਅਸੀਂ ਉਹਦੇ ਤੇ ਹੀ ਫੋਕਸ ਕਰਾਂਗੇ ਪਰ ਉਹਦੇ ਲਈ ਫਿਰ ਥੋੜਾ ਵਕਤ ਚਾਹੀਦਾ ਹੁੰਦਾ ਹੈ ਐਂਡ ਉਹਦੇ ਲਈ ਆਪਾਂ ਕਿੰਨੇ ਪ੍ਰੋਜੈਕਟਸ ਕਿੰਨੇ ਆਪਾਂ ਕਿਸ ਤਰ੍ਹਾਂ ਤੋੜ ਮਰੋੜ ਕੇ ਅਲੱਗ ਅਲੱਗ ਟਾਈਪਸ ਦੇ ਪ੍ਰੋਜੈਕਟਸ ਅੱਗੇ ਲੈ ਕੇ ਆਈਏ ਜਿੱਥੇ ਉਹਨਾਂ ਨੂੰ ਇੱਦਾਂ ਵੀ ਨਾ ਫੀਲ ਹੋ ਸੈਂਸਲੈਸ ਕਾਮੇਡੀ ਜਾਂ ਮੈਸੇਜ ਵੀ ਮਿਲੇ ਪਰ ਐਂਟਰਟੇਨਮੈਂਟ ਵੀ ਹੋਵੇ
0: ਰਾਈਟ ਮੇਰੇ ਖਿਆਲ ਦੇ ਨਾਲ ਉਹ ਜਿਹੜੀ ਕਾਮੇਡੀ ਦੀ ਤੁਸੀਂ ਗੱਲ ਕਰ ਰਹੇ ਹੋ ਰੱਬ ਦਾ ਰੇਡੀਓ ਤੋਂ ਬਾਅਦ ਯੂ ਹੈਵਨਟ ਬੀਨ ਪਾਰਟ ਆਫ ਸੱਚ ਮੂਵੀਜ਼ ਤੁਸੀਂ ਉਸ ਤਰ੍ਹਾਂ ਦੀ ਫਿਰ ਕਦੇ ਕੀਤੀ ਵੀ ਨਹੀਂ ਹੈਗੀ ਹਨਾ ਜਿਹੜੀਆਂ ਉਹ ਇਨੀਸ਼ੀਅਲ
3: ਰੱਬ ਦਾ ਰੇਡੀਓ ਵੀ ਦੇਖੋ ਸਿਚੁਏਸ਼ਨਲ ਕਾਮੇਡੀ ਸੀ ਐਂਡ ਉਹ ਵੀ ਆਪਾਂ ਸਿੰਮੀ ਜਿਹਦੇ ਕਿਰਦਾਰ ਰਾਹੀਂ ਸਿਚੁਏਸ਼ਨਲ ਕਾਮੇਡੀ ਪਾਈ ਸੀ ਜਸ ਗਰੇਵਾਲ ਹਮੇਸ਼ਾ ਇੱਦਾਂ ਕਰਦਾ ਆ ਉਹ ਕਹਿੰਦਾ ਕਿ ਮੈਂ ਕਾਮੇਡੀ ਸੇ ਕਾਮੇਡੀ ਨਹੀਂ ਕਰਨੀ ਸਿਚੁਏਸ਼ਨ ਤੇ ਡਾਇਲੋਗ ਸੇ ਹਾਸਾ ਆਉਣਾ ਚਾਹੀਦਾ ਆ ਉਹ ਵੀ ਬਹੁਤ ਲੋਕਾਂ ਨੂੰ ਤਾਂ ਮਤਲਬ ਰੱਬ ਦੇ ਰੇਡੀਓ ਟਾਈਮ ਉਹਨਾਂ ਨੂੰ ਇਸੇ ਗੱਲ ਤੇ ਜਿੱਦਾਂ ਹੁਣ ਇਸ ਫਿਲਮ ਵਿੱਚ ਆਪਾਂ ਨੂੰ ਇਸ ਗੱਲ ਤੇ ਹਾਸਾ ਆਉਂਦਾ ਨਾ ਦੀਦੀ ਯੂਰ ਹਾਊਸ ਕਲੋਂਜੀ ਇਜ਼ ਯੂ ਨੋ ਲਾਈਕ ਇਹਦੇ ਤੇ ਆਪਾਂ ਨੂੰ ਹਾਸਾ ਆਉਂਦਾ ਜਾਂ ਫਿਰ ਜਿਵੇਂ ਸਿੰਮੀ ਜੀ ਆਪਾਂ ਟ੍ਰੇਲਰ ਚ ਵੀ ਦੇਖਿਆ ਆ ਉਹ ਆਈ ਹੈਵ ਟੂ ਕਾਓ ਸ਼ੀ ਹੈਜ਼ ਟੂ ਆਈ ਹੈ ਨਾ
0: ਮਾਈ ਫਰੈਂਡ ਦਾ ਐਸੇ ਯਾਦ ਕਰ ਲੋ ਤੇ ਉਹਦੇ ਤੇ ਸਾਰੇ ਹੀ ਚਿਪਕਾਈ ਚੱਲੋ ਹਨਾ ਇਹਨਾਂ ਨੇ ਉਹੀ ਯਾਦ ਕੀਤਾ ਹੋਇਆ ਸੀ ਉਹ ਚ ਕਾਓ ਲਾਲੀ ਫਸਾਤੀ ਥੈਂਕ ਯੂ ਸੋ ਮਚ ਐਂਡ ਆਈ ਹੋਪ ਕਿ ਇੱਕ ਵਾਰ ਸ਼ਾਊਟ ਆਊਟ ਦੇ ਦਿਓ ਜੇ ਤੁਹਾਡੇ ਚੋਂ ਕੋਈ ਵੀ ਦੇਣਾ ਚਾਹੁੰਦਾ ਆਸਟ੍ਰੇਲੀਅਨ ਆਡੀਅੰਸ ਦੇ ਲਈ 25th September I guess
1: ਪਰਿਵਾਰਿਕ ਫਿਲਮ ਹੈ ਐਂਡ ਲੋਕਾਂ ਨੂੰ ਬਹੁਤ ਮਜ਼ਾ ਵੀ ਆਏਗਾ ਤੇ ਮੈਸੇਜ ਵੀ ਮਿਲੇਗਾ ਜੋ ਆਪਣੇ ਆਡੀਅੰਸਿਸ ਭਾਲਦੇ ਨੇ ਪੂਰਾ ਪੈਸਾ ਵਸੂਲ ਹੋਵੇਗਾ ਐਂਡ ਆਈ ਥਿੰਕ ਇਹ ਮੂਵੀ ਆਪਣੇ ਸਿਨੇਮਾ ਲਈ ਇੱਦਾਂ ਦੀ ਫਿਲਮ ਹੋਵੇਗੀ ਕਿ ਫਕਰ ਮਹਿਸੂਸ ਹੋਵੇਗਾ ਕਿਉਂਕਿ ਉਹੀ ਗੱਲ ਹੈ ਕਿ ਮਾਂ ਬੋਲੀ ਦੀ ਗੱਲ ਹੈ ਤਾਂ ਵੀ ਕਾਂਟ ਗੋ ਰੋਂਗ ਜਦੋਂ ਸਿਨੇਮਾ ਹੀ ਪੰਜਾਬੀ ਹੈ ਤਾਂ ਆਪਾਂ ਗੱਲ ਹੀ ਫਿਰ ਪੰਜਾਬੀ ਦੀ ਕਰ ਦਿੱਤੀ ਆਈ ਥਿੰਕ ਇਟਸ ਅ ਵਿਨ ਵਿਨ ਇਟਸ ਅ ਵਿਨ ਵਿਨ ਸਿਚੁਏਸ਼ਨ
0: ਤੁਹਾਡਾ ਮੈਂ ਜਾਣ ਤੋਂ ਪਹਿਲਾਂ ਮੈਂ ਸੌਂਗ ਚਲਾਣਾ ਤੁਹਾਡਾ ਫੇਵਰੇਟ ਕਿਹੜਾ ਇਸ ਫਿਲਮ ਦੇ ਵਿੱਚ ਮੈਂਡੀ
1: ਸਾਰੇ ਫੇਵਰੇਟ ਨੇ ਇੱਕ ਉਡੇ ਡੋਰੀ ਬਹੁਤ ਵਧੀਆ ਲੱਗਦਾ ਦਿਲ ਦਾ ਤੋਂ ਗਹਿਣਾ ਇੱਕ ਤੇਰਾ ਇੰਤਜ਼ਾਰ ਵੀ ਮੈਨੂੰ ਬਹੁਤ ਵਧੀਆ ਲੱਗਦਾ ਤੇ ਅੱਗ ਲੱਗੇ ਅੰਗਰੇਜ਼ੀ ਵੀ ਬਹੁਤ ਵਧੀਆ ਲੱਗਦਾ
0: ਸਿਮੀ ਤੁਹਾਡਾ ਕਿਹੜਾ ਫੇਵਰੇਟ
1: ਸਿਮੀ ਜੀ ਦਾ ਇੱਕ ਗਾਣਾ ਹੈ ਜੋ ਇਹਨਾਂ ਤੇ ਫਰਮਾਇਆ ਗਿਆ ਹੈ ਐਂਟਰੀ ਸੌਂਗ ਹੈ ਮੂਵੀ ਵਿੱਚ ਕੌਣ ਖੜਾ ਕੌਣ ਖੜਾ ਦਰਵਾਜ਼ੇ
0: ਕੌਣ ਖੜਾ ਦਰਵਾਜ਼ੇ ਆਪਣਾ ਮੈਂਡੀ ਜੀ ਤੇ ਸਿਮੀ ਦਾ ਵੀ ਥੈਂਕ ਯੂ ਕਰ ਦਿਓ ਮੇਰੇ ਵੱਲੋਂ ਤੇ ਥੈਂਕ ਯੂ ਸਤਵਿੰਦਰ
2: ਜੀ ਪੱਕਾ
0: ਮੈਂ ਤਾਂ ਕੁਛ ਨੀ ਕਿਹਾ ਮੈਂ ਤਾਂ ਮੂੰਹ ਹੀ ਕਢਾਇਆ ਸੁਣ ਲਓ ਤੁਸੀਂ ਵੀ ਇਹ ਗਾਣਾ ਤੇ ਇੰਟਰਵਿਊ ਵੀ ਦੱਸ ਦਿਓ ਕਿੱਦਾਂ ਦੀ ਲੱਗੀ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਵੀਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਰਲ ਮਿਲ ਕੇ ਸਾਰੇ ਆਪਾਂ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਅੱਜ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਰੇਡੀਓ ਹਾਂਜੀ ਸੁਣ ਰਹੇ ਸਾਰੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਪਿਆਰੀ ਪਿਆਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ, ਔਰ ਹਮ ਤਿਆਰ ਹੈ ਹੱਸਣੇ ਕੇ ਲੀਏ ਬੱਚੋਂ ਕੇ ਚੁਟਕਲੋ ਪਰ। ਯੇ
0: ਆਓ ਜੀ ਫਿਰ ਆਪਾਂ ਵਧਦੇ ਹਾਂ ਅੱਗੇ ਅਤੇ ਵੇਖਦੇ ਹਾਂ ਵੀ ਬੱਚੇ ਕੀ ਲੈ ਕੇ ਆਏ ਨੇ ਸਾਡੇ ਲਈ। ਤੇ ਹਾਂਜੀ ਮੈਨੂੰ ਇੱਕ ਵਾਰੀ ਖੋਲ ਲੈਣ ਦਿਓ, ਮੈਨੂੰ ਪੋਰਟਲੀ ਜੀ ਇੱਕ ਵਾਰੀ।
1: ਹਾਂਜੀ ਹਾਂਜੀ,
0: ਸਿਸਟਮੈਟਿਕ ਤੇ ਫਾਰਮੈਟਿਕ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਗੁਰਪਾਲ ਤੇ ਮੰਨਤ ਨੇ। ਸਤਿ ਸ਼੍ਰੀ ਅਕਾਲ ਗੁਰਪਾਲ ਸਿੰਘ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਸਤਿ ਸ਼੍ਰੀ
0: ਅਕਾਲ ਗੁਰਪਾਲ ਜੀ, ਕੀ ਹਾਲ ਨੇ?
1: ਬੋਲਿੰਗ
0: ਪਤਾ ਕਿੱਡੀ ਤੇਜ ਆ, ਵੇਖੀ ਹਲੇ ਤੂੰ? ਲੈ ਮੈਂ ਨੈਟਾਂ ਚ ਵੇਖਿਆ ਬੋਲਿੰਗ ਕਰਦਿਆਂ ਨੂੰ।
1: ਓਕੇ, ਬੁਮਰਾ ਸਟਾਈਲ ਹੈ? ਬੁਮਰਾ ਸਟਾਈਲ ਬੋਲਿੰਗ ਕਰਦਾ?
0: ਸਟਾਈਲ ਪਤਾ ਨੀ ਕਿਹੜਾ ਸਟਾਈਲ ਹੈ ਗੁਰਪਾਲ। ਕ੍ਰਿਕਟ ਦਾ ਮੈਚ ਰੱਖਣਾ ਗੁਰਪਾਲ,
2: ਠੀਕ
0: ਹੈ?
1: ਗੁੱਡ ਹੋ ਗਿਆ,
2: ਟੀਮ ਤਿਆਰ ਕਰਕੇ ਲਿਆਇਓ।
0: ਨਹੀਂ ਤੁਸੀਂ ਇੱਕ ਪਾਸੇ ਹੋ ਜਾਣਗੇ ਜਿਹੜੇ ਅੰਡਰ 12।
1: ਓਕੇ,
0: ਗੁਰਪਾਲ ਸਾਡੇ ਕੋਲ ਵੀ ਹੈਗਾ, ਫਤਿਹ ਵੀ ਹੈਗਾ ਤੇ ਸਾਡੇ ਕੋਲ ਆਪਣਾ ਅਰਨਵ ਵੀ ਹੈਗਾ,
1: ਬਸ
0: ਤੇ ਉਧਰ ਤਾਜ ਹੈਗਾ ਵੱਡਾ।
1: ਸਹੀ ਹੋ ਗਿਆ, ਟੀਮ ਤਾਂ ਵਾਧੂ ਤਕੜੀ ਹੋ ਗਈ,
0: ਪਰ ਇਹ ਤੇ ਇਹ ਜ਼ਿਆਦਾ ਸਟਰੋਂਗ ਹੋ ਜਾਣੀ ਟੀਮ ਯਾਰ।
1: ਅੱਛਾ, ਮੈਂ ਫਿਰ ਫੋਨ ਕਰਾਂ ਪੈਟ ਕਮਿੰਸ ਨੂੰ?
0: ਆਪਾਂ ਇਹਨਾਂ ਚੋਂ ਵੰਡ ਲਾਂਗੇ ਨਾ।
1: ਹਾਂ ਇਦਾਂ ਹੀ ਕਰ ਸਕਦੇ
0: ਹਾਂ ਗੁਰਪਾਲ।
2: ਨਹੀਂ ਤੁਸੀਂ ਰੀਅਲ ਰੀਅਲ ਟੀਮ ਲਿਆ ਲਓ, ਫਿਰ ਵੀ ਮੈਂ ਮੇਰੀ ਟੀਮ ਜਿੱਤ
1: ਜਾਏਗੀ। ਨਾ ਗੱਲ ਚੜ੍ਹਦੀ ਕਲਾ, ਵੈਰੀ ਗੁੱਡ ਵੈਰੀ ਗੁੱਡ।
0: ਹੋਰ ਫਿਰ ਕੀ ਸੁਣਾਓਗੇ ਅੱਜ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
0: ਹਾਂਜੀ।
2: ਜਬ ਆਪਕੀ ਅੰਤਰਾ ਆਤਮਾ ਆਪਕੋ ਛੋੜ ਕੇ ਸਭ ਕੋ ਸੁਣਾਈ ਦੇਤੀ ਹੈ, ਉਸਕੋ ਖਰਾਟ
0: ਗੁਰਪਾਲ। ਕੱਲ ਨਾ ਮੈਂ ਇੱਕ ਛੱਪੜ ਲਾਗੋ ਲੰਘਿਆ।
1: ਅੱਛਾ,
0: ਤੇ ਉਹਦੇ ਵਿੱਚ ਡੱਡੂਆਂ ਦੀ ਆਵਾਜ਼, ਉਹ ਮਤਲਬ ਇੱਕ ਆਵਾਜ਼ ਆਉਂਦੀ ਸੀ ਹੋਰ ਹੀ ਤਰ੍ਹਾਂ ਦੀ।
1: ਅੱਛਾ,
0: ਮੈਂ ਬਾਅਦ ਚ ਰਿਲਾਈਜ਼ ਕੀਤਾ ਇਹ ਡੱਡੂਆਂ ਦੀ ਆਵਾਜ਼ ਆ ਨਾ। ਇੱਥੇ ਡੱਡੂਆਂ ਦੀ ਆਵਾਜ਼ ਵੀ ਇੱਦਾਂ ਦੀ ਜਿੱਦਾਂ ਘਰਾੜੇ ਮਾਰਦੇ ਆ।
1: ਅੱਛਾ,
0: ਮਤਲਬ ਘਰਾੜੇ ਵੀ ਉਹ ਜਿੱਦਾਂ ਇੱਕ ਥੁੱਲ ਥੁੱਲ ਜੇ ਘਰਾੜੇ ਨਹੀਂ ਹੁੰਦੇ, ਜਿੱਦਾਂ ਪਾਣੀ ਭਰ ਗਿਆ ਹੁੰਦਾ ਘਰਾੜੇ ਚ,
1: ਲੈਗ ਮਾਰਦੇ ਬਫਰਿੰਗ ਵਾਲੇ ਘਰਾੜੇ।
0: ਗੁਰਪਾਲ ਤੁਸੀਂ ਕਦੀ ਡੱਡੂਆਂ ਦੇ ਘਰਾੜੇ ਸੁਣੇ? ਯਾਰ ਕਮਾਲ ਹੋ ਗਈ ਹੈ,
1: ਕਰੋ ਤੁਹਾਡੀ ਗੇਮ ਬੈਟਰ ਹੋਊਗੀ, ਸੁਣਿਆ ਕਰੋ।
0: ਹੋਰ
1: ਕ੍ਰੀਕ ਕ੍ਰੂਕ ਜਾ ਕੇ ਸੀ ਲਾਗੇ ਚੱਕੇ
0: ਰਾਤ ਸ਼ਾਮ ਜੀ ਨੂੰ ਨਾ ਕ੍ਰੀਕ ਦੇ ਲਾਗੋ ਲੰਘਿਓ ਨਾ ਤੇ ਤੁਹਾਨੂੰ ਡੱਡੂਆਂ ਦੇ ਘਰਾੜੇ ਸੁਣਨਗੇ।
1: ਇਸ ਤੋਂ ਵੀ ਅਭੀ ਹੁੰਦੇ?
0: ਨਹੀਂ ਨਹੀਂ ਯਾਰ, ਇਹ ਥੋੜੀ, ਇਹ ਤੇ ਡੱਡੀ ਆ।
1: ਅੱਛਾ ਡੱਡੀ, ਓਏ ਵਾਪਸ ਚਲ ਜਾ, ਤੇਰਾ ਇੱਥੇ ਕੋਈ ਰੋਲ ਨਹੀਂ।
0: ਥੈਂਕ ਯੂ ਗੁਰਪਾਲ।
2: ਹਾਂਜੀ,
0: ਥੈਂਕ ਯੂ,
1: ਮੰਨਤ ਹੈ?
2: ਹਾਂਜੀ
0: ਹਾਂਜੀ, ਕਰਾਓ ਗੱਲ ਫਿਰ। ਮੰਨਤ ਵੱਡੀ ਬੜੀ ਲੰਮੀ ਬੜੀ ਹੋ ਗਈ।
1: ਬੱਲੇ ਬਾਸਕਟਬਾਲ ਪਲੇਅਰ ਹੈ?
0: ਨਹੀਂ ਨਹੀਂ,
1: ਅੱਛਾ ਉਦਾਂ ਹੀ ਹੈ। ਅੱਛਾ ਹਾਂਜੀ,
0: ਖੇਡਦੇ ਹੋ?
1: ਓ ਗੁੱਡ,
0: ਵੈਰੀ ਗੁੱਡ ਵੈਰੀ ਗੁੱਡ
1: ਵੈਰੀ ਗੁੱਡ ਵੈਰੀ ਨਾਈਸ
0: ਹਾਂ ਮੈਨੂੰ ਦੱਸਿਆ ਕਿ ਇਹਨੇ ਵੀ ਅਸੀਂ ਤੇ ਮੰਨੇ ਤਾਂ ਪਛਾਣੀ ਨਹੀਂ ਏਡੀ ਲੰਮੀ ਹੋ ਗਈ ਹੈ ਮੰਨਤ ਕੀ ਸੁਣਾਓਗੇ ਫਿਰ
2: ਮੈਂ ਚੁਟਕਲਾ ਸੁਣਾਉਂਗੀ
1: ਸੁਣਾਓ
0: ਹਾਂਜੀ
2: ਗੁਪਤਾ ਜੀ ਨੇ ਬੈਂਕ 'ਚ ਖਾਤਾ ਖੁਲਾਇਆ ਗੁਪਤਾ ਜੀ ਦਾ ਪੂਰਾ ਨਾਮ ਸੀ ਰਾਜ ਗੁਪਤਾ ਜਦੋਂ ਪਾਸਬੁੱਕ ਆਈ ਤਾਂ ਉਹਦੇ ਵਿੱਚ ਪ੍ਰਿੰਟ ਹੋਇਆ ਰਾਜ ਗੁਪਤਾ ਬਿਨਾਂ ਸਪੇਸ ਤੋਂ ਗੁਪਤਾ ਜੀ ਬੈਂਕ ਮੈਨੇਜਰ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਸਰ ਰਾਜ ਤੇ ਗੁਪਤਾ ਵਿੱਚ ਸਥਾਨ ਰੱਖਣਾ ਹੈ ਇੱਕ ਹਫ਼ਤੇ ਬਾਅਦ ਜਦੋਂ ਬੁੱਕ ਆਉਂਦੀ ਹੈ ਤਾਂ ਉਹਦੇ ਵਿੱਚ ਨਾਮ ਲਿਖਿਆ ਹੁੰਦਾ ਹੈ ਰਾਜਸਥਾਨ ਗੁਪਤਾ
3: ਵਧੀਆ ਸੀ ਟੂ ਗੁੱਡ ਅੱਛਾ ਇਹ ਨਾ ਉਮੀਦ ਵੀ ਕੀਤੀ ਜਾ ਸਕਦੀ ਬੈਂਕਾਂ ਤੋਂ ਵਾਹ ਬਈ ਵਾਹ ਥੈਂਕ ਯੂ ਮੰਨਲ ਦੈਟ ਵਾਸ ਵੈਰੀ ਨਾਈਸ
0: ਥੈਂਕ ਯੂ ਹੈਵ ਅ ਨਾਈਸ ਡੇ ਤੇ ਸਨ ਸਾਡੇ ਨਾਲ ਮੰਨਤ ਤੇ ਗੁਰਪਾਲ ਤੇ ਹੁਣ ਸਾਡੇ ਨਾਲ ਨੇ ਮੰਨਤ ਤੇ ਫਤਿਹ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਤੁਹਾਡਾ ਗੁਰਪਾਲ ਨਾਲ ਗੱਲ ਕਰ ਰਹੇ ਉਦੋਂ ਤੇ ਠੀਕ ਸੀ ਕੁਛ ਤੁਸੀਂ ਮਤਲਬ ਕੀਤਾ ਹੋਰ ਕੋਈ ਫੋਨ ਲਾਗੇ ਤੇ ਨੀ ਪਿਆ ਕੋਈ ਫੋਨ ਜਾਂ ਤੁਸੀਂ ਐਪਲੀਕੇਸ਼ਨ ਔਨ ਕੀਤੀ ਹੋਵੇ ਫੋਨ ਚ ਸਮਥਿੰਗ ਸਮਥਿੰਗ ਹੈ ਜੇ ਕੁਛ ਹੈਗਾ ਤੇ ਉਹ ਬੰਦ ਕਰ ਲਿਓ ਤੇ ਸੁਣਾਓ ਫਿਰ ਕੀ ਸੁਣਾਓਗੇ
2: ਠੀਕ ਆ ਆ ਸੋ ਮੈਨੂੰ ਨਾ ਨਾਲੇ ਖੰਗ ਜ਼ੁਕਾਮ ਸੀਗਾ ਤੇ ਫਿਰ ਸਾਨੂੰ ਡਾਕਟਰ ਕੋਲ ਜਾਣਾ ਪਿਆ ਕਿਉਂਕਿ ਜ਼ਿਆਦਾ ਵੀਕਨੈਸ ਹੋ ਗਈ ਸੀ
0: ਅੱਛਾ
2: ਹੋ ਗਈ ਸੀ ਜ਼ਿਆਦਾ
0: ਅੱਛਾ ਹੁਣ ਠੀਕ ਆ
2: ਹਾਂਜੀ ਹੁਣ ਤਾਂ ਉਹ ਕੈਪਸੂਲਸ ਨੇ ਤਾਂ ਬਹੁਤ ਫਰਕ ਪਾਤਾ
1: ਚਲੋ ਓਕੇ ਗੁੱਡ ਗੁੱਡ ਠੀਕ ਹੋਣਾ ਜ਼ਰੂਰੀ ਹੈ ਬਈ ਹੋ ਗਏ
0: ਗੁੱਡ ਗੁੱਡ ਗੁੱਡ ਗੁੱਡ ਤੇ ਹੁਣ ਫਿਰ ਅਗਲੇ ਹਫਤੇ ਜਾਓਗੇ
2: ਹਾਂਜੀ ਅਸੀਂ ਸੋਚਦੇ ਕਿ ਸੰਡੇ ਆਣਾ ਸੀ ਫਿਲਿਪ ਆਇਲੈਂਡ
3: ਓਏ ਫਿਲਿਪ ਆਇਲੈਂਡ
0: ਟਿੰਗਲਿੰਗ ਲਿੰਗਲਿੰਗ ਲਿੰਗਲਿੰਗ ਲਿੰਗਲਿੰਗ ਨਾਈਸ ਉੱਥੇ ਉਹ ਵੀ ਹੈਗਾ ਨਾ ਇੱਕ ਮਨ ਤਾਂ ਉਹ ਮੈਜਿਕ ਹਾਊਸ ਜਿਹਾ ਕੀ ਆ ਉਹ ਹੈ ਸਮਥਿੰਗ ਸਮਥਿੰਗ ਉਹ ਜਿਹੜਾ ਜਿਹਦੇ ਅੰਦਰ ਭੂਤਾਂ ਭਾਤਾਂ ਜੀਆਂ ਵੀ
1: ਹੌਂਟਡ ਹਾਊਸ
0: ਆਉਂਦੀਆਂ ਹੈ
1: ਹੌਂਟਡ ਹਾਊਸ ਟਾਈਪ
0: ਉਹ ਕੋਈ ਸਾਇੰਸ ਜੀ ਟਾਈਪ ਆ ਉਹ ਕੁਛ ਨਾ ਮਤਲਬ ਜਿੱਦਾਂ ਉਹਦੇ 'ਚ ਜਾ ਕੇ ਤੇ ਤੁਹਾਨੂੰ ਬੜੇ ਪੁੱਠੇ ਸਿੱਧੇ ਜੇ ਚੀਜ਼ਾਂ ਮਿਲਦੀਆਂ
1: ਓਕੇ
0: ਬੰਦਾ ਵੱਡਾ ਹੋ ਜਾਂਦਾ ਬੰਦਾ ਨਿੱਕਾ ਹੋ ਜਾਂਦਾ
1: ਹੈ
0: ਉਹ ਜਿੱਦਾਂ ਤੁਸੀਂ ਨੀਵੇਂ ਪਾਸੇ ਜਾਂਦੇ ਹੋ ਤੇ ਉੱਚੇ ਪਾਸੇ ਚੱਲ ਜਾਂਦੇ ਹੋ
1: ਅੱਛਾ
0: ਇੱਦਾਂ ਦੇ ਘੁੰਮਣ ਘੇਰੀਆਂ ਜੀਆਂ ਕੁਛ ਹੈਗਾ ਵਾ ਹੈ ਨਾ ਗਏ ਹੋ ਤੁਸੀਂ ਉੱਥੇ ਉਹਦੇ ਬਾਹਰ ਮਿੰਨੀ ਗੋਲਫ ਵੀ ਹੈਗੀ ਉਹਦੇ ਬਾਹਰ
1: ਚਲੋ ਫਿਰ ਤਾਂ ਹੁਣ ਇਸ ਵਾਰੀ ਅੰਦਰ ਹੋ ਕੇ ਆਇਆ ਬਾਈ ਹੁਣ ਤੇ ਰੈਕਮੈਂਡੇਸ਼ਨਸ ਬਾਏ ਅੰਕਲ ਜੀ ਹੋ ਗਏ

0: ਝੂਠ ਗੱਲਾਂ।
1: ਓਕੇ,
0: ਇੱਕ ਵਾਰੀ ਪੱਪੂ ਦੇ ਘਰੇ ਚੋਰ ਆਏ ਹੁੰਦੇ ਤੇ ਪੱਪੂ ਦੇ ਮੱਥੇ ਤੇ ਬੰਦੂਕ ਰੱਖ ਕੇ ਕਹਿੰਦੇ ਸੋਨਾ ਕਿੱਥੇ ਆ? ਪੱਪੂ ਕਹਿੰਦਾ ਪੂਰਾ ਘਰ ਤਾਂ ਜੀ ਖਾਲੀ ਆ, ਜੇ ਸੋਨਾ ਸੋਣ ਨੂੰ ਜਿੱਥੇ ਸੋਣਾ
2: ਜਿੱਥੇ ਮਰਜ਼ੀ ਸੋ ਜਾ
1: ਯਾਰ, ਕੋਈ ਚੱਕਰ ਹੀ ਨਹੀਂ ਯਾਰ, ਰਜਾਈ ਰਜੂਈ ਚਾਹੀਦੀ ਦੱਸ ਦਿਓ ਮੈਨੂੰ, ਸੋਵੋ ਤੁਸੀਂ।
2: ਇਹ ਪੱਪੂ ਦੀ ਖਾਸੀਅਤ ਆ,
3: ਇਹ ਪੱਪੂ ਚਿਲ ਕਰਦਾ ਯਾਰ ਲਾਈਫ ਚ, ਪੱਪੂ ਨੀ ਪਰਵਾਹ ਕਰਦਾ, ਸੋਨਾ ਚਾਂਦੀ ਜੋ ਮਰਜ਼ੀ ਲੈ ਲਓ,
2: ਪੱਪੂ ਕਰਦਾ ਚਿਲ ਮਿਲ ਤਾਰਾ ਟਿੰਗਲਿੰਗ ਲਹਿਰਾ। ਤੇ ਕਿੱਥੇ ਅੱਜ ਉਹ, ਸੋਰੀ ਮੈਂ ਪੱਪੂ ਕਹਿ ਦੇਣ ਲੱਗਾ,
3: ਫਤਿਹ ਸਹੀ,
2: ਫਤਿਹ ਕਿੱਥੇ, ਫਤਿਹ ਕਿੱਥੇ,
0: ਫਤਿਹ ਨਾਲ ਵੀ ਗੱਲ ਕਰ ਲਓ।
3: ਹਾਂ ਚਲਾਓ ਜੀ ਕਰਾਓ।
0: ਸਾਸਰੀਕਾਲ ਅੰਕਲ ਜੀ, ਨਾਲੇ ਨਾਲੇ ਵੀਰੇ ਜੀ।
2: ਸਾਸਰੀਕਾਲ,
3: ਕਿਵੇਂ ਹੋ ਫਤਿਹ ਸਿੰਘ, ਠੀਕ ਠਾਕ?
0: ਹਾਂਜੀ ਮੈਂ ਠੀਕ ਹਾਂ, ਤੇ ਕਿਵੇਂ ਹੋ?
2: ਬਸ ਵੀ ਠੀਕ ਹਾਂ।
3: ਕੈਮੋ ਕੈਮ ਸੁਣਨ ਚ ਆਇਆ ਸਵਾਰੀਆਂ ਚੱਲੀਆਂ ਫਿਲਿਪ ਆਈਲੈਂਡ,
2: ਹੈ ਚੱਲੇ ਹੋ?
3: ਇਹ ਮੈਨੂੰ ਲੱਗਦਾ ਤੁਸੀਂ ਨਹੀਂ ਚੱਲੇ,
0: ਅਸੀਂ ਠੀਕ ਆ,
3: ਤੁਸੀਂ ਜਾ ਰਹੇ ਹੋ ਨਾਲ ਕਿ ਨਹੀਂ?
2: ਨਹੀਂ, ਇਹਨੇ ਕਰਨਾ, ਇਹਨੇ ਕੀ ਕਰਨਾ ਉੱਥੇ ਜਾ ਕੇ?
3: ਅੱਛਾ
0: ਨਹੀਂ ਮੈਂ ਜਾਣਾ,
2: ਅਰੇ ਜਾਣਾ,
3: ਓਕੇ ਓਕੇ ਓਕੇ, ਫੇਰ ਠੀਕ ਹੈ, ਓਕੇ ਓਕੇ,
2: ਵੇਖ ਲੈ ਯਾਰ, ਨਹੀਂ ਤੇ ਇੱਥੇ ਆ ਜੀ ਆਪਾਂ ਕ੍ਰਿਕਟ ਖੇਡਾਂਗੇ।
3: ਹਾਂ
2: ਕੀ ਕਰਨਾ, ਜਾ
0: ਕ੍ਰਿਕਟ ਆਪਾਂ ਹੋਰ ਦਿਨ ਖੇਡ ਲਾਂਗੇ, ਤੇ ਵੈਸੇ ਵੀ
2: ਆਊਟ ਹੋ ਗਏ ਤੇ ਰੋਣ ਲੱਗ ਪੈਂਦੇ ਹਨਾ ਫਤਿਹ। ਕਈ ਤੇ ਬੁੱਧ ਬਲੇਟ ਉੱਥੇ ਰੋਣ ਲੱਗ ਪੈਂਦੇ, ਸੱਚੀ ਕ੍ਰਿਸ਼ਨਾ ਜੀ।
3: ਅੱਛਾ,
2: ਚੰਗੇ ਭਲੇ ਮਤਲਬ ਹਨਾ, ਮਾੜੀ ਜੀ ਉਹ ਮੁੱਛਾਂ ਦੀ ਉਹ ਵੀ ਫਰੀ ਹੁੰਦੀ ਭਾਅ ਜੀ, ਤਾਂ ਵੀ ਰੋਣ ਡੇ ਹੁੰਦੇ। ਤੈਨੂੰ ਪਤਾ ਨੀ ਹਲੇ, ਜਦੋਂ ਮਾਰੀ ਨਾ, ਹਾਂ ਜਦੋਂ ਆਪਾਂ ਮਾਰੀ ਨਾ ਗੂਗਲੀ, ਉਹ ਬੋਲਾਂ ਤੇ ਜਿਹੜੀਆਂ ਹੀ ਪਾਉਣੀਆਂ ਨਾ, ਉਹ ਤੇ ਤੁਸੀਂ ਖੇਡੀਆਂ ਨੀ ਹਲੇ, ਜਦੋਂ ਅਜੰਤਾ ਮੈਂਡਿਸ ਨੇ ਮਾਰੀ ਨਾ, ਵੇਖੀ ਕੈਰਮ
3: ਅਜੰਤਾ ਮੈਂਡਿਸ ਯਾਦ ਕੀਤਾ।
2: ਫੇਰ
0: ਮੈਂ ਪਾਪਾ ਨੂੰ ਵੱਧ ਵਧੀਆ, ਪਾਪਾ ਬਸ ਸਿਖਾਉਂਦੇ ਹੁੰਦੇ ਆ ਬਸ।
2: ਪਾਪਾ ਤੇ ਕਬੱਡੀ ਪਲੇਅਰ ਆ, ਉਹ ਤੁਹਾਨੂੰ ਕ੍ਰਿਕਟ ਕੀ ਸਿਖਾਉਂਦੇ ਆ?
0: ਪਾਪਾ ਨੂੰ ਵੱਧ ਪਤਾ, ਪਾਪਾ ਦੇਖਦੇ ਬਹੁਤ ਆ।
2: ਆਹਾਂ,
3: ਹਾਂ ਇਹ ਵੀ ਗੱਲ ਆ ਨਾ ਭਾਈ, ਸਪੋਰਟਸ ਦਾ ਕਲਚਰ ਤੋਂ ਹੋ ਗਿਆ ਨਾ।
2: ਓਕੇ
3: ਠੀਕ ਹੈ, ਗੁੱਡ ਹੈ, ਗੁੱਡ ਹੈ।
0: ਪਾਪਾ ਪਰੇ ਪਰੇ ਛਿੱਕੇ ਮਾਰਦੇ, ਤੁਸੀਂ ਹਜੇ ਦੇਖੇ ਨਹੀਂ,
2: ਤਾਂ ਚੰਗੀ ਗੱਲ ਹੈ ਨਾ,
3: ਪਾਪਾ ਸਾਡੇ ਲਈ ਤਾਂ ਫਾਇਦਾ ਹੋ ਗਿਆ,
2: ਸਾਡੀ ਟੀਮ 'ਚ ਹੋਣੇ ਪਾਪਾ, ਫਿਰ ਵਧੀਆ ਗੱਲ ਆ।
3: ਯੁਵਰਾਜ ਸਿੰਘ ਤਾਂ ਸਾਡੇ ਕੋਲ ਆਇਆ ਖੜਾ ਪਹਿਲਾਂ ਹੀ।
0: ਨਹੀਂ ਚਲੋ
3: ਜੈਂਡਰ ਫਲੂਇਡ ਮੈਚ ਆ, ਗੁੱਡ ਆ, ਵੈਰੀ ਗੁੱਡ, ਵੈਰੀ ਨਾਈਸ।
2: ਮੈਂ ਤੇ ਇੱਕ ਓਵਰ ਚ 4 ਵਿਕਟਾਂ ਲੈਣੀਆਂ ਇਹਨਾਂ ਦੀਆਂ, ਵੇਖੀ।
3: ਹਾਂ ਬਸ ਇਹ ਮਲਿੰਗੇ ਤੋਂ ਬਾਅਦ ਇਹੀ ਨੇ,
2: ਤੁਸੀਂ ਕੈਚ ਨੀ ਛੱਡਨੇ, ਬਸ ਵੇਖੀ ਬਾਲ ਮੇਰੀ,
3: ਨਹੀਂ ਨਹੀਂ ਕੈਚ ਮੈਂ ਨਹੀਂ ਛੱਡੂਗਾ,
2: ਦੋ ਮੈਂ ਬੋਲਡ ਕਰਨੇ ਆ,
3: ਦੋ ਬੋਲਡ,
2: ਦੋਵਾਂ ਦਾ ਮੈਂ ਕੈਚ ਕਰਾ ਦੇਣਾ।
3: ਇੱਕ ਐਲ ਬੀ ਡਬਲਯੂ ਕਰ ਦਿਓ ਨਾ,
2: ਹੈ
3: ਇੱਕ ਐਲ ਬੀ ਡਬਲਯੂ,
2: ਇਹਨਾਂ ਮੰਨਣਾ ਨੀ ਆ, ਇਹਨਾਂ ਮੰਨਣਾ ਨੀ,
3: ਬੜਾ ਪੰਗਾ ਯਾਰ।
0: ਥੋੜਾ ਟੱਪਿਆ, ਥੋੜਾ ਤਾਂ ਉੱਚੀ ਛਾਲ ਹੀ ਮਾਰੀ ਜਾਣੀ, ਮੈਂ ਬਹੁਤ ਜ਼ਿਆਦਾ ਉੱਪਰ ਮਾਰੀ, ਫਿਰ ਆਊਟ ਨਹੀਂ ਮੈਂ।
2: ਅਸੀਂ ਇੱਕ ਫੀਲਡਰ ਖਿਲਾਰਨਾ ਹੀ ਉੱਤੇ ਆ,
3: ਅਸੀਂ ਅਸੀਂ ਇੰਡੀਆ ਤੋਂ ਬੁਲਾ ਰਹੇ ਖਲੀ ਨੂੰ,
2: ਅਸੀਂ ਇੱਕ ਫੀਲਡਰ ਜਿਹੜਾ ਨਾ ਉਹ ਹਵਾ ਚ ਹੀ ਰਹੂਗਾ ਆਲਵੇਜ਼, ਤੁਹਾਨੂੰ ਹਲੇ ਤੇ ਤੁਹਾਨੂੰ ਉਹ ਨੀ ਸਕਿੱਲ ਪਤਾ ਸਾਡੇ।
3: ਸਹੀ ਗੱਲ,
0: ਨਹੀਂ ਨਹੀਂ ਸਭ ਪਤਾ ਮੈਨੂੰ, ਮੈਂ ਹਰ ਇੱਕ ਬਾਲ ਛਿੱਕੇ ਦੇ

0: ਨਾ ਕਾਕਾ ਏਦਾਂ ਨੀ ਗੱਲ ਬਣਨੀ। ਆਪਾਂ ਜਿੱਦਣ ਮੈਚ ਹੋਇਆ ਮੈਚ ਤੋਂ ਇੱਕ ਦਿਨ ਪਹਿਲਾਂ ਇੱਕ ਫੀਲਡਰ ਨੂੰ ਸਿਰਫ ਗੋਭੀ ਖਵਾਉਣੀ ਆ, ਉਹ ਹਵਾ ਚ ਹੀ ਰਹੂਗਾ
1: ਯਾਰ। ਆਇਆ
0: ਵੇਖੀ ਤੇ ਤੁਸੀਂ ਸੁੰਘਿਆ ਨੀ ਹਲੇ। ਵੇਖੀ ਬੰਦਾ ਕੀ ਆ,
1: ਤੁਸੀਂ ਤੁਸੀਂ ਮੈਚ ਲਵਾਣਾ, ਤੁਸੀਂ ਡਰਾਨੇ ਪੈ ਅਗਲੇ ਕਹਿਣਾ ਨੀ ਰੇ।
0: ਤੂੰ ਵੇਖੀ ਜਦੋਂ ਸਾਡੀ ਸਾਨੂੰ ਤਾਂ ਬੈਟਿੰਗ ਦੀ ਲੋੜ ਹੀ ਨੀ ਪੈਣੀ, ਅਸੀਂ ਤੇ ਇਹਨਾਂ ਦੇ ਰਨ ਹੀ ਨੀ ਬਣਨ ਦੇਣੇ।
1: ਅੰਡਰ 15 ਵਰਸਸ ਓਵਰ 30, ਹੋਰ ਗੱਲ ਖਤਮ ਹੈ।
0: ਜਿਹੜੇ ਮਰਜ਼ੀ ਲੈ ਆਓ ਪਲੇਅਰ। ਚਾਰ
1: ਅੱਛਾ ਵਾਧੂ ਹੈ ਤੇ
0: 119 ਰਨ। ਉਹ ਤੇ ਦੂਜੀ ਟੀਮ ਮਾੜੀ ਹੀ ਨਾ, ਸਾਡੇ ਨਾਲ ਥੋੜੀ ਇੰਨੇ
1: ਸਾਡੇ ਹਮਲੇ ਬਣਾਇਓ
2: ਜ਼ਿਆਦਾ ਵਧੀਆ ਟੀਮ ਸੀ। ਨਹੀਂ ਤੁਸੀਂ ਦੇਖਿਆ ਨੀ, ਤੁਹਾਡੇ ਤੁਹਾਡੇ ਮੁੰਡੇ ਵੱਡੇ ਅਡਲਟਾਂ ਤੋਂ ਇੱਕ ਚਾਂਸ ਵੀ ਨਹੀਂ ਸਟੈਂਡ ਹੋਣਾ
1: ਸਾਡੇ। ਇਹ ਮਤਲਬ ਕੰਮ ਸੀਰੀਅਸ ਹੋ ਰਿਹਾ। ਸਿੰਘ ਸਾਹਿਬ ਕਹਿ ਰਹੇ ਹੁਣੇ ਨਿਕਲੋ,
0: ਇਹ ਹੁਣ ਮੈਦਾਨ 'ਚ ਹੀ ਪਤਾ ਲੱਗੂਗਾ। ਚਲੋ ਫਿਰ ਹੁਣ ਹੁਣ ਆਪਾਂ ਬਹੁਤੀਆਂ ਗੱਲਾਂ ਕੀ ਕਰਨੀਆਂ,
1: ਨਹੀਂ ਹੁਣ ਮੈਚ ਤੇ ਹੀ ਪਤਾ ਲੱਗੂਗਾ ਬਈ।
0: ਹੁਣ ਤੇ ਵੀ ਮੈਚ ਮੈਂ ਨਾ ਜਾ ਕੇ ਤੇ ਮੈਂ ਤਿੱਖੀ ਕਰ ਲੈਣੀ ਬਾਲ।
1: ਹਾਂ ਤੇ ਗੋਭੀ ਵੀ ਤਿਆਰ ਕਰੋ ਨਾ, ਉਹ ਵੀ ਜ਼ਰੂਰੀ ਹੈ।
0: ਹਾਂ ਅਸੀਂ ਬਾਲ ਜਿਹੜੀ ਨਾ ਇਹਨਾਂ ਨੂੰ ਗੋਲ ਬਾਲ ਦੇ ਨਾਲ ਖਡਾਉਣਾ ਹੀ ਨਹੀਂ ਆਪਾਂ।
2: ਲੈਦਰ ਬਾਲ ਨਾ, ਕੋਈ ਟੈਨਿਸ ਟੂਨਸ ਬਾਲ ਨਾ ਨਹੀਂ, ਲੈਦਰ ਬਾਲ ਨਾ ਖੇਡਣਾ।
0: ਥੋੜਾ ਜਿਹਾ ਲੋਹਾ ਪਾ ਲਿਆਉਣਾ, ਇਹਨਾਂ ਕੋਲ ਵੱਜਣੀ ਨੀ, ਇਹਨਾਂ ਦਾ ਬੈਟ ਬੈਟ ਤੇ ਟੁੱਟ ਹੀ ਜਾਣਾ ਉਸ ਵੇਲੇ।
2: ਮੇਰਾ ਬੈਟ ਤੂੰ ਦੇਖਿਆ ਨੀ ਹਜੇ।
0: ਬੈਰਿੰਗ ਵਾਲੀ ਨਾ ਭਰਾ,
1: ਫਿਰ ਤੁਸੀਂ ਕਹਿਣਾ ਸਾਡੀ ਬਾਲ
0: ਟੁੱਟ ਜਾਣੀ ਤੁਹਾਡੀ
1: ਬਾਲ ਅਸੀਂ ਲਿਆਵਾਂਗੇ।
0: ਜਦੋਂ ਸਪਿਨ ਪਿੱਛੋਂ ਦੀ ਚੋ ਵੇਖ ਲਾਂਗੇ ਫਿਰ।
1: ਡਨ ਹੋ ਯਾਰ, ਦੇਖੋ ਨੋਟ ਕਰੋ, ਤਰੀਕ ਨੋਟ ਕਰੋ,
0: ਮੈਦਾਨ 'ਚ ਫਿਰ ਵੇਖਾਂਗੇ।
2: ਗੱਲ ਓਕੇ ਫਿਰ,
0: ਥੈਂਕ ਯੂ। ਅੱਛਾ ਹੈ ਓਕੇ,
1: ਸੁਣਾਣਾ ਤਾਂ ਸੀ
0: ਤੂੰ ਤੇ ਸੱਚ ਐਸ ਕੰਮ ਆਇਆ ਸੀ ਭਾ।
2: ਅੱਜ ਮੈਂ ਦੱਸੂੰਗਾ BMW ਬਾਰੇ।
1: ਓ ਦੱਸੋ ਜੀ ਦੱਸੋ।
2: BMW ਦਾ ਮਸ਼ਹੂਰ ਸਲੋਗਨ, ਦਾ ਅਲਟੀਮੇਟ ਡਰਾਈਵਿੰਗ ਮਸ਼ੀਨ, ਇਟ ਹਾਈ ਪਰਫਾਰਮੈਂਸ ਡਰਾਈਵਿੰਗ ਤੇ ਆਪਣੇ ਫੋਕਸ ਕਰਕੇ ਬਹੁਤ ਮਸ਼ਹੂਰ ਆ। BMW ਦਾ ਪੂਰਾ ਨਾਮ ਬਵਰਿਨ ਮੋਟਰ ਵਰਕਸ ਆ।
0: ਬਵਲੀਨ
2: ਇੱਕ ਮਸ਼ਹੂਰ ਜਰਮਨ ਕੰਪਨੀ ਹੋਈ ਜੋ ਲਗਜ਼ਰੀ ਕਾਰਸ ਤੇ ਮੋਟਰਸਾਈਕਲ ਮੋਟਰਸਾਈਕਲ ਬਣਾਉਣ
1: ਬਣਾਉਣੇ। ਓਕੇ ਓਕੇ, ਨਾਈਸ ਮੈਨ, ਨਾਈਸ, ਥੈਂਕਸ ਬ੍ਰੋ, ਥੈਂਕਸ ਥੈਂਕਸ,
0: ਨਾਈਸ, ਥੈਂਕ ਯੂ ਫਤਿਹ,
2: ਥੈਂਕ ਯੂ। ਹੁਣ ਦੀਦੀ ਨੇ ਵੀ ਮਾੜਾ ਕੁਝ ਕਹਿਣਾ ਸੀ।
0: ਨਹੀਂ ਕੱਲ ਕਹੂ ਕਿ ਦੀਦੀ ਨੇ ਕਹਿ
1: ਲਿਆ,
0: ਦੀਦੀ ਨੇ ਕਹਿ ਲਿਆ ਹੁਣ ਪਾਪਾ, ਹੁਣ ਨੀ ਗੱਲ, ਹੁਣ ਦੀਦੀ ਕੋਲੋਂ ਨਾ ਤੂੰ ਐਵੇਂ ਤਰਲੇ ਮਰਵਾਈ, ਅਸੀਂ ਨੀ ਹੁਣ ਬਖਸ਼
1: ਆਪਾਂ ਤਾਂ ਖੇਡਣਾ ਖੇਡਣਾ ਬਾਈ, ਅਸੀਂ ਬੋਲ ਤਿੱਖੀ ਕਰਨ ਲੱਗੇ ਆ ਬਸ। ਇਸ ਤੋਂ ਬਾਅਦ
2: ਜੀ ਮੈਂ ਤੇਜ ਨੂੰ ਹੈਪੀ ਬਰਥਡੇ ਵਿਸ਼ ਕਰਨਾ ਚਾਹੁੰਦੀ ਆ।
0: ਕਿਨੂੰ?
2: ਤੇਜ ਨੂੰ।
0: ਅੱਛਾ ਤੇ ਕੌਣ ਆ ਪੁੱਤ?
1: ਲੋਕ ਕਰ ਦਿਆ ਜਾਏ।
0: ਹਾਂਜੀ
2: ਹੈਪੀ ਬਰਥਡੇ
0: ਟੂ ਯੂ
1: ਟਿੰਗ ਟਿੰਗ
2: ਹੈਪੀ ਬਰਥਡੇ
0: ਟੂ ਯੂ ਇਹੋ ਜਿਹਾ ਬਰਥਡੇ ਸੁਣ ਕੇ ਤੇ ਸੌ ਜਾਣਾ ਕਿਸੇ ਨੇ
1: ਟੈਂਪੋ ਤੇਜ਼ ਕਰੋ
0: ਹੈਪੀ ਬਰਥਡੇ ਡੀਅਰ ਤੇ ਹੈਪੀ ਬਰਥਡੇ ਟੂ ਯੂ
1: ਹੁਰੇ
0: ਹੁਰੇ
1: ਹਾਂਜੀ ਵੈਰੀ ਗੁੱਡ ਥੈਂਕ ਯੂ
0: ਹੈਪੀ ਬਰਥਡੇ ਤੇਗ ਜੀ ਥੈਂਕ ਯੂ ਮੰਨਤ ਯਾਦ ਕਰਾਉਣ ਦੇ ਲਈ
2: ਯੂਅਰ ਵੈਲਕਮ
0: ਠੀਕ ਹੋ
1: ਕੀ ਚੱਲੀ ਜਾਂਦਾ ਜੀ
0: ਪਾਣੀ ਪੂਣੀ ਫੜਾਉਣਾ ਤੁਸੀਂ ਕ੍ਰਿਕਟ ਮੈਚ ਫਤਿਹ ਹੋਣਾ ਨੇ ਲਾਉਣਾ ਸਾਡੇ ਨਾਲ ਠੀਕ ਆ ਜਦੋਂ ਆਪਾਂ ਜਿੱਤੇ ਨਾ
2: ਸਾਡੀ ਪਾਣੀ ਦੀ ਬੋਤਲ ਦੋਨਾਂ ਨੂੰ ਦੇ ਦੋ ਤੁਸੀਂ ਜਦੋਂ ਥੱਕੇ
0: ਆਪੇ ਪੀਂਦੇ ਰਹੋ
1: ਠੀਕ ਹੈ
0: ਨਹੀਂ ਆਪਾਂ ਆਪਾਂ ਨਾ ਜਦੋਂ ਅਸੀਸ ਆਪਾਂ ਜਿੱਤੇ ਨਾ ਤੇ ਉਦੋਂ ਤੁਸੀਂ ਗਾਣਾ ਬੋਲਣਾ ਜਦੋਂ ਵੀ ਵਿਕਟ ਡਿੱਗੀ ਨਾ ਜਦੋਂ ਵਿਕਟ ਡਿੱਗੀ ਹਾਂ ਨਾਲ ਹੀ ਚੱਕ ਦੇਣਾ ਕਿਸਨੇ ਸੀ ਯਾਰ ਤੇ ਵਿਕਟ ਦੁਬਾਰਾ
2: ਬਸ
1: ਆ ਦੇਖੋ ਆ ਹੁੰਦੀ ਪਰਫਾਰਮੈਂਸ
0: ਹਾਂ
1: ਡਿਮਾਂਡ ਸਪਲਾਈ ਨਾਲੋ ਨਾਲ ਗੈਸ ਕਰੋ ਕਿੱਥੇ ਜਾਣਾ
0: ਕਿੱਥੇ ਜਾਣਾ
1: ਕਿੱਥੇ ਜਾਣਾ ਬਈ
0: ਕਿੱਥੇ ਕਿੱਥੇ ਕਿੱਥੇ ਕਿੱਥੇ ਕਿੱਥੇ
1: ਗੈਸ ਕਰੋ ਨਾ ਫਿਰ
0: ਤੁਸੀਂ ਘੁੰਮਣ ਜਾਣਾ
2: ਤੁਸੀਂ ਥਿੰਕ ਨਹੀਂ ਘੁੰਮਣ ਤਾਂ ਜਾਣਾ ਬਟ ਕਿੱਥੇ ਘੁੰਮਣ ਜਾਣਾ
1: ਘੁੰਮਣ ਘਰੋਂ ਬਾਹਰ
0: ਤੁਸੀਂ ਸਿਟੀ ਸਿਟੀ ਜਾਣਾ ਸਿਟੀ
1: ਓਏ
0: ਲੂਣ ਵਾਲੇ
2: ਬਣਾਇਆ ਜੂਸ ਲਏ ਮਾੜੇ ਮੋਟੇ ਚਿਪਸ ਵੀ ਲਾਈਕ ਉਹ ਡੋਰਿਟੋਸ ਤੇ ਅਸੀਂ ਉਹ ਵਿਗਲੀ ਵਾਲੇ ਵੀ ਲਏ
0: ਵੈਰੀ ਗੁੱਡ ਤੁਸੀਂ ਮਟਰ ਵਾਲੇ ਚੌਲ ਵੀ ਲੈ ਜਾਓ ਨਾਲ ਜੀਰਾ ਪਾ ਕੇ ਤੇ ਵਿੱਚ ਪਿਆਜ਼ ਥੋੜੇ ਥੋੜੇ ਪਾ ਕੇ ਬਿਰਿਆਨੀ ਲੈ ਆਉਣ ਸਬਜ਼ੀ ਵਾਲੇ ਪਲਾਓ ਲੈ ਆਉਣ
1: ਮੈਂ ਲਾਈਕ ਕੀਤਾ ਜੂਸੀ ਜੇ ਹੋਣਾ ਐਨ ਪ੍ਰੋਪਰ ਹਨਾ
0: ਹਾਂ ਫਰਾਈਡ ਰਾਈਸ ਲੈ ਆਉਣ ਨਹੀਂ ਤੇ
1: ਹਾਂ ਉਹ ਵੀ ਠੀਕ ਆਈਡੀਆ ਫਰਾਈਡ ਰਾਈਸ ਕਰ ਲਓ ਮੈਂ ਕਹਿੰਦਾ
0: ਤੇ ਨਾਲ ਇੱਕ ਮਾਈਕ ਲੈ ਕੇ ਆਉਣ ਸਪੀਕਰ ਵਾਲਾ ਪੋਰਟੇਬਲ ਆਲੂ ਦੇ ਪਰੌਂਠੇ ਨੀ ਉਹ ਲਿਸੇ ਹੋ
1: ਜਾਣੇ ਉਹ ਸੌਗੀ ਜਿਹੇ ਹੋ ਜਾਣੇ ਚੌਲ ਮਜ਼ਾ ਨਹੀਂ ਆਉਣਾ ਹਾਂ
0: ਉਹਨਾਂ ਕੋਲ ਸਪੀਕਰ ਲੈ ਕੇ ਆਉਣ ਨਾਲ ਬਲੂਟੁੱਥ ਵਾਲਾ ਇੱਕ ਤੁਸੀਂ ਤੇ ਆ ਕੇ ਦੱਸਣਾ ਢਿੱਲੋਂ ਅੰਕਲ ਕਹਿੰਦੇ ਆ ਵੀ ਮੈਰਿਜ਼ਵੇਲ ਬੜੀ ਬਿਊਟੀਫੁਲ ਪਲੇਸ ਆ ਜਿੱਥੇ ਤੁਸੀਂ ਚੱਲੇ ਹੋ ਪਤਾ ਨੀ ਪੁੱਤ
1: ਤੁਸੀਂ ਆਈਡੀਆ ਲਓ ਅੱਜ ਦਾ ਗੈਸ ਇਹ
2: ਹੈ ਹਾਂਜੀ

0: Happy birthday to you.
1: Hooray!
2: Hip hip hooray! Hip hip hanji! Very nice. Happy happy birthday cake.
1: ਤਵਨੀਤ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਕੀ ਹਾਲ ਹੈ
2: ਤੁਸੀਂ ਸੁਣਾਓ ਕੀ ਚੱਲੀ ਜਾਂਦਾ ਕੁਛ ਨੀ ਚੱਲ ਰਿਹਾ
1: ਅੱਛਾ ਕੁਛ ਤੇ ਚਾਹੀਦਾ
2: ਛੁੱਟੀਆਂ ਯਾਰ ਕੁਛ ਨਾ ਕੁਛ ਤਾਂ ਚੱਲਣਾ ਚਾਹੀਦਾ
3: ਫੋਨ ਚ ਫਿਰ ਅਸੀਂ ਚੱਕਿਆ ਨੀ ਬਿਕੋਜ ਰੇਡੀਓ ਤੇ ਗੱਲ ਲੱਗਿਆ ਸੀ ਫੋਨ
1: ਓਕੇ
3: ਤੇ ਫਿਰ ਡੈਡ ਨੇ ਆਈਪੈਡ ਤੇ ਫੋਨ ਕੀਤਾ ਫਿਰ ਡੈਡ ਪੁੱਛਣ ਲੱਗ ਗਏ ਕਿਤੇ ਜ਼ਿਆਦਾ ਘੁੰਮਣ ਵੀਜੀ ਕਹਿੰਦਾ ਮੈਂ ਸ਼ਿਪ ਤੇ ਜਾਣਾ ਵੀ ਐਸ਼ਲੀ ਕਹਿੰਦੀ ਮੈਂ ਬੁੱਚਣ ਕੇ ਜਾਣਾ ਤੇ ਫਿਰ
2: ਦੇਖੋ ਇਹ ਬਿਲਕੁਲ ਜੈਨੂਇਨ ਗੱਲ ਕੀਤੀ ਮੰਮੀ ਨੇ
1: ਹਲੇ ਤੀਜੀ ਵਿੱਚ ਸ਼ੁਰੂ ਨੀ ਹੋਈ
2: ਹਜੇ ਤੁਸੀਂ ਤਾਂ ਕਿਹਾ ਨੀ ਕਿ ਤੁਸੀਂ ਕਿੱਥੇ ਜਾਣਾ
3: ਆਪ ਡੈਡਾ ਨੇ ਐਨਕ ਲਾਈ ਹੋਈ ਵੈਸਟ ਪਾਈ ਹੋਈ ਨਾ ਟਰੱਕ ਡਰਾਈਵ ਕਰ ਰਹੇ
1: ਕ੍ਰੀਕ
3: ਤੇ ਕ੍ਰੀਕ ਤੇ ਕੋਲੋਂ ਲੰਘ ਰਹੇ ਸੀ ਦੱਦੂਆ ਨੇ ਪੁੱਛਿਆ ਨੀ ਮੈਂ ਵੇਲਿਆ ਨੀ ਹੈਗੇ ਅੱਖ ਮਾਰਨ ਲਈ
2: ਅੱਛਾ
1: ਨਹੀਂ ਉਹ ਸ਼ਾਮ ਦਾ ਸਮਾਂ ਸੀ ਨਾ ਉਹ ਅੱਖ ਅੱਖ ਹੀ ਤੇ ਵਿਖਾਉਣ ਆਇਆ ਸੀ
2: ਅੱਖ ਵਿਖਾਉਣਾ ਕਹਿਣਾ ਸੀ ਵੀਰ ਜੀ ਮੈਨੂੰ ਬਦਨਾਮ ਕਰਦੇ ਮੈਂ ਨੀ ਅੱਖ ਮਾਰ ਰਿਹਾ
1: ਹਾਂ ਸ਼ਾਮੀ ਮੇਰਾ ਓਵਰ ਟਾਈਮ ਹੀ ਸ਼ਾਮੀ ਮੇਰਾ ਨਾ ਓਵਰ ਟਾਈਮ ਹੀ ਐਜ਼ ਏ ਡਾਕਟਰ ਤੇ ਉਹ ਅੱਖ ਵਿਖਾਉਣ ਆਇਆ ਸੀ ਮੈਨੂੰ
3: ਡਾਕਟਰ ਨਹੀਂ ਹੈਗੇ
1: ਨਹੀਂ ਪਾਰਟ ਟਾਈਮ ਹੈਗਾ ਮੈਂ ਡੱਡੂਆਂ ਯਾਰ ਮੈਂ ਡੱਡੂਆਂ ਦਾ ਤੇ ਬਣ ਹੀ ਸਕਦਾ ਇੰਨਾ ਕਿ ਤੇ ਤੁਸੀਂ ਮੰਨ ਲਓ
2: ਸ਼ਾਮ ਨੂੰ 4 ਤੋਂ 6 ਡਾਕਟਰ ਹੁੰਦੇ ਆ
1: ਨਹੀਂ ਨਹੀਂ ਜ਼ਿਆਦਾਤਰ ਇਹਨਾਂ ਚ ਇਹੋ ਦੋ ਕਾਮਨ ਪ੍ਰੋਬਲਮ ਨੇ ਜਾਂ ਇਹਨਾਂ ਦੀ ਅੱਖ ਖਰਾਬ ਹੁੰਦੀ ਆ ਉਹ ਵੀ ਇੱਕ
2: ਅੱਛਾ ਇੱਕੋ ਹੀ
1: ਤੇ ਜਾਂ ਇਹਨਾਂ ਦੀ ਗੜੈਂ ਗੜੈਂ ਥੋੜੀ ਜੀ ਖਰਾਬ ਹੋਈ ਹੁੰਦੀ ਇਹ ਦੋ ਹੀ ਚੀਜ਼ਾਂ ਖਰਾਬ ਹੁੰਦੀਆਂ ਪਰ ਸੱਦ ਲੈਂਦੇ ਕਦੀ ਕਦੀ
2: ਚਲੋ ਨੀ ਨਾਈਸ ਨੇ ਤਵਨੀਤ ਅੰਕਲ ਪੂਰੀ ਰਿਸਰਚ ਪੇਪਰ ਲਿਖਦੇ ਪਏ ਪਤਾ ਤੁਹਾਨੂੰ ਇਹਦੇ ਤੇ
3: ਨਹੀਂ
1: ਲੈ
3: ਕਾਲੇ ਬਾਰੇ
1: ਇਹੋ ਹੀ ਡੱਡੂ ਗੜਾਂਗੜਾਂ
2: ਦੀ ਪ੍ਰੋਬਲਮ ਦੇ ਉੱਤੇ ਗੜਾਂਗੜਾਂ ਤੇ ਅੱਖ ਮਾਰਨ ਤੇ
3: ਹਾਂ ਡੱਡੂ ਜੋ ਲੜ ਪੈਂਦਾ ਉਹ ਗੜਾਂ ਗੜਾਂ ਕਰਦਾ
1: ਨਹੀਂ ਨਹੀਂ ਲੜਨ
3: ਕਹਿੰਦੇ ਆਪਣੀ ਵੋਟੀ ਨਾਲ
2: ਅੱਛਾ ਨਹੀਂ ਉਹ ਤਾਂ ਸਾਰੇ ਡੱਡੂ ਕਰਦੇ ਆ ਇਹ ਵਾਲੇ ਡੱਡੂ ਦੀ ਪ੍ਰੋਬਲਮ ਇਹ ਹੈ ਇਹ ਸਦਾ ਹੀ ਕਰਦਾ ਇਹ ਲੜਿਆ ਹੋਵੇ ਨਾ ਲੜਿਆ ਹੋਵੇ
3: ਵੋਟੀ ਕਹਿੰਦੇ ਮੈਂ ਸੂਟ ਲੈ ਲਾ ਤੇ ਘਰ ਵਾਲਾ ਕਹਿੰਦਾ ਮੇਰੇ ਕੋ ਪੈਸੇ ਨੀ ਹੈਗੇ
1: ਮੈਂ ਪੈਸੇ ਇਕੱਠੇ ਕਰ ਰਿਹਾ ਨਾ ਮੈਂ ਤੇ ਓਵਰ ਟਾਈਮ ਵੀ ਸ਼ੁਰੂ ਕਰਤਾ ਤੁਹਾਡੀ ਭਿੰਡੀ ਕਰਕੇ ਕਰਾਊਡ ਫੰਡਿੰਗ ਸ਼ੁਰੂ ਕੀਤੀ
3: ਬੰਨੇ ਲਾ ਕੇ ਕਹਿੰਦੇ ਕਿੰਗ ਨੂੰ ਮਿਲਣ ਜਾਂਦੇ
2: ਕੱਲ
1: ਮੈਨੂੰ ਨੋਨੀਆ ਜੀ ਨੀ ਆਉਣ ਦਿੰਦੇ, ਉਹ ਤਾਂ ਬੂਹਾ ਬੰਦ ਕਰ ਲੈਂਦੇ ਥੱਲੇ
2: ਮੈਂ ਕੱਲ ਚਲ ਜਾਊਂਗਾ ਪੌਲੀਨ ਹੈਂਸਨ ਆਂਟੀ ਵੱਲ, ਉਹਨਾਂ ਵੱਲ ਫੰਕਸ਼ਨ ਸੀਗਾ ਤੇ ਮਟਰ ਪਨੀਰ ਬਣਾਉਣਾ ਸੀ ਮੈਨੂੰ ਅੰਕਲ ਆ ਸ਼ਾਮੀ। ਅੱਜ ਤੁਸੀਂ ਇੱਦਾਂ ਕਰੋ, ਅੱਜ ਡੱਡੂ ਨੂੰ ਨਾ ਸਮਝਾਇਓ ਕੁਛ,
1: ਨਹੀਂ ਅੱਜ ਮੈਂ
3: ਸਿਖਾ ਦੂ ਮਟਰ ਪਨੀਰ ਬਣਾਉਣਾ।
1: ਹਾਂਜੀ
2: ਫਿਰ ਆਪਾਂ ਸਿਸਟਮ ਨੂੰ ਭੇਜ ਦਿੰਦੇ ਹਾਂ ਬੱਚੇ।
1: ਇਹ ਥੋੜ੍ਹੀ ਜਿਹੀ ਤੋਂ ਜਦੋਂ ਤਵਨੀਤ ਵੱਡੀ ਹੋ ਗਈ ਨਾ, ਫਿਰ ਤਵਨੀਤ ਨੇ ਆਪੇ ਕਰ ਲਿਆ ਕਰਨਾ।
2: ਆਹੋ ਤੁਸੀਂ ਵੱਡੇ ਹੋ, ਅਸੀਂ ਫ੍ਰੀ ਹੋਈਏ।
1: ਠੀਕ ਹੈ ਤੁਸੀਂ ਕਰਿਆ ਕਰੋ ਮੇਰਾ ਪੁੱਤ। ਕੀ ਸੁਣਾਓਗੇ ਅੱਜ?
3: ਪਿੱਛੇ ਬਹਿੰਦੇ ਹੁੰਦੇ, ਫਿਰ ਮੰਮਾ ਚੇਨ ਦੇ ਵਿਚਾਲੇ ਆਪਣਾ ਪੈਰ ਫਸਦਾ ਫਿਰ ਜਦੋਂ ਮੰਮਾ ਸਕੂਲ ਪਹੁੰਚੇ, ਫਿਰ ਉਹ ਜਿਹੜਾ ਡਰਾਈਵਰ ਸੀ ਸਾਈਕਲ ਦਾ, ਮੰਮਾ ਕਹਿੰਦੇ ਤੁਹਾਨੂੰ ਸਾਈਕਲ ਚਲਾਉਣਾ ਨੀ ਹੈ,
2: ਮੰਮਾ
3: ਬਹੁਤ ਠੀਕ ਹੀ ਸੀ, ਕਦੀ ਕੁੱਤੇ ਤੋਂ ਦੰਦੀ ਪੋਲੀ ਤੇ ਕਦੀ ਚੇਨ ਤੋਂ ਸੱਟ
2: ਵਾਲਾ,
3: ਤੇ ਕਦੀ
1: ਬਹੁਤ
3: ਚੀਕੇ ਹੁੰਦੇ ਸੀ ਆਪੇ, ਉਦੋਂ ਮੰਮਾ ਆਪੇ ਗੈਂਗ ਨਾਲ ਨੀ ਸੀ।
1: ਓਕੇ ਓਕੇ, ਮੰਮਾ ਦਾ ਗੈਂਗ ਸੀ,
2: ਗੈਂਗ ਸੀ ਪ੍ਰੋਪਰ। ਹੈ ਨਾਈਸ ਨਾਈਸ,
1: ਥੈਂਕ ਯੂ ਤਵਨੀ, ਥੈਂਕ ਯੂ। ਤੇ ਨੈਕਸਟ ਕਿਹਦੀ ਵਾਰੀ ਆ?
3: ਵੀ ਜੀ।
1: ਓਕੇ ਲਿਆਓ
3: ਜੀ, ਸਤਿ ਸ਼੍ਰੀ ਅਕਾਲ ਵੀ ਜੀ ਤੇ
1: ਸਾਈਕਲ ਤੇ। ਠੀਕ ਆ
3: ਅੰਕਲ ਜੀ।
1: ਹਾਂਜੀ ਪੁੱਤ,
3: ਅਸੀਂ ਤੁਹਾਡੇ ਕੋਲੇ ਨੀ ਆ ਸਕੇ ਬਿਕੋਜ਼ ਸਾਡੇ ਕੋਲੇ ਟਿਊਸ਼ਨ ਹੈਗਾ।
1: ਟਿਊਸ਼ਨ ਹੈ?
2: ਟਿਊਸ਼ਨ ਆ? ਓਹੋ ਯਾਰ, ਇੱਕ ਤਾਂ ਪੜ੍ਹਾਈਆਂ
1: ਨੇ। ਤੂੰ ਨੈਕਸਟ ਵੀਕ ਆ ਜਾਓ ਨਾ।
3: ਅਸੀਂ
1: ਚਲੋ ਠੀਕ ਆ, ਵੀਕਐਂਡ ਤੇ ਨਾ ਆਇਓ, ਵੀਕਐਂਡ ਤੇ ਮੇਰੀ ਸ਼ਿਫਟ ਹੁੰਦੀ ਆ ਤਲਾਬ ਲੱਗ।
2: ਡੱਡੂ ਫੜ ਰਹੇ ਹੁੰਦੇ?
1: ਹਾਂ ਵੀਕ ਡੇਜ਼ ਆਇਓ। ਹਾਂ ਡੈਡਾ ਦੀ ਵੀ ਹੁੰਦੀ ਆ ਕੇ, ਸਾਰੇ ਡੈਡਿਆਂ ਦੀ ਹੁੰਦੀ ਤਲਾਬ
2: ਤਲਾਬ ਲੱਗ।
1: ਸਾਰਾ ਕੁਛ
3: ਮੂਨ
1: ਤੁਹਾਡੀ ਵੋਟੀ ਨੂੰ ਲਾਇਕ ਇਹ ਨਾ ਕਹਿ ਦੀ ਭਰਾ।
2: ਸਨ
3: ਸਨ ਸਨ ਤੁਹਾਡਾ ਬੋਨ
1: ਤੁਹਾਡਾ ਵਿਆਹ ਡਨ
2: ਸਰਦਾਰ ਜੀ
1: ਸਰਦਾਰ ਜੀ
2: ਸਰਦਾਰ ਜੀ ਜ਼ਿੰਦਾਬਾਦ
1: ਸਰਦਾਰ ਜੀ ਕਮਾਲ ਕਰੀ ਜਾਂਦੇ ਹੋ
2: ਤੁਸੀਂ ਸਰਦਾਰ ਜੀ ਬੱਲੇ ਬੱਲੇ ਵੈਰੀ ਗੁੱਡ
3: ਹਾਂਜੀ ਬੱਲੇ
2: ਬੱਲੇ
3: ਹਾਂਜੀ ਸ਼ਾਬਾ ਸ਼ਾਬਾ
1: ਥੈਂਕ ਯੂ
2: ਗੁੱਡ ਵੈਰੀ ਗੁੱਡ
3: ਥੈਂਕ ਯੂ ਛੋਟੀ ਦੀਦੀ ਨਾਲ ਗੱਲ ਕਰ ਲੋ
1: ਹਾਂਜੀ
2: ਛੋਟੀ ਦੀਦੀ ਨਾਲ ਕਰਾਓ ਜੀ
1: ਕਰਾ ਦਿਓ ਜੀ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ
1: ਸਤਿ ਸ਼੍ਰੀ ਅਕਾਲ
2: ਕਿਵੇਂ ਹੋ ਛੋਟੀ ਦੀਦੀ ਜੀ
3: ਠੀਕ ਹੈ ਤੁਹਾਡਾ
1: ਦੀਦੀ ਨੇ ਉਲਟ ਕਹਿ ਦਿੱਤਾ ਮੈਨੂੰ ਲੱਗਿਆ ਪਤਾ
2: ਅੱਛਾ ਉਲਟ ਕਹਿ
1: ਦਿੱਤਾ ਜੋ ਪੈਸੇ ਖਰਚ ਜਦੋਂ ਪੈਸੇ ਖਰਚਣੇ ਤੇ ਫਿਰ ਛਿਪ ਕੇ ਕਿਉਂ ਜਾਣਾ
2: ਹਾਂ ਆਹੋ ਸਹੀ ਗੱਲ ਹਾਂ ਕਿੰਨੀ ਸਹੀ ਗੱਲ ਕੀਤੀ ਛਿਪ ਕੇ ਨੀ ਜਾਣਾ ਚਾਹੀਦਾ ਬਈ ਜੋ ਕਰੋ
1: ਦੂਸਰੀ
2: ਸ਼ਿਪ ਕਹਿ
1: ਹਾਂਜੀ ਸ਼ਿਕੂ ਤੇ ਸ਼ਿਕੂ ਤੇ
2: ਬਹੁਤ ਅੱਗੇ ਪਏ ਯਾਰ ਗਲਤ ਹੋ ਰਿਹਾ ਬਈ ਗਲਤ ਹੋ ਰਿਹਾ ਤਰਨੀਤ ਐਂਡ ਸਿਵਲਿੰਗਸ ਨਾਲ ਹੈ ਓਹੋ
1: ਬੱਲੇ ਨੀ ਕੁੜੀਏ ਯੂ ਕੁੜੀਏ ਕਮਾਲ ਹੀ ਕਰੀ ਜਾਣੀ ਕੁੜੀਏ ਹੈ ਕੀ ਸੁਣਾਓਗੇ
2: ਜਿੰਨੀ ਤੁਸੀਂ ਕਰਤੀ ਹੁਣ ਤੇ ਡੈਡਾ ਨੇ ਮੇਰੇ ਖਿਆਲ ਨਾਲ ਆਪਣਾ ਟ੍ਰਿਪ ਸ਼ਾਰਟ ਕਰ ਦੇਣਾ ਛੇਤੀ ਆਣਗੇ ਤੁਹਾਨੂੰ ਕਿਤੇ ਘੁਮਾਉਣ ਲੈ ਕੇ ਗੁੱਡ ਵਨ ਗੁੱਡ ਐਸ਼ਟਿਨ ਵੈਰੀ ਗੁੱਡ ਹੁਣ ਜਾਊਂਗੇ ਸ਼ਰੇਆਮ ਘੁੰਮਣ ਕੀ ਸੁਣਾਉਂਗੇ ਅੱਜ
3: ਮੈਂ ਇੱਕ ਗੱਲ ਸੁਣਾਣੀ ਮੰਮਾ ਛੋਟੇ ਹੁੰਦੇ ਦੀ
1: ਹਾਂਜੀ ਹਾਂਜੀ
3: ਜਦੋਂ ਮੰਮਾ ਰੋਟੀ ਖਾਂਦੇ ਸੀ ਔਰ ਸਾਲੇ ਕਬੂਤਰ ਨੇ ਕਾਂ ਮੰਮਾ ਦੀ ਰੋਟੀ ਲੈ ਕੇ ਮੰਮਾ ਦੀ ਗੈਂਗ ਦੀ ਰੋਟੀ ਤੇ ਦਹੀਂ ਨੇ ਲੈ ਜਾਂਦੇ ਖਾ ਕੇ ਤੇ ਫਿਰ ਜਦੋਂ ਮੰਮਾ ਅਸੀਂ ਜਦੋਂ ਕਾਂ ਆਉਂਦੀ ਮੰਮਾ ਨੇ ਦਹੀਂ ਚ ਮੰਮਾ ਦਹੀਂ ਕਾਂ ਦਹੀਂ ਬਹੁਤ ਪਸੰਦ ਕਰਦੇ ਸੀ ਤੇ ਫਿਰ ਜਦੋਂ ਮੰਮਾ ਨੇ ਦਹੀਂ ਚ ਕੁਛ ਪਾਇਆ ਤੇ ਫਿਰ ਕਾਂ ਮਰ ਗਏ ਤੇ ਫਿਰ ਮੰਮਾ ਨੇ ਚੱਕ ਕੇ ਪੁੱਠੇ ਟੰਗ ਤੇ ਤੇ ਮੰਮਾ ਕਹਿੰਦੇ ਤੂੰ ਵਾਪ
1: ਇਹਨੂੰ ਕਹਿੰਦੇ ਕਾਂ ਮਾਰ ਕੇ ਟੰਗਣਾ ਹਾਂਜੀ
2: ਪਲੇਟ
1: ਤਰੇਕ
3: ਸਾਡੇ
1: ਨਾਲ ਐਸ਼ਲੀਨ ਤੇ ਹੁਣ ਸਾਡੇ ਨਾਲ ਨੇ ਸੁਖਨ ਜੀ ਸਤਿ ਸ੍ਰੀ ਅਕਾਲ ਸੁਖਨ ਜੀ ਕੀ ਹਾਲ ਚਾਲ ਨੇ ਓ ਹੈਲੋ
2: ਹੈਲੋ ਹੈਲੋ ਹੈਲੋ
1: ਡਡਵਾਲ ਸਾਹਿਬ
2: ਹੈਲੋ
1: ਓ ਸਤਿ ਸ੍ਰੀ ਅਕਾਲ ਜੀ ਓ ਕੀ ਹਾਲ ਨੇ ਸਰਦਾਰ ਜੀ ਸਰਦਾਰ ਜੀ ਅੱਜ ਜਾ ਰਹੇ ਹੋ ਕਿਤੇ ਲੱਗਦਾ ਭੰਗੜਾ ਵੀ ਪਾਉਣਾ ਅੱਜ ਓਕੇ ਬੱਲੇ ਬੱਲੇ
2: ਬੱਲੇ ਚੋਬਰਾ
1: ਫਿਰ ਤੇ ਗੱਲ ਹੀ ਬਣ ਗਈ ਯਾਰ ਅੱਜ ਤੇ ਸਵੇਰੇ ਸਵੇਰੇ ਗੱਲਾਂ ਬਣੀਆਂ ਲੱਗਦੀਆਂ ਹੈ ਓਕੇ ਰਿਪੋਰਟ ਹੋਇਆ ਪਿਆ ਕੰਮ
2: ਸੁਣਾਓਗੇ
1: ਫਿਰ ਓਕੇ
2: ਲਿਓ ਜੀ ਲਿਓ
3: ਪਿਆਸ ਲੱਗੀ ਤੇ ਪੀ ਲੋ
1: ਪਿਆਸ ਲੱਗੀ ਤੇ ਪੀ ਲੋ
3: ਲੱਗੀ ਤੇ ਖਾ ਲੋ ਠੰਡ ਲੱਗਦੀ ਤੇ ਚਲਾ ਲੋ
1: ਏਦਾਂ ਦੀ ਕੋਈ ਚੀਜ਼
2: ਪਿਆਸ ਲੱਗੀ ਪੀ ਲੋ
1: ਪਿਆਸ ਲੱਗੀ ਪੀ ਲੋ ਭੁੱਖ ਲੱਗੀ ਤੇ ਖਾ ਲੋ
2: ਠੰਡ ਲੱਗੇ ਚਲਾ ਲੋ
1: ਠੰਡ ਲੱਗੇ ਚਲਾ ਲੋ ਵਾਹ ਕਮਾਲ ਦੀ ਗੱਲ ਹੈ ਯਾਰ
2: ਇਹ ਕੀ ਹੋ ਸਕਦਾ ਹੈ
1: ਇਹ ਬੜਾ ਮੈਦੇ ਦਾ ਪੱਖਾ ਲੱਗਦਾ
2: ਬੁੱਝੋ ਇਹੀ ਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ ਨਹੀਂ ਰਿਹਾ
1: ਇਹ ਨਹੀਂ ਬੁੱਝਿਆ ਜਾਣਾ ਇਹ ਬਹੁਤ ਔਖਾ ਆ ਨਾ
2: ਆਪ ਕੰਪਿਊਟਰ ਜੀ ਕੀ ਤਰਫ ਜਾ ਸਕਦੇ ਕਿ ਹਾਏ ਨਾ
1: ਇਹ ਬਹੁਤ ਔਖਾ ਯਾਰ
2: ਮੁਸ਼ਕਿਲ ਹੈ
1: ਨਾ ਇਹ ਹਾਰ ਗਏ ਆਪਾਂ
2: ਲਿਮਕਾ
1: ਹੈ ਹੈ ਹਾਰ ਗਏ ਆਪਾਂ
3: ਨਾਰੀਅਲ
1: ਆਵਾਜ਼ ਨੀ ਪੁੱਤ ਸਹੀ ਆਉਂਦੀ ਆਵਾਜ਼ ਨੀ ਸਹੀ ਆਉਂਦੀ ਨਾ ਤੁਹਾਡੀ ਆਵਾਜ਼ ਖਰਾਬ ਹੋਈ ਜਾਂਦੀ ਆ ਤੁਸੀਂ ਨਾ ਰੇਡੀਓ ਆਪਣਾ ਕਾਲ ਬੰਦ ਕਰਕੇ ਤੇ ਮਸ਼ਰੋ ਤੁਸੀਂ ਖੂਬ
2: ਪੰਨ ਕਰੋ
1: ਪੰਨ ਕਰੋ ਓਕੇ ਰਿਪੋਰਟ ਜਿਹਾ ਕਰ ਦੋ ਕੰਮ ਤੁਸੀਂ ਥੈਂਕ ਯੂ ਥੈਂਕ ਯੂ
2: ਵੈਰੀ ਗੁੱਡ ਮੇਰਾ ਬਚਪਨ ਯਾਦ ਕਰਾ ਤਾ ਬੰਦਾ ਕਵੇ ਕੀ ਹੋ ਰਿਹਾ ਵੈਰੀ ਗੁੱਡ ਰੀਅਲ ਲਾਫਟਰ
1: ਗੁੱਡ ਗੁੱਡ ਗੁੱਡ ਗੁੱਡ ਗੁੱਡ ਚੱਕ ਕੇ ਰੱਖੋ ਕੰਮ ਚੱਕ
2: ਕੇ ਡੀਜੇ ਸਾਹਿਬ ਚੱਕ ਕੇ
1: ਨਿਆਣਿਆਂ ਨੂੰ ਮਸ਼ਰਾਉਂਦੇ ਆਏ ਸਹਿਮ ਸਾਹਿਬ ਕੀ ਹਾਲ ਚਾਲ ਨੇ
4: ਸਤਿ
1: ਸ੍ਰੀ ਅਕਾਲ ਜੀ
2: ਤੁਹਾਡੀਆਂ
1: ਛੁੱਟੀਆਂ ਕਿਵੇਂ ਜਾ ਰਹੀਆਂ
2: ਛੁੱਟੀਆਂ ਕੈਸੇ ਚੱਲ ਰਹੀਆਂ
1: ਅੱਜ ਤੁਸੀਂ ਕੰਮ ਤੇ ਹੋ
2: ਤੁਸੀਂ ਨਹੀਂ ਜਾ ਰਹੇ ਫਿਲਿਪ ਆਈਲੈਂਡ ਘੁੰਮਣ ਲਈ
1: ਤੁਹਾਨੂੰ ਫੁੱਲ ਫਾਰਮ ਪੁੱਛੀ ਫਿਰ ਤੁਸੀਂ ਕਹਿਣਾ ਹਾਏ ਮੇਰੀ ਪਿੰਕੀ ਪੀੜ ਹੁੰਦੀ ਹੈ
2: ਆਪ ਦੇਖੋ ਡੱਡੂ ਦੇ ਉੱਤੇ ਰਿਸਰਚ ਪੇਪਰ ਲਿਖਦੇ ਪਏ ਆਪਾਂ ਕੁਛ ਕਿਹਾ ਆਪਾਂ ਕੁਛ ਨੀ ਕਿਹਾ ਬਾਕੀ ਡੱਡੂ ਬੜਾ ਬਦਨਾਮ ਹੈ
1: ਬੇਚਾਰਾ ਮੈਂ ਜੋ ਮਰਜ਼ੀ ਮੈਂ ਡੱਡੂ ਕੋ PhD ਕਰਾਵਾਂ ਹਾਂ ਤੁਹਾਨੂੰ ਕੀ
2: ਨਹੀਂ ਠੀਕ ਹੈ
1: ਤੁਸੀਂ ਆਪਣਾ ਡੱਡੂ ਲੱਭੋ ਕਰਾਓ ਜੋ ਕਰਾਉਣਾ ਸਾਡੀ ਰੀਸ ਦੰਦ ਕਰੀਸ ਤੈਨੂੰ ਕੋਈ ਬੁਲਾਉਂਦਾ ਨੀ ਤੁਹਾਨੂੰ ਕੋਈ ਖਵਾਉਂਦਾ ਨੀ
2: ਕਿੰਨੇ ਸਾਲਾਂ ਬਾਅਦ ਸੁਣਿਆ
1: ਕਿਉਂ ਵੀਰ ਜੀ ਰੋਜ਼ ਹੋ ਕੇ ਜਾਂਦਾ?
2: ਵਾਹ ਵਾਹ ਵਾਹ
4: ਜੀ,
2: ਹਾਂਜੀ
4: ਭਾਜੀ, ਡੱਡੂਆਂ ਦੇ ਕਤਾ ਸਹੀ ਲਿਖਦੇ ਹੋਏ, ਡੱਡੂਆਂ ਥੀਸਿਸ ਲਿਖਦੇ ਨੇ,
2: ਲਿਖਦੇ ਮੈਂ ਜ਼ਰੂਰੀ ਹੈ ਬਾਈ, ਦੇਖੋ ਕੌਣ ਕਰੇ ਸ਼ੋਧ ਉਹਨਾਂ ਤੇ।
1: ਹੋਰ
2: ਇੰਨੀ ਵਰਕਿੰਗ ਹੋ ਰਹੀ ਹੈ,
4: ਹੁਣ ਡੱਡੂ ਬੁੱਢਾ ਹੋ ਗਿਆ, ਅੱਖ ਮਾਰ ਲੈਂਦਾ ਬਾਹਰ ਕੋਲ ਤਾਂ ਚੁੱਕੀ ਜਾਂਦੀ
1: ਲੈ, ਅੱਖ ਨਾ ਮਾਰਦਾ ਨੀ ਆ ਬੇਚਾਰਾ, ਉਹ ਅਸਲ ਚ ਕੱਪੜੇ ਜਦੋਂ ਧੋਂਦੀ ਆ ਨਾ ਉਹ ਮਾਰਦੀ ਥਾਪੀ, ਤੇ ਉਹ ਸਾਬਣ ਉੱਡ ਕੇ ਉਹਦੀ ਅੱਖ ਚ ਪੈਂਦਾ, ਉਹ ਵਿਚਾਰਾ ਉਹਦੇ ਅੱਖਾਂ ਚ ਮੱਕਦਾ ਵਾ, ਤੇ ਉਹ ਬੀਬੀ ਨੂੰ ਲੱਗਦਾ ਵੀ ਇਹ ਮੈਨੂੰ ਅੱਖਾਂ ਮਾਰਨ ਡਿਆ, ਅੱਖਾਂ ਨੀ ਮਾਰਦਾ
4: ਉਹਦੀ
1: ਤੇ ਉਹਦੀ ਤੇ ਹਾਂ ਉਹਦੇ ਸਾਬਣ ਪੈਂਦਾ, ਛਿੱਟ ਪੈਂਦੀ ਸਾਬਣ ਦੀ ਉਹਦੀ ਅੱਖਾਂ ਚ।
2: ਵਾਹ ਮੈਂ ਤਾਂ ਕਹਿ ਰਿਹਾ ਸ਼ੁਕਰ ਹੈ ਮੈਂ 8ਵੀਂ 9 ਹੀ ਪਾਸ ਕਰ ਲਈ, ਏਦਾਂ ਦੀ ਪੋਇਟਰੀ ਤੇ ਨੀ ਵਿਆਖਿਆ ਲਿਖਣੀ ਪੈ ਰਹੀ ਮੈਨੂੰ, ਮੈਂ ਜਾਣਾ ਹੀ ਘਰਦਿਆਂ ਨੂੰ ਕਹਿਣਾ ਰਿਫੰਡ ਕਰਾਓ ਬਾਈ ਫੀਸ, ਬਿਨਾਂ ਗੱਲੋਂ ਬਰਬਾਦੀ ਹੋ ਰਹੀ
4: ਹਰ ਜਿਹੜੀ ਸਾਬਣ ਸ਼ੈਂਪੂ ਪਰਫਿਊਮ ਦੀ ਐਡ ਵਿੱਚ ਨਾ ਲੇਡੀਜ਼ ਹੁੰਦੀਆਂ ਤੇ ਹਰ ਖੁਰਕ ਦਾਦ ਲਾਗੇ ਦੀ
1: ਨਹੀਂ ਹੁੰਦਾ ਤੇ ਦੱਸੋ ਖਤਰਨਾਕ ਬਿਮਾਰੀਆਂ, ਕੈਂਸਰ ਹੋ ਗਈ, ਲੂਤਾਂ ਹੋ ਗਈਆਂ, ਜਿੱਦਾਂ ਵੀ ਹੈ ਜੋ ਵੀ ਮਤਲਬ ਖਤਰਨਾਕ ਮੰਨ ਲਓ ਬਿਮਾਰੀਆਂ, ਤੁਸੀਂ ਜਿੰਨੇ ਵੀ ਨਾਂ ਲਓ ਉਹ ਸਾਰੇ ਜਿਹੜੇ ਉਹ ਤੁਹਾਨੂੰ ਉਹ ਫੀਮੇਲ ਟੱਚ ਦੇ ਨਾਂ ਨੇ ਉਹਨਾਂ ਦੇ, ਇਧਰ ਬੰਦਿਆਂ ਵਾਲੇ ਜਿਹੜੇ ਗਠੀਆ ਵੱਧ ਤੋਂ ਵੱਧ ਬੁਖਾਰ, ਇਹ ਮੇਲ ਮੇਲ ਮੇਲ ਬਿਮਾਰੀਆਂ
2: ਨੇ, ਪਰਸਨੈਲਿਟੀ ਵਾਲੀ ਚੀਜ਼ਾਂ ਚ ਨਹੀਂ ਬੰਦੇ,
1: ਦੌਰਾ ਮਾਈਗ੍ਰੇਨ
4: ਮਰਦ ਖੇਡਦੇ ਖਤਰਿਆਂ ਨਾਲ।
2: ਵਾਹ, ਮੈਂ ਕਦੇ ਮੈਨੂੰ ਇਹ ਲੱਗਦਾ ਉਹਨੇ ਕਦੇ ਸੋਚਿਆ ਨਾ ਗੱਠੀਏ ਨਾਲ ਇਸ ਚੀਜ਼ ਦਾ ਪ੍ਰਾਈਵੇਟ ਚ ਹੋਏਗਾ, ਪਰ ਥੈਂਕ ਯੂ ਵੈਰੀ ਮੱਚ।
4: ਉਹ ਛੱਡੋ ਨਾ, ਉਹ ਲਾਲ ਜੀ ਨੂੰ ਨਾ ਜੰਗ ਤੇ ਭੇਜਤਾ ਨਾ, ਲੜਾਈ ਲੱਗ ਗਈ ਤੇ।
1: ਅੱਛਾ,
4: ਤੇ ਲਾਲ ਜੀ ਨੂੰ ਕਾਲੀ ਕਾਲੀ ਨਾ ਆਪਣੀ ਯੂਨੀਫਾਰਮ ਨੀ ਲੱਭੀ ਨਾ ਫੌਜੀਆਂ ਵਾਲੀ, ਤੇ ਉਹ ਭਰਾਵਾ ਘਰੋਂ ਲਾਸਟ ਕਾਲੀ ਪੈਂਟ ਪਾ ਕੇ ਚਲ ਗਏ,
1: ਲਾਸਟ ਕਾਲੀ ਪੈਂਟ ਤੇ ਸੀਟੀਆਂ ਵਾਲੇ ਬੂਟ।
2: ਬਈ ਲੜਾਈ ਤੇ ਪਹੁੰਚਣਾ ਜ਼ਰੂਰੀ ਹੈ ਜਾਣਾ, ਤਾਂ ਕੀ
1: ਅਗਲੇ ਨੇ ਲਾਲ ਕਰਕੇ ਭੇਜਿਆ ਫਿਰ
2: ਯਾਰ,
1: ਜੰਗ ਤੇ ਗਏ ਨਾ, ਜੰਗ ਲੱਗੀ ਤਲਵਾਰ ਵੀ ਰੱਖ ਲਈ।
2: ਅੱਛਾ, ਰਹਿਣ ਦੇ ਬਈ, ਤੂੰ ਰਹਿ ਨਹੀਂ ਦੇ, ਜਸਟਿਸ ਫਾਰ ਲਾਲ ਜੀ।
4: ਜਸਵਾਲ ਸਾਹਿਬ ਨਾ, ਜਸਵਾਲ ਸਾਹਿਬ ਨਾ ਆਪਣੇ ਵੱਡੇ ਭਾਜੀ ਨਾ।
1: ਅੱਛਾ, ਪਹਿਲੀ ਖਤਮ ਹੋ ਗਈ?
4: ਜਸਵਾਲ ਸਾਹਿਬ ਨਾ ਮੰਗਣ ਗਏ ਕਿਤੇ, ਗੂੰਗਾ ਕਹਿੰਦਾ
2: ਕਮਿਊਨੀਕੇਟ ਤਾਂ ਕੀਤਾ ਨਾ,
4: ਕਹਿੰਦਾ ਭਾਈ ਮੈਂ ਸਮਝ ਨੀ ਆਉਂਦੀ ਮੈਂ ਕਨਫਿਊਜ਼ ਆ ਮੈਂ ਗੁੱਗਾ ਕਿੱਦਾਂ ਬਣਾ ਤਾ
1: ਵਾਹ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ
4: ਓਕੇ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਬਾਏ ਕ੍ਰਿਸ਼ਨ ਜੀ
1: ਬਾਏ ਜੀ ਬਾਏ ਜੀ ਹਾਂਜੀ ਲਾਲ ਜੀ ਤੁਸੀਂ ਆਉਂਦੇ ਰਹੋ ਪਹਿਲਾਂ ਤੇ ਮੈਂ ਇਹ ਸੋਚਣਾ ਵੀ ਐਡੀਆਂ ਚੁੱਕ ਚੁੱਕ ਲੜਨਾ
2: ਯਾਰ ਨੋਨੀਆ ਜੀ ਸੁਣ ਰਹੇ ਹੋ
4: ਇਹਨੂੰ ਦੇਖ ਕੇ ਲੋਕਾਂ ਨੇ ਨਾ ਪਾਇਆ ਛੋਟੇ ਮੋਟੇ ਝਗੜੇ

0: अब बल्ले
1: छोटे मोटे झगड़े जी रखा
2: वाह वाह लाल जी वाह
0: ब्यूटीफुल
3: टाइम ही लाओ पुलिस से भर्ती ਸਾਹਿਬ ਨੂੰ ਦੇਖ ਕੇ ਬੰਦਾ ਮੋਬਾਈਲ ਦੇਖੇ ਮੈਂ 100 ਡਾਇਲ ਕੀਤਾ ਜਾਂ 50 ਡਾਇਲ ਕੀਤਾ ਜੀ

0: ब्रोकर्स अपने इंश्योरेंस की हर लोड़ ले। याद रखो बस अमरिंदर गिद्दा कॉल 0491-999-555 गिद्दा इंश्योरेंस। शर्ता लागू।
1: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

रेडियो हांजी 1674 एम दे उत्ते तुहाडा सारयां दा स्वागत है जी। मैं गौतम कपिल और अज यानी कि 24 सितंबर 2026 वीरवार दे दिन दियां असल दे विच शाम दियां की नए खबरां, आओ जानदे हैं भारत आस्ट्रेलिया ते दुनिया जहान दे विच की कुछ हो रहा है। प्रोग्राम न्यूज रूम रह के आए हैं, सब तो पहला इंटरनेशनल न्यूज दे नाल शुरुआत। बॉस अमेरिका दे विच आ चुके ने, अमेरिका दे बॉस डोनाल्ड ट्रंप नहीं बल्कि अमेरिका जिसनू दुनिया दा बॉस मानता है चीन। चीन दे राष्ट्रपति जी जिनपिंग दा अमेरिका दे विच स्वागत किया गया। स्वागत कदा किया गया बल्कि पूरियां दियां पूरियां पलकां बिछा दित्तियां गईयां। अमरीकी राष्ट्रपति डोनाल्ड ट्रंप सारे प्रोटोकॉल तोड़ के पिछले 10 साल दे विच पहली बार यात्रा कर रहे जी जिनपिंग दे स्वागत दे लई खुद हवाई अड्डे दे उत्ते उन्हां नूं लैण दे लई पहुंचे। चीन दे राष्ट्रपति दा अमरीका दा 3 दिना दौरा होना है और वाशिंगटन पहुंचे ने राष्ट्रपति ट्रंप ते पहली महिला मेलानिया ट्रंप। ज्वाइंट बेस एंड्रयूज दे रनवे दे उत्ते जी जिनपिंग ते उन्हां दी पत्नी पेंग लियुआन दे स्वागत करन दे लई पहले ही खड़े सी। रेड कारपेट बिछाया गया सी। 1962 तो बाद यह पहली बार होया है जदों किसी अमरीकी राष्ट्रपति ने खुद एयरबेस दे उत्ते जाके किसी विदेशी नेता का व्यक्तिगत रूप दे विच स्वागत किया होवे। बीबीसी दे वाइट हाउस बुलारे की तरफ तो दसया गया कि इस शानदार स्वागत दे विच ट्रंप की तरफ तो चीन नूं किन्ना महत्व दिता जा रहा है ये भी खास दिख रहा है। जहाज दे विच उतरन तो बाद जी जिनपिंग ते डोनाल्ड ट्रंप ने आपस हाथ मिलाया। इस दरमियान दोहां नेतावां दीआं पत्नियां भी उन्हां दे नाल सी। चीन दे राष्ट्रपति दे पहुंचण दे मौके दे उत्ते 2 B-1 जिहड़े जहाज ने फाइटर जैट हुंदे ने वैसे उन्होंने उपरों उड़ान भरी सी और अमरीकी हवाई सेना दे बैंड ने अमरीका ते चीन दोहां दे राष्ट्र गान बजाए सी। दोहां देशां दे झंडे भी लहराए सी। इस तों बाद ट्रंप ते जी जिनपिंग नूं अलग अलग वाशिंगटन DC दे लई रवाना हुंदिआं देखिआ गिआ। बाद विच अमरीकी ट्रैजरी सकत्तर स्कॉट बेसेंट ने कहा कि अमरीका ते चीन नवंबर महीने च खत्म होने वाले जिहड़े समझौते दे उत्ते हुण सहमत हो रहे ने और 10 जनवरी तक इस नूं अगे वधाणगे जिस दे विच अमरीका चीन दे उत्ते टैरिफ नहीं लगाएगा, चीन अमरीका दे उत्ते टैरिफ नहीं लगाएगा। खुशी खुशी दोए देश रहणगे और खुशी खुशी बाकी दुनिया नूं भी रहण देणगे। खैर ये आखिरी लाइन दे विच कोई सच नहीं पर अमरीका दे नाल जुड़ियां कुछ होरना खबरां दी वी सांझ पई है जिथे संयुक्त राष्ट्र महासभा दे महत्वपूर्ण एक पासे कूटनीतक गतिविधियां हो रही ने ते दूसरे पासे राष्ट्रपति डोनाल्ड ट्रंप अपने घरेलू मुद्दों नूं लैके भी फसे हुए ने। देश के अंदर जिहड़े प्रमुख मसले ने और इस दरमियान जिहड़ा यूनाइटेड नेशन का यह प्रोग्राम सी इत्थे एक पत्रकार वार्ता भी सी जिस दे विच प्रमुख अमरीकी न्यूज़ नैटवर्क CNN की पत्रकार कैटलीन कॉलिंस भी मौजूद सी। ट्रंप ने उन्हां नूं निशाना बनांदिआं कहा कि तुसीं इत्थे क्यों, तुहानूं इत्थे होना नहीं सी चाहिदा। ट्रंप मंगलवार दे दिन जनरल असैम्बली दे अपने संबोधन तो पहला संयुक्त राष्ट्र दे मुख दफ्तर पहुंचे ते कॉलिंस ने कहा कि मैं हैरान हाँ कि CNN मैनू इत्थे कवर कर रहा है। उन्हें कहा कि मैनू कवर नहीं करना चाहिदा, तुसी तां कहा सी कि तुसी मैनू कवर नहीं करोगे, तुसी इत्थे क्यों आए हो। हालांकि कॉलिंस ने बाद दे विच प्रसारण दे उत्ते कहा कि CNN ने तां कदे अजिहा नहीं सी कहा। यह टकराव तां ट्रंप प्रशासन की तरफ तो ही सामने आया सी। ट्रंप ने ही CNN MS Now ते पोलिटिको नू वाइट हाउस कॉम्पलैक्स अमरीकी राष्ट्रपति दे अधिकारक निवास ते दफ्तरां दे विच आण तों पाबंदी लगा दित्ती सी। CNN नू राष्ट्रपति दे मीडिया पूल दे विचों भी हटा दिता गया सी। हालांकि इस नू नियमित तौर दे उत्ते संयुक्त राष्ट्र दे विच इक मानता प्राप्त मीडिया संगठन की तरफ तो हाले भी स्वीकार किया जाता है। हाले भी दा मतलब यह है कि CNN की मकबूलीयत कोई घट नहीं है भावें कि ट्रंप ने उन्होंने बैन क्यों ना किया हो। तिना मीडिया संगठन यानी MS Now पोलिटिको ते CNN की तरफ तो ट्रंप प्रशासन के खिलाफ मुकदमा भी दायर किया गया जिस दे विच ट्रंप की तरफ तो राष्ट्रपति के समागम का दे विच पहुंचन दे लई CNN MS Now ते पोलिटिको नू बैन करन दी गल कीती गई सी। ते इस तों बाद ट्रंप ने अपने स्टैंड नू दोहरांदिआं होइआं कहा कि नैगेटिव मीडिया कवरेज देश दे लई खतरनाक है। ट्रंप ते मीडिया संगठनां दे दरमियान विवाद वधदा जा रहा है। उत्थे दूजियां होर खबरां दी वी सांझ पाईए ते अमरीकी जंगी जहाज़ समुद्री जहाज़ अब्राहम लिंकन ते उसदे स्ट्राइक ग्रुप दे घट्टो घट्ट 8 मलाहां ने आत्महत्या करन दी कोशिश कीती सी। इस गल दी पुष्टि अमरीकी
ਟੀਵੀ ਚੈਨਲ CBS ਨੂੰ ਮਿਲੀ ਇੱਕ ਰਿਪੋਰਟ ਦੇ ਆਧਾਰ ਦੇ ਉੱਤੇ ਕੀਤੀ ਗਈ ਹੈ, ਜਿਸ ਦੇ ਵਿੱਚ ਅਮਰੀਕੀ ਨੇਵੀ ਦੇ ਐਗਜ਼ੈਕਟਿਵ ਸੈਕਟਰੀ ਹਾਂਗ ਕਾਓ ਦੇ ਇੱਕ ਪੱਤਰ ਤੋਂ ਇਹ ਖੁਲਾਸਾ ਹੁੰਦਾ। CNN ਨੇ ਸਭ ਤੋਂ ਪਹਿਲਾਂ ਇਸ ਚਿੱਠੀ ਦੀ ਖਬਰ ਦਿੱਤੀ ਸੀ, ਉਸ ਤੋਂ ਬਾਅਦ CBS ਦੀ ਤਰਫ ਤੋਂ ਵੀ ਇਹ ਖਬਰ ਹੁਣ ਪ੍ਰਸਾਰਿਤ ਕੀਤੀ ਜਾ ਰਹੀ ਹੈ। ਇਸ ਜੰਗੀ ਬੇੜੇ ਦੇ ਉੱਤੇ ਲਗਭਗ 10 ਮਹੀਨੇ ਪਹਿਲਾਂ ਇਸ ਨੂੰ ਮਿਡਲ ਈਸਟ ਦੇ ਵਿੱਚ ਭੇਜਿਆ ਗਿਆ ਸੀ ਤਾਂ ਕਿ ਉੱਥੇ ਰਿਕਾਰਡ ਸਮੇਂ ਦੇ ਲਈ ਰਹਿ ਸਕੇ। CBS ਨਿਊਜ਼ ਨੇ ਇਸ ਮਾਮਲੇ ਦੇ ਉੱਤੇ ਟਿੱਪਣੀ ਦੇ ਲਈ ਅਮਰੀਕੀ ਨੇਵੀ ਦੇ ਨਾਲ ਸੰਪਰਕ ਵੀ ਕੀਤਾ। ਲਿੰਕਨ ਜਹਾਜ਼ ਤੇ ਉਸ ਦੇ ਚਾਲਕ ਦਲ ਦੇ ਲਗਭਗ 5,000 ਮੈਂਬਰਾਂ ਦੀ ਤੈਨਾਤੀ ਉਸ ਸਮੇਂ ਜਾਂਚ ਦੇ ਦਾਇਰੇ 'ਚ ਆ ਗਈ ਜਦੋਂ ਪਿਛਲੇ ਮਹੀਨੇ ਮਲਾਹਾਂ ਦੇ ਪਰਿਵਾਰਕ ਮੈਂਬਰਾਂ ਤੇ ਅਮਰੀਕਾ ਦੀ ਪਾਰਲੀਮੈਂਟ ਦੇ ਕਈ ਮੈਂਬਰਾਂ ਦੇ ਦਰਮਿਆਨ ਇਹ ਖਬਰ ਸਾਹਮਣੇ ਆਈ ਸੀ ਕਿ ਉਹਨਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਯਾਨੀ ਕਿ ਮੱਧ ਪੂਰਬ ਦੇ ਵਿੱਚ ਜਿਹੜੇ ਅਮਰੀਕਾ ਦੇ ਮਲਾਹ ਭੇਜੇ ਗਏ ਨੇ ਅਮਰੀਕਾ ਦੀ ਤਰਫ ਤੋਂ ਆਪਣੇ ਜੰਗੀ ਬੇੜਿਆਂ ਦੇ ਉੱਤੇ, ਉਹਨਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਇਰਾਨ ਤੇ ਅਮਰੀਕਾ ਦੇ ਦਰਮਿਆਨ ਜੰਗ ਸ਼ੁਰੂ ਹੋਣ ਤੋਂ ਬਾਅਦ ਲਿੰਕਨ ਤੇ ਇਸ ਦੇ ਸਟ੍ਰਾਈਕ ਗਰੁੱਪਸ ਨੂੰ ਹੀ ਮਿਡਲ ਈਸਟ ਦੇ ਵਿੱਚ ਤੈਨਾਤ ਕੀਤਾ ਗਿਆ ਸੀ ਤਾਂ ਕਿ ਉੱਥੋਂ ਹਮਲੇ ਕੀਤੇ ਜਾ ਸਕਣ। ਇਹ ਜੰਗੀ ਬੇੜਾ ਉਸ ਇਲਾਕੇ 'ਚੋਂ ਨਿਕਲ ਚੁੱਕਿਆ ਹੈ ਅਤੇ ਸੈਨ ਡੀਏਗੋ ਸਥਿਤ ਆਪਣੇ ਅੱਡੇ ਦੇ ਉੱਤੇ ਹੁਣ ਵਾਪਸ ਪਰਤ ਰਿਹਾ। ਹਾਲਾਂਕਿ ਇਸ ਦੇ ਵਾਪਸ ਪਰਤਣ ਤੋਂ ਪਹਿਲਾਂ ਹੀ ਇਹ ਚਿੱਠੀ ਜਿਹੜੀ ਹੈ ਹੁਣ ਮੀਡੀਆ ਚੈਨਲ ਦੇ ਵਿੱਚ ਭੇਜੀ ਗਈ ਹੈ। ਜੰਗੀ ਜਹਾਜ਼ ਸਟ੍ਰਾਈਕ ਗਰੁੱਪ ਦੇ ਜਿਹੜੇ ਹੈੱਡਕੁਆਟਰ ਨੇ ਉਸ ਉੱਥੇ ਵੀ ਇਹ ਜਾਣਕਾਰੀ ਭੇਜੀ ਗਈ ਹੈ। ਵੈਸੇ ਦੱਸਿਆ ਗਿਆ ਹੈ ਕਿ ਆਤਮ ਹੱਤਿਆਵਾਂ ਦੀ ਇਹ ਪੁਸ਼ਟੀ ਜਿਹੜੀ ਅਮਰੀਕੀ ਨੇਵੀ ਦੀ ਤਰਫ ਤੋਂ ਹਾਲੇ ਤੱਕ ਨਹੀਂ ਕੀਤੀ ਗਈ ਹੈ। ਉੱਥੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਿਵਾਦ ਜੇਕਰ ਦੁਨੀਆ ਭਰ ਦੇ ਵਿੱਚ ਸੰਭਾਵਿਤ ਸੰਘਰਸ਼ਾਂ ਨੂੰ ਨਜਿੱਠਣ ਦੇ ਲਈ ਉਸ ਸਟੇਜ ਦੇ ਉੱਤੇ ਲਿਆਂਦਾ ਜਾਂਦਾ ਹੈ ਜਿੱਥੇ ਉਸ ਦਾ ਹੱਲ ਹੋ ਸਕੇ ਤਾਂ ਇਹ ਬੇਹੱਦ ਚੰਗਾ ਹੋਏਗਾ, ਕਿਉਂਕਿ ਜਿੱਥੇ ਦੁਨੀਆ ਭਰ ਦੇ ਹੋਰ ਸੰਘਰਸ਼ ਜਿਹੜੇ ਨੇ ਉਹਨਾਂ ਦਾ ਹੱਲ ਨਿਕਲ ਰਿਹਾ ਤਾਂ ਭਾਰਤ ਪਾਕਿਸਤਾਨ ਦੇ ਦਰਮਿਆਨ ਵਿਵਾਦ ਦਾ ਹੱਲ ਵੀ ਨਿਕਲਣਾ ਚਾਹੀਦਾ। ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਰਾਸ਼ਟਰਪਤੀ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਵਾਦ ਨੂੰ ਲੈ ਕੇ ਕਾਫ਼ੀ ਸਕਾਰਾਤਮਕ ਨੇ ਔਰ ਉਹਨਾਂ ਸਾਰੀਆਂ ਸੰਭਾਵਨਾਵਾਂ 'ਤੇ ਉਹ ਕੰਮ ਕਰਨ ਦੇ ਲਈ ਤਿਆਰ ਨੇ। ਉਹਨਾਂ ਕਿਹਾ ਕਿ ਮੇਰਾ ਮੰਨਣਾ ਇਹ ਵੀ ਹੈ ਕਿ ਕਈ ਨੇਤਾਵਾਂ ਨੇ ਇਸ ਤੱਥ ਦੀ ਵੱਲ ਇਸ਼ਾਰਾ ਕੀਤਾ ਕਿ ਕੌਮਾਂਤਰੀ ਵਿਵਸਥਾ ਅਸਫਲ ਰਹੀ ਹੈ। ਇਹ ਅਜਿਹਾ ਇਸ ਕਰਕੇ ਹੋਇਆ ਹੈ ਕਿਉਂਕਿ ਆਪਣੇ ਅਧਿਕਾਰ ਖੇਤਰ ਤੋਂ ਕਈ ਲੋਕ ਅੱਗੇ ਲੰਘ ਰਹੇ ਨੇ। ਅਜਿਹੇ ਮਾਮਲਿਆਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਜਿੱਥੇ ਉਹਨਾਂ ਦਾ ਸ਼ਾਮਲ ਹੋਣਾ ਬਣਦਾ ਨਹੀਂ ਹੈ। ਇਹ ਦੁਨੀਆ ਦੇ ਲਗਭਗ ਕਿਸੇ ਵੀ ਵੱਡੇ ਸੰਘਰਸ਼ ਨੂੰ ਹੱਲ ਕਰਨ ਦੇ ਲਈ ਕੋਈ ਤਰੀਕਾ ਨਹੀਂ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਇਸ ਦੇ ਉੱਤੇ ਇੱਕਮਤ ਸਹਿਮਤੀ ਬਣ ਚੁੱਕੀ ਹੈ, ਪਰ ਇਹ ਸਹਿਮਤੀਆਂ ਇਸ ਕਰਕੇ ਟੁੱਟੀਆਂ ਨੇ ਕਿਉਂਕਿ ਖੁਦ ਹੀ ਕੁਝ ਦੇਸ਼ ਆਪਣੇ ਆਪ ਨੂੰ ਕਮਜ਼ੋਰ ਕਰ ਰਹੇ ਨੇ। ਉਦਾਹਰਣ ਦੇ ਲਈ ਥਾਈਲੈਂਡ ਤੇ ਕੰਬੋਡੀਆ ਦੇ ਦਰਮਿਆਨ ਹੋਈ ਜੰਗ ਜਾਂ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹੋਇਆ ਸੰਘਰਸ਼, ਇਹ ਸਾਡੇ ਕੋਲ ਇੱਕ ਬਿਹਤਰ ਉਦਾਹਰਣਾਂ ਨੇ। ਫਿਲਹਾਲ ਅਜਿਹਾ ਲੱਗਦਾ ਹੈ ਕਿ ਸਾਡੇ ਕੋਲ ਅਜਿਹੀ ਪ੍ਰਭਾਵੀ ਇੱਕ ਕੌਮਾਂਤਰੀ ਵਿਵਸਥਾ ਨਹੀਂ ਹੈ ਜਿਹੜਾ ਕਿ ਇਸ ਦਾ ਹੱਲ ਕਰ ਸਕੇ। ਭਾਰਤ ਪਾਕਿਸਤਾਨ ਦੇ ਦਰਮਿਆਨ ਹੋਈ ਜੰਗ ਨੂੰ ਸੰਘਰਸ਼ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਦੀ ਇਹ ਟਿੱਪਣੀ ਦੇ ਉੱਤੇ ਫਿਲਹਾਲ ਭਾਰਤ ਦੀ ਤਰਫ ਤੋਂ ਤਾਂ ਕੋਈ ਜਿਹੜਾ ਕਾਊਂਟਰ ਵਿਚਾਰ ਹੈ ਉਹ ਸਾਹਮਣੇ ਨਹੀਂ ਆਇਆ ਹੈ। ਉੱਧਰ ਭਾਰਤ, ਸੰਯੁਕਤ ਅਰਬ ਅਮੀਰਾਤ ਅਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ 81ਵੇਂ ਸੈਸ਼ਨ ਦੇ ਦਰਮਿਆਨ ਤਿੰਨ ਪੱਖੀ ਸਹਿਯੋਗ ਦੇ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ AI, ਪੁਲਾੜ ਅਤੇ ਸਿਹਤ ਵਿਗਿਆਨ ਅਤੇ ਊਰਜਾ ਵਰਗੇ ਕਈ ਅਲੱਗ ਅਲੱਗ ਖੇਤਰਾਂ ਦੇ ਵਿੱਚ ਸਹਿਯੋਗ ਵਧਾਉਣ ਦੇ ਉੱਤੇ ਗੱਲਬਾਤ ਕੀਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ, UAE ਦੇ ਉਹਨਾਂ ਦੇ ਹਮਰੁਤਬਾ ਸ਼ੇਖ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਅਤੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੋਇਲ ਬੈਰਟ ਨੇ ਨਿਊਯਾਰਕ ਦੇ ਵਿੱਚ ਭਾਰਤ UAE ਫਰਾਂਸ ਤਿੰਨ ਪੱਖੀ ਮੀਟਿੰਗ ਦੇ ਵਿੱਚ ਹਿੱਸਾ ਲਿਆ। ਬਿਆਨਾਂ ਦੇ ਵਿੱਚ ਤਿੰਨਾਂ ਮੰਤਰੀਆਂ ਨੇ ਇਹਨਾਂ ਖੇਤਰਾਂ ਦੇ ਵਿੱਚ ਵਿਕਾਸ ਦੇ ਉੱਤੇ ਆਪਸੀ ਸਹਿਮਤੀ ਜਤਾਈ ਹੈ। ਫਿਲਹਾਲ ਇਸ ਦਾ ਇੱਕ ਫਰੇਮਵਰਕ ਤਿਆਰ ਹੋਏਗਾ। ਤਿੰਨੇ ਦੇਸ਼ ਰਲ ਕੇ ਪੁਲਾੜ ਦੇ ਖੇਤਰ 'ਚ ਔਰ AI ਦੇ ਖੇਤਰ 'ਚ ਕਿਵੇਂ ਕੰਮ ਕਰਦੇ ਨੇ ਇਸ ਦਾ ਏਜੰਡਾ ਤੈਅ ਕੀਤਾ ਜਾਏਗਾ।

ਅੱਜ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾਤਰ ਖਬਰਾਂ, ਜਿੱਥੇ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਕੈਮੀਕਲ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਵਾਪਰੀ। ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਿਆਂ ਧਮਾਕੇ ਦੇ ਵਿੱਚ ਘੱਟੋ ਘੱਟ 13 ਫਾਇਰ ਫਾਈਟਰ ਝੁਲਸ ਕੇ ਜ਼ਖਮੀ ਹੋ ਗਏ। ਪੁਲਿਸ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਮੁਤਾਬਕ ਫੈਕਟਰੀ ਦੇ ਹਾਤੇ 'ਚ ਰੱਖੇ ਜਲਨਸ਼ੀਲ ਰਸਾਇਣਾਂ ਦੇ ਵਾਲੇ ਡਰੰਮਸ ਜਿਹੜੇ ਸੀ ਉਹਨਾਂ ਨੂੰ ਅੱਗ ਲੱਗੀ ਔਰ ਇੱਕ ਧਮਾਕਾ ਹੁੰਦਿਆਂ ਹੀ ਉੱਥੇ ਇਹ ਅੱਗ ਫੈਲ ਗਈ। ਅੱਗ ਬੁਝਾਉਣ ਵਾਲੀਆਂ ਲਗਭਗ 10 ਗੱਡੀਆਂ ਮੌਕੇ 'ਤੇ ਪਹੁੰਚੀਆਂ ਸੀ। ਜਦੋਂ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਤਾਂ ਰਸਾਇਣਾਂ ਵਾਲਾ ਇੱਕ ਹੋਰ ਡਰੰਮ ਅਚਾਨਕ ਫਟ ਗਿਆ, ਜਿਸ ਦੇ ਚੱਲਦਿਆਂ 13 ਫਾਇਰ ਫਾਈਟਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਦੇ ਉੱਤੇ ਚਿੰਤਾ ਪ੍ਰਗਟਾਈ ਹੈ। ਵੈਸੇ ਅੱਗ ਲੱਗਣ ਦੀ ਇੱਕ ਹੋਰ ਘਟਨਾ ਵਾਪਰੀ ਹੈ, ਪਰ ਇਹ ਕਿਸੇ ਧਮਾਕੇ ਕਾਰਨ ਨਹੀਂ ਬਲਕਿ ਇੱਕ ਐਕਸੀਡੈਂਟ ਦੇ ਕਾਰਨ ਹੋਈ ਹੈ। ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਯਮੁਨਾ ਐਕਸਪ੍ਰੈਸ ਵੇ ਦੇ ਉੱਤੇ ਇੱਕ ਡਬਲ ਡੈਕਰ ਬੱਸ ਨੂੰ ਅੱਗ ਲੱਗੀ। ਇਸ ਦਰਮਿਆਨ ਇੱਕ ਔਰਤ ਸਣੇ ਕੁੱਲ 9 ਲੋਕਾਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਦਰਮਿਆਨ ਕਈ ਯਾਤਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋ ਗਏ, ਝੁਲਸ ਗਏ। ਅਧਿਕਾਰੀਆਂ ਦੇ ਦੁਆਰਾ ਅੱਜ ਵੀਰਵਾਰ ਸਵੇਰ ਵੇਲੇ ਇਹ ਘਟਨਾ ਦੀ ਸੂਚਨਾ ਜਿਹੜੀ ਹੈ ਸਾਂਝੀ ਕੀਤੀ ਗਈ। ਘਟਨਾ ਜ਼ੇਵਰ ਪੁਲਿਸ ਸਟੇਸ਼ਨ ਖੇਤਰ ਦੇ ਵਿੱਚ ਵਾਪਰੀ ਹੈ। ਇਸ ਘਟਨਾ ਦਰਮਿਆਨ ਬੱਸ ਦੇ ਵਿੱਚ ਬਹੁਤ ਸਾਰੇ ਯਾਤਰੀ ਸਵਾਰ ਸੀ। ਕੁਝ ਜਾਨ ਬਚਾਉਣ ਦੇ ਲਈ ਖਿੜਕੀਆਂ ਤੋਂ ਛਾਲ ਮਾਰ ਕੇ ਬਾਹਰ ਕੁੱਦ ਪਏ। ਦੱਸਿਆ ਜਾ ਰਿਹਾ ਹੈ ਕਿ ਅੱਗ ਦਾ ਗੋਲਾ ਬੱਸ ਦੇ ਸੈਲਾਨੀਆਂ ਨੂੰ ਮਥੁਰਾ ਵਰਿੰਦਾਵਨ ਲਿਜਾ ਰਹੀ ਬੱਸ ਦੇ ਵਿੱਚ ਅਚਾਨਕ ਫਟਿਆ। ਜ਼ੇਵਰ ਪਹੁੰਚਦਿਆਂ ਹੀ ਇਸ ਦੇ ਵਿੱਚ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਣ ਦੇ ਉੱਤੇ ਡਰਾਈਵਰ ਨੇ ਐਕਸਪ੍ਰੈਸ ਵੇ ਦੇ ਉੱਤੇ ਹੀ ਬੱਸ ਨੂੰ ਰੋਕ ਦਿੱਤਾ। ਖੁਸ਼ਕਿਸਮਤੀ ਦੇ ਨਾਲ ਕਈ ਯਾਤਰੀਆਂ ਨੇ ਸਮੇਂ ਸਿਰ ਛਾਲਾਂ ਮਾਰ ਕੇ ਇਸ ਦੇ ਵਿੱਚੋਂ ਆਪਣੀਆਂ ਜਾਨਾਂ ਬਚਾਈਆਂ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਗ੍ਰੇਟਰ ਨੋਇਡਾ ਦੇ ਵਿੱਚ ਜਿਹੜੇ ਰਾਤ ਸਮੇਂ ਸੀ ਉਹਨਾਂ ਨੂੰ ਬੱਸ ਹਾਦਸੇ ਦੀ ਜਾਣਕਾਰੀ ਮਿਲੀ। ਉਹਨਾਂ ਨੇ ਅਧਿਕਾਰੀਆਂ ਨੂੰ ਤੁਰੰਤ ਇਸ ਹਾਦਸੇ ਤੋਂ ਬਾਅਦ ਨਿਰਦੇਸ਼ ਦਿੱਤੇ ਕਿ ਹਰ ਸੰਭਵ ਮਦਦ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਦੇ ਲਈ ਕੀਤੀ ਜਾਵੇ। ਉੱਥੇ ਹੀ ਪਤੰਜਲੀ ਦੇ ਇੱਕ ਇੱਕ ਪ੍ਰੋਡਕਟ ਦੇ ਉੱਤੇ ਬਾਰ ਬਾਰ ਸਵਾਲ ਉੱਠਦੇ ਰਹੇ ਨੇ। ਸਵਾਲ ਤਾਂ ਕੀ ਉੱਠਦੇ ਨੇ ਬਲਕਿ ਸਾਬਤ ਹੁੰਦਾ ਰਿਹਾ ਹੈ ਕਿ ਪਤੰਜਲੀ ਦੇ ਉਤਪਾਦ ਕੋਈ ਬਹੁਤੇ ਬਿਹਤਰ ਨਹੀਂ ਨੇ ਤੁਹਾਡੀ ਰੋਜ਼ਾਨਾ ਵਰਤੋਂ ਦੇ ਲਈ। ਬਾਵਜੂਦ ਇਸ ਦੇ ਪਤੰਜਲੀ ਦੀ ਤਰਫ ਤੋਂ ਹਰ ਵਾਰ ਇਸ ਦੇ ਵਿੱਚੋਂ ਬਚ ਕੇ ਬਾਹਰ ਆ ਲਿਆ ਜਾਂਦਾ ਹੈ। ਔਰ ਬਾਬਾ ਰਾਮਦੇਵ ਦੀ ਇਹ ਕੰਪਨੀ ਪਤੰਜਲੀ ਦੇ ਹੁਣ ਦੇਸੀ ਘਿਓ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠੇ ਨੇ। ਇਸ ਦਰਮਿਆਨ ਬੁੱਧਵਾਰ ਦੇ ਦਿਨ ਦਿੱਲੀ ਦੇ ਕੌਂਸਟੀਟਿਊਸ਼ਨ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੰਪਨੀ ਦੀ ਤਰਫ ਤੋਂ ਕੀਤੀ ਗਈ। ਸਾਰੇ ਹੀ ਪੱਤਰਕਾਰਾਂ ਨੂੰ ਖੁਸ਼ ਕੀਤਾ ਗਿਆ। ਪਤੰਜਲੀ ਘਿਓ ਦੇ ਡੱਬੇ ਵੀ ਦਿੱਤੇ ਗਏ। ਕਿਹਾ ਗਿਆ ਕਿ ਇਸ ਦੇ ਵਿੱਚ 100% ਝੂਠ ਹੈ ਕਿ ਘੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਖਰਾਬੀ ਹੈ। ਰਾਮਦੇਵ ਨੇ ਕਿਹਾ ਕਿ ਪਤੰਜਲੀ ਦੇਸੀ ਘਿਓ ਦੇ ਵਿੱਚ ਹੱਡੀ, ਚਰਬੀ, ਵਨਸਪਤੀ ਤੇਲ ਜਾਂ ਵਨਸਪਤੀ ਘਿਓ ਮਿਲਾਉਣ ਦੇ ਦੋਸ਼ ਪੂਰੀ ਤਰ੍ਹਾਂ ਦੇ ਨਾਲ ਗਲਤ ਨੇ। ਕੰਪਨੀ ਆਪਣੇ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਲਗਾਤਾਰ ਜਾਂਚ ਕਰਵਾਉਂਦੀ ਰਹੀ ਹੈ ਔਰ ਘਿਓ ਦੇ ਨਮੂਨੇ ਹਾਲ ਤੱਕ ਕਿਸੇ ਵੀ ਅਧਿਕਾਰਕ ਲੈਬ ਦੇ ਵਿੱਚ ਅਸਫਲ ਨਹੀਂ ਹੋਏ। ਰਾਮਦੇਵ ਨੇ ਦਾਅਵਾ ਕੀਤਾ ਕਿ ਵਿਵਾਦ ਦੇ ਬਾਵਜੂਦ ਪਤੰਜਲੀ ਦਾ ਘਿਓ ਵਿਕਰੀ ਲਗਾਤਾਰ ਕਰ ਰਿਹਾ, ਇਸ ਦੇ ਵਿੱਚ ਕੋਈ ਵੀ ਗਿਰਾਵਟ ਨਹੀਂ ਆਈ ਹੈ ਬਲਕਿ ਵਿਕਰੀ ਵਧੀ ਹੈ। ਉੱਥੇ ਹੀ ਮੋਦੀ ਸਰਕਾਰ ਜਿੱਥੇ ਇੱਕ ਪਾਸੇ ਇਨੀ ਦਿਨੀ ਜਾਂ ਫਿਰ ਇੰਝ ਕਹਿ ਲਈਏ ਕਿ ਕੱਲ੍ਹ ਦੇ ਦਿਨ ਦੀ ਖਬਰ ਤੋਂ ਬਾਅਦ ਜਿਹੜੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਲੱਗੀ ਸੀ ਕਿ ਚੋਣ ਕਮਿਸ਼ਨਰ ਦੀ ਨਿਯੁਕਤੀ ਦੇ ਉੱਤੇ ਸਵਾਲ ਉੱਠ ਰਹੇ ਨੇ, ਉਸ ਤੋਂ ਬਾਅਦ ਹੁਣ ਆਪਣੇ ਸਾਖ ਨੂੰ ਸੁਧਾਰਨ ਦੇ ਵਿੱਚ ਕਾਫੀ ਕੁਝ ਕਰਨਾ ਹੋਏਗਾ। ਮੋਦੀ ਸਰਕਾਰ ਦੇ ਮੰਤਰੀ ਮੰਡਲ ਦਾ 2 ਦਿਨ ਦਾ ਮੰਥਨ ਸੈਸ਼ਨ ਕੱਲ੍ਹ ਦੇ ਦਿਨ ਸ਼ੁਰੂ ਹੋ ਗਿਆ ਸ਼ਾਮ ਵੇਲੇ ਤੋਂ। ਭਵਿੱਖ ਦੀਆਂ ਯੋਜਨਾਵਾਂ ਅਤੇ ਅਗਲਿਆਂ ਸੁਧਾਰਾਂ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਹੇਠ ਮੰਤਰੀ ਮੰਡਲਾਂ ਦੀ ਇਹ ਅਲੱਗ ਅਲੱਗ ਬੈਠਕਾਂ ਚੱਲ ਰਹੀਆਂ ਨੇ। ਸਾਰਿਆਂ ਮੰਤਰਾਲਿਆਂ ਦੇ ਦਰਮਿਆਨ ਆਪਸੀ ਤਾਲਮੇਲ ਨੂੰ ਬਿਹਤਰ ਬਣਾਉਣ, ਲੋਕ ਭਲਾਈ ਸਕੀਮਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਬਾਰੇ ਸਮੀਖਿਆ ਮੀਟਿੰਗਾਂ ਵੀ ਹੋਣਗੀਆਂ। ਭਾਰਤ 2047 ਯਾਨੀ ਵਿਕਸਿਤ ਭਾਰਤ ਸਾਲ 2047 ਦਾ ਇੱਕ ਟੀਚਾ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਰੱਖਿਆ ਜਾਏਗਾ। ਵੈਸੇ ਉਤਪਾਦਾਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ FSSAI ਨੇ ਪੈਕੇਜਡ ਖਾਦ ਪਦਾਰਥਾਂ ਦੇ ਵਿੱਚ ਸ਼ੂਗਰ, ਫੈਟ ਅਤੇ ਨਮਕ ਵਰਗੇ ਪੋਸ਼ਕ ਤੱਤਾਂ ਦੀ ਮਾਤਰਾ ਦੇ ਬਾਰੇ ਉਪਭੋਗਤਾਵਾਂ ਨੂੰ ਸਪਸ਼ਟ ਜਾਣਕਾਰੀ ਦੇਣ ਦੇ ਲਈ ਫਰੰਟ ਆਫ ਪੈਕਿੰਗ ਨਿਊਟ੍ਰੀਸ਼ਨ ਲੇਬਲਿੰਗ ਯਾਨੀ FOPL ਲਾਗੂ ਕਰਨ ਦਾ ਪ੍ਰਸਤਾਵ ਰੱਖਿਆ। ਭਾਰਤ ਦੇ ਵਿੱਚ ਪੈਕੇਜਡ ਫੂਡ ਦੀ ਕੁਆਲਿਟੀ ਕਿੰਨੀ ਖਰਾਬ ਹੈ, ਕਿੰਨੀ ਖਸਤਾ ਹੈ, ਇਸ ਨੂੰ ਲੈ ਕੇ ਬੜੀਆਂ ਖਬਰਾਂ, ਬੜੀਆਂ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਤੁਸੀਂ ਅਕਸਰ ਦੇਖੀਆਂ ਹੋਣਗੀਆਂ। ਇਸ ਦਰਮਿਆਨ ਇਹ ਪ੍ਰਸਤਾਵ ਦੇ ਤਹਿਤ ਪੈਕੇਜ ਫੂਡ ਦੇ ਸਾਹਮਣੇ ਵਾਲੇ ਹਿੱਸੇ ਦੇ ਉੱਪਰ ਖੱਬੇ ਪਾਸੇ ਇੱਕ ਸਫੇਦ ਜਿਹੜਾ ਸਕੁਐਰ ਬਣਾ ਕੇ 6 ਕੋਨਿਆਂ ਵਾਲਾ ਜਾਂ ਹੈਕਸਾਗਨ ਬਣਾ ਕੇ ਇੱਕ ਵਾਰਨਿੰਗ ਨਿਸ਼ਾਨ ਵੀ ਲਗਾਇਆ ਜਾਏਗਾ ਅਤੇ ਉਸ ਸਫੇਦ ਲੇਬਲ ਦੇ ਅੰਦਰ ਸਾਰੇ ਨਿਊਟ੍ਰੀਸ਼ਨਸ ਦੀ ਕੰਟੈਂਟ ਦੱਸਣੇ ਜ਼ਰੂਰੀ ਹੋਣਗੇ ਜੋ ਇਸ ਦੇ ਵਿੱਚ ਮੌਜੂਦ ਨੇ ਔਰ ਇਸ ਦੇ ਵਿੱਚ ਫੈਟ ਅਤੇ ਸ਼ੂਗਰ ਵਰਗੇ
ਨਿਰਦੇਸ਼ ਦੇਣੇ ਵੀ ਜ਼ਰੂਰੀ ਹੋਣਗੇ, ਲਾਜ਼ਮੀ ਹੋਣਗੇ।

ਲੇਬਲਿੰਗ ਲਈ ਪੋਸ਼ਕ ਤੱਤਾਂ ਦੀ ਸੀਮਾ ICMR NIN ਦੀ ਸਾਲ 2024 ਦੀ ਗਾਈਡਲਾਈਨਸ ਦੇ ਆਧਾਰ ਦੇ ਉੱਤੇ ਹੀ ਕੀਤੀ ਜਾਏਗੀ ਔਰ ਇਸੇ ਆਧਾਰ ਦੇ ਉੱਤੇ ਲੋਕ ਪੈਕੇਜ ਫੂਡ ਨੂੰ ਖਰੀਦਣ ਵੇਲੇ ਚੈੱਕ ਕਰ ਸਕਿਆ ਕਰਨਗੇ ਕਿ ਆਖਿਰਕਾਰ ਉਹਨਾਂ ਦਾ ਪੈਕੇਜ ਫੂਡ ਕਿੰਨਾ ਕੁ ਸਿਹਤਮੰਦ ਹੈ ਜਾਂ ਨਹੀਂ। ਆਸਟ੍ਰੇਲੀਆ ਦੇ ਵਿੱਚ ਬੇਰੋਜ਼ਗਾਰੀ ਦਰ ਦੇ ਅੰਦਰ ਇਜ਼ਾਫਾ ਹੋਇਆ, ਬੇਰੋਜ਼ਗਾਰਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਇਆ। ਨੈਸ਼ਨਲ ਅਨਇੰਪਲੋਇਮੈਂਟ ਰੇਟ ਜਿਹੜੀ ਉਹ 4.6% ਵਧੀ ਹੈ, 4.5% ਇਹ ਜੁਲਾਈ ਮਹੀਨੇ ਦੇ ਵਿੱਚ ਸੀ ਔਰ ਉਸ ਤੋਂ ਜ਼ਿਆਦਾ ਵਧਣ ਦਾ ਮਤਲਬ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ RBI ਦੀ ਬੈਠਕ ਹੋਣੀ ਹੈ ਉਸ ਦੇ ਵਿੱਚ ਇਸ ਦੇ ਅਸਰ ਦਿਖਾਈ ਦੇਣਗੇ ਕਿਉਂਕਿ ਬੇਰੋਜ਼ਗਾਰੀ ਔਰ ਮਹਿੰਗਾਈ ਜਦੋਂ ਵੀ ਵੱਧਦੀ ਹੈ ਤਾਂ ਵਿਆਜ ਦਰਾਂ ਦੇ ਵਿੱਚ ਇਜ਼ਾਫਾ ਹੁੰਦਾ। ਦੇਸ਼ ਦੇ ਵਿੱਚ ਬੇਰੋਜ਼ਗਾਰੀ ਦਰ ਇਸ ਵਕਤ ਕੋਵਿਡ ਐਰਾ ਤੋਂ ਬਾਅਦ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। RBI ਦੀ ਗਵਰਨਰ ਮਿਚਲ ਬੁਲਕ ਦਾ ਕਹਿਣਾ ਹੈ ਕਿ ਬੇਰੋਜ਼ਗਾਰੀ ਜੇਕਰ 4.5 ਤੋਂ ਲੈ ਕੇ 5% ਦੇ ਦਰਮਿਆਨ ਰਹਿੰਦੀ ਹੈ ਤਾਂ ਫਿਰ ਵੀ ਇਹ ਆਸਟ੍ਰੇਲੀਆ ਇਸ ਦਾ ਪ੍ਰੈਸ਼ਰ ਝੱਲ ਸਕਦਾ। ਪਰ ਹੁਣ ਪਿਛਲੇ ਕੁਝ ਹਫ਼ਤਿਆਂ ਦੇ ਦਰਮਿਆਨ 4 ਵੱਡੇ ਬੈਂਕਾਂ ਦਾ ਇਹ ਕਹਿਣਾ ਕਿ ਬੇਰੋਜ਼ਗਾਰੀ ਅਤੇ ਮਹਿੰਗਾਈ ਵਧਣ ਦਾ ਮਤਲਬ ਇਹ ਵੀ ਹੈ ਕਿ RBI ਆਪਣੀਆਂ ਵਿਆਜ ਦਰਾਂ ਨੂੰ ਵਧਾਉਣ ਦੇ ਲਈ ਦੁਬਾਰਾ ਨਹੀਂ ਸੋਚੇਗਾ। ਅਦਾਰੇ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਦੱਸਿਆ ਗਿਆ ਕਿ 67,700 ਲੋਕ ਅਗਸਤ ਮਹੀਨੇ ਦੇ ਵਿੱਚ ਬੇਰੋਜ਼ਗਾਰ ਦਰਜ ਕੀਤੇ ਗਏ ਨੇ, ਯਾਨੀ ਕਿ ਇਸ ਗਿਣਤੀ ਦੇ ਵਿੱਚ ਇਜ਼ਾਫਾ ਹੋਇਆ ਹੈ। ਪਰ ਕੋਵਿਡ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਹੁਣ ਇਸ ਲੰਘੀ ਤਮਾਹੀ ਦੇ ਵਿੱਚ ਰਿਕਾਰਡ ਹੋਈ ਹੈ। ਸਿਡਨੀ ਹਵਾਈ ਅੱਡੇ ਦੇ ਉੱਤੇ ਅੱਜ ਦੇ ਦਿਨ ਤੁਹਾਨੂੰ ਪਰੇਸ਼ਾਨੀਆਂ ਖੱਜਲ ਖੁਆਰੀਆਂ ਹੋ ਰਹੀਆਂ ਹੋਣਗੀਆਂ, ਉਸ ਦੀ ਇੱਕ ਵਜ੍ਹਾ ਸਵੇਰੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਪਰ ਹੁਣ ਪੂਰੀ ਦੁਪਹਿਰ ਬਾਅਦ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਿਡਨੀ ਹਵਾਈ ਅੱਡੇ ਦੇ ਉੱਤੇ ਜਿਹੜੀਆਂ ਵਾਰਨਿੰਗ ਸੀ ਉਹ ਲੋੜ ਦੇ ਨਾਲੋਂ ਘੱਟ ਹੀ ਦੱਸੀਆਂ ਗਈਆਂ। ਦੋ ਅਲੱਗ ਅਲੱਗ ਸਟ੍ਰਾਈਕਸ ਚੱਲ ਰਹੀਆਂ ਨੇ, ਇੱਕ ਏਅਰਪੋਰਟ ਸਿਕਿਉਰਿਟੀ ਦੀ ਅਤੇ ਦੂਸਰੇ ਪਾਸੇ ਗਰਾਊਂਡ ਸਰਵਿਸਿਜ਼ ਦੀ। ਇੱਕ ਪਾਸੇ ਟਰਾਂਸਪੋਰਟ ਵਰਕਰ ਯੂਨੀਅਨ ਯਾਨੀ TWU ਦੇ ਲਗਭਗ 400 ਦੇ ਕਰੀਬ ਕਰਮਚਾਰੀ ਇਸ ਯੂਨੀਅਨ ਦੇ ਨਾਲ ਜੁੜੇ ਹੋਏ ਹੜਤਾਲ ਦੇ ਉੱਤੇ ਨੇ। ਸਿਕਿਉਰਿਟੀ ਸਟਾਫ ਹੈ ਇਹ ਜ਼ਿਆਦਾਤਰ, ਹਾਲਾਂਕਿ ਇਹਨਾਂ ਦੀ ਹੜਤਾਲ ਸਵੇਰੇ 2 ਘੰਟੇ ਅਤੇ ਸ਼ਾਮੀ 2 ਘੰਟੇ ਦੀ ਹੈ ਜਿਹੜੀ ਹਾਲੇ ਹੋਣੀ ਹੈ। ਸਵੇਰ ਵਾਲੀ ਦੇ ਵਿੱਚ ਵੀ ਕਾਫ਼ੀ ਜ਼ਿਆਦਾ ਖੱਜਲ ਖੁਆਰੀਆਂ ਯਾਤਰੀਆਂ ਨੂੰ ਝੱਲਣੀਆਂ ਪਈਆਂ। ਪਰ ਇਸ ਦਰਮਿਆਨ ਸਿਡਨੀ ਹਵਾਈ ਅੱਡੇ ਦੀ ਤਰਫ ਤੋਂ ਕਿਹਾ ਗਿਆ ਕਿ ਕੋਈ ਜ਼ਿਆਦਾ ਤਬਦੀਲੀਆਂ ਦੇਖਣ ਨੂੰ ਨਹੀਂ ਮਿਲੀਆਂ। ਹਵਾਈ ਅੱਡੇ ਦੇ ਅੰਦਰ ਅਤੇ ਬਾਹਰ ਤਖਤੀਆਂ ਫੜ ਕੇ TWU ਦੇ ਨਾਲ ਜੁੜੇ ਹੋਏ ਯੂਨੀਅਨ ਮੈਂਬਰ ਸਰਕਾਰ ਦੇ ਖਿਲਾਫ, ਸਰਕਾਰੀ ਹਵਾਈ ਅੱਡੇ ਦੇ ਖਿਲਾਫ ਜਿਹੜੀ ਸੀ ਉਹ ਪ੍ਰਦਰਸ਼ਨ ਕਰਦੇ ਰਹੇ। ਇਸ ਦਰਮਿਆਨ TWU ਤੋਂ ਇਲਾਵਾ ਕੁਆਂਟਸ ਦਾ ਜਿਹੜਾ ਗਰਾਊਂਡ ਸਰਵਿਸਿਜ਼ ਸਟਾਫ ਸੀ ਉਹਨਾਂ ਦੀ ਤਰਫ ਤੋਂ ਵੀ ਹੜਤਾਲ ਰੱਖੀ ਗਈ। ਸਿਡਨੀ ਦੇ ਨਾਲ ਨਾਲ ਇਹ ਹੜਤਾਲ ਐਡੀਲੈਡ, ਬ੍ਰਿਸਬੇਨ ਅਤੇ ਪਰਥ ਹਵਾਈ ਅੱਡਿਆਂ 'ਤੇ ਵੀ ਹੈ ਅਤੇ 24 ਘੰਟੇ ਦੀ ਹੜਤਾਲ ਹੈ, ਯਾਨੀ ਇਹ ਕੱਲ੍ਹ ਸਵੇਰੇ ਮੁੱਕੇਗੀ। ਹਾਲਾਂਕਿ ਏਅਰਲਾਈਨਸ ਦਾ ਕਹਿਣਾ ਹੈ ਕਿ ਸਿਰਫ ਖੇਤਰੀ ਇਲਾਕਿਆਂ ਦੀ, ਡੋਮੈਸਟਿਕ ਏਅਰਲਾਈਨਸ ਦੀ ਵੀ ਸਾਰੀਆਂ ਸਰਵਿਸਿਜ਼ ਨਹੀਂ, ਪਰ ਸਿਰਫ ਖੇਤਰੀ ਇਲਾਕਿਆਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਪ੍ਰਭਾਵਿਤ ਹੋ ਰਹੀਆਂ ਨੇ, ਜਾਂ ਫਿਰ ਜਿਹੜੀਆਂ ਲੋਡਿੰਗ ਸਰਵਿਸਿਜ਼ ਨੇ, ਕਮਰਸ਼ੀਅਲ ਕਾਰਗੋਜ਼ ਨੇ, ਉਹਨਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ। ਇੰਟਰਨੈਸ਼ਨਲ ਫਲਾਈਟਸ ਅਤੇ ਡੋਮੈਸਟਿਕ ਫਲਾਈਟਸ ਦੇ ਉੱਤੇ ਕੋਈ ਬਹੁਤਾ ਵੱਡਾ ਅਸਰ ਇਸ ਦਾ ਦੇਖਣ ਨੂੰ ਨਹੀਂ ਮਿਲੇਗਾ। ਪਰ ਜੇਕਰ ਕੋਈ ਫੈਸਲਾ ਸਾਹਮਣੇ ਨਹੀਂ ਆਉਂਦਾ ਤਾਂ ਫਿਰ ਇਸ ਦਾ ਅਸਰ ਜਿਹੜਾ ਉਹ ਵਾਧਾ ਦਿਖਾਈ ਦੇ ਸਕਦਾ। ਇੰਡਸਟਰੀਅਲ ਐਕਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚੁੱਕੇ ਜਾ ਸਕਦੇ ਨੇ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤੇ ਸੈਂਟਰਲ ਕੁਈਨਜ਼ਲੈਂਡ ਤੋਂ ਜਿੱਥੇ ਹੜਤਾਲ ਦੀ ਗੱਲ ਹੁਣ ਤੁਰੀ ਹੋਇਆ ਹੈ ਤਾਂ ਇੱਕ ਕੋਲੇ ਦੀ ਖਦਾਨ ਦੇ ਨਾਲ ਜੁੜਿਆ ਹੋਇਆ ਸਟਾਫ ਸੂਬਾਈ ਸਰਕਾਰ ਦੇ ਖਿਲਾਫ ਹੜਤਾਲ ਦੇ ਉੱਤੇ ਜਾ ਰਿਹਾ ਹੈ। ਬੋਵਨ ਕੋਕਿੰਗ ਕੋਲ ਯਾਨੀ BCC ਦੇ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਿਛਲੇ ਸਾਲ ਚਲੇ ਜਾਣ ਦੇ ਐਲਾਨ ਤੋਂ ਬਾਅਦ ਇਸ ਦੇ ਕਈ ਕਰਮਚਾਰੀ ਜਿਹੜੇ ਨੇ ਉਹ ਨੌਕਰੀਓਂ ਸੱਖਣੇ ਹੋ ਜਾਣਗੇ। ਇਸੇ ਨੂੰ ਲੈ ਕੇ ਹੜਤਾਲ ਜਿਹੜੀ ਉਹ ਕੀਤੀ ਗਈ। ਦੱਸ ਦਈਏ ਕਿ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਿਸ ਅਤੇ ਮਾਈਨਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਿਕੁਇਡੇਟਰ ਦੀ ਤਰਫ ਤੋਂ ਮਾਈਨਿੰਗ ਲੀਜ਼ ਜਿਹੜੀ ਹੈ ਉਸਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ। ਇਸ ਦਾ ਮਤਲਬ ਇਹ ਹੈ ਕਿ ਜੇਕਰ ਮਾਈਨਿੰਗ ਲੀਜ਼ ਖਤਮ ਹੋ ਜਾਂਦੀ ਹੈ ਤਾਂ ਇਸ ਖਦਾਨ ਦਾ ਕਾਰੋਬਾਰ ਵੀ ਬੰਦ ਹੋ ਜਾਏਗਾ ਅਤੇ ਸਾਰੇ ਕਾਮੇ ਵਿਹਲੇ ਹੋ ਕੇ ਰਹਿ ਜਾਣਗੇ। ਬੋਵਨ ਕੋਕਿੰਗ ਕੋਲ ਜਿਹੜੀ ਹੈ ਉਹ ਸਾਲ 2021 ਦੇ ਵਿੱਚ ਕਾਰਬੇਲਾ ਰਿਸੋਰਸਿਸ ਦੀ ਤਰਫ ਤੋਂ ਖਰੀਦੀ ਗਈ ਸੀ। ਕਾਰਬੇਲਾ ਰਿਸੋਰਸਿਸ ਨੇ 15 ਸਾਲ ਦੀ ਮਾਈਨਿੰਗ ਲੀਜ਼ ਦੇ ਉੱਤੇ ਇਸ ਸਾਈਟ ਨੂੰ ਸੂਬਾਈ ਸਰਕਾਰ ਤੋਂ ਸਾਲ 2016 ਦੇ ਵਿੱਚ ਹਾਸਲ ਕੀਤਾ ਸੀ ਔਰ ਇਸ ਦੇ ਉੱਤੇ ਮਾਈਨਿੰਗ 2019 ਤੋਂ ਲਗਾਤਾਰ ਚੱਲ ਰਹੀ ਹੈ ਇਸੇ ਕੰਪਨੀ ਦੀ ਤਰਫ ਤੋਂ। ਪਰ ਹੁਣ ਜਿਹੜੀ ਇਹ ਸਟ੍ਰਾਈਕ ਹੈ ਇਸ ਦੇ ਚੱਲਦਿਆਂ ਇਹਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਨੌਕਰੀਆਂ ਖਤਰੇ ਦੇ ਵਿੱਚ ਪਈਆਂ ਹੋਈਆਂ ਨੇ।
ਉੱਥੇ ਹੀ ਦੇਸ਼ ਦੇ ਕਿਸਾਨਾਂ ਦੀ ਤਰਫ ਤੋਂ ਇੱਕ ਸੰਸਥਾ ਨੇ ਜਿਹਨੂੰ ਨੈਸ਼ਨਲ ਫਾਰਮਰਸ ਫੈਡਰੇਸ਼ਨ ਕਿਹਾ ਜਾਂਦਾ ਸਰਕਾਰ ਦੇ ਨਾਲ ਇੱਕ ਐਗਰੀਮੈਂਟ ਦੇ ਉੱਤੇ ਪਹੁੰਚਣ ਜਾ ਰਹੀ ਹੈ ਜਿਸ ਦੇ ਤਹਿਤ ਫੈਡਰਲ ਸਰਕਾਰ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਲਈ ਯਾਨੀ ਜ਼ਿਆਦਾਤਰ ਬੈਕਪੈਕਰ ਵਰਕਰਸ ਦੇ ਲਈ ਫਾਸਟ ਟਰੈਕ ਅਰਜੈਂਟ ਵੀਜ਼ਾ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਛੇਤੀ ਵਿਚਾਰੇਗੀ ਅਤੇ ਪੂਰਾ ਵੀ ਕਰੇਗੀ। ਇਹਨਾਂ ਖੇਤਾਂ ਦੇ ਵਿੱਚ ਅਕਸਰ ਬੈਕਪੈਕਰਸ ਦੀ ਤਰਫ ਤੋਂ ਫਲ ਤੋੜਨ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਂਦਾ ਔਰ ਜ਼ਿਆਦਾਤਰ ਜਿਹੜੇ ਫਾਰਮਰਸ ਨੇ ਉਹ ਇਸੇ ਦੇ ਉੱਤੇ ਨਿਰਭਰ ਕਰਦੇ ਨੇ। ਪਰ ਵਰਕਰ ਸ਼ੋਰਟੇਜ ਹੋਣ ਦੇ ਚੱਲਦਿਆਂ ਖੇਤਰੀ ਇਲਾਕਿਆਂ ਦੇ ਵਿੱਚ ਕਾਰੋਬਾਰ ਦੇ ਅੰਦਰ ਵੀ ਨੁਕਸਾਨ ਦਿਖਾਈ ਦੇ ਰਿਹਾ। NFF ਯਾਨੀ ਨੈਸ਼ਨਲ ਫਾਰਮਰਸ ਫੈਡਰੇਸ਼ਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਕਿਸਾਨ ਹੋਰ ਜ਼ਿਆਦਾ ਪ੍ਰਭਾਵਿਤ ਨਾ ਹੋਣ, ਉਹਨਾਂ ਦਾ ਕੰਮ ਜਿਹੜਾ ਪ੍ਰਭਾਵਿਤ ਨਾ ਹੋਵੇ, ਇਸ ਕਰਕੇ ਸਰਕਾਰ ਦੇ ਨਾਲ ਇਹ ਡੀਲ ਕੀਤੀ ਗਈ ਹੈ ਕਿ ਖੇਤਾਂ 'ਚ ਕੰਮ ਕਰਨ ਵਾਲਿਆਂ ਦੀ ਵਧੇਰੇ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਮੈਲਬਰਨ ਸ਼ਹਿਰ ਦੇ ਵਿੱਚ ਫੈਡਰਲ ਪੁਲਿਸ ਦੀ ਤਰਫ ਤੋਂ ਇੱਕ 65 ਸਾਲਾ ਆਸਟ੍ਰੇਲੀਆਈ ਨਾਗਰਿਕ ਨੂੰ ਇਸਲਾਮਿਕ ਸਟੇਟ ਸਮੂਹ ਦੀ ਵਫ਼ਾਦਾਰੀ ਦਾ ਪ੍ਰਣ ਲੈਣ ਅਤੇ ਇੰਟਰਨੈੱਟ ਦੇ ਉੱਤੇ ਅੱਤਵਾਦੀ ਸਮੱਗਰੀ ਫੈਲਾਉਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਹ ਵਿਅਕਤੀ ਆਨਲਾਈਨ ਮਾਧਿਅਮ ਦੇ ਰਾਹੀਂ ISIS ਦੀ ਪ੍ਰਚਾਰ ਸਮੱਗਰੀ ਵੰਡਦਾ ਸੀ। ਪੁਲਿਸ ਮੁਤਾਬਕ 65 ਸਾਲਾ ਦੋਸ਼ੀ, ਜਿਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਬੁੱਧਵਾਰ ਦੇ ਦਿਨ ਮੈਲਬਰਨ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ। ਉਸ ਦੇ ਉੱਤੇ ਇੱਕ ਅੱਤਵਾਦੀ ਸੰਗਠਨ ਦਾ ਮੈਂਬਰ ਹੋਣ, ਅਨਕ੍ਰਿਪਟਿਡ ਮੈਸੇਜਿੰਗ ਐਪ ਦੇ ਰਾਹੀਂ ਹਿੰਸਕ ਅੱਤਵਾਦੀ ਸਮੱਗਰੀ ਭੇਜਣ ਅਤੇ ਕਈ ਹੋਰ ਦੋਸ਼ ਲਗਾਏ ਗਏ ਨੇ। ਇਹਨਾਂ ਅਪਰਾਧਾਂ ਦੇ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਉਸਨੂੰ ਆਸਟ੍ਰੇਲੀਆ 'ਚ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਵਿਅਕਤੀ ਨੇ ਸਾਲ 2015 ਤੋਂ 2020 ਦੇ ਦਰਮਿਆਨ 10,000 ਤੋਂ ਵੱਧ ਫਾਈਲਾਂ ਭੇਜੀਆਂ ਸੀ, ਜਿਸ ਦੇ ਵਿੱਚ ਫਾਂਸੀ, ਤਸ਼ੱਦਦ, ISIS ਦੇ ਪ੍ਰਚਾਰ ਦੇ ਨਾਲ ਸੰਬੰਧਿਤ ਸਮੱਗਰੀ ਸ਼ਾਮਲ ਸੀ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਲੋਕ ਐਲਨੀਨੋ ਦੇ ਲਈ ਤਿਆਰ ਨਾ ਲੈਣ। ਜੀ ਹਾਂ, ਇਹ ਖਬਰ ਤੁਹਾਡੇ ਨਾਲ ਪਿਛਲੇ ਦਿਨਾਂ 'ਚ ਸਾਂਝੀ ਕੀਤੀ ਸੀ ਕਿ ਐਲਨੀਨੋ ਦੇ ਚੱਲਦੇ ਹੋਏ ਆਸਟ੍ਰੇਲੀਆ 'ਚ ਭਿਆਨਕ ਗਰਮੀ ਪਏਗੀ, ਪਰ ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਤੁਹਾਨੂੰ ਐਲਨੀਨੋ ਦੇ ਲਈ ਤਿਆਰ ਰਹਿਣ ਦੀ ਲੋੜ ਨਹੀਂ ਹੈ, ਬਲਕਿ ਤੁਹਾਨੂੰ ਸੁਪਰ ਐਲਨੀਨੋ ਦੇ ਲਈ ਸਾਵਧਾਨ ਹੋਣਾ ਪਏਗਾ। ਯਾਨੀ ਐਲਨੀਨੋ ਦਾ ਵੀ ਭਿਆਨਕ ਵਰਜਨ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਆਸਟ੍ਰੇਲੀਆ ਦੇ ਵਿੱਚ। ਕਹਿਰ ਦੀ ਗਰਮੀ ਹੈ ਨਾ, ਆਉਣ ਵਾਲੇ ਕੁਝ ਮਹੀਨਿਆਂ ਦੇ ਦਰਮਿਆਨ ਪਏਗੀ ਔਰ ਆਸਟ੍ਰੇਲੀਆ ਦੇ ਵਿੱਚ ਇਸ ਗਰਮੀ ਦੇ ਚੱਲਦਿਆਂ ਮੌਤਾਂ ਦੀ ਗਿਣਤੀ ਵੀ ਵਧੇਗੀ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ 4.5 ਲੱਖ ਮੌਤਾਂ ਗਰਮੀ ਦਾ ਸੀਜ਼ਨ ਜਦ ਤੋਂ ਸ਼ੁਰੂ ਹੋਇਆ ਸੀ ਨਾਰਦਰਨ ਹੈਮੀਸਫੇਅਰ ਤੋਂ ਲੈ ਕੇ ਅਤੇ ਹੁਣ ਸਦਰਨ ਹੈਮੀਸਫੇਅਰ ਦੇ ਵਿੱਚ ਵੀ ਇਹ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲੇਗਾ ਔਰ 4.5 ਲੱਖ ਮੌਤਾਂ ਇੱਕ ਕੈਲੰਡਰ ਵਰ੍ਹੇ ਦੇ ਵਿੱਚ ਸਿਰਫ ਗਰਮੀ ਦੇ ਚੱਲਦਿਆਂ ਸਿੱਧੇ ਤਰੀਕੇ ਦੇ ਨਾਲ ਹੋਣਗੀਆਂ। ਆਸਟ੍ਰੇਲੀਆ ਦੇ ਵਿੱਚ ਜਾਨਵਰਾਂ ਤੋਂ ਲੈ ਕੇ ਇਨਸਾਨਾਂ ਤੱਕ ਹਰ ਇੱਕ ਦੇ ਉੱਤੇ ਪ੍ਰਭਾਵ ਪੈਣਾ। ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ ਆਸਟ੍ਰੇਲੀਆ ਦੇ ਵਿੱਚ ਇਸ ਐਲਨੀਨੋ ਦੇ ਚੱਲਦਿਆਂ ਹੋਇਆਂ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫੇ ਦੇਖਣ ਨੂੰ ਮਿਲਣਗੇ। ਉੱਥੇ ਵਿਕਟੋਰੀਆ ਦੇ ਵਿੱਚ ਲੋਕ ਵਾਲੰਟੀਅਰ ਅਸਿਸਟਿਡ ਡਾਇੰਗ ਯਾਨੀ ਕਿ ਸਵੈ ਇੱਛਾ ਦੇ ਨਾਲ ਮੌਤ ਦੀ ਜਿਹੜੀ ਸਰਕਾਰ ਦੀ ਇੱਕ ਯੋਜਨਾ ਉਸ ਦੇ ਵਿੱਚ ਵੱਧ ਤੋਂ ਵੱਧ ਖੁਦ ਨੂੰ ਰਜਿਸਟਰ ਕਰਵਾ ਰਹੇ ਨੇ ਔਰ ਪਿਛਲੇ ਸਾਲ ਦੇ ਮੁਕਾਬਲੇ ਇਸ ਰਜਿਸਟ੍ਰੇਸ਼ਨ ਦੇ ਵਿੱਚ ਇਸ ਸਾਲ 40% ਇਜ਼ਾਫਾ ਹੋਇਆ। ਵਾਲੰਟੀਅਰ ਅਸਿਸਟਿਡ ਡਾਇੰਗ ਰਿਵਿਊ ਬੋਰਡ ਨੇ ਦੱਸਿਆ ਹੈ ਕਿ ਸਾਲਾਨਾ 1,156 ਵਿਕਟੋਰੀਅਨਸ ਨੇ VAD ਦੇ ਲਈ ਯਾਨੀ ਵਾਲੰਟੀਅਰ ਅਸਿਸਟੈਂਟ ਡਾਇੰਗ ਦੇ ਲਈ ਅਪਲਾਈ ਕੀਤਾ। ਸਵੈਚਾ ਦੇ ਨਾਲ ਉਹ ਮਰਨਾ ਚਾਹੁੰਦੇ ਨੇ, ਜ਼ਿੰਦਗੀ ਤਿਆਗਣਾ ਚਾਹੁੰਦੇ ਨੇ ਔਰ ਪਿਛਲੇ ਸਾਲ ਦੇ ਨਾਲੋਂ 40% ਇਜ਼ਾਫੇ ਦਾ ਮਤਲਬ ਇਹ ਵੀ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਕਿਸੇ ਨਾ ਕਿਸੇ ਕਿਸਮ ਦਾ ਦਬਾਅ ਹੈ। ਜ਼ਿਆਦਾਤਰ ਨੇ ਇਹ ਗੱਲ ਮੰਨੀ ਹੈ ਕਿ ਡਾਕਟਰੀ ਸਹੂਲਤਾਂ ਮੁਹੱਈਆ ਨਾ ਹੋਣ ਦੇ ਚੱਲਦਿਆਂ ਅਤੇ ਮਹਿੰਗੀਆਂ ਹੋਣ ਦੇ ਚੱਲਦਿਆਂ ਉਹਨਾਂ ਦਾ ਇਹੀ ਬਣਦਾ ਹੈ ਕਿ ਉਹ ਜ਼ਿੰਦਗੀ ਛੱਡ ਦੇਣ, ਆਪਣੇ ਆਪ ਨੂੰ ਹੋਰ ਤੰਗ ਨਾ ਕਰਨ। VAD ਦੇ ਤਹਿਤ ਵਿਕਟੋਰੀਆ ਦੇ ਵਿੱਚ ਸਾਲ 2025-26 ਦੇ ਅੰਦਰ ਇੱਕ ਚੰਗਾ ਉਛਾਲ ਦੇਖਣ ਨੂੰ ਮਿਲਿਆ ਸੀ, ਚੰਗਾ ਤਾਂ ਨਹੀਂ ਕਿਹਾ ਜਾ ਸਕਦਾ, ਇੱਕ ਬਹੁਤ ਤਗੜਾ ਉਛਾਲ ਦੇਖਣ ਨੂੰ ਮਿਲਿਆ ਸੀ ਅਤੇ ਹੁਣ ਉਸ ਦੇ ਨਾਲੋਂ ਵੀ ਗਿਣਤੀ ਇਸ ਸਾਲ ਇਸ ਕੈਲੰਡਰ ਈਅਰ ਦੇ ਵਿੱਚ ਵੱਧ ਜਾਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
5: ਹਾਂਜੀ ਰੇਡੀਓ। ਹਾਂਜੀ ਰੇਡੀਓ,
6: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਆਰਟਿਸਟ ਸੀ ਜਿਹੜਾ ਬੜੀਆਂ ਸੋਹਣੀਆਂ ਲੋਕਾਂ ਦੀਆਂ ਤਸਵੀਰਾਂ ਬਣਾਉਂਦਾ ਹੈ। ਕਹਿੰਦੇ ਉਹਦੀ ਮੁਹਾਰਤ ਸੀ ਕਿ ਹੂ ਬਹੂ ਉਸੇ ਤਰ੍ਹਾਂ ਦਾ ਚਿੱਤਰ ਘੜ ਦਿੰਦਾ, ਉਦਾਂ ਦੇ ਹਾਵ ਭਾਵ ਉਹ ਘੜ ਦਿੰਦਾ ਜਿੱਦਾਂ ਦੇ ਇਨਸਾਨ ਦੇ ਹੁੰਦੇ। ਇੱਦਾਂ ਕਹਿ ਲਓ ਕਿ ਜਾਨ ਹੀ ਪਾ ਦਿੰਦਾ। ਦੂਰ ਦੂਰ ਤੱਕ ਉਹਦੇ ਚਰਚੇ ਹੋਏ, ਲੋਕ ਵਾਹਵਾ ਹੀ ਪੈਸੇ ਦੇ ਕੇ ਅਤੇ ਉਹਦੇ ਕੋਲੋਂ ਆਪਣਾ ਚਿੱਤਰ ਬਣਾਉਣ ਦੇ ਵਿੱਚ ਬੜੀ ਵਡਿਆਈ ਸਮਝਦੇ, ਬੜਾ ਵੱਡਾ ਪਨ ਸਮਝਦੇ। ਇਸ ਦੂਰ ਦਰੇਡੇ ਤੱਕ ਜਦੋਂ ਉਹਦੀ ਗੱਲਬਾਤ ਪਹੁੰਚੀ ਤਾਂ ਫਿਰ ਇੱਕ ਪੱਤਰਕਾਰ ਉਹਦੀ ਇੰਟਰਵਿਊ ਕਰਦੇ ਲਿਆ। ਉਹਨੇ ਆਰਟਿਸਟ ਕੋਲੋਂ ਹੋਰ ਬਹੁਤ ਸਾਰੇ ਸਵਾਲਾਂ ਦੇ ਨਾਲ ਨਾਲ ਇੱਕ ਸਵਾਲ ਕੀਤਾ ਕਿ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਅਤੇ ਕਿੱਦਾਂ ਦਾ ਚਿੱਤਰ ਤੁਹਾਡੇ ਲਈ ਬਣਾਉਣਾ ਸਭ ਤੋਂ ਔਖਾ, ਕਿਹੜਾ ਚਿੱਤਰ ਤੁਸੀਂ ਆਸਾਨੀ ਦੇ ਨਾਲ ਘੜ ਲੈਂਦੇ ਹੋ। ਇਹ ਕੁਛ ਕੋਮਨ ਜਿਹੇ ਸਵਾਲ ਸੀ। ਉਹ ਕਿਹੜਾ ਚਿੱਤਰ ਹੈ ਜਿਹਦੇ ਨਾਲ ਸਭ ਤੋਂ ਵੱਧ ਤੁਹਾਨੂੰ ਕਮਾਈ ਹੁੰਦੀ ਹੈ? ਕਹਿਣ ਲੱਗਾ, ਮੈਂ ਆਮ ਤੌਰ ਦੇ ਉੱਤੇ 3 ਤਰ੍ਹਾਂ ਦੀਆਂ ਤਸਵੀਰਾਂ ਲੋਕਾਂ ਦੀਆਂ ਬਣਾਉਣਾ, 3 ਤਰ੍ਹਾਂ ਦੀ ਪੇਂਟਿੰਗ ਮੈਂ ਕਰਦਾ। ਸਭ ਤੋਂ ਸਸਤੀ, ਜਿੱਦਾਂ ਦਾ ਕੋਈ ਇਨਸਾਨ ਹੁੰਦਾ, ਜਿੱਦਾਂ ਦੀ ਉਹਦੀ ਸ਼ਕਲ ਸੂਰਤ ਹੁੰਦੀ ਆ, ਮੈਂ ਉਸੇ ਤਰ੍ਹਾਂ ਦਾ ਬਣਾ ਕੇ ਚਿੱਤਰ ਉਹਨੂੰ ਦੇ ਦਿੰਦਾ ਅਤੇ ਇਹਦਾ ਸਿਰਫ ਮੈਂ 100 ਰੁਪਈਆ ਲੈਂਦਾ ਅਤੇ ਦੂਸਰੀ ਦਾ ਮੈਂ 500 ਰੁਪਈਆ ਲੈਂਦਾ। ਉਹਦੇ ਵਿੱਚ ਜਿੱਦਾਂ ਦਾ ਇਨਸਾਨ ਹੁੰਦਾ ਵਾ, ਉਸੇ ਨੂੰ ਥੋੜ੍ਹਾ ਜਿਹਾ ਨਿਖਾਰ ਦੇਈਦਾ। ਉਹ ਇਨਸਾਨ ਆਪ ਦੱਸ ਦਿੰਦਾ ਕਿ ਕਿਹੜੀ ਕਿਹੜੀ ਚੀਜ਼ ਉਹਨੇ ਠੀਕ ਕਰਨੀ ਆ, ਰੰਗ ਰੂਪ ਬਦਲਣਾ ਵਾ, ਕੋ ਮਾੜੇ ਮੋਟੇ ਨੈਨਕਸ਼ ਫਰਕ ਪਾਉਣਾ। ਸੋ ਇਹ ਛੋਟੇ ਛੋਟੇ ਜਿਹੇ ਬਦਲਾਅ, ਛੋਟਾ ਛੋਟਾ ਜਿਹਾ ਜਿਹੜਾ ਮੇਕਅਪ ਆ, ਇਹ ਵਾਲਾ ਮੈਂ ਥੋੜ੍ਹਾ ਜਿਹਾ ਮਹਿੰਗਾ ਚਿੱਤਰ ਬਣਾਉਣਾ ਅਤੇ ਸਭ ਤੋਂ ਮਹਿੰਗਾ ਉਹ ਵਾਲਾ ਮੈਂ ਚਿੱਤਰ ਬਣਾਉਣਾ ਵਾ ਜਿਹੜਾ ਇਨਸਾਨ ਹੁੰਦਾ ਨਹੀਂ ਆ, ਉਹਨੂੰ ਮੈਂ ਆਪਣੀ ਮਰਜ਼ੀ ਦੇ ਮੁਤਾਬਿਕ ਸੋਹਣਾ ਬਣਾ ਕੇ ਦੇਣਾ। ਅਸਲ ਦੇ ਵਿੱਚ ਉਹ ਚਿੱਤਰ ਉਹਦਾ ਨਹੀਂ ਹੁੰਦਾ, ਇੱਕ ਸਿਰਫ ਭਰਮ ਭੁਲੇਖਾ ਕਿ ਉਹ ਤਸਵੀਰ ਉਹਦੀ ਹੈ। ਅਸਲੀਅਤ ਦੇ ਵਿੱਚ ਉਹ ਤਸਵੀਰ ਕਿਸੇ ਹੋਰ ਦੀ ਹੀ ਬਣ ਜਾਂਦੀ ਹੈ। ਪਰ ਹਾਂ ਇਹ ਵੀ ਸੱਚਾਈ ਆ ਕਿ ਇਹ ਚਿੱਤਰ ਬੜੇ ਵੱਧ ਪੈਸੇ ਦੇ ਕੇ ਬਣਾਇਆ ਜਾਂਦਾ। ਤੇ ਅਗਲਾ ਸਵਾਲ ਜਿੱਦਾਂ ਪੱਤਰਕਾਰ ਨੇ ਜਾਂ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਸੀ ਕਿ ਫਿਰ ਸਭ ਤੋਂ ਮਹਿੰਗਾ ਤੇਰਾ ਚਿੱਤਰ ਕਿਹੜਾ ਵਿਕਦਾ, ਤੇ ਕਹਿਣ ਲੱਗਾ ਤੀਸਰੇ ਨੰਬਰ ਦਾ। ਸਭ ਤੋਂ ਵੱਧ ਲੋਕਾਂ ਦੀ ਡਿਮਾਂਡ ਉਹੀ ਆਉਂਦੀ ਆ ਕਿ ਜੋ ਆਪਾਂ ਨਹੀਂ ਆ ਉਦਾਂ ਦਾ ਸਾਨੂੰ ਬਣਾ ਕੇ ਵਿਖਾ। ਤੋ ਆਪਣੀ ਮਰਜ਼ੀ ਦੇ ਨਾਲ ਵੱਧ ਤੋਂ ਵੱਧ ਹਾਰ ਸ਼ਿੰਗਾਰ ਕਰ। ਅਗਲੇ ਦੱਸ ਦਿੰਦੇ ਆ ਕਿ ਫਲਾਣੇ ਵਰਗਾ ਮੈਂ ਲੱਗਣਾ ਚਾਹੁੰਦਾ, ਫਲਾਣਾ ਸਟਾਰ, ਫਲਾਣਾ ਸਿੰਗਰ, ਫਲਾਣੀ ਹੀਰੋਇਨ। ਸੋ ਕੁਛ ਨਾ ਕੁਛ ਇੱਦਾਂ ਦਾ ਦੱਸਦੇ ਆ ਤੇ ਫਿਰ ਉਹਨਾਂ ਦਾ ਚਿੱਤਰ ਉਸ ਤਰੀਕੇ ਦਾ ਬਣਾ ਦਿੱਤਾ ਜਾਂਦਾ। ਇਹ ਇੱਕ ਹੈਰਾਨੀ ਦੀ ਗੱਲ ਸੀ ਕਿ ਸਭ ਤੋਂ ਮਹਿੰਗਾ ਚਿੱਤਰ ਉਹ ਆ ਜਿਹੜੇ ਉਹ ਲੋਕ ਅਸਲੀਅਤ ਦੇ ਵਿੱਚ ਖੁਦ ਹਨ ਹੀ ਨਹੀਂ, ਉਹ ਕਿਸੇ ਹੋਰ ਵਰਗਾ ਦੇਖਣਾ ਚਾਹੁੰਦੇ ਨੇ ਤੇ ਉਹਦਾ ਉਹ ਸਭ ਤੋਂ ਵੱਧ ਹਰਜਾਨਾ ਭਰਦੇ ਨੇ, ਸਭ ਤੋਂ ਵੱਧ ਮਿਹਨਤਾਨਾ ਦਿੰਦੇ ਨੇ। ਸ਼ਾਇਦ ਬੜਿਆਂ ਦੇ ਮਨ ਦੇ ਵਿੱਚ ਆਇਆ ਹੋਵੇ ਕਿ ਇੱਦਾਂ ਦਾ ਆਰਟਿਸਟ ਕਿੱਥੇ ਮਿਲਦਾ, ਇੱਦਾਂ ਦਾ ਬੰਦਾ ਕਿੱਥੇ ਮਿਲਦਾ ਜਿਹੜਾ ਇੱਦਾਂ ਦੀਆਂ ਤਸਵੀਰਾਂ ਬਣਾਉਂਦਾ। ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਤੁਸੀਂ ਉਹਨੂੰ ਜਾਣਦੇ ਹੋ, ਜੇ ਮੈਂ ਨਾਂ ਲਊਂਗਾ ਤਾਂ ਸ਼ਾਇਦ ਤੁਸੀਂ ਜਾਣ ਜਾਓਗੇ। ਅਤੇ ਜੇ ਮੈਂ ਇਹ ਕਹਾਂ ਕਿ ਮੇਰੇ ਨਾਲੋਂ ਵੀ ਵੱਧ ਤੁਸੀਂ ਉਹਨੂੰ ਜ਼ਿਆਦਾ ਜਾਣਦੇ ਹੋ ਅਤੇ ਤਾਂ ਵੀ ਹੈਰਾਨੀ ਵਾਲੀ ਗੱਲ ਹੈ। ਅਤੇ ਜੇ ਮੈਂ ਇਹ ਕਹਾਂ ਕਿ ਜਿੰਨੇ ਵੀ ਇਸ ਟਾਈਮ ਸੁਣ ਰਹੇ ਨੇ ਉਹ ਸਾਰੇ ਪਰਸਨਲੀ ਇੱਕ ਦੂਸਰੇ ਤੋਂ ਬਿਹਤਰ ਉਹਨੂੰ ਜਾਣਦੇ ਨੇ ਤਾਂ ਇਹ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਉਹ ਚਿੱਤਰਕਾਰ ਤੁਸੀਂ ਖੋ ਦਿਓ, ਉਹ ਆਰਟਿਸਟ ਤੁਸੀਂ ਖੋ ਦਿਓ, ਅਸੀਂ ਆਪੋ ਆਪਣੇ ਚਿੱਤਰ ਦੇ ਆਰਟਿਸਟ ਹਾਂ। ਅਤੇ ਜੇ ਆਪਾਂ ਆਪਣੇ ਆਪ ਦੀ ਇੰਟਰਵਿਊ ਕਰੀਏ ਤਾਂ ਸਾਨੂੰ ਅੰਦਰੋਂ ਇਸ ਚੀਜ਼ ਦਾ ਜਵਾਬ ਵੀ ਮਿਲ ਜਾਊਗਾ, ਅਸੀਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੇ ਅਸੀਂ ਬਣਨਾ ਨਹੀਂ ਚਾਹੁੰਦੇ, ਉੱਦਾਂ ਦੇ ਅਸੀਂ ਦਿਖਣਾ ਨਹੀਂ ਚਾਹੁੰਦੇ ਜੋ ਰੱਬ ਨੇ ਸਾਨੂੰ ਬਣਾ ਕੇ ਭੇਜਿਆ। ਅਜੋਕੇ ਸਮੇਂ ਦੀ ਸੱਚਾਈ ਆ ਕਿ ਆਪਾਂ ਉੱਦਾਂ ਦੇ ਨਹੀਂ ਦਿਖਣਾ ਚਾਹੁੰਦੇ, ਉਹਨੇ ਜਿੱਦਾਂ ਦਾ ਬਣਾਇਆ ਸ਼ਾਇਦ ਬਹੁਤ ਵਧੀਆ ਬਣਾ ਕੇ ਭੇਜਿਆ, ਆਪਣੀ ਵੱਲੋਂ ਉਸ ਕੁਦਰਤ ਨੇ ਸਾਨੂੰ ਸਭ ਤੋਂ ਬਿਹਤਰ ਬਣਾ ਕੇ ਭੇਜਿਆ। ਕਹਿੰਦੇ ਨੇ ਹਰ ਇੱਕ ਇਨਸਾਨ ਨੂੰ ਜਦੋਂ ਬਣਾਇਆ ਤਾਂ ਰੱਬ ਨੇ ਕੰਨ ਦੇ ਵਿੱਚ ਕਿਹਾ ਸੀ ਤੇਰੇ ਤੋਂ ਸੋਹਣਾ ਹੋਰ ਕੋਈ ਨਹੀਂ ਬਣਾਇਆ, ਇਹ ਵਾਲਾ ਇੱਕ ਮਲਾਲ ਦੇ ਕੇ ਭੇਜਿਆ ਸੀ। ਪਰ ਅਜੋਕੇ ਸਮੇਂ ਦੇ ਵਿੱਚ ਲੱਗਦਾ ਕਿ ਜਾਂ ਤਾਂ ਰੱਬ ਇਹ ਗੱਲ ਕਹਿਣਾ ਭੁੱਲ ਜਾਂਦਾ ਅਤੇ ਜਾਂ ਫਿਰ ਇਨਸਾਨ ਨੂੰ ਲੱਗਦਾ ਕਿ ਨਹੀਂ ਉਹਦੇ ਕੋਲ ਕਮੀ ਪੇਸ਼ੀ ਰਹਿ ਗਈ, ਮੈਂ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਨਿਖਾਰ ਕਰਾਂ। ਸੋ ਤਿੰਨ ਤਰ੍ਹਾਂ ਦੇ ਚਿੱਤਰ ਆਪਾਂ ਵੀ ਘੜਦੇ ਹਾਂ ਆਪਣੇ ਆਪ ਦੇ, ਜੋ ਅਸੀਂ ਅਸਲੀਅਤ ਦੇ ਵਿੱਚ ਹਾਂ ਉਹੀ ਰਹਿ ਕੇ ਬਹੁਤ ਘੱਟ ਖੁਸ਼ ਅਤੇ ਦੂਸਰੇ ਨੰਬਰ ਦੇ ਉੱਤੇ ਉਹ ਲੋਕ ਨੇ ਜਿਹੜੇ ਥੋੜ੍ਹਾ ਬਹੁਤਾ ਟੱਚ ਅਪ ਜਿਹਾ ਕਰਦੇ ਰਹਿੰਦੇ, ਬਹੁਤ ਜ਼ਿਆਦਾ ਲੰਮਾ ਚੌੜਾ ਫਰਕ ਨਹੀਂ ਪਾਉਂਦੇ। ਹਾਂ ਇੰਨਾ ਜ਼ਰੂਰ ਆ ਕਿ ਉਹ ਜੋ ਹਨ ਆਸਾਨੀ ਦੇ ਨਾਲ ਪਛਾਣੇ ਜਾਂਦੇ ਨੇ ਕਿ ਇਹ ਉਹੀ ਆ। ਹਾਂ ਥੋੜ੍ਹਾ ਜਿਹਾ ਫਰਕ ਪਾ ਲਿਆ, ਆਹ ਵਾਲ ਅੱਜ ਛੋਟੇ ਕੱਟ ਲਏ, ਵੱਡੇ ਕੱਟ ਲਏ, ਲੰਮੇ ਰੱਖ ਲਏ, ਕੱਪੜੇ ਬਦਲ ਲਏ, ਸੋ ਹਲਕਾ ਫੁਲਕਾ ਜਿਹਾ ਮੇਕਅਪ। ਪਰ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਭਰਮਾਰ ਉਹਨਾਂ ਲੋਕਾਂ ਦੀ ਆ ਜਿਹੜੇ ਚੰਗੀ ਤਰ੍ਹਾਂ ਤਿਆਰ ਹੋ ਲੈਣ ਅਤੇ ਪਛਾਣੇ ਨਹੀਂ ਜਾਂਦੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਆ ਜਿਹੜੇ ਦੂਸਰਿਆਂ ਵਰਗਾ ਦਿਖਣਾ ਚਾਹੁੰਦੇ ਨੇ, ਉਹਨਾਂ ਨੇ ਮਨ ਦੇ ਵਿੱਚ ਕੋਈ ਨਾ ਕੋਈ ਕਰੈਕਟਰ ਧਾਰਿਆ ਹੁੰਦਾ ਅਤੇ ਫਿਰ ਉਹਦੀ ਰੀਸ ਕਰਦੇ ਨੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਆ ਜੇਕਰ ਉਹ ਆਪਣੇ ਲੀੜੇ ਕੱਪੜੇ ਆਪਣਾ ਮੇਕਅਪ ਉਤਾਰ ਦੇਣ ਤਾਂ ਸ਼ਾਇਦ ਪਛਾਣੇ ਨਾ ਜਾਣ। ਪਤਾ ਨਹੀਂ ਕਿਉਂ ਅਜੋਕੇ ਇਨਸਾਨ ਨੂੰ ਇਸ ਚੀਜ਼ ਦੇ ਵਿੱਚ ਖੁਸ਼ੀ ਮਿਲ ਰਹੀ, ਜੋ ਰੱਬ ਨੇ ਸਾਨੂੰ ਬਣਾਇਆ ਵਾ, ਜੋ ਕੁਦਰਤ ਨੇ ਸਾਨੂੰ ਬਣਾਇਆ ਉਸ ਦੇ ਵਿੱਚ ਸਾਨੂੰ ਸੰਤੁਸ਼ਟੀ ਨਹੀਂ ਹੈ, ਜੋ ਉਹਨੇ ਸਾਨੂੰ ਨੈਣ ਨਕਸ਼ੇ ਦਿੱਤੇ ਨੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਜੋ ਉਹਨੇ ਸਾਨੂੰ ਰੰਗ ਰੂਪ ਦਿੱਤਾ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਜੋ ਉਹਨੇ ਸਾਨੂੰ ਕੱਦ ਕਾਠ ਦਿੱਤਾ ਜਿੱਦਾਂ ਦੇ ਸਾਨੂੰ ਵਾਲ ਦਿੱਤੇ ਨੇ ਜਿੱਦਾਂ ਦਾ ਉਹ ਸੰਸਾਰ ਨੂੰ ਦਿੱਤਾ ਨਹੀਂ, ਉਹਦੇ ਵਿੱਚ ਸੰਤੁਸ਼ਟੀ ਨਹੀਂ ਆ ਜੋ ਕਿ ਇਨਸਾਨ ਦੀ। ਅਤੇ ਇਹ ਇੱਕ ਸਾਡੀ ਅੱਜ ਦੀ ਸੱਚਾਈ ਹੈ। ਕਿਸੇ ਨੂੰ ਲੱਗਦਾ ਮੈਂ ਨੱਕ ਵੱਡਾ ਕਰ ਲਾਂ ਛੋਟਾ ਕਰ ਲਾਂ, ਕਿਸੇ ਨੂੰ ਲੱਗਦਾ ਮੇਰੇ ਬੁੱਲ ਵੱਡੇ ਹੋਣੇ ਚਾਹੀਦੇ, ਕਿਸੇ ਨੂੰ ਲੱਗਦਾ ਮੇਰੀਆਂ ਗੱਲਾਂ ਬਾਹਰ ਨੂੰ ਹੋਣੀਆਂ ਚਾਹੀਦੀਆਂ। ਕਿਸੇ ਨੂੰ ਲੱਗਦਾ ਮੇਰੇ ਚਿਹਰੇ 'ਤੇ ਵਾਲ ਹੀ ਬੇਲੋੜੇ ਹੋ ਗਏ ਨੇ। ਇਨਸਾਨ ਹਰ ਇੱਕ ਉਹ ਯਤਨ ਲਾਉਂਦਾ ਕਿ ਮੈਂ ਜੋ ਹਾਂ ਉਹ ਮੈਂ ਦਿਖਾਈ ਨਾ। ਅਸੀਂ ਸਾਰਿਆਂ ਨੇ ਆਪੋ ਆਪਣੇ ਕਰੈਕਟਰ ਚੁਣ ਕੇ ਰੱਖੇ ਨੇ, ਅਸੀਂ ਚਾਹੁੰਦੇ ਹਾਂ ਕਿ ਉਦਾਂ ਦਾ ਬਣ ਜਾਈਏ। ਸੋ ਹੁਣ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਉਹ ਆਰਟਿਸਟ ਤੁਸੀਂ ਆਪ ਹੀ ਹੋ। ਜੋ ਆਪਾਂ ਹਾਂ, ਜਿੱਦਾਂ ਦੇ ਆਪਾਂ ਹਾਂ, ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਅਤੇ ਜਦੋਂ ਇਸੇ ਚੀਜ਼ ਦੇ ਵਿੱਚ ਹੀ ਸੰਤੁਸ਼ਟੀ ਨਹੀਂ, ਤੁਹਾਡੀ ਆਪੇ ਦੇ ਵਿੱਚ ਸੰਤੁਸ਼ਟੀ ਨਹੀਂ, ਤਾਂ ਕਹਿੰਦੇ ਨੇ ਕਿ ਫਿਰ ਹੋਰ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੀ ਸੰਤੁਸ਼ਟੀ ਨਹੀਂ ਹੋ ਸਕਦੀ। ਜਦੋਂ ਇਨਸਾਨ ਆਪਣੇ ਆਪ ਤੋਂ ਹੀ ਸੰਤੁਸ਼ਟ ਨਹੀਂ, ਆਪਣੀ ਦਿੱਖ ਤੋਂ ਜਿਹੜਾ ਇਨਸਾਨ ਸੰਤੁਸ਼ਟ ਨਹੀਂ, ਉਹ ਆਪਣੀ ਕਮਾਈ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੀ ਸੰਤਾਨ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਸ ਰੱਬ ਦੀਆਂ ਮਿਲੀਆਂ ਢੇਰ ਨਿਆਮਤਾਂ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਇਸ ਸਮਾਜ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ, ਇਸ ਚੱਲ ਰਹੀ ਰਾਜਨੀਤੀ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੇ ਧਰਮ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ। ਉਹ ਹਰ ਇੱਕ ਚੀਜ਼ ਦੇ ਉੱਤੇ ਸਵਾਲ ਉਠਾਊਗਾ। ਜਿਹੜਾ ਆਪਣੇ ਆਪ ਨੂੰ ਬਦਲਣ ਦੀ ਬਿਰਤੀ ਰੱਖਦਾ, ਉਹ ਹਰ ਇੱਕ ਚੀਜ਼ ਨੂੰ ਆਪਣੇ ਮੁਤਾਬਿਕ ਢਾਲ ਕੇ ਫਿਰ ਵਰਤਣ ਦੀ ਬਿਰਤੀ ਰੱਖੂਗਾ। ਉਹ ਚਾਹੂਗਾ ਕਿ ਸਾਰਾ ਕੁਛ ਮੇਰੇ ਮੁਤਾਬਿਕ ਚੱਲੇ, ਕਿਉਂਕਿ ਗੱਲ ਇੱਕ ਪਾਸੋਂ ਸ਼ੁਰੂ ਹੁੰਦੀ ਹੈ, ਉੱਥੇ ਖਤਮ ਨਹੀਂ ਹੋ ਜਾਂਦੀ। ਜੇ ਕਹਾਣੀ ਸਿਰਫ ਇੰਨੀ ਕੁ ਹੋਵੇ ਤਾਂ ਫਿਰ ਸ਼ਾਇਦ ਇੰਨਾ ਖਲਾਰਾ ਨਾ ਪਵੇ, ਫਿਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ, ਕਿਉਂਕਿ ਕੋਈ ਫਰਕ ਨਹੀਂ ਪੈਂਦਾ। ਪਰ ਫਰਕ ਉੱਥੇ ਜਾ ਕੇ ਪੈਂਦਾ ਜਦੋਂ ਇਨਸਾਨ ਹਰ ਇੱਕ ਆਸ ਪਾਸ ਦੀ ਸ਼ੈ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਅਤੇ ਉਸ ਬਦਲਣ ਦੇ ਵਿੱਚ ਕਈ ਵਾਰੀ ਆਪਾਂ ਗਲਤ ਵੀ ਬਦਲਦੇ ਨੇ, ਕਿਉਂਕਿ ਆਪਾਂ ਆਖਿਰਕਾਰ ਇਨਸਾਨ ਹਾਂ, ਰੱਬ ਨਹੀਂ। ਸਾਰਾ ਕੁਛ ਆਪਾਂ ਬਦਲਣਾ ਚਾਹੁੰਦੇ ਹਾਂ ਜੋ ਆਸ ਪਾਸ ਸਾਡੇ ਕੁਦਰਤ ਨੇ ਬਣਾਇਆ। ਸ਼ੁਰੂਆਤ ਆਪਣੇ ਆਪ ਤੋਂ ਕਰ ਲਈ ਦੀ। ਆਸ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਆਪਣੀ ਆਪਣੀ ਲੱਗੀ ਹੋਏਗੀ। ਕੋਸ਼ਿਸ਼ ਇਹ ਹੋਈ ਕਿ ਜੋ ਆਪਾਂ ਹਾਂ, ਜਿੱਦਾਂ ਦੇ ਆਪਾਂ ਹਾਂ, ਉਹਦੇ ਵਿੱਚ ਸਾਨੂੰ ਰੱਬ ਸੰਤੁਸ਼ਟੀ ਦੇਵੇ। ਆਪਣੀਆਂ ਅਰਦਾਸਾਂ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਕਰੀਏ ਕਿ ਜਿੱਦਾਂ ਦੇ ਆਪਾਂ ਹਾਂ, ਜੋ ਸਾਨੂੰ ਉਹਨੇ ਬਣਾਇਆ ਬਹੁਤ ਬਿਹਤਰ ਬਣਾ ਕੇ ਭੇਜਿਆ, ਇਸ ਤੋਂ ਬਿਹਤਰ ਹੋਰ ਕੁਛ ਨਹੀਂ ਹੋ ਸਕਦਾ। ਹਾਂ, ਆਪਣੇ ਆਪ ਦਾ ਖਿਆਲ ਰੱਖਣਾ, ਆਪਣੇ ਆਪ ਦਾ ਹਾਰ ਸ਼ਿੰਗਾਰ ਕਰਨਾ ਇੱਕ ਹੱਦ ਤੱਕ ਬਿਲਕੁਲ ਠੀਕ, ਪਰ ਜਦੋਂ ਇਨਸਾਨ ਨੂੰ ਇਹ ਲੱਗਣਾ ਸ਼ੁਰੂ ਹੋ ਜਾਵੇ ਕਿ ਨਹੀਂ, ਉਹਨੂੰ ਜੋ ਨੈਣ ਨਕਸ਼ੇ ਜੋ ਰੰਗ ਰੂਪ ਦਿੱਤਾ ਗਿਆ ਉਹ ਸਹੀ ਨਹੀਂ, ਤਾਂ ਫਿਰ ਖਲਾਰਾ ਸ਼ੁਰੂ ਹੋ ਜਾਂਦਾ। ਇਹ ਖਲਾਰਾ ਦੂਰ ਤੱਕ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਬੇਨਤੀ ਇਹ ਹੋਈ ਕਿ ਤੁਸੀਂ ਜੋ ਹੋ, ਜਿੱਦਾਂ ਦੇ ਹੋ, ਬਹੁਤ ਸੋਹਣੇ ਹੋ, ਉਹਨੇ ਤੁਹਾਨੂੰ ਬਹੁਤ ਵਧੀਆ ਬਣਾਇਆ, ਅਤੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਚਾਹੀਦੀ ਹੈ। ਫਿਰ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਆਪਣੀ ਨੌਕਰੀ ਵੀ ਚੰਗੀ ਲੱਗਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਲੱਗੂਗਾ ਕਿ ਤੁਹਾਡੇ ਬੱਚੇ ਵੀ ਬੜੇ ਆਗਿਆਕਾਰ ਹੋ ਗਏ ਨੇ, ਫਿਰ ਤੁਹਾਨੂੰ ਲੱਗੂਗਾ ਕਿ ਸਮਾਜ ਵੀ ਬਹੁਤ ਸੋਹਣਾ, ਇਹ ਸਾਰੇ ਲੋਕ ਤੁਹਾਨੂੰ ਲੱਗੂਗਾ ਕਿ ਮੇਰੇ ਮਦਦਗਾਰ ਨੇ, ਰਿਸ਼ਤੇਦਾਰ ਵੀ ਤੁਹਾਨੂੰ ਚੰਗੇ ਲੱਗਣਗੇ, ਅਤੇ ਫਿਰ ਬਹੁਤ ਸਾਰਾ ਤੁਹਾਡਾ ਸਮਾਂ ਵੀ ਬਚ ਜਾਊਗਾ। ਬੜਾ ਸਾਰਾ ਸਮਾਂ ਬਚਾ ਕੇ ਤੁਸੀਂ ਕਿਤੇ ਸਮਾਜ ਦੇ ਕੋਈ ਧਰਮ ਕਰਮ ਦੇ ਕੰਮਾਂ 'ਚ ਵੀ ਲਾ ਪਾਓਗੇ, ਕਿਉਂਕਿ ਅਜੋਕਾ ਇਨਸਾਨ ਕਹਿੰਦੇ ਨੇ ਕਿ ਜ਼ਿਆਦਾਤਰ ਸਮਾਂ ਆਪਣਾ ਆਪਣੇ ਆਪ ਨੂੰ ਬਦਲਣ 'ਤੇ ਹੀ ਵਿਅਰਥ ਗਵਾ ਰਿਹਾ, ਅਤੇ ਫਿਰ ਉਹ ਇਹ ਦੋਸ਼ ਦਿੰਦਾ ਕਿ ਟ੍ਰੈਫਿਕ ਬਹੁਤ ਹੋ ਗਈ ਆ, ਸਮਾਂ ਕਿੱਥੇ ਬਚਦਾ, ਸੌਣ ਲਈ ਟਾਈਮ ਨਹੀਂ ਬਚਦਾ। ਇੱਦਾਂ ਦੀਆਂ ਢੇਰ ਸਾਰੀਆਂ ਆਪਾਂ ਕੰਪਲੇਂਟਸ ਕਰਦੇ ਹਾਂ, ਅਤੇ ਹੱਲ ਉਹਨਾਂ ਦਾ ਕਿਸੇ ਹੋਰ ਕੋਲ ਨਹੀਂ, ਤੁਹਾਡੇ ਆਪਣੇ ਕੋਲ। ਅਤੇ ਜੇ ਕਿਸੇ ਨੂੰ ਸਮੇਂ ਲੱਗੇ ਤਾਂ ਜ਼ਰੂਰ ਆਪਣੀਆਂ ਮੁਸੀਬਤਾਂ ਦਾ ਹੱਲ ਆਪ ਕਰ ਲੈਣਾ ਚਾਹੀਦਾ। ਧੰਨਵਾਦ।
1: ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
7: ਇਹ ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ, ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ, ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ। ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ। ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ, ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
8: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
10: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਰਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
10: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
11: ਹਾਂਜੀ ਰੇਡੀਓ।
12: I'm not playing with you. I'm not playing with you.

ਮੈਨੂੰ ਲਿਖਣਾ ਸਿਖਾਇਆ ਤਾਂ ਕਰਕੇ ਔਜਲਾ ਵੀ ਤੈਨੂੰ ਯਾਦ ਰੱਖੂਗਾ ਕਿਉਂਕਿ ਫਾਕਰਾਂ ਦੇ ਕੋਈ ਰਾਹ ਨਹੀਂ ਹੁੰਦੇ ਤੇ ਤੇਰੇ ਵਰਗੇ ਸੱਜਣਾ ਚੰਦਰੀਏ ਭੁਲਾ ਨਹੀਂ ਹੁੰਦੇ।

0: ਜੋ ਵੀ ਹੁੰਦਾ ਚੰਗੇ ਲਈ ਹੁੰਦਾ, ਇੱਦਾਂ ਕਹਿ ਕੇ ਅਤੇ ਦਿਲਾਸਾ ਦਿਲ ਨੂੰ ਦੇ ਲਈਦਾ। ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਅਤੇ ਅਰਨਾਜ਼ ਗਿੱਲ ਦੀ ਆਵਾਜ਼ ਦੇ ਵਿੱਚ, ਅਤੇ ਹੁਣ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ ਵੀਰਵਾਰ ਦਾ ਦਿਨ
1: ਅਤੇ
0: ਮੈਂ ਰਣਜੋਤ ਸਿੰਘ ਹਾਂ, ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਬੜਾ ਬਹੁਤ ਚੱਲਿਆ ਤੁਸੀਂ ਮੇਰੇ ਨਾਲ,
0: ਭੁੱਲ ਜਾਂਦਾ ਕਈ ਵੇਲੇ ਚ ਕਿਹੜੀ ਗੱਲ ਹੈ।
1: ਧੁੰਦਲੇ ਧੁੰਦਲੇ ਨੈਣ ਨਕਸ਼ ਤੇਰੇ ਚੇਤੇ ਨੇ,
0: ਉਹ ਤਾਂ ਸਾਹਮਣੇ ਮੈਂ ਵੇਖਿਆ ਚੰਗੀ ਤਰ੍ਹਾਂ ਮੈਂ ਪਹਿਲਾਂ, ਕਿਉਂਕਿ ਯਾਰ ਪਤਾ ਕੀ ਹੋਇਆ, ਐਨਕ ਲਾ ਲਈ ਨਾ,
1: ਮੈਂ ਐਨਕ ਲਾ,
0: ਮੈਂ ਤੇਰਾ ਨਾਂ ਵੀਰ ਐਨਕ ਨਾਲ ਚੇਤੇ ਕੀਤਾ ਸੀ,
1: ਗਲਤੀ ਨਾਲ ਤਾਂ ਐਨਕ ਬਣਵਾਈ ਹੈ। ਜੁੰਮਾ ਜੁੰਮਾ ਦੋ ਹਫ਼ਤੇ ਹੋਏ ਆ, ਪਰ ਦੇਖ ਲਓ ਇੱਕ ਇਹ ਚੀਜ਼ ਹੈ ਕਿ ਆਪਾਂ ਕਿੰਨੀ ਜਲਦੀ ਸਹੂਲਤ ਨੂੰ ਹੈਂਡੀਕੈਪ ਹੋ ਜਾਂਦੇ ਹਾਂ। ਨਹੀਂ ਲਾਈ ਕਿੰਨੇ ਸਾਲ, ਤੇ ਹੁਣ ਜੇ ਇੱਕ 10 ਕੁ ਦਿਨ ਵੀ ਆਪਾਂ, ਮੈਂ ਹੁਣ ਐਨਕ 'ਚ ਵੇਅਰ ਕਰਦਾ ਪਿਆ ਤੇ ਹੁਣੇ ਉਤਾਰੀ ਆ ਤੇ ਔਖਾ ਲੱਗ ਰਿਹਾ।
0: ਤੂੰ ਐਨਕ ਕਾਦੀ ਲਾ ਲਈ, ਮੈਂ ਤੈਨੂੰ ਭੁੱਲ ਗਿਆ।
1: ਵਾਹ ਗੱਲ ਸਾਹਿਬ, ਨੋਨੀਆ ਜੀ ਵੀ ਆ ਰਹੇ ਲੱਗਦਾ,
0: ਕਿਤੇ ਸ਼ੁੱਕਰਵਾਰ ਹੁੰਦਾ ਨਾ ਤੇ ਕੰਮ ਆ ਜਾਣੀ ਚੀਜ਼।
1: ਅੱਛਾ ਕੋਈ ਨੀ, ਮੈਂ ਕੱਲ ਤੁਹਾਨੂੰ ਕੋਟ ਕਰ ਦਾਂਗਾ, ਕੋਈ ਚੱਕਰ ਵਾਲੀ ਗੱਲ ਨੀ। ਉਸਤਾਦ ਰਣਜੋਤ ਸਿੰਘ ਜੀ, ਤੁਸੀਂ ਨੋਨੀਆ ਜੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਵੈਸੇ ਅੱਛਾ ਮਤਲਬ ਹਨਾ।
0: ਹਾਂ, ਜੇ ਐਨਕ ਕਿਤੇ ਕਾਦੀ ਲਾ ਲਈ, ਨੀ ਮੈਂ ਤੈਨੂੰ ਭੁੱਲ ਗਿਆ, ਨੀ ਲਾ ਦੋ। ਮੈਂ ਵੇਖਿਆ ਸ਼ੇਰਾਂ ਸ਼ੂਰਾਂ ਦੇ ਵਿੱਚ ਵੇ ਦੀ ਥਾਂ ਤੇ ਨੀ ਲਾਈਏ ਤੇ ਵਜਨ ਜ਼ਿਆਦਾ ਆ ਜਾਂਦਾ।
1: ਹਾਂ ਹਾਂ, ਇਹ ਗੱਲ ਆ ਹਨਾ, ਵਰਡਸ ਦੀ ਗੱਲ ਆ ਕਿ ਥੋੜੇ ਜਿਹੇ।
0: ਅੱਜ ਕੱਲ ਉਹ ਗੱਡੀ ਗੁੱਡੀ ਇਹਨਾਂ ਨੇ ਆਪਣੀ ਭਜਾਉਣੀ ਹੁੰਦੀ ਆ, ਬਦਮਾਸ਼ੀ ਆਪਣੀ ਕਰਨੀ ਹੁੰਦੀ ਆ, ਮੰਨ ਲਓ ਪਿਸਤੌਲ ਚੈੱਕ ਕਰਨੀ ਤੇ ਉਹਦੇ ਅੱਗੇ ਵੀ ਲਾ ਦਿੰਦੇ ਆ, ਨੀ ਮੈਂ ਗੋਲੀ ਚੈੱਕ ਕੀਤੀ ਬੜੀ ਦੂਰ ਤੱਕ ਗਈ, ਹੈ ਨਾ। ਮਤਲਬ ਉੱਥੇ ਵੀ ਨੀ ਲਾ ਦਿੰਦੇ, ਵੀ ਉਹਦਾ ਵਿਚਾਰੀ ਦਾ ਕੀ ਲੈਣਾ ਦੇ।
1: ਸ਼ੂਟਿੰਗ ਰੇਂਜ ਦੀ ਬਹੁਤ ਖੂਬਸੂਰਤ ਹੈ।
0: ਹਾਂ, ਨੀ ਅਸੀਂ ਗੱਡੀਆਂ ਦੀ ਕਢਾ ਦਿੰਦੇ ਝੀ, ਉਹਨੂੰ ਕੀ ਲੈਣਾ ਦੇਣਾ ਵਿਚਾਰੀ ਨੂੰ।
1: ਹਾਂ ਹਾਂ, ਉਹ ਸਹੀ ਗੱਲ, ਉਹ ਚਿਲ ਕਰ ਰਹੇ ਆਪਣੀ ਲਾਈਫ 'ਚ।
0: ਹਾਂ, ਵੀ ਇੱਕ ਤੁਸੀਂ ਮਤਲਬ ਉਹ ਵਿਚਾਰੀ ਭਾਵੇਂ ਪਸੰਦ ਨਾ ਕਰਦੀ ਹੋਵੇ ਇੱਦਾਂ ਦਾ ਵਾਇਲੈਂਸ, ਇੱਦਾਂ ਦੀ, ਹੈ
1: ਨਾ। ਮਤਲਬ ਔਰਤਾਂ ਦੀ ਆਪਣੀ ਲਾਈਫ 'ਚ ਬਹੁਤ, ਹੈ ਨਾ, ਪ੍ਰੋਬਲਮਸ ਚੱਲ ਰਹੀਆਂ।
0: ਹਾਂ, ਮੈਨੂੰ ਹੁਣ ਚੇਤਾ ਨਹੀਂ ਆ ਰਹੇ ਉਹ ਗਾਣੇ ਅਸਲ 'ਚ, ਪਰ ਮੈਂ ਮਤਲਬ ਜਿੰਨੇ ਕੁ ਵੀ ਸੁਣਿਆ ਨਾ, ਉਹਦੇ ਵਿੱਚ ਉਹ ਧੱਕੇ ਨਾਲ ਨੀਂ ਵਿੱਚ ਪਸਾ ਦਿੱਤਾ ਜਾਂਦਾ ਵੀ ਉਹ ਕੁੜੀ ਨੂੰ ਆਪਾਂ ਕਹਿ ਰਹੇ ਹਾਂ।
1: ਪੰਜਾਬੀ ਗਾਣਿਆਂ ਦੇ ਅੰਦਰ ਇੱਕ ਦੋ ਤਿੰਨ ਟੈਂਪਲੇਟ ਪੱਕੇ ਰਹੇ ਨਾ। ਇੱਕ ਟੈਂਪਲੇਟ ਹੋ ਗਿਆ ਕਿ ਯਾਰ ਤੂੰ ਬਹੁਤ ਅਮੀਰ ਆ, ਮੈਂ ਨਹੀਂ ਹਾਂ ਅਮੀਰ, ਪਰ ਮੈਂ ਚਿਲ ਕਰ ਰਿਹਾ। ਉੱਚੇ ਵਾਲੀ ਨੀਂ ਬਹੁਤ ਚੱਲਦੀ, ਹੈ ਨਾ, ਨੀ ਕੱਪੜੇ ਸਾਰੇ ਫੈਮਿਲੀ ਦੇ ਆ ਜਾਂਦੇ, ਹੈ ਨਾ, ਜਿੰਨੇ ਦੀ ਤੇਰੀ ਜੀਨ, ਹੈ ਨਾ, ਇਹ ਵਾਲਾ, ਹੈ ਨਾ,
0: ਜੀਨ ਉੱਥੋਂ, ਉਹ ਤਾਂ ਚਲੋ ਠੀਕ ਹੈ
1: ਨਾ। ਫਿਰ ਆ ਜਾਂਦਾ, ਫਿਰ ਉਲਟ ਹੋ ਗਿਆ, ਫਿਰ ਸੈਲਫ ਰਿਸਪੈਕਟ ਆ ਗਈ ਰਾਈਟਰ ਦਿੰਦਾ ਕਿ ਯਾਰ ਮੈਂ ਹੀ ਤਾਂ ਲਿਖ ਰਿਹਾ, ਮੈਂ ਆਪਣੇ ਆਪ ਡਾਊਨ ਕਿਉਂ ਕਰ ਰਿਹਾ। ਫਿਰ ਆ ਗਏ, ਤੁਸੀਂ ਕੀ ਹੋ ਕੁੜੀਓ, ਮੇਰੇ ਕੋਲ ਜ਼ਿਆਦਾ ਪੈਸਾ, ਸਾਡੇ ਕੋਲ ਜ਼ਿਆਦਾ ਰੋਬ, ਹੈ ਨਾ,
0: ਨੀ ਸਾਡੇ ਕੋਲ ਏਡੀ ਵੱਡੀ ਗੱਡੀ ਨੀ ਯਾਰ। ਉਦਾਂ ਵੀ ਬੰਦਾ ਕਹਿ ਸਕਦਾ ਵੀ ਮੇਰੇ ਕੋਲ ਏਡੀ ਵੱਡੀ ਗੱਡੀ ਹੈ ਨਾ, ਨੀ, ਪਰ ਨੀ ਦਾ ਜਿਹੜਾ ਨਾ ਉਹ ਇੱਕ ਵਾਹਵਾ ਵਜਨ ਜਿਹਾ ਆ ਜਾਂਦਾ ਉਹਦੇ 'ਚ।
1: ਕਿਸੇ ਨੂੰ ਸੁਣਾਉਣ ਵਾਲੀ ਗੱਲ ਹੋ ਗਈ ਹੈ।
0: ਇੱਕ ਆਹ ਸੁਣਿਆ ਉਹਦਾ ਨਵਾਂ ਜਿਹੜਾ ਆਇਆ ਵਾ ਗਾਣਾ ਆਪਣੇ ਯਾਰ ਗੁਰੂ ਰੰਧਾਵਾ ਦਾ, ਉਹ ਸ਼ੇਰ ਨੀ ਵਰਤ ਲਿਆ, ਮੈਨੂੰ ਹੁਣ ਚੇਤਾ ਭੁੱਲ ਗਿਆ ਉਹ ਰਾਈਟਰ ਦਾ।
1: ਮੈਂ ਮੁਖੜੇ ਤੋਂ ਪਾਰ ਨਹੀਂ ਜਾ ਪਾਇਆ, ਮੇਰੇ ਤੋਂ ਨਹੀਂ ਸੁਣਿਆ ਮੈਂ।
0: ਤੈਨੂੰ ਦੋ ਅੱਖਾਂ ਨਾਲ ਜਿੰਨਾ ਵੇਖਿਆ ਜਾ ਸਕਦਾ, ਉਹ ਇੱਕ ਸ਼ੇਰ ਹੈ ਨਾ, ਉਹ ਮੈਨੂੰ ਹੁਣ ਉਹਦਾ ਰਾਈਟਰ ਚੇਤਾ ਭੁੱਲ ਗਿਆ ਸ਼ਾਇਰ ਦਾ।
1: ਅੱਛਾ,
0: ਉਹ ਮੈਨੂੰ ਵੀ ਹੁਣ ਚੇਤਾ ਚੂਤਾ ਘੱਟ ਰਹਿੰਦਾ ਵਾ, ਪਰ ਉਹ ਮੈਂ ਚੇਤਾ ਕਰਕੇ ਦੱਸੂਗਾ। ਉਹ ਵੀ ਸਮਥਿੰਗ ਇੱਦਾਂ ਹੀ ਆ, ਮੈਂ ਹੁਣੇ ਵੇਖ ਰਿਹਾ ਹਾਂ ਤੇ ਉਹ ਤੇ ਸੇਮ ਉਹਦੀ ਕਾਪੀ ਆ। ਤੈਨੂੰ ਅਸੀਂ ਰੱਜ ਰੱਜ ਵੇਖਿਆ ਇੰਨਾ ਵੇਖਿਆ ਜਿੰਨਾ, ਤੈਨੂੰ ਰੱਜ ਰੱਜ ਤੱਕਿਆ ਇੰਨਾ ਤੱਕਿਆ ਜਿੰਨਾ ਤੱਕਿਆ ਜਾ ਸਕਦਾ, ਤੇ ਹੋਰ ਇਹਨਾਂ ਦੋ ਅੱਖੀਆਂ ਦੇ ਨਾਲ ਕਿੰਨਾ ਤੱਕਿਆ ਜਾ, ਇਦਾਂ ਕਰਕੇ ਇੱਕ ਸ਼ੇਰ ਆ ਯਾਰ ਉਹ।
1: ਮੇਰੇ ਖਿਆਲ ਨਾਲ ਉਮੈਰ ਨਜ਼ਮੀ ਸਟਾਈਲ ਦੀ ਰਾਈਟਿੰਗ ਹੈ, ਹੋ ਸਕਦਾ।
0: ਮੈਂ ਹੁਣੇ ਬ੍ਰੇਕ ਬ੍ਰੇਕ ਚ ਲੱਭੂਗਾ, ਤੇ ਉਹਨੇ ਉਸੇ ਤੋਂ ਚੁੱਕ ਕੇ ਤੇ ਆਪਣਾ ਗਾਣਾ ਬਣਾਤਾ। ਹੁਣ ਪਤਾ ਨਹੀਂ ਉਹਦਾ ਵਿੱਚ ਨਾਂ ਪਾਇਆ ਕਿ ਨਹੀਂ ਪਾਇਆ, ਮੈਂ ਉਹੀ ਚੈੱਕ ਕਰਦਾ,
1: ਉਹੀ ਚੈੱਕ ਕਰ ਲਿਓ।
0: ਮਤਲਬ ਇਹ ਧੱਕਾ ਹੀ, ਈਵਨ ਉਹਦਾ ਵੀ ਮੈਂ ਇੱਕ ਦਿਨ ਨੋਟ ਕਰਦਾ ਸੀ ਯਾਰ, ਆਪਣਾ ਜਿਹੜਾ ਜਾਨੀ ਆ,
1: ਜਾਨੀ ਤੇ ਮੈਨੂੰ ਲੱਗਦਾ ਕਾਫੀ ਜ਼ਿਆਦਾ ਡਾਊਨਫਾਲ ਜਾਂ ਕਹਿ ਸਕਦੇ ਸਰ ਆਪਾਂ, ਥੋੜਾ ਹੋ ਗਿਆ।
0: ਦੇਖੋ ਹਰ ਇੱਕ ਚੀਜ਼ ਦੀ ਇੱਕ ਸੈਚੂਰੇਸ਼ਨ ਪੁਆਇੰਟ ਹੁੰਦਾ ਵਾ,
1: ਇਹ ਵੀ ਕਹਿ ਸਕਦਾ।
0: ਮੈਂ ਕਹੂੰਗਾ ਕਿੱਥੋਂ ਕੁ ਤੱਕ ਤੁਸੀਂ ਚੱਲ ਲਓਗੇ, ਹੈ ਨਾ, ਤੁਸੀਂ ਮਤਲਬ ਇੱਕ ਸਟੇਜ ਆਉਣੀ ਆ ਨਾ ਜਦੋਂ ਤੁਸੀਂ ਮੁੜ ਕੇ ਤੁਹਾਨੂੰ ਮਤਲਬ ਜਿਹੜੇ ਦੋ ਤਰੀਕੇ ਹੁੰਦੇ ਆ ਤੁਹਾਡੇ ਮਾਰਕੀਟ 'ਚ ਰਹਿਣ ਦੇ। ਇੱਕ ਤਾਂ ਹੁੰਦਾ ਵੀ ਤੁਸੀਂ ਇੱਕ ਲੈਵਲ ਤੱਕ ਜਾ ਕੇ ਅਤੇ ਉੱਥੇ ਸਟੇਬਿਲਿਟੀ ਬਣਾ ਕੇ ਅਤੇ ਤੁਸੀਂ ਉੱਤੇ ਸਸਟੇਨ ਕਰ ਲਓ, ਸਸਟੇਨ ਕੀ ਤੇ ਕੰਟੇਨ ਕੀ ਕਹਿੰਦੇ ਜੋ ਵੀ, ਤੇ ਇੱਕ ਹੁੰਦਾ ਵੀ ਤੁਸੀਂ ਬਹੁਤ ਪੀਕ ਵੇਖ ਲਓ ਤੇ ਮੁੜ ਕੇ ਤੁਸੀਂ ਉੱਤੋਂ ਤਾਂ ਤੇ

0: ਨਹੀਂ ਜੇ ਤੁਸੀਂ ਪਰਫੋਰਮੈਂਸ ਆਰਟਿਸਟ ਦੀ ਗੱਲ ਕਰ ਲਈ ਆਪਾਂ ਹੈ ਨਾ, ਜਾਂ ਫਿਰ ਆਪਾਂ ਸਪੋਰਟਸ ਪੀਪਲ ਦੀ ਗੱਲ ਕਰ ਲਈਏ ਕਿ ਉਹ ਇਹਨੂੰ ਪੀਕ ਨੂੰ ਅੱਜ ਕੱਲ੍ਹ ਕਹਿੰਦੇ ਪਰਪਲ ਪੈਚ ਕਹਿਣਾ ਸ਼ੁਰੂ ਹੋ ਗਿਆ ਨਾ, ਕਿ ਹਰ ਕਿਸੇ ਕੋਲ ਇਹ ਪੀਕ ਆਉਂਦੀ ਹੈ ਹਨਾ, ਪਰ ਤੁਸੀਂ ਉਸ ਪੀਕ ਚ ਕਿੰਨਾ ਬੈਟਰ ਕਰ ਪਾਉਂਦੇ ਹੋ ਗੱਲ ਉਹ ਹੈ ਕਿ
1: ਪ੍ਰੈਸ਼ਰ ਵੀ ਤੇ ਪੀਕ ਦਾ ਵੱਜ ਜਾਂਦਾ ਨਾ, ਪੀਕ ਤੇ ਜਾਣਾ ਤੇ ਉੱਥੇ ਬਣ ਕੇ ਰਹਿਣਾ ਉਹ ਤੋਂ ਵੀ ਔਖਾ ਵਾ।
0: ਪਰ ਮੈਨੂੰ ਲੱਗਦਾ ਪਰਸਨਲੀ ਕਿ ਸ਼ਾਇਦ ਗੀਤਕਾਰੀ ਇੱਦਾਂ ਦਾ ਸ਼ਾਇਦ ਕੀਤਾ ਇਨ ਕੰਪੈਰੀਜ਼ਨ ਟੂ ਸਿੰਗਰ ਹੈ ਨਾ, ਕਿ ਜ਼ਿਆਦਾ ਲੰਬੀ ਪੀਕ ਚੱਲ ਸਕਦੀ ਹੈ। ਮਤਲਬ ਕਾਫ਼ੀ ਰਾਈਟਰਸ ਨੇ ਜਿਹਨਾਂ ਵੀਹ ਵੀਹ ਪੱਚੀ ਪੱਚੀ ਸਾਲ ਤੱਕ ਰਾਜ ਕੀਤਾ,
1: ਵਧੀਆ ਵਧੀਆ ਉਹ ਰਾਈਟਰ
0: ਨੇ। ਇਹ ਗੱਲ ਵੀ ਹੈ,
1: ਸੌਰੀ ਟੂ ਸੇ, ਰਾਈਟਰ ਥੋੜ੍ਹੀ ਨੇ, ਉਸ ਲੈਵਲ ਦੇ ਰਾਈਟਰ ਨੇਗੇ ਨਾ, ਵੀ ਰਾਈਟਰ ਹੁੰਦਾ ਜਿਹਦਾ ਜਿਹਦਾ ਆਪਣਾ ਵਿਚਾਰ ਹੋਵੇ। ਹਾਂ, ਅਤੇ ਗੱਲ ਆਪਾਂ ਜਿੱਥੋਂ ਸ਼ੁਰੂ ਕੀਤੀ ਉਹ ਤਾਂ ਗੱਲ ਹੀ ਇਹ ਆ ਵੀ ਆਪਾਂ ਉਸ ਸ਼ੇਰ ਦੇ ਵਿੱਚੋਂ ਇੱਕ ਚੀਜ਼ ਕੱਢ ਲਈ, ਉਹਦੇ ਆਲੇ ਦੁਆਲੇ ਕੁਛ ਨਾ ਕੁਛ ਬੁਣ ਲਿਆ, ਅਤੇ ਜਾਂ ਫਿਰ ਉਹ ਵੀ ਸ਼ਾਇਰ ਉਹ ਵੀ ਜ਼ਿਆਦਾਤਰ ਰਹਿੰਦੇ ਜਿੰਦਾ ਹੈ ਨਾ, ਜਿਹੜੇ ਮਤਲਬ ਜਿੰਦਾ ਮਤਲਬ ਆਪਣੀ ਸ਼ਾਇਰੀ 'ਚ ਜਿਹਨਾਂ ਨੇ ਸੱਟ ਖੱਡਦੀ ਹੋਵੇ, ਜਿਨ੍ਹਾਂ ਦੀ ਨਾਲ ਦੀ ਛੱਡ ਕੇ ਗਈ ਹੋਵੇ।
0: ਟੂਟੇ ਦਿਲ ਸੇ ਸੰਗੀਤ ਨਿਕਲਤਾ ਹੈ ਜੋਰਡਨ।
1: ਹਾਂ, ਆਈ ਥਿੰਕ, ਜਾਂ ਫਿਰ ਜਿਹੜੇ ਜਿਨ੍ਹਾਂ ਜਿਨ੍ਹਾਂ ਦਾ ਜਿਨ੍ਹਾਂ ਨੂੰ ਆਪਣਾ ਪਿਆਰ ਨਾਲ ਮਿਲਿਆ ਹੋਵੇ, ਅਮ੍ਰਿਤਾ ਪ੍ਰੀਤਮ ਟਾਈਪ, ਆਈ ਥਿੰਕ ਉੱਥੇ ਫਿਰ ਉਹ ਜ਼ਿਆਦਾ ਡੈਡੀਕੇਟਲੀ ਫਿਰ ਉਹ ਸਮਰਪਿਤ ਹੋ ਜਾਂਦੇ ਵੀ ਸਾਡੇ ਕੋਈ ਯਾਰ ਕੋਈ ਮਿਸ਼ਨ ਹੀ ਨਹੀਂ ਰਿਹਾ ਹੁਣ ਜ਼ਿੰਦਗੀ ਦਾ, ਅਸੀਂ ਤਾਂ ਹੁਣ ਇਹੋ ਕੁਛ ਹੀ ਕਰਨਾ ਸ਼ਾਇਦ, ਆਈ ਡੋਂਟ ਨੋ।
0: ਇਹ ਵੀ ਹੋ ਸਕਦਾ ਨਾ ਕਿ ਜਿਸ ਤਰ੍ਹਾਂ ਅਮ੍ਰਿਤਾ ਪ੍ਰੀਤਮ ਦਾ ਹੀ ਤੁਸੀਂ ਨਾਂ ਲਿੱਤਾ, ਇਹ ਵੀ ਹੋ ਸਕਦਾ ਕਿ ਜਿਹਦੀ ਪਰਸਨਲ ਲਾਈਫ ਜਿੰਨੀ ਕੁ ਪਬਲਿਕ ਹੋਵੇ ਐਂਡ ਜੋ ਉਹ ਆਪ ਵੀ ਬੜੀ ਇੱਕ ਕਿੱਸੇ ਦੇ ਅਕੋਰਡਿੰਗਲੀ ਹੋਵੇ, ਕਿ ਇੱਦਾਂ ਲੱਗੇ ਕਿ ਇਹ ਤਾਂ ਕਿਸ ਤਰ੍ਹਾਂ ਲਿਖਿਆ ਲਿਖਾਇਆ ਕਿੱਸਾ, ਤਾਂ ਸ਼ਾਇਦ ਉਹ ਜਦੋਂ ਲਿਖਦੇ ਵੀ ਆ ਉਹ ਵੀ ਜ਼ਿਆਦਾ ਹੋਰ ਮਕਬੂਲੀਅਤ ਮਿਲਦੀ ਹੈ, ਕਿਉਂਕਿ ਤੁਸੀਂ ਥੋੜਾ ਪਰਸਨਲ ਲੈਂਸ ਨਾਲ ਉਸ ਰਾਈਟਰ ਦੇ ਕੰਮ ਨੂੰ ਵੇਖਦੇ ਹੋ।
1: ਇਹ ਬੜੀ ਲੰਮੀ ਬਹਿਸ ਹੈ, ਅਲੱਗ ਅਲੱਗ ਨਜ਼ਰੀਏ, ਕਿਉਂਕਿ ਇਹ ਬੜੀ ਨਾ ਇਹ ਜਿਹੜਾ ਵਰਗ ਹੈ ਜਿਹਦੇ 'ਚ ਬਹਿਸ ਜਾਣੀ ਹੈ ਉਹ ਬਹੁਤ ਸੁਲਝੇ ਬੰਦੇ ਆ ਸਾਰੇ, ਹੈ ਨਾ, ਪਰ ਫਿਰ ਵੀ ਚਲੋ ਉਹਦੇ ਬਾਵਜੂਦ ਵੀ ਮੈਂ ਇੰਨੀ ਗੱਲ ਕਹਿ ਦੂੰਗਾ
0: ਯਾਰ, ਫਿਰ ਪੌਜ਼ ਦਿੱਤਾ, ਸੁਲਝੇ ਲੋਕ ਵੇਖ ਕੇ ਨਾ ਇੱਦਾਂ ਅੱਖ ਜੀ ਨੇ ਇੱਦਾਂ ਕਰਤੀ ਕਿ ਨਹੀਂ ਯਾਰ,
1: ਨਹੀਂ ਉੱਥੇ ਫਿਰ ਲੈਵਲ ਅਲੱਗ ਹੁੰਦਾ, ਸਾਡੇ ਲੈਵਲ ਅਲੱਗ, ਉਹ ਫਿਰ ਅਲੱਗ ਲੈਵਲ ਹੁੰਦਾ,
0: ਲੈਵਲ ਸਭ ਕੇ ਨਿਕਲੇ,
1: ਉੱਥੇ ਪੰਗਾ ਲੈਣਾ ਬੜਾ ਔਖਾ ਹੁੰਦਾ। ਪਰ ਇੱਕ ਚੀਜ਼ ਮੈਨੂੰ ਲੱਗਦੀ, ਜਿੱਦਾਂ ਤੁਸੀਂ ਰਾਈਟਿੰਗ 'ਚ ਸ਼ਾਇਦ ਤੁਸੀਂ ਵੇਖਿਆ ਹੋਊਗਾ ਵੀ ਉਹ ਚੀਜ਼ ਜਿਹੜੀ ਆਮ ਲੋਕ ਸੋਚ ਤੇ ਸਕਦੇ ਆ ਪਰ ਕਹਿ ਨਹੀਂ ਸਕਦੇ, ਜੇ ਕੋਈ ਉਹ ਕਹਿ ਦੇ
0: ਉਹਦੇ ਨਾਲ ਦੀ ਕੋਈ ਰੀਸ ਨਹੀਂ,
1: ਅਤੇ ਉਹ ਫਿਰ ਮਕਬੂਲ ਆ।
0: ਬਿਲਕੁਲ ਠੀਕ, ਅਤੇ ਜਿੰਨਾ ਸਹਿਜ ਲਿਖਦੇ ਉਸ ਤੋਂ ਜ਼ਿਆਦਾ ਹੋਰ ਨਹੀਂ, ਕਿ ਜਿੰਨਾ
1: ਮਤਲਬ ਆਪਾਂ ਉਹਨਾਂ ਦੀ ਉਹਦੇ 'ਤੇ ਨਹੀਂ ਕਰਦੇ ਕੋਈ, ਮਤਲਬ ਉਹਦਾ ਕਾਬਲੀਅਤ 'ਤੇ ਕਾਬਲੀਅਤ ਰਹਿਣੀ ਆ। ਪਰ ਮੰਨ ਲਓ ਤੁਹਾਡੀ ਜ਼ਿੰਦਗੀ ਦਾ ਕੋਈ ਸੱਚ ਆ, ਹੈ ਨਾ, ਕੋਈ ਇਹੋ ਜਿਹਾ ਸੱਚ ਆ ਜਿਹੜਾ ਸਮਾਜ ਦੇ ਵਿੱਚ ਪ੍ਰਵਾਨ ਨਹੀਂ ਆ, ਅਮ੍ਰਿਤਾ ਪ੍ਰੀਤਮ ਲਾ ਲਓ, ਬਲਵੰਤ ਗਾਰਗੀ ਲਾ ਲਓ, ਹੋਰ ਕਈ, ਪਰ ਉਹਨਾਂ ਨੂੰ ਹੀ ਜਦੋਂ ਤੁਸੀਂ ਓਪਨਲੀ ਲਿਖ ਦੋਗੇ ਤਾਂ ਲੋਕੀ ਤਾਂ ਸਵਾਦ ਦੇ ਨਾਲ ਪੜ੍ਹਦੇ ਹੀ ਆ, ਲੋਕੀ ਸਵਾਦ ਨਾਲ ਪੜ੍ਹਨਗੇ ਤਾਂ ਉਹ ਹਿੱਟ ਹੋ ਗਿਆ। ਪਲੱਸ ਤੁਹਾਡੇ ਕੋਲ ਸਕਿੱਲ ਹੋਣਾ ਚਾਹੀਦਾ, ਹੁਨਰ ਹੋਣਾ ਚਾਹੀਦਾ ਵੀ ਉਹਨੂੰ ਤੁਸੀਂ ਇੱਕ ਵਾਜਬ ਤਰੀਕੇ ਦੇ ਨਾਲ ਲਿਖ ਦਿਓ, ਇਹ ਨਹੀਂ ਵੀ ਤੁਸੀਂ ਐਵੇਂ, ਮਤਲਬ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਉਹ ਵੀ ਚੱਲਦਾ ਨਾ, ਉਹ ਵੀ ਵੇਖੋ ਤੁਸੀਂ ਇਸੇ ਕਰਕੇ ਹਿੱਟਿਆ ਨਾ ਸੋਸ਼ਲ ਮੀਡੀਆ 'ਤੇ, ਕਿਉਂਕਿ ਉਹ ਆਪਣੀ ਜ਼ਿੰਦਗੀ ਦਾ ਉਹ ਵਾਲਾ ਹਿੱਸਾ ਜਿਹੜਾ ਲੁਕਾ ਕੇ ਰੱਖਣਾ ਚਾਹੀਦਾ ਉਹਦਾ, ਉਹ ਜਲੂਸ ਕੱਢਦੇ ਫਿਰਦੇ ਆ ਉਹਦੇ 'ਤੇ। ਪਰ ਇੱਕ ਰਾਈਟਰ ਦਾ, ਚੰਗੇ ਰਾਈਟਰ ਦਾ ਉਹਦੇ ਨਾਲੋਂ ਇਹ ਫਰਕ ਆ ਕਿ ਉਹ ਸਲੀਕੇ ਦੇ ਵਿੱਚ, ਕਾਇਦੇ ਦੇ ਵਿੱਚ, ਬੰਦਿਸ਼ ਦੇ ਵਿੱਚ ਲਿਖਦਾ, ਅਤੇ ਉਹ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ। ਇੱਕ ਤਾਂ ਸਮਾਜ ਨੂੰ ਉਹ ਚੀਜ਼ ਸੁਣਨ ਨੂੰ ਮਿਲ ਜਾਂਦੀ ਆ ਜਿਹੜੀ ਸਮਾਜ ਦੇ ਕੰਨਾਂ ਨੂੰ ਸਵਾਦ ਦਿੰਦੀ ਆ।
0: ਬਿਲਕੁਲ,
1: ਚਾਹੁੰਦਾ ਸਮਾਜ ਵੀ ਮੈਂ ਜਾਣਾ। ਹੁਣ ਜਿਹੜੇ ਸਾਡੇ ਵੱਡੇ ਰਾਈਟਰ ਨੇ ਜਾਂ ਜਿਹੜੇ ਸਟਾਰ ਨੇ ਜਾਂ ਮਤਲਬ ਜਿਨ੍ਹਾਂ ਨੂੰ ਤੁਸੀਂ ਪੜ੍ਹਦੇ ਹੋ, ਐਡਮਾਇਰ ਕਰਦੇ ਹੋ, ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਬੈੱਡਰੂਮਾਂ ਦੇ ਬਾਰੇ ਤੁਹਾਨੂੰ ਜਾਣਨ ਨੂੰ, ਉਹਨਾਂ ਦੇ ਮੂੰਹੋਂ ਮਿਲ ਜੇ, ਹੋਰ ਬੰਦੇ ਨੂੰ ਕੀ ਚਾਹੀਦਾ? ਅੱਜ ਕੱਲ੍ਹ ਸਵਾਦ ਤਾਂ ਇਹੋ ਹੀ ਭਾਲਦੇ ਲੋਕ,
0: ਲੋਕਾਂ ਨੂੰ ਇਹੀ ਪਸੰਦ ਆ,
1: ਹੈ ਨਾ, ਅਤੇ ਉਹ ਜੇ ਸਲੀਕੇ ਦੇ ਨਾਲ ਲਿਖਿਆ ਹੋਵੇ। ਆਈ ਥਿੰਕ ਇਹ ਵਨ ਆਫ ਦਾ ਰੀਜ਼ਨ, ਬਾਕੀ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਰਾਈਟਰ ਹੀ ਇੱਦਾਂ, ਪਰ ਇਹ ਤਾਂ ਮੋਟਾ ਮੋਟਾ ਜਿਹਾ।
0: ਹਾਂ ਹਾਂ, ਮਤਲਬ ਉਹ ਦੂਸਰੇ ਪਾਸੇ ਉਹ ਵੀ ਆ ਜਾਂਦਾ ਨਾ ਕਿ ਇੱਕ ਬਹੁਤ ਵਧੀਆ ਇਹਦੇ 'ਤੇ, ਮੈਨੂੰ ਹੁਣ ਧਿਆਨ 'ਚ ਨਹੀਂ ਆ ਰਿਹਾ, ਪਰ ਕਿਸੇ ਨੇ ਬਹੁਤ ਵਧੀਆ ਆਪਣਾ ਡਿਸਕੋਰਸ ਕੀਤਾ ਸੀਗਾ ਕਿ ਤੁਸੀਂ ਸਾਨੂੰ ਕਹਿ ਦਿੰਦੇ ਹੋ ਕਿ ਪਰ ਪ੍ਰੋਬਲਮ ਇਹ ਹੈ ਕਿ ਮੈਲੋਡੀ ਹੀ ਖਤਮ ਹੋ ਗਈ ਹੈ, ਐਵਰੀਥਿੰਗ ਇਜ਼ ਔਨ ਬੀਟ, ਅਤੇ ਹੁਣ ਮਿਊਜ਼ਿਕ ਵੀ ਫਾਰਮੂਲਾ ਵਾਲਾ ਅਤੇ ਜਿਹੜਾ ਰਾਈਟਰ ਵੀ ਉਹਨੂੰ ਹੀ ਫਾਰਮੂਲਾ, ਜਿਸ ਤਰ੍ਹਾਂ ਆਪਾਂ ਹੁਣ ਗੱਲ ਕੀਤੀ ਕਿ ਟੈਂਪਲੇਟ ਸੈੱਟ ਹੋ ਗਿਆ, ਨੀ ਵੇਖ ਮੇਕੋ ਆਹ ਇਹ ਆ, ਚਾਰ ਬ੍ਰਾਂਡ ਬੋਲਣੇ ਪੈਣੇ ਆ, ਕਿਉਂਕਿ ਫਿਰ ਵੀਡੀਓ ਵੀ ਉਸ ਹਿਸਾਬ ਦੀ ਬਣਨੀ ਚਾਹੀਦੀ, ਹੈ ਨਾ, ਐਂਡ ਇਟ ਇਜ਼ ਮੋਰ ਅਬਾਊਟ ਕਿ ਸੈਲਫ ਲੋਦਿੰਗ ਹੀ ਆ ਅੱਜ ਕੱਲ੍ਹ ਹਰ ਰਾਈਟਰ ਦੀ, ਕਿ ਮੇਰੇ ਤੋਂ ਉੱਪਰ ਕੋਈ ਨਹੀਂ, ਮੈਂ ਬਹੁਤ ਵੇਖਿਆ ਐਂਡ ਆਲ, ਕਿੰਨਾ ਹੀ ਤੁਸੀਂ ਲਿਖ ਲਉਂਗੇ ਇਹਦੇ ਉੱਤੇ, ਸ਼ਾਇਦ ਸਬਜੈਕਟ ਵੀ ਘੱਟ ਗਏ ਆ ਨਾ। ਸ਼ਾਇਦ ਤਾਂ ਹੀ ਕਰਕੇ ਸਾਡੇ ਫੇਵਰੇਟ ਸਿੰਗਰਸ ਵੀ ਹਰ 2 ਸਾਲ ਬਾਅਦ ਚੇਂਜ ਹੋ ਜਾਂਦੇ, ਜਾਂ ਫਿਰ ਉਹ ਜਿਹੜੀ ਪੀਕ ਦੀ ਆਪਾਂ ਗੱਲ ਕਰਦੇ ਸਿਖਰ ਦੀ, ਉਹ ਤਾਂਹੀਓ ਸ਼ਾਇਦ ਛੋਟੀਆਂ ਹੋ ਗਈਆਂ,
1: ਐਕਸਪੋਜ਼ ਹੋ ਜਾਂਦੇ ਆ ਮੈਂ ਕਹੂੰਗਾ।
0: ਹਾਂ ਇਹ ਵੀ ਗੱਲ ਠੀਕ ਆ,
1: ਐਕਸਪੋਜ਼ ਹੋ ਜਾਂਦੇ, ਮਤਲਬ ਬੜੇ ਸਿੰਗਰ ਤੁਸੀਂ ਵੇਖੋ ਵੀ ਸੋਰਟ ਆਫ

0: ਉਹ ਟੇਪਾਂ ਤੱਕ ਠੀਕ ਰਹੇ ਪਰ ਜਦੋਂ ਸਟੇਜ 'ਤੇ ਆਏ ਐਕਸਪੋਜ਼ ਹੋ ਗਏ। ਬੜੇ ਸਿੰਗਰ ਹੀ ਜਦੋਂ ਸਿੰਗਿੰਗ ਤੱਕ ਠੀਕ ਰਹੇ ਫਿਲਮਾਂ 'ਚ ਆਏ ਐਕਟਿੰਗ 'ਚ ਆਏ ਐਕਸਪੋਜ਼ ਹੋ ਗਏ।
1: ਇਹਨਾਂ ਵੀ ਕੰਮ ਬੜਾ ਖਰਾਬ ਕੀਤਾ
0: ਨਾ। ਸੋ ਸੇਮ ਬੰਦੇ ਨੂੰ ਤੁਸੀਂ ਇੱਕ ਪੀਕ ਦੇ ਉੱਤੇ ਜਾਣਦੇ ਹੋ, ਇੱਕ ਉਹਦੀ ਕਲਾ ਨੂੰ ਜਾਣਦੇ ਹੋ, ਉਹਨੂੰ ਤੁਸੀਂ ਐਡਮਾਇਰ ਕਰ ਰਹੇ ਹੋ, ਸੁਣ ਰਹੇ ਹੋ, ਪਰ ਜਦੋਂ ਉਹਦਾ ਤੁਸੀਂ ਵੀਕ ਪੱਖ ਵੇਖ ਲਿਆ
1: ਹਾਂ ਫਿਰ
0: ਪਹਿਲਾਂ ਵੀ ਤੁਸੀਂ ਛੱਡਤਾ ਵੀ ਨਹੀਂ ਯਾਰ ਮਤਲਬ ਗੱਲ 'ਚ ਹੀ ਨਹੀਂ ਬਣੀ, ਫਿਰ ਦੁਬਾਰਾ ਤੋਂ ਜ਼ੋਰ ਮਾਰ ਕੇ ਉਹਨੂੰ ਉੱਥੇ ਆਉਣ ਦੀ ਉਹਦੇ 'ਚ ਹਿੰਮਤ ਜੇ ਬਚੀ ਆ ਤਾਂ ਫਿਰ ਗੱਲ ਹੋਰ ਆ। ਕਈ ਨੇ ਕਈਆਂ ਨੇ ਫੇਲੀਅਰ ਵੇਖਿਆ ਪਰ ਉਹਨਾਂ ਨੇ ਹਿੰਮਤ ਮਾਰੀ ਫਿਰ ਦੁਬਾਰਾ। ਈਵਨ ਦਲਜੀਤ ਦੀਆਂ ਫਿਲਮਾਂ ਫਲੋਪ ਹੋਈਆਂ ਸ਼ੁਰੂ 'ਚ।
1: ਮੈਂ ਇਨਫੈਕਟ ਇਹੀ ਕਹਿਣ ਲੱਗਾ ਸੀ ਕਿ ਉਹ ਜਿਹੜੀ ਪਹਿਲੀ ਫਿਲਮ ਸੀ ਉਹ ਜੇ ਤੁਸੀਂ ਅੱਜ ਵੇਖੋ ਮੇਰੇ ਖਿਆਲ ਕੀ ਨਾਂ ਸੀ ਫਿਲਮ ਦਾ, ਲਾਈਨ ਆਫ ਪੰਜਾਬ, ਜੇ ਵੇਖੋ ਤਾਂ ਉਹ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮੀਮ ਬਣਾਏ ਹੋਏ ਆ ਕਿ ਉਹ ਇੰਨੀ ਕੋਮੇਡਿਕ ਐਕਟਿੰਗ ਹੈ ਕਿ ਕੁਛ ਨਹੀਂ ਜੱਚਦਾ ਪਿਆ। ਪਰ ਠੀਕ ਹੈ, ਬਾਅਦ 'ਚੋਂ ਆਰਟਿਸਟ ਨੇ ਆਪਣੇ ਉੱਪਰ ਕੰਮ ਕੀਤਾ, ਉਹ ਕੰਮ ਵਧੀਆ ਹੋਇਆ।
0: ਹਾਂ ਸੋ ਪਰ ਉੱਥੇ ਫਿਰ ਇਹ ਡਿਪੈਂਡ ਕਰਦਾ ਵੀ ਤੁਸੀਂ ਫਿਰ ਦੁਬਾਰਾ ਤੋਂ ਹਿੰਮਤ ਜਟਾਓ, ਮਿਹਨਤ ਕਰੋ, ਆਪਣੀਆਂ ਖਾਮੀਆਂ 'ਤੇ ਵਰਕਆਊਟ ਕਰੋ, ਫਿਰ ਆ ਜਾਓ। ਪਰ ਉਹ ਕਿੰਨਿਆਂ 'ਚ ਕਿਤੇ ਬਚਦਾ ਹੋਊਗਾ, ਉਹ ਉਹੀ ਕਰੂਗਾ ਜਿਹਦੇ 'ਚ ਕਾਬਲੀਅਤ ਹੋਊਗੀ ਅਤੇ ਜਿਹਦਾ ਅੱਜ ਕੱਲ੍ਹ ਤਾਂ ਇਹ ਵੀ ਆ ਨਾ ਵੀ ਜਿਹਦਾ
1: ਸੈਸ਼ਨ ਵੀ ਹੋਣੀ ਚਾਹੀਦੀ ਉਸ ਲੈਵਲ ਦੀ,
0: ਜਿਹਦਾ ਤੀਰ ਤੁੱਕਾ ਵੀ ਤਾਂ ਅੱਜ ਕੱਲ੍ਹ ਹੈਗਾ ਨਾ। ਚਲੋ ਖੈਰ, ਮਤਲਬ ਇਹ ਚੱਲਦਾ, ਗੱਲ ਨਹੀਂ ਤੋਂ ਚੱਲੀ ਸੀ ਅਤੇ ਇੱਕ ਚੀਜ਼ ਤਾਂ ਸੱਚ ਆ, ਵੇਖੋ ਜਿੰਨਾ ਚਿਰ ਤੁਸੀਂ ਫੀਮੇਲ ਨੂੰ ਨਾਲ ਨਹੀਂ ਲੈ ਕੇ ਚੱਲਦਾ ਮੇਲ, ਉਹਨਾਂ ਚਿਰ ਤੱਕ ਉਹਦੀ ਦੌੜ ਇੱਕ ਹੱਦ ਤੱਕ ਹੀ ਸੀਮਿਤ ਹੈ। ਉਹ ਚਾਹੇ ਉਹਦੇ ਸਾਥ ਦੇ ਨਾਲ ਹੋਵੇ, ਉਹਦੇ ਪਿਆਰ ਦੇ ਨਾਲ ਹੋਵੇ, ਅਤੇ ਚਾਹੇ ਉਹਦੀ ਭੰਡਣੀ ਕਰਕੇ ਹੋਵੇ।
1: ਬਿਲਕੁਲ ਠੀਕ, ਹਾਂ ਦੋਨੋਂ ਚੀਜ਼ਾਂ ਨੇ, ਸਹੀ ਗੱਲ
0: ਅਤੇ ਕੁਛ ਵੀ ਕਰ ਲਓ ਪਰ ਇਹ ਦੋਵੇਂ ਇੱਕ ਦੂਸਰੇ ਦੇ ਨਾਲ ਹੀ ਚੱਲਣਗੀਆਂ।
1: ਐਬਸੋਲੂਟਲੀ ਰਾਈਟ, ਬਹੁਤ ਬਹੁਤ ਸਹੀ ਤਰੀਕੇ ਨਾਲ ਕੀਤਾ ਨਾ ਕਿ ਭਾਵੇਂ ਸਾਥ ਹੋਵੇ ਭਾਵੇਂ ਵਿਰਾਹ ਹੋਵੇ
0: ਕਿਸੇ ਵੀ ਤਰ੍ਹਾਂ,
1: ਪਰ
0: ਕਿਸੇ ਵੀ ਤਰ੍ਹਾਂ
1: ਗੱਲ ਨਹੀਂ ਮੰਨੀ,
0: ਤੁਹਾਨੂੰ ਨਾਲ ਹੀ ਲੈ ਕੇ ਚੱਲਣਾ ਪੈਣਾ, ਦੋ ਗੱਡੀ ਦੇ ਦੋ ਪਹੀਏ। ਚਲੋ ਖੈਰ, ਅੱਜ ਦੇ ਦਿਨ ਦੀ ਸਾਡੀ ਗੱਲਬਾਤ ਆਪਾਂ ਹੌਲੀ ਹੌਲੀ ਉਸ ਪਾਸੇ ਨੂੰ ਆਉਂਦੇ ਹਾਂ
1: ਜੀ,
0: ਮੁੜਦੇ ਹਾਂ। ਕਾਫ਼ੀ ਅਹਿਮ ਆ, ਖਾਸ ਤੌਰ ਦੇ ਉੱਤੇ ਜਦੋਂ ਆਪਾਂ ਆਸਟ੍ਰੇਲੀਆ ਵਰਗੇ ਕੰਟਰੀ 'ਚ ਆਪਾਂ ਰਹਿੰਦੇ ਹਾਂ,
1: ਅਤੇ
0: ਮੈਨੂੰ ਵਧੀਆ ਲੱਗਦਾ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ, ਅਤੇ ਇਹ ਉਹ ਆ ਜੋ ਆਪਾਂ ਆਸ ਪਾਸ ਵੇਖਦੇ ਹਾਂ ਜਿਹਨੂੰ ਲੈ ਕੇ ਆਪਾਂ ਚਿੰਤਾ ਜਤਾਉਂਦੇ ਹਾਂ। ਸੋ ਇੱਕ ਰਿਪੋਰਟ ਉਹਦੇ ਉੱਤੇ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਂਗੇ, ਪਰ ਉਸ ਤੋਂ ਪਹਿਲਾਂ ਕੁਛ ਹੋਰ ਵੀ ਚੀਜ਼ਾਂ ਨੇ, ਜਿੱਦਾਂ ਅੱਜ ਹੌਂਡਾ ਦਾ ਵੀ ਜਨਮ ਦਿਨ ਹੈ ਅੱਜ।
1: ਹੈਪੀ ਬਰਥਡੇ ਇਕੁਸ਼ੂਮਰਾ, ਕੀ ਨਾਮ ਹੈ ਹੌਂਡਾ ਬਾਈ ਜੀ, ਬਹੁਤ ਬਹੁਤ ਮੁਬਾਰਕਾਂ।
0: ਹੌਂਡਾ ਮਤਲਬ ਰੁਪਿੰਦਰ ਹੌਂਡਾ ਨੀ
1: ਯਾਰ,
0: ਨਹੀਂ ਉਹ ਕੋਈ ਸਮਝ ਲਿਆ ਪਤਾ
1: ਨਹੀਂ, ਠੀਕ ਹੈ ਬਈ, ਹਾਂ ਨਹੀਂ ਹੌਂਡਾ ਕੰਪਨੀ
0: ਗਾਇਸ, ਹੌਂਡਾ ਕੋਈ ਨਹੀਂ ਯਾਰ, ਆਪਾਂ ਤਾਂ ਫਿਰ ਕੋਈ ਸਮਝ ਸਕਦਾ ਨਾ, ਹੀਰੋ
1: ਨਹੀਂ, ਮਾਜ਼ਰਤ ਮਾਜ਼ਰਤ ਗਾਇਸ, ਮਾਜ਼ਰਤ,
0: ਕੋਈ ਹੀਰੋ ਹੌਂਡਾ ਸਮਝ ਸਕਦਾ, ਕੋਈ ਰੁਪਿੰਦਰ ਹੌਂਡਾ ਸਮਝ ਸਕਦਾ, ਹਾਂ ਹੈ ਨਾ, ਕੋਈ ਕੁਛ
1: ਸਹੀ ਗੱਲ ਹੈ,
0: ਤੇ ਇਹਦਾ ਨਾਂ ਔਖਾ ਆ ਨਾ ਬੜਾ ਬੜਾ ਭਾਊਦਾ। ਤੇ ਆਪਾਂ ਇੱਕ ਇਸ ਤੋਂ ਪਹਿਲਾਂ ਦੱਸ ਦਈਏ ਥੋੜਾ ਜਿਹਾ, ਆਪਾਂ ਇੱਕ ਰਿਪੋਰਟ ਦੀ ਗੱਲ ਕਰਾਂਗੇ, ਉਹਦੇ ਉੱਤੇ ਤੁਸੀਂ ਥੋੜੇ ਜਿਹੇ ਵਿਚਾਰ ਸੋਚ ਵਿਚਾਰ ਆਪਣੇ ਜਿਹੜੇ ਜਮ੍ਹਾਂ ਕਰਕੇ ਰੱਖਿਓ, ਫਿਰ ਅਗਲੇ ਹਿੱਸੇ ਦੇ ਵਿੱਚ ਆ ਕੇ ਤੇ ਆਪਾਂ ਉਹਦੇ ਉੱਤੇ ਗੱਲਬਾਤ ਕਰਨੀ ਆ, ਤੁਹਾਡੇ ਵੀ ਵਿਚਾਰ ਲੈਣੇ ਪਏ ਆਖਿਰਕਾਰ ਕੀ ਵਜ੍ਹਾ ਹੈ ਵੀ ਆਸਟ੍ਰੇਲੀਆ ਦੇ ਵਿੱਚ ਹੁਣ ਕਹਿਣ ਲੱਗ ਪਿਆ ਵੀ ਮੁੰਡੇ ਕੁੜੀਆਂ, ਯੰਗ ਮੁੰਡੇ ਕੁੜੀਆਂ, ਜਿੱਥੇ ਉਹਨਾਂ ਦਾ ਰੁਝਾਨ ਇਹ ਵੀ ਕਦੋਂ ਆਪਣੇ ਦੇਣ ਆਉਣ ਤਾਂ ਅਸੀਂ ਭੱਜ ਕੇ ਵੱਖਰਾ ਰਹੀਏ, ਮਾਂ ਪਿਓ ਤੋਂ ਆਪਾਂ ਬਾਏ ਬਾਏ ਟਾਟਾ ਕਰੀਏ, ਈਵਨ ਆਪਣੇ ਭਾਈਚਾਰੇ 'ਚ ਵੀ ਬੜੇ ਗੱਲਾਂ ਕਹਿਣ ਲੱਗ ਪੈਂਦੇ ਆ।
1: ਸਹੀ ਗੱਲ,
0: ਆਪੇ ਕਹੀ ਜਾਂਦੇ ਆ ਬੱਚੇ ਆਪਣਿਆਂ ਨੂੰ ਵੀ ਤੁਸੀਂ ਵਾਪਸ ਵੱਖਰੇ, ਕਿਉਂਕਿ ਇੱਥੋਂ ਦਾ ਉੱਦਾਂ ਦਾ ਸਿਸਟਮ ਹੈ
1: ਜੈਸਾ ਦੇਸ਼ ਵੈਸਾ ਪੇ।
0: ਤੇ ਉਹਦੇ ਦਰਮਿਆਨ ਜਦੋਂ ਇੱਕ ਇੱਦਾਂ ਦੀ ਰਿਪੋਰਟ ਆਉਂਦੀ ਆ ਵੀ ਨਹੀਂ ਹੁਣ ਬੱਚੇ ਵਾਪਸ ਪਰਤ ਰਹੇ ਨੇ, ਤੇ ਕਿਉਂ ਪਰਤ ਰਹੇ ਨੇ ਉਹਦੇ ਕਾਰਨਾਂ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ
1: ਜੀ,
0: ਤੇ ਕਿੱਥੋਂ ਆਈ ਇਹ ਗੱਲਬਾਤ ਉਹਦੇ 'ਤੇ ਵੀ ਗੱਲਬਾਤ ਕਰਾਂਗੇ ਆਪਾਂ। ਸੋ ਇਸ ਰਿਪੋਰਟ ਦੇ ਅਗਲੇ ਹਿੱਸੇ 'ਚ ਕਰਾਂਗੇ ਆਪਾਂ, ਹੁਣ ਫਿਰ ਉਹ ਟਾਈਮ ਦੇ ਵਿੱਚ ਫਿੱਟ ਨਹੀਂ ਬਹਿਣੀ,
1: ਡਨ ਹੋ ਗਿਆ,
0: ਐਬਸੋਲੂਟਲੀ ਕੀ ਲੱਗਦਾ,
1: ਡਨ ਹੋ ਗਿਆ ਜੀ, ਡਨ ਹੋ ਗਿਆ, ਆਪਾਂ ਅਗਲੇ 'ਚ ਕਰਦੇ।
0: ਅੱਛਾ, ਇੱਕ ਕੱਲ੍ਹ ਗੱਲ ਚੱਲੀ ਸੀ ਵਿੰਡੋ ਟਿੰਟਿੰਗ ਦੀ, ਅਤੇ ਮੈਨੂੰ ਲੱਗਦਾ ਆਪਾਂ ਉਹਦੀ ਫਿਰ ਚੇਤਾ ਭੁੱਲ ਜਾਂਦਾ ਕਈ ਵਾਰੀ, ਅਤੇ ਉਹ ਵੀ ਆਪਾਂ ਅੱਗੇ ਚੱਲ ਕੇ ਅਗਲੇ ਹਿੱਸੇ ਦੇ ਵਿੱਚ ਉਹਦੇ 'ਤੇ ਵੀ ਗੱਲ ਕਰਾਂਗੇ, ਕਿਉਂਕਿ ਹੁਣ ਤਾਂ ਆਪਾਂ ਨੀ ਨੂੰ ਕਾਫੀ ਟਾਈਮ ਦੇ ਦਿੱਤਾ।
1: ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ ਨੂੰ, ਇਹ ਵੀ ਹੈ ਦੇਖੋ,
0: ਨਹੀਂ ਉਹ ਤੇ ਚਲੋ ਉੱਚ ਤੇ ਆਉਣਾ ਹੀ ਆ ਨਾ,
1: ਉੱਚ ਤਾਂ ਹਾਂ ਚਲੋ ਹਾਂ, ਇਹ ਵੀ ਠੀਕ ਹੈ,
0: ਆਉਣਾ ਹੀ ਆ ਨੀ, ਮੈਂ ਹੋਰ ਮੈਨੂੰ ਲੱਗਦਾ ਮੈਂ ਗੱਲ ਆਪਣੀ ਸਮਝਾ ਨਹੀਂ ਪਾਇਆ।
1: ਨਹੀਂ ਨਹੀਂ ਸਮਝਾ ਲਈ, ਤੁਸੀਂ ਸਮਝਾ ਲਈ, ਆਪਾਂ ਵਿਸ਼ਾ ਨਹੀਂ ਛੱਡਣਾ, ਤੁਸੀਂ ਸਮਝਾ ਲਈ ਹੈ।
0: ਹਾਂ ਮੈਂ ਉਹ ਕਹਿ ਰਿਹਾ ਵੀ ਉਹਦੇ 'ਚ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਕੁੜੀ ਦਾ,
1: ਹਾਂ ਪਰ ਤੂੰ ਸੁਣਦੀ ਜਾ,
0: ਹੈ ਨਾ, ਫਿਰ ਵੀ ਕਹਿਣਾ ਵੀ ਲੈ, ਮੈਂ ਹੁਣ ਮੰਨ ਲਓ ਕਿਸੇ ਨੇ ਗੱਡੀ ਲੈ ਲਈ ਨਵੀਂ, ਹੈ ਨਾ, ਤੇ ਉਹ ਕਵੇ ਵੀ ਨਹੀਂ ਮੈਂ ਬੜੀ ਤੇਜ਼ ਭਜਾਉਂਦਾ ਹੁੰਦਾ ਗੱਡੀ, ਉਹਨੂੰ ਕੀ ਲੈਣਾ
1: ਸੋਚੋ ਵੈਸੇ ਰੀਅਲ ਕੇਸ ਸਿਨੈਰੀਓ ਹੈ ਬੰਦਾ ਆਪਣੀ ਕਾਰ ਲੈ
0: ਕੇ ਕਹਿ ਸਕਦਾ ਮੈਂ ਮੈਂ ਗੱਡੀ ਬੜੀ ਤੇਜ਼ ਭਜਾਉਣਾ ਆ ਮੈਂ ਗੱਡੀ ਮੇਰੀ ਬੜੀ ਲਿਸ਼ਕਦੀ ਆ ਹਨਾ ਗੱਡੀ ਦੀ ਚੀ ਬੜੀ ਵਧੀਆ ਨਿਕਲਦੀ ਆ ਹਨਾ ਤੇ ਨਹੀਂ ਅਸੀਂ ਇੰਨੇ ਹਥਿਆਰ ਰੱਖੇ ਆ
1: ਅਗਲੀ ਨੇ ਕੀ ਕਰਨਾ
0: ਹਨਾ ਮੇਰਾ ਮੇਰੇ ਚਾਚੇ ਦੀ ਬੜੀ ਗੱਲ ਆ ਸਰਕਾਰੀ ਦਰਬਾਰੇ ਚੱਲਦੀ ਹੈ ਨਾ ਉਹਦੇ ਅੱਗੇ ਨੀ ਲਾਉਣ ਦੀ ਕੀ ਸੈਂਸ
1: ਅਗਲੇ ਨੇ ਕਿਹੜਾ ਆਧਾਰ ਕਾਰਡ ਆਪਣਾ ਅਪਡੇਟ ਕਰਾਣਾ ਚਾਚਾ ਜੀ ਐਮਐਲਏ ਹੈਗੇ ਆ ਹੈਪੀ ਫੋਰ ਹਰ
0: ਹਾਂ ਸੋ ਮੈਂ ਕਹਿ ਰਿਹਾ ਮੇਰੇ ਇਹ ਹਾਲੇ ਵੀ ਮੈਂ ਨਾ ਉਹ ਮੈਨੂੰ ਯਾਦ ਨਹੀਂ ਆਉਣ ਡੇ ਕੁਛ ਮੈਨੂੰ ਆਊਗਾ ਨਾ ਚੇਤੇ ਫਿਰ ਮੈਂ ਫਿਰ ਕਹਿ ਦਿਨ ਦੱਸੂਗਾ ਮਤਲਬ ਲਿਟਰਲੀ ਕਈ ਗਾਣਿਆਂ ਚ ਮਤਲਬ ਲੱਗਦਾ ਵੀ ਯਾਰ ਇੱਥੇ ਤੇ ਲੋੜ ਨਹੀਂ ਕੁੜੀ ਦੀ
1: ਅਗਲੇ ਨੇ ਮਾਡਲ ਵੀ ਤਾਂ ਹਾਇਰ ਕਰਨੀ ਹੈ ਵੀਡੀਓ ਵਾਸਤੇ
0: ਹੈ
1: ਅਗਲੇ ਨੇ ਮਾਡਲ ਵੀ ਤਾਂ ਹਾਇਰ ਕਰਨੀ ਹੈ ਨਾ ਵੀਡੀਓ ਵਾਸਤੇ ਤਾਂ ਕਰਕੇ ਨੀ ਲਾ ਦਿੰਦੇ ਆ
0: ਫਿਰ ਉਹ ਆ ਗਿਆ ਨਾ ਉਹਦੇ ਸਾਥ ਤੋਂ ਬਿਨਾਂ ਤੇ ਨਹੀਂ ਨਾ ਗੱਲ
1: ਹਾਂ ਨਾਲ ਇਕਾਨਮੀ ਦੇ ਬੜੇ ਮਤਲਬ ਬੁਰੇ ਹਾਲਾਤ ਨੇ ਇਟਸ ਗੁੱਡ ਕਿ ਇੰਪਲੋਇਮੈਂਟ ਜਨਰੇਟ ਹੋ ਰਹੀ ਹੈ ਕਿਸੇ ਤਰੀਕੇ
0: ਹਾਂ ਇਹ ਤੇ ਨਾਲੇ ਵੇਖੋ ਜਿਹੜਾ ਸਿੰਗਰ ਨੇ ਨਾ ਪੰਜਾਬੀ ਸਿਨੇਮਾ ਜਿਹੜਾ ਉਹਦੇ ਵਿੱਚ ਸਿੰਗਿੰਗ ਇੱਕ ਰਾਹ ਆ ਕਿ ਬੰਦਾ ਫਿਲਮਾਂ ਤੱਕ ਪਹੁੰਚ ਜਾਂਦਾ
1: ਬਿਲਕੁਲ
0: ਤੇ ਗਾਣਿਆਂ ਦੇ ਵਿੱਚ ਜਿਹੜੀ ਕੁੜੀਆਂ ਦੀ ਮਾਡਲਿੰਗ ਆ ਉਹ ਇੱਕ ਰਾਹ ਆ ਅੱਜ ਤੱਕ ਫਿਲਮਾਂ 'ਚ ਹੁਣ ਫਿਲਮਾਂ 'ਚ ਪਹੁੰਚਣ ਦੇ ਲਈ
1: ਸਹੀ ਗੱਲ
0: ਬਾਕੀ ਆ ਰੀਲਾਂ ਰੂਲਾਂ ਇਹ ਵੀ ਚਲੋ ਹੈ ਨੇ ਪਰ ਹਾਂ ਰੀਲਾਂ ਕਹਿ ਲਓ ਗਾਣਿਆਂ ਤੱਕ ਪਹੁੰਚਣ ਲਈ ਅਤੇ ਗਾਣੇ ਅੱਗੇ ਫਿਲਮਾਂ ਤੱਕ ਪਹੁੰਚਣ
1: ਲਈ
0: ਸੋ ਇਸ ਕਰਕੇ ਖੱਬਾ ਧੋਵੇ ਸੱਜੇ ਨੂੰ ਸੱਜਾ ਧੋਵੇ ਖੱਬੇ ਨੂੰ
1: ਵੈਰੀ ਬਿਊਟੀਫੁਲ ਥੌਟ
0: ਰੱਬ ਰੱਬ ਰੱਬ ਝੱਗ ਝੱਗ ਝੱਗ ਵਾਸ਼ ਵਾਸ਼
1: ਵਾਸ਼
0: ਕਲੀਨ
1: ਕਲੀਨ ਫਿੰਗਰ ਟਿਪਸ ਮਿਸ ਕਰ ਗਿਆ ਪਰ ਚਲੋ ਕਲੀਨ
0: ਚੋ ਕਹਿ ਲਓ ਹਾਂਡਾ ਹਾਂਡਾ ਸਾਹਿਬ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਕਰ ਲਈਏ ਹੈ ਨਾ ਤੇ ਅੱਜ ਦੇ ਦਿਨ ਇਸ ਕਰਕੇ ਤੁਹਾਡੇ ਨਾਲ ਗੱਲਬਾਤ ਛੇੜੀ ਅੱਜ ਕੀ ਅੱਜ ਤਰੀਕ ਨਹੀਂ ਚੌਵੀ
1: ਚੌਵੀ ਸਤੰਬਰ
0: ਹਾਂ ਚੌਵੀ ਮੈਂ ਇੱਥੇ ਕੱਢ ਕੇ ਰੱਖਿਆ ਸੀ ਡਾਟਾ 24 ਸਤੰਬਰ 1948 ਇਹ ਫਿਰ ਉਹ ਵਾਲਾ ਸਮਾਂ ਹੋ ਗਿਆ ਜਦੋਂ ਸੈਕੰਡ ਵਰਲਡ ਵਾਰ ਖਤਮ ਹੀ ਹੋਈ ਸੀ ਮੰਨ ਲਓ
1: ਵਿਹਲੇ ਹੀ ਹੋਏ ਸੀਗੇ
0: ਤੇ ਜੇ ਇਹਨਾਂ ਨੇ ਮੰਨ ਲਓ ਅੱਜ ਮੰਨ ਲਓ ਸਤੰਬਰ 48 'ਚ ਇਹਨਾਂ ਨੇ ਸ਼ੁਰੂ ਕੀਤਾ ਤੇ ਇਹਦਾ ਮਤਲਬ ਕਿ ਸੋਚ ਵਿਚਾਰ ਜਾਂ ਉਹਦੀਆਂ ਤਿਆਰੀਆਂ ਤਾਂ ਸ਼ੁਰੂ ਕਰਤੀਆਂ ਹੋਣਗੀਆਂ ਨਾ ਵਰਲਡ ਵਾਰ ਦੇ ਖਤਮ ਹੁੰਦੀਆਂ ਹੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਵਰਲਡ ਵਾਰ ਦੇ ਦਰਮਿਆਨ ਹੀ ਹੋ ਸਕਦਾ ਦਿਮਾਗ 'ਚ ਚੱਲ ਰਿਹਾ ਹੋਵੇ ਕੁਛ
1: ਬਿਲਕੁਲ
0: ਪਰ ਇਹਨਾਂ ਦੀ ਜਿੱਦਾਂ ਕਹਿੰਦੇ ਨੇ ਕਿ ਜਿਹੜੀ ਸ਼ੁਰੂਆਤ ਆ ਉਹ ਵਰਲਡ ਵਾਰ ਦੇ ਵਿੱਚ ਵਰਤੇ ਗਏ ਕੁਛ ਸਾਜੋ ਸਮਾਨ ਦੇ ਨਾਲ ਸੰਬੰਧਿਤ ਹੀ
1: ਓਕੇ
0: ਅਤੇ ਉੱਥੋਂ ਇਹਨਾਂ ਨੇ ਉਹ ਸਕੂਟਰੀਆਂ ਜਿਹੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਉਸ ਤੋਂ ਬਾਅਦ ਫਿਰ ਅੱਗੇ ਕਦਮ ਜਿਹੜੇ ਤੁਰ ਪਏ ਇਹਨਾਂ ਦਾ ਨਾਂ ਸੀਗਾ ਸੋਈਚੀਰੋ ਹੋਂਡਾ
1: ਸੋਈਚੀਰੋ ਹੋਂਡਾ
0: ਹਾਂ ਸੋਈਚੀਰੋ ਸੋਈਚੀਰੋ ਹੋ ਸਕਦਾ ਜਪਾਨ ਵਾਲੇ ਸੱਜਣ ਸੁਣਦੇ ਹੁੰਦੇ ਆ ਆਪਣੇ ਯੋਗੇਸ਼ ਜੀ ਉਹ ਦੱਸਣਗੇ ਵੀ ਇਹਨੂੰ ਇੱਦਾਂ ਹੀ ਕਹਿੰਦੇ ਆ ਜਾਂ ਹੋਰ ਕੁਛ ਕਹਿੰਦੇ ਆ ਚਲੋ ਐਨੀਵੇ ਜਪਾਨ ਵਾਲੇ ਕੁਹਾਰ ਚੱਲੇ ਸੀ ਇੰਡੀਆ ਵਾਲਿਆਂ ਜਪਾਨ ਇਸ ਕਰਕੇ ਚਰਚਾ ਦੇ ਵਿੱਚ ਕ੍ਰਿਕਟ ਚ ਕੀ ਕੁਛ ਹੁੰਦਾ ਵਾ ਕਿੱਡਾ ਲੋਕਾਂ ਨੂੰ ਸ਼ਦਾਈ ਬਣਾਇਆ ਜਾਂਦਾ ਵਾ ਮਤਲਬ
1: ਉਹ ਤਾਂ ਮਤਲਬ ਅਕਸਰ ਪਟੇਲ ਹੀ ਨੀ ਬੋਲਿਆ ਆਪ ਕਿ ਮੈਂ ਵਾਈਡ ਹੀ ਪਾਈ ਆ ਅਖੀਰਲੀ ਬਾਲ ਪ੍ਰੈਸ਼ਰ ਇੰਨਾ ਪ੍ਰੈਸ਼ਰ ਅੰਪਾਇਰ ਖਾ ਗਿਆ ਅੰਪਾਇਰ ਨੇ ਬਿਨਾਂ ਗੱਲੋਂ ਤੁਸੀਂ ਹੁਣ ਦੇਖਿਓ ਹਾਈਲਾਈਟ
0: ਕੀ ਹੋਇਆ ਕੀ ਹੋ
1: ਲਾਸਟ ਓਵਰ 'ਚ ਕੁਛ 7-8 ਰਨ ਚਾਹੀਦੇ ਸੀਗੇ ਐਕਚੁਅਲੀ ਮੈਚ ਹੋ ਗਿਆ 5-5 ਓਵਰ ਦਾ ਮੀਂਹ ਵਗੈਰਾ ਕਰਕੇ ਤੇ ਇੰਡੀਆ ਨੇ ਮੇਰੇ ਖਿਆਲ ਕੁਛ 33 ਜਾਂ 34
0: ਉਹ ਸਾਰਾ ਪਤਾ ਮੈਨੂੰ ਉਹ ਵਾਈਡ ਵਾਲਾ ਕੀ ਮਸਲਾ ਵਾ
1: ਲਾਸਟ ਓਵਰ 'ਚ ਕੁਛ 3-4 ਰਨ ਚਾਹੀਦੇ ਸੀਗੇ ਅਕਸ਼ਰ ਪਟੇਲ ਨੇ ਬਾਲ ਕਰਾਈ ਲੈਗ ਸਾਈਡ ਦੀ ਵਾਈਡ ਸੀਗੀ ਉਹ ਬੈਟਸਮੈਨ ਨੂੰ ਪਤਾ ਨਹੀਂ ਕੀ ਸਮਝ ਆਇਆ ਉਹਨੇ ਰਿਵਰਸ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਸ਼ਾਟ ਵੱਜੀ ਨਹੀਂ ਅੰਪਾਇਰ ਨੇ ਵਾਈਡ ਨਹੀਂ ਦਿੱਤੀ ਜਦ ਕਿ ਹੁੰਦਾ ਇਹ ਹੈ ਕਿ ਜਦੋਂ ਬਾਲ ਰਿਲੀਜ਼ ਹੋ ਗਈ ਹੈ ਬਾਏ ਰੂਲ ਤੇ ਜਿਹੜਾ ਸਟਾਂਸ ਹੈ ਬੈਟਸਮੈਨ ਦਾ ਉਹਦੇ ਲਈ ਹੀ ਵਾਈਡ ਕੰਸਿਡਰ ਹੋਣੀ ਚਾਹੀਦੀ ਹੈ
0: ਓਕੇ
1: ਸੋ ਉਹਨੇ ਸਟਾਂਸ ਆਪਣਾ ਚੇਂਜ ਨਹੀਂ ਕੀਤਾ ਸੀ ਉਹਨਾਂ ਦਾ ਬਾਲ ਦਾ ਟੱਪਾ ਪੈਣ ਤੋਂ ਬਾਅਦ ਪਤਾ ਨਹੀਂ ਉਹ ਵੀ ਕਿਉਂਕਿ ਸ਼ਾਇਦ ਐਡਰੇਨਲਿਨ ਇਸ ਤਰ੍ਹਾਂ ਦਾ ਉਹਨੂੰ ਦੱਸ ਰਿਹਾ ਹੋਣਾ ਕਿ ਸ਼ਾਇਦ ਜਿੱਤ ਜਾਵਾਂਗੇ ਉਹ ਸ਼ਾਟ ਖੇਡਣ ਲਈ ਕਿ ਵਾਈਡ ਜਾ ਰਹੀ ਹੈ ਯਾਰ ਉਹ ਪਤਾ ਨਹੀਂ ਕਿ ਉਲਟਾ ਖੜਾ ਹੋ ਗਿਆ ਤੇ ਅੰਪਾਇਰ ਨੇ ਵਾਈਡ ਨਹੀਂ ਦਿੱਤੀ ਜੇ ਉਹ ਵਾਈਡ ਦੇ ਦਿੰਦਾ ਅੰਪਾਇਰ
0: ਹੈਗੀ ਸੀ ਵਾਈਡ
1: ਹਾਂ ਹਾਂ ਐਬਸੋਲੂਟਲੀ ਮਤਲਬ ਕੋਈ ਇਹ 'ਚ ਦੋ ਰਾਏ ਨਹੀਂ ਹੈ ਆਪਾਂ ਚਲੋ ਮੈਂ ਐਵੇਂ ਫੋਕਸ ਸਪੋਰਟਸ ਦਾ ਨਹੀਂ ਹਵਾਲਾ ਦੇ ਸਕਦਾ ਉਹ ਤਾਂ ਵੈਸੇ ਹੀ ਉਹਨਾਂ ਨੂੰ ਮੌਕਾ ਚਾਹੀਦਾ ਹੁੰਦਾ ਪਰ ਕ੍ਰਿਕ ਬਸ ਕਹਿ ਲਓ ESPN ਕਹਿ ਲਓ ਹਰ ਕੋਈ ਕਹਿ ਰਿਹਾ ਕਿ ਬਈ ਕੀ ਹੋ ਗਿਆ ਇਹ ਤਾਂ ਬੜੀ ਸਿੱਧੀ ਸਾਦੀ ਵਾਈਡ ਹੀ ਸੀ ਉਹ ਬੈਟਸਮੈਨ ਨੇ ਕਹਿ ਲਓ ਆਪ ਹੀ ਆਪਣੇ ਲਈ ਕ੍ਰੀਏਟ ਕਰਤੀ ਸਿਚੁਏਸ਼ਨ ਕਿ ਉਹ ਅੰਪਾਇਰ ਡਾਊਟ ਵੀ ਕਰ ਸਕੇ ਖਲੋਤਾ ਰਹਿੰਦਾ ਵਾਈਡ ਸੀ ਅਤੇ ਮੈਚ ਐਟਲੀਸਟ ਸੁਪਰ ਓਵਰ 'ਚ ਤਾਂ ਜਾਂਦਾ ਕਿਉਂਕਿ ਇੰਡੀਆ 2 ਰਨ ਤੋਂ ਹੀ ਜਿੱਤਿਆ ਜੇ ਵਾਈਡ ਹੋ ਜਾਂਦੀ ਬਾਲ ਵੀ ਦੁਬਾਰਾ ਕਰਾਉਣੀ ਪੈਣੀ ਤਾਂ ਇੱਕ ਤਾਂ ਬਣ ਹੀ ਜਾਂਦਾ ਇੱਕ ਰਹਿ ਜਾਣਾ ਸਹੀ ਤਾਂ ਬਣ ਹੀ ਜਾਂਦਾ ਸੋ ਮਤਲਬ ਵਾਕਈ ਬਹੁਤ ਤਗੜੀ ਅੰਬੈਰਸਮੈਂਟ ਤੋਂ ਇੰਡੀਆ ਬਚਿਆ
0: ਨਹੀਂ ਆਈ ਥਿੰਕ ਇਹ ਨਾ ਸਭ ਕ੍ਰਿਕਟ 'ਚ ਕੁਛ ਵੀ ਹੋ ਸਕਦਾ, ਮੈਂ ਨੀ ਮੈਂ ਨੀ ਮੰਨਦਾ ਵੀ
1: 5 ਓਵਰ ਗੇਮ ਦੇ ਅੰਦਰ ਤਾਂ ਕੁਛ ਵੀ ਹੋ ਸਕਦਾ।
0: ਮੈਂ ਵੱਡੀ ਨੀ ਕਹੂੰਗਾ, ਮੈਂ ਕਹੂੰਗਾ ਐਡੀ ਐਡੇ ਤਜਰਬੇ ਵਾਲੇ ਖਿਡਾਰੀ ਹੈ, ਇੰਨੇ ਵੱਡੇ ਵੱਡੇ ਪਲੇਅਰ, ਤੇ ਉਹ ਭਾਵੇਂ ਜਿਹੜੇ ਮਰਜ਼ੀ ਵੱਡੇ ਪਲੇਅਰ ਹੋਣ ਪਰ ਸਾਹਮਣੇ ਖੜ ਜਾਣਾ ਯਾਰ ਵੱਡੀ ਗੱਲ ਹੁੰਦੀ ਹੈ। ਸਾਰਾ ਕੁਛ ਇਹ ਗੋਲਖ ਧੰਦਾ ਹੀ ਹੈ, ਇਹ ਕੋਈ ਮਤਲਬ ਇਹਦੇ ਵਿੱਚ ਮਤਲਬ ਐਨੀਵੇ ਅੱਗੇ ਅੱਗੇ ਚੱਲੀਏ
1: ਆਪਾਂ,
0: ਅਸੀਂ ਆਪਣੇ ਮੈਚ 'ਤੇ ਕੋਨਸਟਰੇਟ ਕਰੀਏ। ਸੋ ਇਹ ਅੱਛਾ ਦੋ ਜਣੇ ਸੀ ਯਾਰ, ਮੈਂ ਵੀ ਕਹਾਂ ਵੀ ਪਹਿਲਾਂ ਤਾਂ ਮੈਂ ਨਾ ਕੁਛ ਹੋਰ ਪੜਿਆ ਸੀ, ਟਾਕਿਓ ਫੌਜੀ ਸਾਹਿਬ ਤੇ ਸੋਈ ਚਿਰੋ ਹੋਂਡਾ ਮੇਲਾ ਤਾਂ ਇੰਨਾ ਕੀ ਰਹਿੰਦੀ ਬਸ ਹੈ ਨਾ ਯਾਰ,
1: ਹੋਂਡਾ ਹੀ ਠੀਕ ਹੈ ਜਿੰਨੇ ਹੋਣਗੇ ਰਿਸ਼ਤੇਦਾਰ ਵੀ।
0: ਹਾਂ ਤੇ ਇਹਨਾਂ ਨੇ ਜਿਹੜਾ ਜਾਪਾਨ ਦੇ ਇੱਕ ਸ਼ਹਿਰ ਪੈਂਦਾ ਸੀ ਹਮਾਮਾਤਸੂ, ਹਮਾਮਾਤਸੂ ਸ਼ਹਿਰ ਦੇ ਵਿੱਚ ਹੋਂਡਾ ਕੰਪਨੀ ਦੀ ਇਹਨਾਂ ਨੇ ਨੀਂਹ ਰੱਖੀ। ਸ਼ੁਰੂਆਤ ਦੇ ਵਿੱਚ ਕੰਪਨੀ ਜਿਹੜੀ ਆ ਉਹਨਾਂ ਨੇ ਸ਼ੁਰੂ ਕੀਤਾ ਸੀ ਜਿਹੜੇ ਹਾਂ ਜਿਹੜੇ ਯੁੱਧ ਦੇ ਵਿੱਚੋਂ ਦੂਸਰੇ ਸੰਸਾਰ ਯੁੱਧ ਦੇ ਵਿੱਚੋਂ ਜਿਹੜੇ ਰੇਡੀਓ ਜਨਰੇਟਰ ਇੰਜਣ ਬਚੇ ਸੀ ਨਾ ਉਹਨਾਂ ਨੂੰ ਸਾਈਕਲਾਂ ਦੇ ਨਾਲ ਜੋੜ ਕੇ ਉਹਨਾਂ ਨੇ ਸਸਤੇ ਮੋਪੜ ਬਣਾਉਣੇ ਸ਼ੁਰੂ ਕੀਤੇ ਤੇ 1949 ਦੇ ਵਿੱਚ ਹੋਂਡਾ ਨੇ ਆਪਣਾ ਜਿਹੜਾ ਪਹਿਲਾ ਅਸਲੀ ਮੋਟਰਸਾਈਕਲ ਫਿਰ ਬਣਾਇਆ ਡ੍ਰੀਮ ਡੀ ਟਾਈਪ। ਸੋ ਅੱਜ ਦੁਨੀਆਂ ਦੇ ਵਿੱਚ ਕਹਿ ਲਓ ਕਿ ਸਭ ਤੋਂ ਵੱਡੀ ਜੇਕਰ ਕੋਈ ਭਰੋਸੇਮੰਦ ਆਟੋਮੋਟਿਵ ਕੰਪਨੀ ਆ ਤੇ ਨੋ ਡਾਊਟ ਉਹਦੇ ਵਿੱਚੋਂ ਹੋਂਡਾ ਇੱਕ ਆ। ਉਹ ਵੱਖਰੀ ਗੱਲ ਇਹਨਾਂ ਦਿਨਾਂ ਦੇ ਵਿੱਚ ਗ੍ਰਾਫ ਥੋੜ੍ਹਾ ਜਿਹਾ ਥੱਲੇ ਆ ਕਿਉਂਕਿ ਈਵੀ ਜਦੋਂ ਦੀ ਆਈ ਆ ਉਦੋਂ ਦੀ ਮੈਨੂੰ ਲੱਗਦਾ ਹੋਂਡਾ ਸਟਰਗਲ ਕਰ ਰਹੀ। ਅੱਛਾ ਇੱਕ ਸਮਾਂ ਸੀ ਜਦੋਂ ਇੰਡੀਆ ਦੇ ਵਿੱਚ ਹੀਰੋ ਹੋਂਡਾ ਹੈ ਨਾ, ਬੋਲੀਆਂ ਤੱਕ ਹੀਰੋ ਹੋਂਡਾ ਆ ਗਿਆ ਸੀ। ਉਹ ਦੋ ਹੀਰੋ ਅਤੇ ਹੋਂਡਾ ਦੋਵਾਂ ਦਾ
1: ਵੱਖਰੇ ਹੋ ਗਏ ਬਾਅਦ
0: ਸੁਮੇਲ ਹੀ ਤੇ ਉਸ ਤੋਂ ਬਾਅਦ ਫਿਰ ਥੋੜ੍ਹਾ ਫਰਕ ਤਾਂ ਪਿਆ ਹੈ ਨਾ। ਹੋਂਡਾ ਪਤਾ ਨਹੀਂ ਕਿਉਂ ਇੰਡੀਆ ਦੇ ਵਿੱਚ ਇਕੱਲਾ ਜੱਚਦਾ ਹੀ ਨਹੀਂ ਆ।
1: ਹਾਂ ਮੇਰੇ ਖਿਆਲ ਨਾਲ ਉਹ ਇੰਨਾ ਖਾਸ ਬਿਜ਼ਨਸ ਵੀ ਨਹੀਂ ਕਰ ਪਾਏ, ਗੱਡੀਆਂ ਦਾ ਵੀ ਇੰਨਾ ਖਾਸ ਰਿਹਾ ਨਹੀਂ, ਜਦਕਿ ਵੈਸੇ ਮੈਂ ਜਦ ਤੱਕ ਇੰਡੀਆ ਰਿਹਾ ਮੇਰੀ ਫੇਵਰੇਟ ਰਹੀ, ਮੈਂ ਇਨਫੈਕਟ ਜਿਹੜੀ ਲਾਸਟ ਕਾਰ ਡਰਾਈਵ ਕੀਤੀ ਉਹ ਹੋਂਡਾ ਦੀ ਹੀ ਸੀਗੀ, ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੋਂਡਾ ਦੀ।
0: ਇੱਥੇ ਵੀ ਅੰਦਰੋਂ ਮਤਲਬ ਹੁਣ ਤਾਂ ਚਲੋ ਈਵੀ ਊਵੀ ਆ ਗਈਆਂ ਪਰ
1: ਕੁਆਲਿਟੀ ਇਜ਼ ਵੈਰੀ ਗੁੱਡ।
0: ਪਰ ਹਾਂ ਮਜ਼ਬੂਤੀ ਵੀ ਸੀ,
1: ਮਰੂਤੀ ਬੋਲਦਾ ਤਾਂ ਜਦ ਤੱਕ ਹੀਰੋ ਹੋਂਡਾ ਸੀ ਤਦ ਤੱਕ ਤਾਂ ਬਹੁਤ ਨਾਂ ਸੀ।
0: ਪਰ ਇਹਨਾਂ ਨੂੰ ਹੀਰੋ ਨਹੀਂ ਹਿਲਾਉਣਾ ਚਾਹੀਦਾ, ਹੀਰੋ ਜੇ ਲਾਏ ਤਾਂ ਭਾਵੇਂ ਰੁਪਿੰਦਰ ਹੀ ਲਾ ਲੈਂਦੇ ਅੱਗੇ ਯਾਰ, ਜੇ ਸੁਣਦੀ ਹੋਵੇ ਤਾਂ ਗੁੱਸਾ ਤੇ ਕਰੇ ਆ ਨਾ।
1: ਤੁਸੀਂ ਨੀ ਖੁਸ਼ੀ ਨਾਲ ਕਿਉਂ ਬੋਲ ਰਹੇ ਹੋ, ਤੁਹਾਨੂੰ ਤੁਹਾਡੀ ਕੀ ਲਾਈਫ ਚ ਰੁਪਿੰਦਰ ਹਾਂਡਾ ਨਾਲ ਪ੍ਰੋਬਲਮ ਚੱਲ ਰਿਹਾ ਬਾਈ, ਇਹ ਬ੍ਰੇਕ ਥੋੜੀ ਲੰਬੀ ਜਾਏਗੀ ਗਾਇਸ।
0: ਉਦਾਂ ਹੀ ਲੜ ਰਲ ਗਿਆ ਨਾਲ।
1: ਅੱਛਾ ਫਿਰ ਠੀਕ।
0: ਅੱਛਾ 1958 ਦੇ ਵਿੱਚ ਹੋਂਡਾ ਸੁਪਰ ਕਲੱਬ ਜਿਹੜਾ ਉਹ ਦੁਨੀਆ ਦਾ ਕਹਿੰਦੇ ਕਿ ਸਭ ਤੋਂ ਵੱਧ ਵਿਕਣ ਵਾਲਾ, ਫਿਰ 10 ਕਰੋੜ ਤੋਂ ਵੱਧ ਯੂਨਿਟ ਵਿਕੇ ਇਹਦੇ।
1: ਹੋਂਡਾ ਸੁਪਰ ਕਲੱਬ,
0: ਹਾਂਜੀ ਹੋਂਡਾ ਸੁਪਰ ਕਲੱਬ, ਹਾਂ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਮੋਟਰ ਵਾਹਨ ਬਣ ਗਿਆ, ਮਤਲਬ ਹਲੇ ਤੱਕ ਇਹ ਬਾਈਕਾਂ 'ਚ ਹੀ ਠੀਕ ਹੈ। ਅਤੇ 1959 ਦੇ ਵਿੱਚ ਫਿਰ ਹੋਂਡਾ ਨੇ ਦੁਨੀਆ ਦੀ ਸਭ ਤੋਂ ਪਹਿਲੀ ਮੋਟਰਸਾਈਕਲ ਜਿਹੜੀ ਆ ਸੋਰੀ ਸਭ ਤੋਂ ਵੱਡੀ ਜਿਹੜੀ ਅਗਲੇ ਸਾਲ ਹੀ ਹੈ ਸਭ ਤੋਂ ਵੱਡੀ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਬਣ ਗਈ। ਸੋ ਆਪਾਂ ਵੇਖੋ ਤੁਸੀਂ ਵੀ 10-11 ਸਾਲਾਂ ਦੇ ਵਿੱਚ ਹੀ ਇੱਕ ਉਹ ਦੇਸ਼ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਝੰਬਿਆ ਉੱਠਿਆ,
1: ਇਕੱਲਾ ਦੇਸ਼ ਜਿਹੜੇ ਤੇ ਰਿਐਲਿਟੀ 'ਚ ਨਿਊਕਲੀਅਰ ਵਾਰ ਹੋਇਆ।
0: ਤੇ ਉਸ ਤੋਂ ਬਾਅਦ ਫਿਰ ਕਾਰਾਂ ਦੇ ਵਿੱਚ ਆਏ 1960-70 ਦੇ ਵਿੱਚ, 63 ਦੇ ਵਿੱਚ ਇਹਨਾਂ ਨੇ ਆਪਣੀ ਪਹਿਲੀ ਜਿਹੜੀ ਛੋਟੀ ਪਿਕਅਪ ਟਰੱਕ T360 ਤੇ ਸਪੋਰਟਸ ਕਾਰ S500 ਮਾਰਕੀਟ ਦੇ ਵਿੱਚ ਜਦੋਂ ਇਹਨਾਂ ਨੇ ਧਰੀ ਤੇ ਫਿਰ ਉਸ ਤੋਂ ਬਾਅਦ ਪੈਰ ਨਹੀਂ ਪਿੱਛੇ ਇਹਨਾਂ ਨੇ ਧਰਿਆ। 1972 ਦੇ ਵਿੱਚ ਇਹਨਾਂ ਨੇ ਫਿਰ ਹੋਂਡਾ ਸਿਵਿਕ ਜਿਹੜੀ ਕਿ ਸਾਨੂੰ ਨਾਂ ਜਿਹੜੇ ਮਤਲਬ ਯਾਦ ਨੇ, ਹੋਂਡਾ ਸਿਵਿਕ ਇਹਨਾਂ ਨੇ 1972 ਦੇ ਵਿੱਚ ਜਿਹੜੀ ਉਹ ਰਿਲੀਜ਼ ਕੀਤੀ ਤੇ ਉਹ ਸਾਨੂੰ ਪਤਾ ਹੀ ਆ ਫਿਰ ਕੀ ਕੀਤਾ ਉਹਨੇ। ਫਿਰ
1: ਖੂਬਸੂਰਤ ਗੱਡੀ ਆ,
0: ਹਾਂ ਫਿਰ ਉਸ ਤੋਂ ਬਾਅਦ ਫਿਰ ਹੋਂਡਾ ਅਕੋਰਡ ਤੇ ਮਤਲਬ ਉਹਦੇ ਨਾਲ ਫਿਰ ਇਹਨਾਂ ਨੇ ਸਡਾਨ ਦੇ ਵਿੱਚ ਕਹਿੰਦੇ ਵੀ ਤਹਿਲਕਾ ਮਚਾ ਕੇ ਇਹਨਾਂ ਨੇ ਰੱਖ ਦਿੱਤਾ। ਫਿਰ ਲਗਜ਼ਰੀ ਬ੍ਰਾਂਡ ਵੀ ਇਹਨਾਂ ਨੇ ਕੱਢੇ, ਜਿੱਦਾਂ 1986 ਦੇ ਵਿੱਚ ਕਹਿੰਦੇ ਅਕੋਰਾ ਨਾਂ ਦਾ ਇਹਨਾਂ ਨੇ ਜਿਹੜਾ ਬ੍ਰਾਂਡ ਕੱਢਿਆ, ਉਹ ਲਗਜ਼ਰੀ ਦੀ ਇਹਨਾਂ ਦੀ ਸੀਰੀਜ਼ ਆ ਗਈ। ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰਾ ਕੁਛ, ਅਤੇ ਹੁਣ ਵੀ ਜੇਕਰ ਆਪਾਂ ਵੇਖੀਏ, ਮੈਂ ਡਾਟੇ ਜਿਹੜੇ ਆ ਉਹ ਕੱਢੇ ਆ, ਅਤੇ ਉਹ ਕਹਿੰਦੇ ਵੀ ਮੋਟਰਸਾਈਕਲਾਂ ਦੇ ਵਿੱਚ ਜਿਹੜੇ ਦੋ ਪਹੀਆ ਵਾਹਨ ਨੇ ਉਹਨਾਂ ਦੇ ਵਿੱਚ ਨੰਬਰ 1 ਆ ਗਲੋਬਲ ਪੱਧਰ ਦੇ ਉੱਤੇ।
1: ਅੱਛਾ,
0: ਹਾਂ ਦੁਨੀਆ ਭਰ ਦੇ ਵਿੱਚ ਕਿੱਥੇ ਗਿਆ ਵਾ, ਮੁੱਖ ਦੁਨੀਆ ਭਰ ਦੇ ਵਿੱਚ ਮੋਟਰਸਾਈਕਲ ਮਾਰਕੀਟ ਦਾ ਲਗਭਗ 35-40% ਹਿੱਸਾ ਜਿਹੜਾ ਵਾ ਉਹ ਇਕੱਲੇ ਹੋਂਡਾ ਦੇ ਕੋਲ ਹੈ। ਸਾਲਾਨਾ 2 ਕਰੋੜ ਤੋਂ ਵੱਧ ਇਹ ਮੋਟਰਸਾਈਕਲਾਂ ਦੀ ਵਿਕਰੀ ਇਹਨਾਂ ਦੀ ਹੁੰਦੀ ਹੈ। ਹਾਲਾਂਕਿ ਮੋਟਰਸਾਈਕਲ ਜਿਹੜੇ ਆ ਉਹ ਆਪਾਂ ਵੇਖਦੇ ਹਾਂ ਕਿ ਜ਼ਿਆਦਾਤਰ ਜਿਹੜੇ ਥਰਡ ਵਰਲਡ
1: ਆਪਣਾ ਸਬਕੰਟੀਨੈਂਟ ਹੀ ਕਹਿ ਲਈਏ ਬੇਸਿਕਲੀ,
0: ਆਪਣੇ ਹੀ ਉੱਧਰ ਨੇ ਜ਼ਿਆਦਾ, ਜਾਂ ਜਿਹੜੇ ਵਿਕਾਸਸ਼ੀਲ ਦੇਸ਼ ਨੇ ਅਤੇ ਚਾਰ ਉਸ ਤੋਂ ਬਾਅਦ ਫਿਰ ਆ ਜਾਂਦੇ ਆ ਤੁਹਾਡੇ ਚਾਰ ਪਹੀਆਂ ਵਾਲੇ ਜਿਹੜੀਆਂ ਗੱਡੀਆਂ ਅਤੇ ਟੋਪ 10 ਦੇ ਵਿੱਚ ਇਸ ਟਾਈਮ ਦੇ ਉੱਤੇ 7ਵੇਂ 8ਵੇਂ ਨੰਬਰ ਦੇ ਉੱਤੇ ਨੇ ਉਸ ਕੈਟੇਗਰੀ ਦੇ ਵਿੱਚ ਹਾਲਾਂਕਿ ਈਵੀ ਜਿਹੜੀ ਉਹਨੂੰ ਆਪਾਂ ਬਾਹਰ ਰੱਖਦੇ ਹਾਂ ਹਲੇ ਅਤੇ ਸਾਲਾਨਾ ਲਗਭਗ 3.5 ਤੋਂ 4 ਮਿਲੀਅਨ ਯਾਨੀ ਕਿ 35-40 ਲੱਖ ਕਾਰਾਂ ਜਿਹੜੀਆਂ ਇਹਨਾਂ ਦੀਆਂ ਵਿਕਦੀਆਂ ਨੇ ਮਾਰਕੀਟ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ 4-5% ਸੋ ਇਸ ਟਾਈਮ ਦੇ ਉੱਤੇ ਪੂਰਾ ਦਬਦਬਾ ਵਾ ਇੰਡੀਆ ਦੇ ਵਿੱਚ ਤੁਹਾਨੂੰ ਕੀ ਲੱਗਦਾ ਸਭ ਤੋਂ ਵੱਧ ਕੀ ਇਹਨਾਂ ਦਾ ਮਸ਼ਹੂਰ ਹੋਇਆ ਮੋਟਰਸਾਈਕਲਾਂ ਤੋਂ ਇਲਾਵਾ
1: ਮੈਨੂੰ ਤਾਂ ਕਾਰ ਹੀ
0: ਕਿਹੜੀ ਅਕੋਰਡ ਤੇ ਸਿਵਿਕ ਮੈਨੂੰ ਯਾਦ ਹੈ
1: ਸਿਵਿਕ ਬਹੁਤ ਵੈਸੇ ਪਰ ਮੇਰੇ ਖਿਆਲ ਨਾਲ ਸਿਵਿਕ ਥੋੜੀ ਮਹਿੰਗੀ ਜਾਂਦੀ ਸੀ ਸੋ ਇਹਨਾਂ ਨੇ ਸਿਟੀ ਬਹੁਤ ਵਿੱਚ ਹੀ ਆ ਹੋਂਡਾ ਸਿਟੀ ਬਹੁਤ ਵਿੱਚ ਹੀ ਆ
0: ਓਕੇ ਤੁਸੀਂ ਹੋਂਡਾ ਦਾ ਕੋਈ ਆਪਣਾ ਕਾਰ ਕੋਈ ਰੱਖੀ ਇੰਡੀਆ
1: ਹਾਂ ਹੋਂਡਾ ਸਿਟੀ ਹੀ ਚਲਾਉਂਦਾ ਸੀ
0: ਹੋਂਡਾ ਸਿਟੀ ਓਕੇ ਬਾਕੀ ਵੀ ਦੱਸੋ ਭਾਈ ਤੁਸੀਂ ਕਾਰ ਕੋਈ
1: ਮੇਰੇ ਖਿਆਲ ਮੇਜਰ
0: ਆਮ ਨਹੀਂ ਲਈ ਜਾਂਦੀ ਨਾ
1: ਮੇਰੇ ਖਿਆਲ ਮੇਜਰ ਇਸ਼ੂ ਇਸ ਕਰਕੇ ਆਇਆ ਹੋਂਡਾ ਨੂੰ ਕਿ ਅਚਾਨਕ ਹੀ ਸੈਡਾਨ ਦਾ ਰਿਵਾਜ਼ ਘੱਟ ਗਿਆ ਇੰਡੀਆ 'ਚ ਜਦੋਂ ਕਰੈਟਾ ਵਗੈਰਾ ਆ ਗਈਆਂ ਬਰੇਜ਼ਾ ਆ ਗਈਆਂ ਲੋਕ 11-12 ਲੱਖ ਦੇ ਸੈਕਸ਼ਨ ਦੇ ਅੰਦਰ ਐਸ ਯੂ ਵੀਜ਼ ਆਉਣੀਆਂ ਸ਼ੁਰੂ ਹੋ ਗਈਆਂ ਸੋ ਹਰ ਕਿਸੇ ਰੁਝਾਨ ਐਸ ਯੂ ਵੀ ਵੱਲ ਚਲਾ ਗਿਆ ਇਹਨਾਂ ਦੇ ਸੀ ਆਰ ਵੀ ਕਾਫੀ ਮਹਿੰਗੀ ਸੀਗੀ ਗਿਵਨ ਦਾ ਫੀਚਰਸ ਦੇ ਬ੍ਰੋਟਨ
0: ਹਾਂ ਉਹ ਤਾਂ ਫਿਰ ਵੱਡੇ ਲੋਕਾਂ ਦੀ ਕਹਾਣੀ
1: ਤੇ ਫਿਰ ਉਹਦੀ ਵੀ ਇੰਨੀ ਬਹੁਤੀ ਸੇਲ ਨਹੀਂ ਰਹੀ ਕਿਉਂਕਿ ਮੇਰੇ ਖਿਆਲ ਨਾਲ ਉਹਦੀ ਪ੍ਰਾਈਸ ਰੇਂਜ ਫੋਰਚੂਨਰ ਜਾਂ ਇਨੋਵਾ ਦੇ ਆਸੇ ਪਾਸੇ ਆਉਂਦੀ ਸੀ ਫਿਰ ਇੰਡੀਆ 'ਚ ਤੁਹਾਨੂੰ ਪਤਾ ਹੈ ਨਾ ਕਿ ਜ਼ਿਆਦਾ ਫੋਰਚੂਨਰ ਇਨੋਵਾ ਫਿਰ ਬਾਅਦ ਚੋਂ ਕਰੈਟਾ ਇਸ ਕਰਕੇ ਮੇਰੇ ਖਿਆਲ ਨਾਲ ਥੋੜ੍ਹਾ ਡਾਊਨ ਹੋਇਆ ਪਰ ਸੈਡਾਨ ਦੇ ਅੰਦਰ ਅੱਜ ਵੀ ਵਾਕਈ ਤੁਸੀਂ ਵੀ ਇਹ ਪੁਆਇੰਟ ਆਊਟ ਕੀਤਾ ਕਿ ਹੋਂਡਾ ਬਹੁਤ ਉੱਪਰ ਬਹੁਤ ਵਧੀਆ
0: ਇੰਡੀਆ 'ਚ ਆਲ ਟੂਗੈਦਰ ਸਾਰੇ ਪ੍ਰੋਡਕਟਾਂ ਦੇ ਵਿੱਚੋਂ ਵਟ ਯੂ ਥਿੰਕ ਸਭ ਤੋਂ ਵੱਧ ਕੀ ਵਿਕਦਾ
1: ਨਹੀਂ ਆਟੋਮੋਟਿਵ ਦੇ ਅੰਦਰ ਬਾਈਕਸ ਹੀ ਵਿਕਦੀਆਂ
0: ਇਹਨਾਂ ਦੀਆਂ ਨਹੀਂ ਕਿਹੜੀ
1: ਇਹਨਾਂ ਦੀ
0: ਕਿਹੜੀ ਚਲੋ ਤੁਸੀਂ ਸੋਚੋ ਆਪਾਂ ਬ੍ਰੇਕ ਤੋਂ ਬਾਅਦ ਤੁਸੀਂ ਸੋਚੋ ਸਾਰੇ ਜਾਣੇ ਦੱਸਿਓ ਵੀ ਸਭ ਤੋਂ ਵੱਧ ਕੀ ਵਿਕਦਾ ਇਹਨਾਂ ਦਾ ਤੇ ਆਪਾਂ ਤੇਰਾ ਵਿਕਦਾ ਜੈਕ ਉਰੇ ਪਾਣੀ ਤੇ ਆਪਾਂ ਆ ਕੇ ਤੇ ਫਿਰ ਗੱਲਾਂ ਬਾਤਾਂ ਕਰਦੇ ਹਾਂ ਤੇ ਆ ਕੇ ਰਿਪੋਰਟ ਤੇ ਵੀ ਗੱਲਬਾਤ ਕਰਾਂਗੇ ਰੇਡੀਓ ਹਾਂਜੀ 1674 AM
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ solutions.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ ਡੈਂਡੀਨੋਂਗ ਜੁਐਲਰਸ ਭਰੋਸੇ ਦੀ ਨਿਸ਼ਾਨੀ ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਟਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494763700 ਔਰ ਵਟਸਐਪ
3: टू फोल्ड लैंडिंग सोना चाहिदा
4: भरोसा चाहिदा
3: क्वालिटी ते बाई बैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाई बैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
5: नैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी क्विक साइनेज ने इन हाउस डिजाइन प्रिंटिंग ते प्रोफेशनल इंस्टॉलेशन सिर्फ 4-5 दिनां विच पूरी कर दित्ती ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया विक्टोरिया ते साउथ ऑस्ट्रेलिया विच 12 सालां तो साइनेज लीडर्स अपने बिजनेस नू चमकाओ कॉल 1300-1516-16 quicksignage.com.au

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY Immigration and Education Consultant
1: ਹਰ ਕਦਮ ਤੁਹਾਡੇ ਨਾਲ
3: Attention ladies and gentlemen, this is your captain. ਤੁਹਾਡੀ flights Melbourne to India ya Pakistan, Sydney to India ya Pakistan ਕਿਤੇ ਵੀ ਜਾ ਸਕਦੀ ਹੈ.
0: Attention please, ਦਿਲ ਕਹਿੰਦਾ ਹੈ ਘਰ ਜਾਣਾ ਹੈ. Flight search ਕਰਕੇ ਥੱਕ ਗਏ. Switch ਕਰੋ Hi-Fi Travels ਤੇ. Your local travel agency rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
7: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
0: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
8: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: Τα γυναιπαλιά.
1: Ωραία. Τα γυναιπαλιά.
0: Ναι, με βίντεο βέκρελα.
1: Αχα, βίντεο. Μέρα, ρεδίο, ρε, είστε από την καλή ακτιβάδα. Το σύγχρονο, η πάντα καρτά.
0: ਰੁਪਿੰਦਰ ਹੰਡਾ ਨੂੰ ਯਾਦ ਕਰ ਰਿਹਾ
2: ਕਿਉਂਕਿ ਉਹ ਹੋਂਡਾ ਦੀ ਬਹੁਤ ਵੱਡੀ ਫੈਨ
0: ਹੈ। ਉਹਦਾ ਸਿਰਫ ਨਾ ਸਰਨੇਮ ਨੀ ਹੈ, ਉਹਦਾ ਕੱਲਾ
2: ਭਾਗੇਦਾਰੀ ਹੈ। ਕੋਈ ਕੋਈ ਭਾਗੀਦਾਰੀ ਹੈ, ਕੋਈ ਸ਼ੇਅਰ ਹੋਲਡਿੰਗ ਕਪੈਸਿਟੀ ਚ ਮੇਰੇ ਖਿਆਲ ਨਾਲ ਕੰਮ ਕਰ ਰਹੇ ਨੇ ਉਹ ਅੰਦਰ ਖਾਤੇ।
0: ਨਹੀਂ, ਉਹਦਾ ਗਾਣਾ ਇੱਕ ਲੌਤਾ ਗਾਣਾ ਉਹਦਾ ਜਿਹੜਾ ਲੋਕਾਂ ਦੇ ਵੱਲੋਂ ਸਭ ਤੋਂ ਵੱਧ ਪਸੰਦ ਕੀਤਾ ਗਿਆ,
2: ਮਸ਼ਹੂਰ ਗਾਣਾ।
0: ਤੁਸੀਂ ਇਹ ਵੇਖੋ ਵੀ ਉਹ ਵੀ ਉਹੀ ਆ, ਹੋਂਡਾ ਵਾਲਾ ਹੀ ਆ,
2: ਹੋਂਡਾ ਹੀ ਆ,
0: ਐਕਟਿਵਾ ਆ।
2: ਰੁਪਿੰਦਰ
0: ਹੰਡਾ ਦੀ ਇਹਦੀ ਫਿਲਮ ਵੀ ਆ ਰਹੀ ਆ,
2: ਰੁਪਿੰਦਰ ਹੰਡਾ ਦੀ ਵੀ ਆ ਰਹੀ ਆ
0: ਅਕਤੂਬਰ ਦੇ ਵਿੱਚ।
2: ਇਹ ਪੱਕ ਕੇ ਆਏ ਨੇ ਕਿ ਨਹੀਂ? ਇਹ ਪੱਕ ਕੇ ਆਏ ਨੇ ਕਿ ਨਹੀਂ?
0: ਇਹ ਤੇ ਗਲ ਕੇ ਆਏ, ਇਹ ਤੇ ਜੈਮ ਬਣ ਕੇ ਆਏ ਨੇ। ਰੁਪਿੰਦਰ ਹੰਡਾ ਵੀ ਆ,
2: ਹੋਰ ਵੀ ਕੋਈ ਕੀ ਇਹਨਾਂ ਦੀ ਸੋਲੋ ਫਿਲਮ?
0: ਦੋ ਜਾਣੇ ਦੀ ਕਿਹੜੀ ਫਿਲਮ ਹੁੰਦੀ ਆ? ਉਹੀ ਹੋਰ ਵੀ
2: ਲੋਕ ਮਲਟੀਕਾਸਟ ਟਾਈਪ ਆ।
0: ਹਾਂ, ਜਿੱਦਾਂ ਮੈਨੂੰ ਲੱਗਦਾ ਜਿੱਦਾਂ ਕੈਨੇਡਾ, ਉਹਦੇ ਚ ਉਹ ਵੀ ਹੈਗਾ ਵਾ ਟੈਂਕ ਵੀ। ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਆ, ਹਾਂਜੀ, ਬਹੁਤ ਸਾਰਿਆਂ ਨੇ ਜਿਹੜਾ ਆਂਸਰ ਦਿੱਤਾ ਤੇ ਬਿਲਕੁਲ ਤੁਹਾਡਾ ਆਂਸਰ ਸਹੀ ਆ ਜੀ। ਐਕਟਿਵਾ ਸਭ ਤੋਂ ਵੱਧ ਵਿਕਦੀ ਆ ਹੋਂਡਾ ਦੀ, ਜਿਹਨੂੰ ਬ੍ਰੇਕਾਂ ਦੀ ਵੀ ਨਹੀਂ ਲੋੜ ਹੁੰਦੀ, ਲੱਤਾਂ ਨਾਲ ਰੋਕ ਲਈ ਜਾਂਦੀ
2: ਹੈ, ਪੈਰਾਂ ਸੇ ਰੋਕੇ,
0: ਪੈਰਾਂ ਸੇ ਰੋਕੇ ਔਰ ਟਾਇਰ ਬਚਾਏ। ਤੇ ਇੱਕ ਅੱਜ ਨਾ ਜੈਰਿਕਾ ਦਾ ਵੀ ਜਨਮ ਦਿਨ ਹੈ, ਅੱਜ ਤੇਗ ਦਾ ਵੀ ਜਨਮ ਦਿਨ ਸੀ, ਤੇਗ ਚਲੋ ਘੁੰਮਣ ਘੁੰਮੀ ਕਰਨ ਗਈ ਆ, ਤੇ ਅੱਜ ਜੈਰਿਕਾ ਦਾ ਵੀ ਜਨਮ ਦਿਨ। ਉਹਨਾਂ ਦੇ ਮੰਮੀ ਦੀ ਮੈਸੇਜ ਆਇਆ ਵੀ ਅੱਜ ਉਹਨਾਂ ਦਾ ਜਨਮ ਦਿਨ, ਜਦ 11 ਸਾਲਾਂ ਦੀ ਹੋ ਗਈ ਆ ਜੈਰਿਕਾ, ਤੇ ਬਹੁਤ ਬਹੁਤ ਵਧਾਈਆਂ ਵੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕਹਿੰਦੇ ਵਾਹਿਗੁਰੂ ਸਹੀ ਮਕਸਦ ਦਿਖਾਵੇ ਤੇ ਚੰਗੀ ਸੋਚ ਤੇ ਚੰਗੇ ਸੰਸਕਾਰ ਦੇਣ, ਤੇ ਵਾਹਿਗੁਰੂ ਥੋੜੀ ਤੁਸੀਂ ਦੇਣੇ ਆ, ਤੁਸੀਂ ਬਹੁਤ ਸੋਹਣੇ ਦਿੱਤੇ ਆ,
2: ਬਹੁਤ
0: ਬਹੁਤ ਵਧੀਆ, ਬੜੀ ਬੀਬੀ ਕੁੜੀ ਆ, ਬਹੁਤ ਬਹੁਤ ਵਧਾਈਆਂ ਜੈਰਿਕਾ ਤੁਹਾਨੂੰ, ਤੇ ਬਹੁਤ ਬਹੁਤ। ਅੱਜ ਕੱਲ ਕਾਲ ਨਹੀਂ ਕਰਦੀ ਜੈਰਿਕਾ, ਛੁੱਟੀਆਂ ਚ ਲੇਟ ਉੱਠਦੇ ਆ,
2: ਛੁੱਟੀਆਂ ਚ ਲੇਟ ਉੱਠਦੇ ਆ। ਸੋਲਰ ਬੇਬੀਜ਼,
0: ਹੈ
2: ਸੋਲਰ ਬੇਬੀਜ਼,
0: ਸੋਲਰ ਬੇਬੀਜ਼,
2: ਤੁਸੀਂ ਨਾਮ ਰੱਖਿਆ ਸੀ ਨਾ ਲਾਸਟ ਟਾਈਮ, ਸੋਲਰ ਬੇਬੀਜ਼, ਸੂਰਜ ਨਿਕਲੇਗਾ ਤਾਂ ਨਾਮ ਅੱਛਾ ਯਾਰ,
0: ਚੇਤਾ ਭੁੱਲ ਗਿਆ, ਚੇਤਾ ਭੁੱਲ ਗਿਆ। ਤੇ ਬਿਲਕੁਲ, ਤੇ ਧੰਨਵਾਦ ਜੀ ਤੁਹਾਡਾ, ਤੇ ਜਿਹਨਾਂ ਜਿਹਨਾਂ ਨੇ ਵੀ ਐਕਟਿਵ ਕਿਹਾ ਵਾ ਧੰਨਵਾਦ, ਮੈਨੂੰ ਵੀ ਪਤਾ ਲੱਗ ਗਿਆ। ਤੇ ਜਸਵਾਲ ਸਾਹਿਬ ਵੀ ਕਹਿੰਦੇ ਨੇ ਕਿ ਐਕਟਿਵ ਆ, ਥੈਂਕ ਯੂ। ਕਹਿੰਦੇ ਸਾਡੇ ਕੋਲ ਹੋਂਡਾ ਅਮੇਜ਼ ਆ ਇੰਡੀਆ ਦੇ ਵਿੱਚ, ਜਨਰੇਟਰਸ ਵੀ ਕਹਿੰਦੇ ਵਿਕਦੇ ਨੇ ਹੋਂਡਾ ਦੇ। ਹਾਂ ਬਿਲਕੁਲ,
2: ਹਾਂ
0: ਜਨਰੇਟਰ ਵੀ ਬਹੁਤ ਵਿਕਦੇ ਨੇ
2: ਮੇਰੇ ਖਿਆਲ ਨਾਲ, ਕੋਈ
0: ਉਹ ਆਂਦੇ ਨੇ ਹੋਂਡਾ ਦਾ ਲੈ ਲਓ ਆਵਾਜ਼ ਘੱਟ ਕਰਦਾ। ਤੁਹਾਨੂੰ ਜ਼ਿਆਦਾ ਪਤਾ ਹੋਣਾ, ਤੁਸੀਂ ਦੁਕਾਨਾਂ ਤੇ ਰੱਖੇ ਨੇ
2: ਹੁੰਦੇ ਸੀਗੇ ਆਹੀ ਜਨਰੇਟਰ ਵਗੈਰਾ, ਹਾਂ ਹੋਂਡਾ ਦਾ ਹੀ ਆਉਂਦੇ ਸੀਗੇ, ਪਰ ਮੇਰੇ ਖਿਆਲ ਨਾਲ ਅਸੀਂ ਨੀ ਰੱਖਿਆ ਹੋਇਆ ਸੀਗਾ ਹੋਂਡਾ ਦਾ, ਲੋਕਲ ਵੀ ਆਉਂਦੇ ਨਾ ਕਾਫੀ ਬੰਦੇ ਬਣਾਉਣ ਵਾਲੇ ਬਾਜ਼ਾਰ ਦੇ ਅੰਦਰ,
0: ਉਹਨਾਂ ਦੀ ਆਵਾਜ਼ ਜ਼ਿਆਦਾ ਨਹੀਂ ਆਉਂਦੀ?
2: ਨਹੀਂ ਨਹੀਂ, ਸਾਇਲੈਂਸਰ ਵਗੈਰਾ ਸਭ ਕੁਝ ਕਾਫੀ ਵਧੀਆ ਟੈਕਨੋਲੋਜੀ ਆ ਗਈ ਸੀਗੀ ਤਦ ਤੱਕ ਤੇ।
0: ਅੱਛਾ,
2: 2014-15 ਟਾਈਪ ਕਹਿ ਰਿਹਾ, ਉਸ ਤੋਂ ਪਹਿਲਾਂ ਤਾਂ ਹੋਂਡਾ ਵਾਲਾ ਹੀ ਸੀਗਾ ਪੱਕਾ ਹੀ, ਪਰ ਫਿਰ ਲੋਕਲ ਮਾਰਕੀਟ ਨੇ ਕਾਫੀ ਕੈਪਚਰ ਕਰ ਲਿਆ। ਪਰ ਮੇਰੇ ਖਿਆਲ ਨਾਲ ਜਿਹੜੇ ਲੋਕਲ ਵੀ ਬਣਾਉਂਦੇ ਉਹ ਕਿਸੇ ਨਾ ਕਿਸੇ ਤਰੀਕੇ ਕੰਪੋਨੈਂਟ ਇਹਨਾਂ ਦੇ ਹੀ ਯੂਜ਼ ਕਰਦੇ ਆ, ਮੇ ਬੀ ਰੀਯੂਜ਼ ਕਰ ਲੈਂਦੇ ਆ ਕੁਛ ਕਰਦੇ ਆ।
0: ਹਾਂ, ਹੁਣ ਤੇ ਉਹ ਆ ਗਿਆ ਨਾ ਜਿਹੜੇ ਉਹ ਬਿਲਡਿੰਗ ਦੇ ਉੱਤੇ ਰਖਾ ਦਿੰਦੇ ਵੱਡਾ,
2: ਹਾਂ ਉਹੀ ਵਾਲਾ,
0: ਉੱਤੇ ਆਵਾਜ਼ ਵੂਜ ਮਾਰ ਉਹ ਰੌਲਾ ਪਾਉਂਦਾ ਰਹਿੰਦਾ ਤੇ ਸਿਰਫ ਬੱਤੀ ਥੱਲੇ ਆਉਂਦੀ ਆ।
2: ਹਾਂ ਇੱਦਾਂ ਹੀ
0: ਆ, ਇੱਦਾਂ
2: ਹੀ ਆ, ਸਾਇਲੈਂਸਰ ਵਗੈਰਾ ਪ੍ਰੋਪਰ ਲੱਗਾ ਹੁੰਦਾ ਉਹਨੂੰ, ਇਹ ਹੈ ਮਸ਼ੀਨਰੀ ਥੋੜ੍ਹੀ ਵੱਡੀ ਹੁੰਦੀ ਆ। ਕਈ ਬਾਜ਼ਾਰ ਦੇ ਅੰਦਰ ਇਹ ਵੀ ਰੁਝਾਨ ਹੁੰਦਾ ਸੀ ਕਿ ਸਮਝੋ ਆਂਢ ਗੁਆਂਢ ਵਧੀਆ ਬਣਦੀ ਆ, ਇਹ ਵੀ ਹੈ ਕਿ ਤੁਹਾਡੀ ਟਾਈਮਿੰਗ ਵੀ ਸਿਮਿਲਰ ਆ, ਅਤੇ ਦੋ ਤਿੰਨ ਜਣਿਆਂ ਨੇ ਰਲ ਕੇ ਜਨਰੇਟਰ ਪਾ ਲੈਣਾ ਅਤੇ ਫਿਰ ਤਾਰ ਸਾਂਝੀ ਕਰ ਲੈਣੀ। ਹਾਂ, ਕਰਦੇ ਆ ਉਹ ਲਾਈਟ ਬਹੁਤ ਹੁੰਦੀ ਹੈ ਸਪੋਟ ਲਾਈਟ ਵਾਲੀ, ਉਹ ਬਹੁਤ ਬਿਜਲੀ ਖਿੱਚਦੀ ਆ। ਤੁਸੀਂ ਕਿੰਨੇ ਵੀ ਵੱਡੇ ਲੋਡ ਦਾ ਰੱਖਿਆ ਹੋਵੇ ਜਨਰੇਟਰ, ਕੀ ਵੋਲਟੇਜ ਵੀ ਸੁੱਖ ਨਾਲ ਉਨੀ ਕੀ ਰਹਿੰਦੀ ਆ ਆਪਣੇ ਉੱਥੇ, ਤੇ ਉਹ ਸਮਝੋ ਕਿਸੇ ਨੇ ਆਪਸ 'ਚ ਵੀ ਹੋਇਆ ਹੋਣਾ ਕਿ ਯਾਰ ਤੂੰ 10 ਤੋਂ ਉੱਪਰ ਲਾਈਟਾਂ ਨਹੀਂ ਔਨ ਕਰਨੀਆਂ। ਹੁਣ ਆ ਗਏ 3-4 ਗਾਹ, ਕਿਸੇ ਨੇ ਜ਼ਿਆਦਾ ਔਨ ਕੱਢ ਲਈਆਂ, ਗੁਆਂਢੀ ਆ ਗਿਆ ਕਿ ਮੇਰੇ ਵਾਲਾ ਟ੍ਰਿਪ ਕਰ ਗਿਆ ਬਈ, ਤੂੰ ਆਫ ਕਰ, ਮੇਰੇ ਵੀ ਤਾਂ ਗਾਹਕ ਬੈਠਾ ਪਿਆ।
0: ਅੱਛਾ, ਮਤਲਬ ਉਹ ਉਹਨੇ ਗੁਜ਼ਾਰੇ ਕੇ ਜੁਗਾ ਹੀ ਕੰਮ
2: ਗੁਜ਼ਾਰੇ ਜੋ ਇਹ ਇਹ ਐਕਚੁਅਲੀ ਆਹ ਤੁਸੀਂ ਗੱਲ ਬਹੁਤ ਵਧੀਆ ਕੀਤੀ। ਆਹ ਜੂਨ ਜੁਲਾਈ ਅਗਸਤ ਸਤੰਬਰ ਹੈ ਨਾ, ਲਾਈਟਾਂ ਵੀ ਇਹ ਦਿਨਾਂ 'ਚ ਜਾਣੀਆਂ, ਗਾਹਕ ਵੀ ਨਹੀਂ ਹੁੰਦਾ ਸੀ ਇਹ ਦਿਨਾਂ 'ਚ, ਹੈ ਨਾ, ਪ੍ਰੋਪਰ ਬੰਦੇ ਹੋਣੇ। ਇਹ ਬਹੁਤ ਵਧੀਆ ਟਾਈਮ ਪਾਸ ਹੁੰਦਾ ਸੀਗਾ ਸਾਡਾ ਸਾਰਿਆਂ ਦਾ ਕਿ ਅੱਜ ਤਾਂ ਬਈ ਅੱਜ ਆ ਸਾਹਮਣੇ ਪੰਗਾ ਪੈਣਾ, ਅੱਜ ਪੌਪਕੋਰਨ ਕੋਕ ਵਾਲਾ ਮਾਹੌਲ ਹੋਣਾ, ਹੋਏ ਤੂੰ ਕੀ ਕੀਤਾ ਕੀਤਾ, ਫਿਰ ਤੁਹਾਨੂੰ ਪਤਾ ਜੋ ਲੜਾਈ ਹੋਵੇ
0: ਇੱਕ ਦੂਸਰੇ ਨਾਲ ਲੜਨ ਝਗੜਨਾ।
2: ਵਾਕਈ ਤੁਸੀਂ ਜਦੋਂ ਵੀ ਯਾਦ ਕਰਾਂ ਨੂੰ, ਬਸ ਉਹ ਗੋਲਕ ਬੁਗਨੀ ਵਾਲੀ ਫਿਲਮ ਸੀ ਨਾ ਜਿਹੜੀ, ਗੋਲਕ ਬੁਗਨੀ ਬੈਂਕ ਬਟੂਆ, ਜਿਸ ਤਰ੍ਹਾਂ ਉਹ ਬਾਜ਼ਾਰ ਦਾ ਹਾਲਾਤ ਦਿਖਾਉਂਦਾ ਸੀ ਨਾ, ਉਹ ਬਹੁਤ ਵਧੀਆ ਰਿਪ੍ਰੈਜੈਂਟੇਸ਼ਨ ਸੀ ਇੱਕ ਛੋਟੇ ਸ਼ਹਿਰ ਦੀ। ਪੰਜਾਬੀ ਸਿਨੇਮਾ 'ਚ ਆਉਂਦੀ ਨਹੀਂ ਇੱਦਾਂ ਦੀਆਂ ਹੋਰ ਫਿਲਮਾਂ ਨਾ ਬਣਾਉਣੀਆਂ ਚਾਹੀਦੀਆਂ
0: ਨਹੀਂ। ਬਾਜ਼ਾਰ ਜਦੋਂ ਵੇਖਿਆ ਉਹ ਨਾਮ ਵੀ ਜਿੱਦਾਂ ਉਸੇ ਹਿਸਾਬ ਦਾ ਲੈਂਦੇ ਨਾ, ਜਿੱਦਾਂ ਮੰਨ ਲਓ ਕੋਈ ਉਹਨਾਂ ਦੀ ਦੁਕਾਨ ਦੇ ਅੱਗੇ ਕੋਈ ਆ ਗਿਆ ਰੇਹੜੀ ਫੜੀ ਵਾਲਾ, ਕੋਈ ਸੰਘਾੜੇ ਵੇਚਣ ਵਾਲਾ ਆਇਆ, ਤੂੰ ਅੰਦਰੋਂ ਆਵਾਜ਼ ਆਉਣੀ ਉਹ ਸੰਘਾੜੇ ਅੱਗੇ ਚੱਲ,
2: ਤੁਹਾਡੀ ਦੁਕਾਨ ਦੇ ਮੂਹਰੇ ਕਿਸੇ ਨੇ ਸਕੂਟਰ ਖੜਾ ਕਰਤਾ, ਆਹੀ ਐਕਟਿਵਾ ਖੜੀ ਕਰਤੀ ਆ, ਹੁਣ ਉਹਨਾਂ ਨੇ ਮੈਡਮ ਜੀ ਨੇ ਜਾਣਾ ਸਾਹਮਣੇ ਵਾਲੀ ਸ਼ੋਪ ਤੇ, ਹਨਾ, ਉਹ ਸਾਹਮਣੇ ਵਾਲੀ ਸ਼ੋਪ ਤੇ ਜਗ੍ਹਾ ਘੱਟ ਹੋਏਗੀ, ਫਰੰਟ ਛੋਟਾ ਹੋਏਗਾ, ਉਹਨਾਂ ਨੂੰ ਘਬਰਾਹਟ ਹੈ ਕਿ ਯਾਰ ਮੇਰੇ ਤੋਂ ਸਹੀ ਤਰ੍ਹਾਂ ਪਾਕ ਨੀ ਹੋਣੀ। ਫਿਰ ਲੋਕਾਂ ਨੇ ਇਸ ਤਰ੍ਹਾਂ ਸਪੈਸ਼ਲ ਇੰਪਲੋਈਜ਼, ਇੱਕ ਇੱਕ ਸਟਾਫ ਦੇਖੋ ਕਿਸ ਕਿਸ ਚੀਜ਼ ਦਾ ਰੱਖਿਆ ਹੁੰਦਾ, ਬਾਹਰ ਕੇ ਮੈਡਮ ਆ ਨਾ ਮਾਲ ਆ ਰਿਹਾ ਮਾੜਾ ਲੋਡ ਉਤਰਵਾਉਣਾ, ਤੁਸੀਂ ਸਕੂਟੀ ਨਾ ਲੈ ਜਾਓ, ਮਾਲ ਆ ਰਿਹਾ। ਫਿਰ ਦੇਖੋ ਬੰਦੇ ਨੇ ਸੱਚਾ ਵੀ ਹੋਣਾ, ਉਹ ਬੰਦਾ 20 ਮਿੰਟ ਤੱਕ ਇਸਾ ਖਲੋਤਾ ਰਹੇਗਾ ਬਾਹਰ ਨਕਲੀ ਸ਼ੋਅ ਕਰਨ ਲਈ ਕਿ ਹਾਂ ਬਈ ਟਰੱਕ ਆ ਰਿਹਾ, ਟਰੱਕ ਆ ਰਿਹਾ, ਦੁਪਹਿਰ ਦੇ 3 ਵਜੇ ਪਏ ਆ, ਪੂਰਾ ਬਾਜ਼ਾਰ ਭਰਿਆ ਪਿਆ, ਪਤਾ ਆਉਣਾ ਕੁਝ ਨਹੀਂ ਆਇਆ, ਬਸ ਹਾਂਜੀ ਨਹੀਂ ਆ ਰਿਹਾ ਮੈਡਮ ਆ ਰਿਹਾ, ਜਦ ਤੱਕ ਜਾਂਦੀ
0: ਸ਼ੋਅ ਕਰਨਾ ਵੀ ਗਾਹਕ ਕਿਤੇ ਵੀ ਨਾ ਫੀਲ ਕਰ ਜੇ ਵੀ ਮੇਰੇ ਨਾਲ ਬਦਤਮੀਜ਼ੀ ਕੀਤੀ ਆ,
2: ਬਾਅਦ ਚੋਂ ਆਵਾਜ਼ ਵੀ ਮਾਰਨੀ ਉਹਨੂੰ ਕਿ
0: ਅਗਲੀ ਵਾਰੀ ਦਾ ਵੀ ਗਾਹਕ ਹੈ ਨਾ।
2: ਹਾਂ ਇਹ ਗੱਲ,
0: ਫਿਰ ਉਹਨੂੰ ਜੇ ਕਿਤੇ ਆਪੇ ਕਹਿਣਾ ਪੈ ਜੇ ਵੀ ਆ ਜਾਓ ਸਾਡੇ ਵੀ ਵੇਖ ਲਓ, ਤੇ ਫਿਰ
2: ਫਿਰ ਤਾਂ ਹਾਂ ਨਹੀਂ, ਉਹ ਗਾਹਕ ਵੀ ਪੱਕ ਕੇ ਆਇਆ ਨਾ,
0: ਜਿਹੜੀ ਕਹਿੰਦੀ ਆ ਵੀ ਕੋਈ ਨੀ ਜਦੋਂ ਆਊ ਟਰੱਕ ਹਟਾ ਲਾਂਗੇ।
2: ਹਾਂ ਏਦਾਂ ਦੇ ਬਹੁਤ ਹੁੰਦੇ, ਇਹ ਜ਼ਿਆਦਾਤਰ ਕਹਿ ਲਓ ਜਿਹੜੀ, ਹਾਂ ਤੁਸੀਂ ਅੱਜ ਸਵੇਰੇ ਕੀ ਕਿਹਾ ਸੀਗਾ, ਮੁੱਛਾਂ ਦਾ ਭਾਅ ਜਿਹਾ ਹੀ ਆਇਆ ਹੁੰਦਾ ਹਜੇ, ਜਿਹੜਾ
0: ਵੈਸੇ ਉਹਦੇ ਲਈ ਸ਼ਬਦ ਲੂਆ ਹੁੰਦਾ ਵਾ।
2: ਹਾਂ ਬਸ
0: ਲੂਆ ਜੇ,
2: ਹਾਂ ਬਸ ਉਹ ਜਿਹੜੇ ਹੁੰਦੇ ਨਾ ਕਿ ਸਕੂਲ ਕਾਲਜ ਵਾਲੇ ਮੁੰਡੇ, ਉਹ ਬੰਦਾ ਨਾ ਹੀ ਕਵੇ, ਤੁਸੀਂ ਬੇਇੱਜ਼ਤੀ ਕਰਾਉਣੀ, ਉਹ ਖੂਨ ਹੀ ਉਸ ਤਰ੍ਹਾਂ ਦਾ ਹੁੰਦਾ ਨਾ, 16-17 ਦੀ ਉਮਰ ਵਾਲਾ, ਕਰ ਲਾਂਗੇ ਕੋਈ ਨੀ, ਮਾਲ ਅਸੀਂ ਰਖਾ ਦਾਂਗੇ ਭਾਈ, ਕੋਈ ਚੱਕਰ ਵਾਲੀ ਗੱਲ
0: ਨਹੀਂ। ਇਹ ਗੱਲ ਭਾਵੇਂ ਜਿਹੜੀ ਮਰਜ਼ੀ ਕਹੀ, ਪਰ ਜਿਹੜਾ ਸਟਾਈਲ ਹੈ ਨਾ ਉਹ ਤੁਸੀਂ ਜਿਹੜੇ ਬੰਦੇ ਦਾ ਚੁੱਕਿਆ ਨਾ।
2: ਅੱਛਾ, ਇਹ ਮੈਨੂੰ ਬੰਦਾ ਨਹੀਂ ਯਾਦ ਆ ਰਿਹਾ, ਮੈਂ ਤਾਂ ਜਨਰਲੀ ਗੱਲ
0: ਕਰ ਲਾਂਗੇ, ਕੋਈ ਨੀ ਹਟਾ ਲਾਂਗੇ,
2: ਚੱਕਰ ਨੀ। ਦੁਕਾਨਦਾਰੀ ਦੇਖੋ ਡਿਪਲੋਮੇਸੀ ਸਿਖਾ ਦਿੰਦੀ ਹੈ ਤੁਹਾਨੂੰ, ਇੱਕ ਪੇਸ਼ੈਂਸ ਸਿਖਾ ਦਿੰਦੀ ਹੈ, ਹੋਰ ਕੁਝ ਸਿਖਾਏ ਨਾ ਸਿਖਾਏ।
0: ਨਹੀਂ ਵੀ ਇਹ ਵੀ ਗੁੱਡ ਹੈ ਚੀਜ਼, ਇਹ ਵੀ ਨਾਈਸ ਹੈ। ਅੱਛਾ, ਇੱਕ ਨਾ ਆਪਾਂ ਕੱਲ੍ਹ ਗੱਲ ਕਰ ਰਹੇ ਸੀ, ਆਪਾਂ ਕਾਹਦੀ ਗੱਲ ਕਰ ਰਹੇ ਯਾਰ ਕੱਲ੍ਹ,
2: ਮੈਂ ਤਾਂ ਆਇਆ ਹੀ ਨਹੀਂ, ਆਪਾਂ ਅੱਜ ਕੀ ਗੱਲ ਕਰ ਰਹੇ, ਮੈਨੂੰ ਨਹੀਂ ਸਮਝ ਆ ਰਿਹਾ। ਮੈਂ ਦੱਸਦਾ, ਪੇਂਟਿੰਗ
0: ਕਮਾਲ ਹੈ ਯਾਰ,
2: ਟਿੰਟਿੰਗ ਦੀ ਗੱਲ ਕਰ ਰਹੇ ਹਾਂ,
0: ਟਿੰਟਿੰਗ ਤੇ ਬਾਅਦ ਚ ਕਰਨੀ ਆ ਨਾ।
2: ਅੱਛਾ, ਹੋਰ ਗੱਲ
0: ਕੀਤੀ ਸੀ ਗੱਡੀਆਂ, ਵੀ ਜੇ ਤੁਹਾਡੀ ਕਾਰ ਦਾ ਮੰਨ ਲਓ ਕਿਤੇ ਐਕਸੀਡੈਂਟ ਹੋ ਗਿਆ ਤੇ ਤੁਸੀਂ ਕਿਹੜੇ ਕਿਹੜੇ ਤੁਸੀਂ ਉਸ ਤੋਂ ਬਾਅਦ ਚ ਸਟੈਪ ਲੈਣੇ ਆ, ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਗੱਲ ਜਿਹੜੀ ਆ ਨਾ ਉਹ ਜਾਂਦੇ ਜਾਂਦੇ ਜੇ ਤੇ ਜਾ ਕੇ ਮੁੱਕੀ ਸੀ, ਕਿਉਂਕਿ ਕੱਲ੍ਹ ਸਾਨੂੰ ਬਿਰਦੀ ਸਾਹਿਬ ਇਹ ਦੱਸ ਕੇ ਗਏ ਸੀ ਵੀ ਜਿਹੜੀ ਟਿੰਟਿੰਗ ਕਰਾਉਂਦੇ ਆ ਜਾਂ ਮੋਡੀਫਿਕੇਸ਼ਨ ਤੁਸੀਂ ਗੱਡੀਆਂ ਦੀ ਕਰਾਉਂਦੇ ਹੋ ਤੇ ਜ਼ਰਾ ਧਿਆਨ ਦੇ ਨਾਲ, ਉਹ ਮੋਡੀਫਿਕੇਸ਼ਨ ਜਿਹੜੀ ਆ ਉਹ ਕਈ ਵਾਰੀ ਇਲੀਗਲ ਹੁੰਦੀ ਆ।
2: ਓਕੇ,
0: ਸੋ ਜੇ ਤੁਸੀਂ ਇਲੀਗਲ ਕਰਾਈ ਆ ਤਾਂ ਤੁਹਾਡੀ ਗੱਡੀ ਜਿਹੜੀ ਆ ਉਹ ਪੁਲਿਸ ਜ਼ਬਤ ਕਰ ਸਕਦੀ ਆ ਅਤੇ ਉਹ ਤੁਹਾਨੂੰ ਫਿਰ ਦੁਬਾਰਾ ਸਾਰਾ ਕੁਛ ਲਵਾ ਲਵੂ ਕੇ ਚਲਾਨ 'ਤੇ ਜਿਹੜਾ ਹੋਣਾ ਹੋਣਾ ਹੀ ਹੋਣਾ ਅਤੇ ਸਾਰਾ ਕੁਛ ਲਵਾ ਲਵੂ ਕੇ ਫਿਰ ਵਿਕ ਰੋਡ ਦੇ ਕੋਲੋਂ ਤੁਹਾਨੂੰ ਪਾਸ ਕਰਾਉਣੀ ਪਊਗੀ, ਰੋਡ ਵਰਦੀ ਕਰਾਉਣੀ ਪਊਗੀ ਅਤੇ ਦੁਬਾਰਾ ਫਿਰ ਉਹ ਤੁਹਾਨੂੰ ਰਜਿਸਟਰ ਕਰਾਉਣੀ ਪਊਗੀ। ਸੋ ਕਈ ਵਾਰੀ ਆਪਾਂ ਕਰਵਾ ਲੈਂਦੇ ਹਾਂ ਅਤੇ ਪਰ ਇਹ ਆ ਵੀ ਆਪਾਂ ਇਹ ਨਹੀਂ ਖਿਆਲ ਰੱਖਦੇ। ਅੱਛਾ, ਉਸੇ ਦੇ ਵਿੱਚੋਂ ਫਿਰ ਗੱਲ ਜਿਹੜੀ ਆ ਤੁਰਦੀ ਤੁਰਦੀ ਫਿਰ ਇਸ ਪਾਸੇ ਨੂੰ ਗਈ ਕਿ ਵਿੰਡੋ ਟਿੰਟਿੰਗ, ਅੱਜ ਕੱਲ੍ਹ ਉਹ ਵੀ ਬੜੀ ਪਤਾ ਨਹੀਂ ਮੈਨੂੰ ਫੈਸ਼ਨ 'ਚ ਕਹੂੰਗਾ ਜਾਂ ਲੋੜ ਕਹੂੰਗਾ। ਟਿੰਟਿੰਗ ਦੀ ਵੈਸੇ ਲੋੜ ਕਿਉਂ ਪੈਂਦੀ ਆ ਕਿ ਜਦੋਂ ਗਰਮੀਆਂ ਆਉਂਦੀਆਂ ਅਤੇ ਧੁੱਪ ਹੈ ਨਾ ਬਹੁਤ ਜ਼ਿਆਦਾ ਤਿੱਖੀ ਧੁੱਪ ਜਿਹੜੀ ਆ ਉਹ ਅੰਦਰ ਨਾ ਪਵੇ ਅਤੇ ਗੱਡੀ ਅੰਦਰੋਂ ਠੰਡੀ ਰਹੇ ਹੈ ਨਾ, ਅਤੇ ਜਾਂ ਫਿਰ ਠੰਡ 'ਚ ਵੀ ਹੋਊਗਾ ਵੀ ਠੰਡ ਬਹੁਤ ਜ਼ਿਆਦਾ ਅੰਦਰ ਨਾ ਆਵੇ, ਇੱਦਾਂ ਤਾਂ ਨਹੀਂ ਹੋਊਗਾ। ਚਲੋ ਆਸਟ੍ਰੇਲੀਆ ਵਾ ਅਤੇ ਰੋਸ਼ਨੀ ਹੋਊਗਾ, ਗਰਮੀ ਅਤੇ ਰੋਸ਼ਨੀ, ਹਾਂ ਵੀ ਇੱਕ ਰੋਸ਼ਨੀ ਡਿਸਟਰਬ ਕਰੂਗੀ ਇੱਕ ਗਰਮੀ। ਪਰ ਸਰਪ੍ਰਾਈਜ਼ਿੰਗਲੀ ਜਿਹੜੇ ਮੈਂ ਕੱਲ੍ਹ ਫਿਰ ਉਸ ਤੋਂ ਬਾਅਦ 'ਚ ਵੇਖ ਰਿਹਾ ਸੀ ਜਿੰਨਾ ਕੁ ਮੈਨੂੰ ਪਤਾ ਲੱਗਾ ਜਾਂ ਵਿਕ ਰੋਡਸ ਦੇ ਜਿਹੜੇ ਮੈਂ ਗੋ ਥਰੂ ਹੋਇਆ ਉਹਨਾਂ ਦੇ ਸਾਰੇ ਉਹਦੇ ਵਿੱਚ ਜਾਂ ਹੋਰ ਕਈ ਜਿਹੜੇ ਆਰਟੀਕਲ ਸੀ ਅਤੇ ਜਿਹੜੇ ਰੀਸੈਂਟ ਕਈ ਆਰਟੀਕਲ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਜਿਹੜੀਆਂ ਵਧੀਆ ਗੱਡੀਆਂ ਨੇ, ਚਲੋ ਮੈਂ ਹੁਣ ਇਸ ਕਰਕੇ ਸਾਰੀਆਂ ਨਹੀਂ ਕਹੂੰਗਾ ਕਿਉਂਕਿ ਹਾਲੇ ਵੀ ਵਿੱਚ ਕਈਆਂ ਦੇ ਜਿਹੜੇ ਆ ਉਹ ਹੈਗੇ ਆ ਉਹਦੇ ਤੋਂ ਥੱਲੇ ਜੋ ਪਰਮਿਟਿਡ ਆ, ਪਰ ਜਿਹੜੀਆਂ ਵਧੀਆ ਗੱਡੀਆਂ ਨੇ ਜਿਹੜੇ ਬ੍ਰਾਂਡ ਪ੍ਰੋਪਰ ਕੰਮ ਕਰ ਰਹੇ ਨੇ ਜਾਂ ਫਿਰ ਜਿਹੜੇ ਜਾਂ ਖਾਸ ਤੌਰ ਦੇ ਉੱਤੇ ਯੂਰਪੀਅਨ ਜਾਂ ਲਗਜ਼ਰੀ ਬ੍ਰਾਂਡ ਹੋ ਗਏ ਜਾਂ ਈਵਨ ਹੋਰ ਬਹੁਤ ਸਾਰੇ ਜਿਹੜੇ ਮਿਡਲ ਕਲਾਸ ਵਾਲੇ ਜਿਹੜੇ ਬ੍ਰਾਂਡ ਨੇ ਉਹ ਵੀ ਅਤੇ ਉਹ ਹੁਣ ਜਿਹੜੀ ਪਿੱਛੋਂ ਹੀ ਟਿੰਟਿੰਗ ਦਿੰਦੇ ਆ ਕੀਤੀ ਕਰਾਈ
2: ਹੁੰਦਾ
0: ਕਿ ਜੋ ਲੀਗਲ ਟਰਮ ਦੇ ਵਿੱਚ ਆ ਉਹ ਰਹਿ ਕੇ ਅਤੇ ਉਹ ਪਹਿਲਾਂ ਹੀ ਦਿੰਦੇ ਆ। ਹੁਣ ਟਿੰਟਿੰਗ ਕਰਾਉਣ ਦੇ ਵਿੱਚ ਕੋਈ ਸਮੱਸਿਆ ਨਹੀਂ ਆ, ਪਰ ਇੱਥੇ ਜਿਹੜਾ ਮੈਨੂੰ ਲੱਗਾ ਭੁਲੇਖਾ ਜਿਹੜਾ ਲੋਕਾਂ ਨੂੰ ਲੱਗਦਾ ਵਾ ਉਹ ਇਹ ਆ ਕਿ ਉਹਨਾਂ ਦੀ ਜਿਹੜੀ ਪਰਸੈਂਟੇਜ ਆ ਉਹ ਕਿੱਦਾਂ ਕਾਊਂਟ ਕਰਨੀ ਆ। ਸੋ ਹੁੰਦਾ ਇਹ ਆ ਕਿ ਜ਼ਿਆਦਾਤਰ ਜਿਹੜਾ ਉਹਨਾਂ ਨੇ ਲਿਖਿਆ ਹੈ ਨਾ ਉਹ ਉਹਨਾਂ ਨੇ ਲਿਖਿਆ ਹੈ ਕਿ ਜਿਹੜੀਆਂ ਟਰਮਸ ਨੇ ਉਹ ਆਪਾਂ ਬਾਅਦ 'ਚ ਮੈਂ ਵੇਖ ਕੇ ਦੱਸ ਦਿੰਦਾ, ਪਰ ਉਹਦਾ ਪੰਜਾਬੀ 'ਚ ਮਤਲਬ ਇਹ ਆ ਕਿ ਜਿਹੜੀ ਤੁਸੀਂ ਉਹਦੇ ਥਰੂ ਲਾਈਟ ਲੰਘਦੀ ਆ ਉਹਦੀ ਪਰਸੈਂਟੇਜ ਉਹਨਾਂ ਨੇ ਦੱਸੀ ਆ।
2: ਓਕੇ,
0: ਫੋਰ ਐਗਜ਼ਾਮਪਲ ਕਿ 35% ਪਰਮਿਟਿਡ ਆ ਅਤੇ ਉਹਦਾ ਮਤਲਬ ਇਹ ਨਹੀਂ ਆ ਕਿ 35% ਫਿਲਮਿੰਗ, ਉਹਦਾ ਮਤਲਬ ਇਹ ਆ ਕਿ 35% ਜਿਹੜੀ ਆ ਉਹ ਲਾਈਟ ਉਹਦੇ ਥਰੂ ਹੋਣੀ ਚਾਹੀਦੀ ਆ। ਹੁਣ ਇੱਕ ਵਾਰੀ ਆਪਾਂ ਪ੍ਰੋਪਰ ਲਿਸਟ ਦੇ ਥਰੂ ਹੁੰਦੇ ਹਾਂ, ਹਾਲੇ ਮੈਂ ਜਸਟ ਐਗਜ਼ਾਮਪਲਾਂ ਦੇ ਰਿਹਾ ਅਤੇ ਉਹਦੇ ਵਿੱਚ ਇਹ ਵੀ ਸਮੱਸਿਆ ਆਉਂਦੀ ਆ ਬਹੁਤੇ ਲੋਕਾਂ ਨੂੰ ਸਮਝਣ ਦੇ ਵਿੱਚ ਕਿ ਮੰਨ ਲਓ ਹਰ ਇੱਕ ਕੰਪਨੀ, ਇਹ ਤਾਂ ਮੈਂ ਕਹਿ ਰਿਹਾ ਵੀ ਉਹਨਾਂ ਨੇ ਇਹ ਹਾਲੇ ਪਹਿਲਾਂ ਆਪਾਂ ਉਹ ਗੱਲ ਕਰ ਰਹੇ ਹਾਂ ਵੀ ਕਈ ਕੰਪਨੀਆਂ ਨੇ ਪ੍ਰੋਪਰ ਜੋ ਹੈਗੀ ਆ ਉਹ ਕਰਕੇ ਭੇਜਦੇ ਆ, ਪਰ ਕਈ ਕੰਪਨੀਆਂ ਉੱਤੋਂ ਘੱਟ ਵੀ ਕਰਕੇ ਭੇਜਦੀਆਂ ਜਾਂ ਨਹੀਂ ਵੀ ਮੰਨ ਲਓ ਕਰਕੇ ਭੇਜਦੀਆਂ, ਨਹੀਂ ਵਾਲੀ ਕੋਈ ਨਹੀਂ ਹੈਗੀ ਸ਼ਾਇਦ, ਮਤਲਬ ਹੋਊ ਕੋਈ ਸਸਤੀ ਹੋਊਗੀ ਸ਼ਾਇਦ ਹੋਊਗੀ, ਪਰ ਉਹਨਾਂ ਨੇ ਫੋਰ ਐਗਜ਼ਾਮਪਲ ਜਿੱਦਾਂ 20% ਗੱਡੀ ਦੀ ਮੰਨ ਲਓ ਉਹਨਾਂ ਨੇ ਟਿੰਟ ਕਰਤੀ। ਹੁਣ ਆਪਾਂ ਜਦੋਂ ਟਿੰਟ ਕਰਾਉਣੀ ਆ ਅਸੀਂ ਵੇਖਣਾ ਵਾ ਵੀ ਸੋ ਐਂਡ ਸੋ ਫੋਰ ਐਗਜ਼ਾਮਪਲ ਇਹਦੀ ਜਿਹੜੀ ਆ ਇਹ 35% ਪਰਮਿਟਿਡ ਆ ਅਤੇ ਆਪਾਂ ਕਹਿਣਾ ਵੀ ਇਹਦੀ ਚੱਲ 30 ਕਰ ਦੇ, ਉਹ 20 ਪਹਿਲਾਂ ਹੀ ਹੋਈ ਹੈ ਧਿਆਨ 'ਚ ਰੱਖੋ, ਉਹ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਅਤੇ ਉਹ ਗੱਡੀ ਦੇ ਵਿੱਚ ਇਨਫੋਰਮੇਸ਼ਨ ਸਾਰੀ ਲਿਖੀ ਹੁੰਦੀ ਆ। ਪਹਿਲਾਂ ਤੁਸੀਂ ਇਹ ਵੇਖੋ ਵੀ ਗੱਡੀ ਦੀ ਟਿੰਟਿੰਗ ਜਾਂ ਫਿਰ ਜਿੱਥੋਂ ਤੁਸੀਂ ਲਈ ਆ ਉਹਨਾਂ ਨੂੰ ਪੁੱਛ ਲਓ, ਉਹ ਹੀ ਦੱਸ ਦਿੰਦੇ ਆ ਅਤੇ ਉਹਦੇ ਵਿੱਚ ਉਹ ਤੁਹਾਨੂੰ ਦੱਸਣਗੇ ਵੀ ਹਾਂ ਇੰਨੀ ਟਿੰਟਿੰਗ ਔਲਰੇਡੀ ਹੋਈ ਪਈ ਹੈ ਇਹਦੀ, ਜਾਂ ਤੁਸੀਂ ਨੈੱਟ ਤੋਂ ਵੇਖ ਲਓ ਵੀ ਇਸ ਗੱਡੀ ਦੀ ਟਿੰਟਿੰਗ। ਹੁਣ ਆਪਾਂ ਇੰਨੀਆਂ ਗੱਡੀਆਂ ਆਉਂਦੀਆਂ ਨੇ ਹਰ ਇੱਕ ਦੇ ਤਾਂ ਨਹੀਂ ਆਪਾਂ ਗੱਲ ਕਰ ਸਕਦੇ, ਪਰ ਤੁਸੀਂ ਆਪ ਵੇਖ ਲਓ ਵੀ ਇਸ ਗੱਡੀ ਦੀ ਜਿਹੜੀ ਆ ਕੰਪਨੀ ਦੇ ਵੱਲੋਂ ਕਿੰਨੀ ਪਰਸੈਂਟ ਟਿੰਟਿੰਗ ਆਈ ਹੈ ਅਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਉੱਤੇ ਕਰਾਉਣੀ ਆ ਉਹ ਪਲੱਸ ਹੋ ਗਈ। ਇਹ ਚੀਜ਼ ਧਿਆਨ ਦੇ ਵਿੱਚ ਰੱਖੋ ਇੱਥੇ, ਹਾਂ ਇੱਥੇ ਇਹ ਦੋ ਚੀਜ਼ਾਂ ਦੇ ਵਿੱਚ ਮੈਂ ਵੇਖਦਾ ਵੀ ਜਿਹੜੇ ਮੈਂ ਰਿਵਿਊਜ਼ ਵਗੈਰਾ ਵੀ ਲੋਕਾਂ ਦੇ ਮੈਂ ਪੜ੍ਹ ਰਿਹਾ ਹਾਂ ਉਹ ਇਹਨਾਂ ਦੋ ਚੀਜ਼ਾਂ 'ਚ ਜ਼ਿਆਦਾ ਕੰਫਿਊਜ਼ ਹੁੰਦੇ ਆ। ਨੰਬਰ 1 ਕਿ ਜਿਹੜੀ ਉਹ ਲਿਖਿਆ ਵਾ ਉਹਨੂੰ ਧਿਆਨ ਦੇ ਨਾਲ ਨਹੀਂ ਆਪਾਂ ਪੜ੍ਹਦੇ, ਉਹਨਾਂ ਨੇ ਲਿਖਿਆ ਲਾਈਟ ਦੀ ਪਰਸੈਂਟੇਜ ਕਿ ਇੰਨੇ ਪਰਸੈਂਟ ਲਾਈਟ ਅੰਦਰ ਆਉਣੀ ਚਾਹੀਦੀ ਹੈ, ਨੋਟ ਕਿ ਇੰਨੇ ਪਰਸੈਂਟ ਟਿੰਟ ਹੋਣੀ ਚਾਹੀਦੀ ਹੈ। ਦੂਸਰੀ ਚੀਜ਼ ਕਿ ਜਿਹੜੀ ਔਲਰੇਡੀ ਹੋਈ ਆ ਉਹਦੇ ਤੋਂ ਪਲੱਸ ਤੁਸੀਂ ਕਰ ਰਹੇ ਹੋ, ਉਹ ਉਹ ਮੇਕ ਸ਼ੋਰ ਕਿ ਉਹ ਕਲੀਨ ਸ਼ੀਸ਼ਾ ਨਹੀਂ ਆ ਜਿਹਦੇ ਉੱਤੇ ਤੁਸੀਂ ਫਿਲਮ ਚਾੜ ਕੇ ਤੁਸੀਂ ਕਹੋ ਵੀ ਹਾਂ ਮੈਂ ਇੰਨੇ ਪਰਸੈਂਟ ਕੀਤੀ ਆ, ਜਿਹੜੀ ਕੰਪਨੀ ਨੇ ਕੀਤੀ ਸੀ ਉਹ ਉਹਦੇ ਪਲੱਸ ਹੋ ਗਈ। ਹੁਣ ਗੱਲ ਆ ਜਾਂਦੀ ਆ ਕਿ ਕਿਹੜੇ ਕਿਹੜੇ ਸ਼ੀਸ਼ੇ 'ਤੇ ਕਿੰਨੇ ਕਿੰਨੇ ਤੁਸੀਂ ਕਰ ਸਕਦੇ ਹੋ। ਸੋ ਇਸ ਤੋਂ ਬਲੈਦਾ ਮੈਂ ਫਿਰ ਬੇਨਤੀ ਕਰੂੰਗਾ ਕਿ ਜੇਕਰ ਕਿਸੇ ਕੋਲ ਕੋਈ ਹੋਰ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਜ਼ਰੂਰ ਭੇਜ ਦਿਓ, ਪਰ ਭੇਜਿਓ ਉਹੀ ਜੋ ਰੈਲੀਵੈਂਟ ਕਿਸੇ ਸੋਰਸ ਤੋਂ ਹੋਵੇ। ਹੁਣ ਇੱਥੇ ਇੱਕ ਚੀਜ਼ ਦਾ ਹੋਰ ਵੀ ਭੁਲੇਖਾ ਵਾ ਕਿ ਸ਼ਾਇਦ ਅਲੱਗ ਅਲੱਗ ਸਟੇਟਸ ਦੇ ਵਿੱਚ ਅਲੱਗ ਅਲੱਗ, ਇੱਕ ਸਿਰਫ ਜੋ ਮੈਂ ਵੇਖ ਪਾ ਰਿਹਾ ਵਾਂ ਚਾਰਟ, ਉਹਦੇ ਵਿੱਚ ਨੌਰਦਰਨ ਟੈਰੀਟਰੀ ਦੇ ਰੂਲ ਥੋੜ੍ਹੇ ਜਿਹੇ ਡਿਫਰੈਂਟ ਨੇ, ਕਿਉਂਕਿ ਉੱਥੇ ਆਪਾਂ ਵੇਖਦੇ ਹਾਂ ਵੀ ਗਰਮੀ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਸ਼ਾਇਦ ਇਸ ਕਰਕੇ, ਅਤੇ ਬਾਕੀ ਸਾਰੀਆਂ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਟੈਰੀਟਰੀ ਦੇ ਵਿੱਚ ਲਗਭਗ ਸੇਮ ਹੀ ਨੇ, ਸਿਮਲਰ ਰੂਲ ਨੇ ਇਸ ਪੱਖੋਂ। ਹੁਣ ਸਭ ਤੋਂ ਪਹਿਲਾਂ ਆਪਾਂ ਫਰੰਟ ਤੋਂ ਸ਼ੁਰੂ ਕਰ ਲੈਂਦੇ ਹਾਂ। ਜਿਹੜਾ ਫਰੰਟ ਵਾਲਾ ਸ਼ੀਸ਼ਾ ਹੈ ਨਾ, ਉਹਦੀ ਤੁਸੀਂ ਟਿੰਟਿੰਗ ਨਹੀਂ ਕਰਵਾ ਸਕਦੇ। ਓਕੇ, ਜੇ ਕਰਵਾਉਣੀ ਆ ਤਾਂ ਉਹ ਆਲਰੇਡੀ ਜਿੰਨੀ ਕੁ ਚਾਹੀਦੀ ਆ ਉੱਨੀ ਕੁ ਹੋਈ ਹੁੰਦੀ ਆ, ਆਈ ਥਿੰਕ 10% ਉਹਦਾ ਉਹ ਆ ਰੂਲ, ਹੈ ਨਾ। ਅਤੇ ਉਹ ਤੁਸੀਂ ਜੇਕਰ ਕਰਵਾਉਣੀ ਆ ਤਾਂ ਉਤਲਾ 10% ਹਿੱਸਾ ਤੁਸੀਂ ਕਰਵਾ ਸਕਦੇ ਹੋ। ਉਹ ਜਿਹੜਾ ਵਾਈਪਰਸ ਤੋਂ ਤਾਂ ਰਹਿੰਦਾ, ਕਈ ਵਾਰੀ ਵੇਖਿਆ ਨਾ ਕਈਆਂ ਨੇ ਉੱਤੇ ਕਾਲੀ ਜਿਹੀ ਸਟ੍ਰਿਪ ਜੀ ਲਾਈ ਹੁੰਦੀ ਆ, ਹਾਂ, ਅਤੇ ਉਹ ਸਿਰਫ ਉੱਪਰਲਾ ਹਿੱਸਾ ਤੁਸੀਂ ਸਿਰਫ ਕਰਵਾ ਸਕਦੇ ਹੋ 10%, ਜਾਂ ਫਿਰ ਬਿਲਕੁਲ ਥੱਲੇ ਵਾਲਾ ਜਿਹੜਾ ਡਰਾਈਵਰ ਦੀ ਵਿਜੀਬਿਲਟੀ ਨੂੰ ਡਿਸਟਰਬ ਨਹੀਂ ਕਰਦਾ। ਅਤੇ ਵੈਸੇ ਆਪਾਂ ਤਾਂ ਇਹੋ ਕਹਾਂਗੇ ਵੀ, ਜਾਂ ਫਿਰ ਜ਼ਿਆਦਾਤਰ ਸਲਾਹ ਤੁਹਾਨੂੰ ਇਹੋ ਹੀ ਦਿੱਤੀ ਜਾ ਰਹੀ ਆ ਔਨਲਾਈਨ ਵੀ, ਵੀ ਉਹਨੂੰ ਉਹਦੇ ਨਾਲ ਪੰਗੇ ਨਾ ਲਓ।
2: ਹਾਂ ਵੈਸੇ,
0: ਕਿਉਂਕਿ ਉਹ ਮੇਨ ਆ, ਠੀਕ ਆ। ਉਸ ਤੋਂ ਇਲਾਵਾ ਜੇ ਕਿਸੇ ਕੋਲ ਸਨ ਰੂਫ ਆ, ਅਤੇ ਸਨ ਰੂਫ ਦਾ ਕਿਉਂਕਿ ਜਿਹੜਾ ਡਰਾਈਵਰ ਆ ਉਹਦਾ ਸਿੱਧਾ ਕੋਈ ਵਾਹ ਵਾਸਤਾ ਨਹੀਂ ਆ ਉਸ ਚੀਜ਼ ਦੇ ਨਾਲ, ਉਹ ਕੋਈ ਐਡਾ ਮੇਜਰ ਕੰਸਰਨ ਨਹੀਂ ਆ, ਹੈ ਨਾ। ਹੁਣ ਗੱਲ ਆ ਜਾਂਦੀ ਆ ਤੁਹਾਡੀ ਜਿਹੜੇ ਸਾਈਡ ਮਿਰਰ, ਜਿਹੜੇ ਫਰੰਟ ਵਾਲੇ ਜਿਹੜੇ ਆਪਣੇ ਤੁਹਾਡੇ
2: ਡਰਾਈਵਰ ਅਤੇ ਪੈਸੈਂਜਰ
0: ਡਰਾਈਵਰ ਵਾਲੇ, ਹੈ ਨਾ। ਅਤੇ ਜਿਹੜੇ ਅਗਲੇ ਸ਼ੀਸ਼ੇ ਨੇ ਉਹ ਤੁਸੀਂ 35% ਤੱਕ ਤੁਸੀਂ ਜਾ ਸਕਦੇ ਹੋ, 35% VLT, ਹਾਂਜੀ, ਵਿਜੀਬਿਲਟੀ ਜਿਹੜੀ ਆ ਉਹਦੇ ਵਿੱਚ। ਇੱਕ ਮਿੰਟ ਮੈਂ ਇਹਦਾ ਤੁਹਾਨੂੰ ਦੱਸਦਾ ਵਾਂ ਵੀ ਇਹਦਾ ਉਹ ਕੀ ਆ, VLT ਜਿਹੜੀ ਆ ਉਹ ਕੀ ਚੀਜ਼ ਆ, ਅਤੇ ਚਲੋ ਆਪਾਂ ਇਹਦੇ ਉੱਤੇ ਫਿਰ ਜਾਂਦੇ ਹਾਂ। ਸੋ ਪਹਿਲਾਂ ਆਪਾਂ ਮੋਟਾ ਮੋਟਾ ਸਮਝ ਲੈਂਦੇ ਪਰਸੈਂਟੇਜ, ਫਿਰ ਆਪਾਂ ਉਹਦੇ ਉੱਤੇ ਆ ਜਾਂਗੇ। ਸੋ ਉਹ ਤੁਸੀਂ 35% ਤੱਕ ਜਾ ਸਕਦੇ ਹੋ, ਅਤੇ ਜਿਹੜੀ ਤੁਹਾਡੇ ਰੀਅਰ ਸਾਈਡ ਵਿੰਡੋਜ਼ ਨੇ ਉਹ ਤੁਸੀਂ 20% ਤੱਕ ਜਾ ਸਕਦੇ ਹੋ, ਅਤੇ ਜਿਹੜੀ ਹਾਂਜੀ, ਸੋ ਰੀਅਰ ਵਿੰਡੋ ਜਿਹੜੀ ਆ ਉਹ ਤੁਸੀਂ 20% ਤੱਕ ਕਰਵਾ ਸਕਦੇ ਹੋ। ਨੌਰਦਰਨ ਟੈਰੀਟਰੀ ਦੇ ਵਿੱਚ ਜੇਕਰ ਤੁਸੀਂ, ਅਤੇ ਉਹਦੇ ਵਿੱਚ ਫਰੰਟ ਸਾਈਡ ਵਿੰਡੋ ਜਿਹੜੀ ਆ ਉਹ ਬਿਲਕੁਲ ਸੇਮ ਹੈ, 35% ਹੀ ਆ ਫਰੰਟ ਜਿਹੜਾ ਵਾ ਉਹ, ਨਹੀਂ ਤੁਸੀਂ ਛੇੜ ਸਕਦੇ, ਉਹ ਵੀ ਸੇਮ ਹੈ। ਸਿਰਫ ਇੱਕ ਫਰਕ ਹੈਗਾ ਵਾ ਜਿਹੜਾ ਤੁਹਾਡਾ ਰੀਅਰ ਸਾਈਡ ਵਿੰਡੋ ਆ ਉਹ ਤੁਸੀਂ 20-15 ਤੱਕ ਜਾ ਸਕਦੇ ਹੋ ਤੁਸੀਂ।
2: ਓਕੇ
0: ਓਕੇ, ਹੁਣ ਇੱਥੇ ਫਰਕ ਥੋੜ੍ਹਾ ਜਿਹਾ ਸਮਝ ਲਓ ਕਿ 20-15 ਦਾ ਫਰਕ ਕੀ ਆ। 15% ਇਹ ਹੈਗੀ ਆ ਲਾਈਟ ਜਿਹੜੀ ਅੰਦਰ ਆਉਂਦੀ ਆ, ਸੋ ਉਹਦੀ 20% ਆ, ਕਿਉਂਕਿ ਇੱਥੇ ਗਰਮੀ ਜ਼ਿਆਦਾ ਵਾ, ਲਾਈਟ ਬਹੁਤ ਜ਼ਿਆਦਾ ਤਿੱਖੀ ਆ, ਸੋ ਇਸ ਕਰਕੇ ਤੁਸੀਂ 15% ਤੱਕ ਉਹ ਤੁਸੀਂ ਕਰ ਸਕਦੇ ਹੋ। ਅਤੇ ਜਿਹੜੀ ਆਪਣੀ ਰੀਅਰ ਵਿੰਡੋ ਉਹ ਵੀ 15% ਤੱਕ ਤੁਸੀਂ ਕਰ ਸਕਦੇ ਹੋ। ਹੁਣ ਅਗਲੀ ਚੀਜ਼ ਇਹ ਆ ਜਾਂਦੀ ਆ ਰਿਫਲੈਕਸ਼ਨ, ਇੱਕ ਹੋਰ ਪ੍ਰੋਬਲਮ ਜਿਹੜੀ ਕਿ ਤੁਹਾਡੀ ਜਿਹੜੀ ਉਹਦੇ ਵਿੱਚ ਨਹੀਂ ਆਊਗੀ, ਆਈ ਮੀਨ ਤੁਹਾਡੇ ਕੀ ਉਹਨੂੰ ਕਹਿ ਦਿੰਦੇ ਆ ਪਾਸ ਕਰਨ ਦੇ ਵਿੱਚ ਉਹ ਨਹੀਂ ਆਊਗੀ ਤੁਹਾਡੇ, ਜਾਂ ਲੀਗਲ ਲਿਮਿਟ ਤੋਂ ਬਾਹਰ ਜਾਊਗੀ, ਉਹ ਆ ਜਿਹੜੀ ਤੁਸੀਂ ਕਰਾਉਂਦੇ ਹੋ ਟਿੰਟਿੰਗ, ਉਹ ਫਿਲਮ ਦੀ ਕੁਆਲਿਟੀ, ਉਹਦੀ ਰਿਫਲੈਕਸ਼ਨ ਕੁਆਲਿਟੀ ਹੁੰਦੀ ਆ ਵੀ ਉਹ ਰਿਫਲੈਕਟ ਕਿੰਨਾ ਕੁ ਕਰਦੀ ਆ। ਕਈ ਉਹਦੀ 10% ਤੋਂ ਵੱਧ ਰਿਫਲੈਕਸ਼ਨ ਨਹੀਂ ਚਾਹੀਦੀ, ਮੰਨ ਲਓ ਉਹਦੇ ਉੱਤੇ ਲਾਈਟ ਪੈਂਦੀ ਆ ਅਤੇ ਰਿਫਲੈਕਟ ਹੋ ਕੇ ਵਾਪਸ ਕਿੰਨੀ ਜਾਂਦੀ ਆ, ਸੋ ਉਹ ਵੀ ਕੁਆਲਿਟੀ ਮੈਟਰ ਕਰਦੀ ਆ, ਤਾਂ ਕਿ ਜਿਹੜੇ ਆਸ ਪਾਸ ਗੱਡੀਆਂ ਹੋਰ ਚਲਾ ਰਹੇ ਨੇ ਉਹਨਾਂ ਦੀਆਂ ਅੱਖਾਂ 'ਚ ਨਾ ਰਿਫਲੈਕਟ ਹੋ ਕੇ ਪਵੇ, ਸੋ ਉਹ 10% ਤੋਂ ਉੱਤੇ ਨਹੀਂ ਹੋਣੀ ਚਾਹੀਦੀ। ਸੋ ਹੁਣ ਸਭ ਤੋਂ ਨੇਕ ਸਲਾਹ ਦੇ ਇਹਦੇ ਵਿੱਚ ਇਹੋ ਹੀ ਆ ਕਿ ਤੁਸੀਂ ਜਦੋਂ ਕਿਸੇ ਕੋਲ ਟਿੰਟਿੰਗ ਕਰਵਾਉਂਦੇ ਹੋ ਤਾਂ ਉਹਨੂੰ ਪਹਿਲਾਂ ਕਹੋ ਵੀ ਮੈਨੂੰ ਤੁਸੀਂ ਜਿਹੜੀ ਵੀ ਸਟੇਟ 'ਚੋਂ ਤੁਸੀਂ ਮੈਨੂੰ ਲੀਗਲ ਹੀ ਕਰਕੇ ਦਿਓ, ਅਤੇ ਮੈਨੂੰ ਨਾਲ ਤੁਸੀਂ ਇਨਵੋਇਸ ਦੇ ਦਿਓ। ਆਪਾਂ ਬਹੁਤੀ ਵਾਰੀ ਕੀ ਕਰਦੇ ਹਾਂ, ਕੈਸ਼ 'ਤੇ ਹੀ ਕੰਮ ਕਰਵਾਉਂਦੇ ਹਾਂ ਆਪਾਂ, ਹੈ ਨਾ, ਟਿੰਟ ਵਾਲਾ ਓਕੇ, ਬਹੁਤੇ ਘਰਾਂ 'ਚੋਂ ਗਰਾਜਾਂ 'ਚੋਂ ਕਰੀ ਜਾਂਦੇ ਆ। ਸੋ ਤੁਸੀਂ ਕੋਸ਼ਿਸ਼ ਕਰਕੇ ਅਤੇ ਉਹਦੇ ਕੋਲੋਂ ਤੁਸੀਂ ਰਸੀਦ ਲੈ ਲਓ ਵੀ ਜੋ ਵੀ ਮੈਂ ਕੀਤਾ ਵਾ ਉਹ ਲੀਗਲ ਟਰਮ ਦੇ ਵਿੱਚ ਰਹਿ ਕੇ ਕੀਤਾ ਵਾ। ਵੈਸੇ ਤਾਂ ਉਹ ਸਾਨੂੰ ਜ਼ਿਆਦਾਤਰ ਦੱਸਦੇ ਹੀ ਆ ਵੀ ਭਾਅ ਜੀ ਇੱਥੋਂ ਕੁ ਤੱਕ ਲਿਮਿਟ ਆ, ਬਾਕੀ ਤੁਸੀਂ ਕਰਾਉਣੀਆਂ ਤਾਂ ਤੁਹਾਡੀ ਮਰਜ਼ੀ, ਪਈਆਂ ਸਾਡੇ ਕੋਲ ਸਾਰੀਆਂ ਹੀ ਆ। ਮੈਂ ਜ਼ਿਆਦਾਤਰ ਉਹ ਇੱਦਾਂ ਹੀ ਕਹਿੰਦੇ ਆ,
2: ਹੈ
0: ਨਾ, ਅਤੇ ਆਪਾਂ ਟੱਪ ਕੇ ਵੱਧ 'ਤੇ ਜਾਂਦੇ ਹਾਂ, ਪਰ ਕੋਸ਼ਿਸ਼ ਕਰੋ ਕਿ ਲੀਗਲ ਦੇ ਵਿੱਚ ਰਹਿ ਕੇ ਕਰਵਾਓ। ਹੁਣ ਉਹਦੇ ਵਿੱਚ ਕੱਲ੍ਹ ਨੂੰ ਜੇ ਤੁਹਾਨੂੰ ਕੋਈ ਪੰਗਾ ਪੈਂਦਾ ਤਾਂ ਤੁਸੀਂ ਉਹਦੀ ਇਨਵੋਇਸ ਵਿਖਾ ਸਕਦੇ ਹੋ ਵੀ ਆਹ ਮੈਂ ਇਹਦੇ ਕੋਲ ਕਰਵਾਈ ਆ। ਵੈਸੇ ਤਾਂ ਇਹ ਵੀ ਕੋਈ ਐਕਸਕਿਊਜ਼ ਨਹੀਂ ਆ, ਪਰ ਫਿਰ ਵੀ ਤੁਸੀਂ ਇੱਕ ਬੰਦੇ ਕੋਲੋਂ, ਇੱਕ ਰਜਿਸਟਰਡ ਬੰਦੇ ਕੋਲੋਂ ਕਰਵਾਈ ਆ ਅਤੇ ਉਹਦੇ ਨਾਲ ਫਿਰ ਵੀ ਕਿਸੇ ਹੱਦ ਤੱਕ ਤੁਹਾਡੇ ਕੋਲ ਇੱਕ ਦਸਤਾਵੇਜ਼ ਹੈਗਾ। ਸੋ ਅਦਰਵਾਈਜ਼ ਇਹਦਾ ਖਮਿਆਜ਼ਾ ਕੀ ਤੁਹਾਨੂੰ ਭੁਗਤਣਾ ਪੈ ਸਕਦਾ ਕਿ ਜੇ ਰੱਬ ਨਾ ਕਰੇ ਕੋਈ ਨੇਕੀ ਹੁੰਦੀ ਆ ਤਾਂ ਇੰਸ਼ੋਰੈਂਸ ਤੁਹਾਨੂੰ ਕਲੇਮ ਦੇਣ ਤੋਂ ਮਨਾ ਕਰ ਸਕਦੀ ਹੈ।
2: ਉਹ ਵੈਸੇ ਹੀ ਤਿਆਰ ਬੈਠੇ ਆ।
0: ਹਾਂ, ਸੋ ਤੁਸੀਂ ਵੇਖੋ ਵੀ ਕਿੱਡਾ ਵੱਡਾ ਨੁਕਸਾਨ ਹੈ। ਅਤੇ ਜੇ ਵੈਸੇ ਕੋਈ ਅਭਿਨਵੀ ਹੁੰਦੀ ਆ, ਗੱਡੀ ਘਿਰਦੀ ਆ, ਤਾਂ ਪੁਲਿਸ ਵੀ ਤੁਹਾਨੂੰ ਚਲਾਨ ਦੇ ਸਕਦੀ ਹੈ। ਅਤੇ ਉਸ ਤੋਂ ਬਾਅਦ ਜਿੱਦਾਂ ਅੱਗੇ ਆਪਾਂ ਗੱਲ ਕੀਤੀ ਸੀ ਕਿ ਉਹ ਫਿਲਮ ਜਿਹੜੀ ਆ ਉਹ ਆਪ ਨਹੀਂ ਉਤਾਰਨਗੇ, ਉਹ ਇੰਡੀਆ ਨੂੰ ਕਹਿਣਗੇ ਨਹੀਂ ਇੱਥੇ ਬਹਿ ਕੇ ਖੁਰਚੋ ਅਤੇ ਚੱਲ ਜਾਓ ਘਰ ਨੂੰ, ਉਹ ਤੁਹਾਨੂੰ ਇਹ ਉਹ ਤਾਂ ਕਰਵਾਉਂਦੇ ਹੁੰਦੇ ਨਾ
2: ਉੱਥੇ ਕਰਦੇ,
0: ਅਤੇ ਉਹ ਤੁਹਾਨੂੰ ਇਹ ਕਹਿਣਗੇ ਜਿੱਦਾਂ ਕੱਲ੍ਹ ਵੀ ਗੁਰਜੀਤ ਜੀ ਦਾ ਵੀ ਮੈਸੇਜ ਆਇਆ ਸੀ ਕਿ ਉਹ ਤੁਹਾਨੂੰ ਪੁਲਿਸ ਇੱਕ ਆਈ ਥਿੰਕ ਯੈਲੋ ਸਟਿੱਕਰ ਹੁੰਦਾ ਵਾ ਉਹ ਲਾ ਦਿੰਦੀ ਆ, ਅਤੇ ਉਹਦਾ ਮਤਲਬ ਇਹ ਹੁੰਦਾ ਵੀ ਗੱਡੀ ਡਿਫੈਕਟਿਡ ਆ। ਸੋ ਉਹਦੇ ਵਿੱਚ ਤੁਸੀਂ ਫਿਰ ਉਹ ਫਿਲਮ ਜਿਹੜੀ ਲਵਾਉਣੀ ਆ ਪਹਿਲਾਂ ਰੋਡ ਵਰਦੀ ਲੈਣੀ ਆ, ਫਿਰ ਵਿਕ ਰੋਡ ਕੋਲੋਂ ਫਿਰ ਦੁਬਾਰਾ ਪਾਸ ਸਰਟੀਫਿਕੇਟ ਲੈਣਾ, ਫਿਰ ਤੁਸੀਂ ਰੋਡ 'ਤੇ ਚੜ੍ਹ ਸਕਦੇ ਹੋ। ਸੋ ਇਹ ਸਾਰਾ ਕੁਛ ਜਿਹੜਾ ਉਹ ਤੁਹਾਨੂੰ ਨਾ ਪੰਗਾ ਪਵੇ, ਹੈ ਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਨਾ ਇਸ ਸਫ਼ਰ ਦੇ ਥਰੂ ਲੰਘੀਏ, ਉਹਦੇ ਲਈ ਜ਼ਰੂਰੀ ਆ ਕਿ ਜੋ ਵਾਜਬ ਜਿਹਾ ਜੋ ਬਣਦਾ ਉਹੀ ਕੀਤਾ ਜਾਵੇ। ਹੁਣ ਮਤਲਬ ਮੇਰੇ ਜਿੱਦਾਂ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਉਹ ਕੰਫਿਊਜ਼ਿੰਗ ਨੇ, ਜੇ ਕੋਈ ਸਵਾਲ ਕੋਈ ਨਿਕਲਦਾ ਤਾਂ ਕੋਈ ਪੁੱਛ ਸਕਦਾ, ਜੇ ਮੰਨ ਲਓ ਕੋਈ ਕੰਫਿਊਜ਼ਨ ਰਹੀ ਆ ਅਤੇ ਆਈ ਥਿੰਕ ਯੂ ਕੈਨ ਆਸਕ ਮੋਟਾ ਮੋਟਾ ਜਿਹਾ, ਅਤੇ ਬਸ ਇਹ ਆ ਥੋੜ੍ਹਾ ਜਿਹਾ ਤੁਹਾਡੇ ਧਿਆਨ ਰੱਖਣ ਵਾਲੀਆਂ ਚੀਜ਼ਾਂ। ਸੋ
2: ਵੈਸੇ ਮੇਜਰਲੀ ਜਿਸਾ ਤੁਸੀਂ ਕਿਹਾ ਹੈ ਨਾ ਕਿ ਜੇ ਆਪਾਂ ਸਿੰਗਲ ਸੈਂਟੈਂਸ ਗੱਲ ਕਰੀਏ, ਆਲਮੋਸਟ ਉਹ ਸਾਰੀ ਮਸ਼ਹੂਰ ਕੰਪਨੀਆਂ ਜੋ ਕਾਰਜ਼ ਬਣਾਉਂਦੀਆਂ ਇੱਥੇ ਐਂਡ ਉਹੀ ਵਾਲੀ ਰੇਂਜ ਜੋ ਯੂਜੁਅਲ ਰੇਂਜ ਦੀਆਂ ਆਪਾਂ ਗੱਡੀਆਂ ਖਰੀਦਦੇ ਹਾਂ ਨੋਰਮਲ ਬੇਸਿਕ ਵੀ, ਉਹ ਸਾਰੇ ਪਹਿਲੇ ਹੀ ਇੱਕ ਲੀਗਲ ਲਿਮਿਟ ਵਾਲੀ ਟਿੰਟਿੰਗ ਕਰਕੇ ਦਿੰਦੇ ਪਏ ਅੱਜ ਕੱਲ੍ਹ ਗੱਡੀਆਂ।
0: ਸਾਰੇ ਨਹੀਂ,
2: ਅੱਛਾ
0: ਸਾਰੇ ਨਹੀਂ,
2: ਓਕੇ
0: ਹਾਂ, ਪਰ ਉਹਦੇ ਵਿੱਚ ਜਿਹੜੀ ਮੇਰਾ ਜਿੰਨਾ ਕੁ ਮੈਂ ਵੇਖਿਆ ਮੋਟਾ ਮੋਟਾ ਜਿਹਾ, ਜੇ ਮੈਂ ਆਪਣਾ ਪਰਸਨਲ ਤਜਰਬਾ ਵੀ ਵੇਖਾਂ ਅਤੇ ਜਿਹੜੀ ਬੈਕ ਵਾਲੀਆਂ ਨੇ ਨਾ ਪੈਸੰਜਰ ਵਾਲੀਆਂ ਜਿਹੜੀਆਂ ਵਿੰਡੋ, ਉਹ ਲਗਭਗ ਹੁਣ ਜ਼ਿਆਦਾਤਰ ਗੱਡੀਆਂ ਜਿਹੜੀਆਂ ਨੇ ਉਹ ਲੀਗਲ ਕਰਕੇ ਪਿੱਛੋਂ ਹੀ ਦੇਣ ਲੱਗ ਪਈਆਂ। ਪਰ ਫਿਰ ਮੈਂ ਕਹੂੰਗਾ ਸਾਰੀਆਂ
2: ਨਹੀਂ,
0: ਹੈ ਨਾ, ਪਰ ਜਿਹੜੇ ਅਗਲੇ ਨੇ ਉਹਨਾਂ 'ਚ ਥੋੜ੍ਹੀ ਜਿਹੀ ਗੁੰਜਾਇਸ਼ ਹੁੰਦੀ ਹੈ। ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਜਿਹੜੇ ਅਗਲੇ ਨੇ ਉਹਦੇ ਵਿੱਚੋਂ 35%, ਹੁਣ 35% ਫਿਲਮ ਨਹੀਂ ਆ, 35% ਆ ਰੋਸ਼ਨੀ,
2: ਰੋਸ਼ਨੀ
0: ਜੇ ਮੰਨ ਲਓ 100% ਰੋਸ਼ਨੀ ਆ ਅਤੇ ਉਹਨੂੰ ਤੁਸੀਂ ਮੰਨ ਲਓ 35 ਚੋਂ 100 ਚੋਂ 35 ਮਾਈਨਸ ਕਰ ਲਓ, 19% ਤੁਸੀਂ ਬਲੋਕ ਮਾਰ ਸਕਦੇ ਹੋ,
2: 65%
0: ਮੰਨ ਲਓ ਤੁਸੀਂ ਬਲੋਕ ਮਾਰ ਸਕਦੇ ਹੋ, 35% ਰੋਸ਼ਨੀ ਜਿਹੜੀ ਆ ਉਹ ਥਰੂ ਆਉਣੀ ਚਾਹੀਦੀ ਹੈ, ਕਿਉਂਕਿ ਉਹ ਜਿਹੜੀ ਆ ਉਹ ਵਿਜ਼ੀਬਿਲਿਟੀ ਦੇ ਵੀ ਉਹ ਆ। ਅੱਛਾ, ਕਈਆਂ ਨੂੰ ਇਹ ਵੀ ਵਹਿਮ ਹੈ, ਜਿੱਦਾਂ ਮੈਂ ਥੋੜ੍ਹਾ ਜਿਹਾ ਚੈੱਕ ਕਰ ਰਿਹਾ ਸੀ ਹੋਰ ਲੋਕਾਂ ਅੱਗੇ ਚੱਲ ਕੇ, ਅਤੇ ਇੱਕ ਆਰਟੀਕਲ ਇਹ ਵੀ ਕਹਿੰਦਾ ਕਿ ਜਿਹੜਾ ਲੋਕਾਂ ਨੂੰ ਵਹਿਮ ਹੈ ਨਾ ਇਸ ਚੀਜ਼ ਦਾ ਕਿ ਸਾਡੀ ਗੱਡੀ ਜਿਹੜੀ ਆ ਉਹ ਅੰਦਰੋਂ ਤਪਦੀ ਆ, ਜਦੋਂ ਆਪਾਂ ਜੇ ਘੱਟ ਕਰਾਉਂਦੇ ਹਾਂ ਅਤੇ ਅੰਦਰ ਗਰਮੀ ਟਰੈਪ ਹੋ ਜਾਂਦੀ ਆ ਅਤੇ ਉਹ ਤਪਦੀ ਉਹ ਅੰਦਰ ਸੋਰੀ ਅੰਦਰ ਜਿਹੜੀ ਸੂਰਜ ਦੀਆਂ ਕਿਰਨਾਂ ਆਉਂਦੀਆਂ ਅਤੇ ਗੱਡੀ ਅੰਦਰੋਂ ਤਪਦੀ, ਇਸ ਕਰਕੇ ਅਸੀਂ ਕਰਵਾਈਏ। ਪਰ ਉਹ ਇਹ ਕਹਿੰਦੇ ਕਿ ਇਹ ਸਗੋਂ ਉਲਟ ਹੁੰਦਾ ਵਾ, ਮੰਨ ਲਓ ਰੋਸ਼ਨੀ ਅੰਦਰ ਆਈ, ਤੁਸੀਂ ਬਹੁਤ ਜ਼ਿਆਦਾ ਤੁਸੀਂ ਕਰਵਾਈ ਆ ਡਾਰਕ, ਅਤੇ ਜਿਹੜੀ ਗਰਮੀ ਆ ਉਹ ਅੰਦਰ ਟਰੈਪ ਹੋ ਜਾਂਦੀ
2: ਆ,
0: ਸੋ ਉਲਟਾ ਅੰਦਰ ਸਫੋਕੇਸ਼ਨ ਵੱਧ ਤੁਹਾਨੂੰ, ਏ ਸੀ ਅੰਦਰ ਵੱਧ ਤੁਹਾਨੂੰ ਜਿਹੜੀ ਉਹਦੀ ਜ਼ੋਰ ਲੱਗੂਗਾ ਏ ਸੀ ਦਾ, ਹੈ ਨਾ, ਏ ਸੀ ਦਾ ਹੋਰ ਤੁਸੀਂ ਜ਼ੋਰ ਲਵਾਓਗੇ, ਇੱਕ ਉਹਨੂੰ ਸਹੀ ਸੀਮਤ ਤੁਹਾਨੂੰ ਉਹਦੇ ਵਿੱਚ ਰੱਖੋਗੇ, ਅਤੇ ਇਹ ਜਿਹੜੀ ਮਾਤਰਾ ਕੱਢੀ ਗਈ ਆ ਇਹ ਇਸ ਹਿਸਾਬ ਦੇ ਨਾਲ ਕੱਢੀ ਗਈ ਆ ਵੀ ਤੁਹਾਡੀ ਗੱਡੀ ਕੂਲ ਠੰਡੀ ਰਹੂਗੀ, ਕੂਲ ਰਹੂਗੀ ਤੁਹਾਡੀ, ਵੀ ਉਹ ਵੀ ਇੱਕ ਤੁਹਾਡਾ ਕਹਿ ਲਓ ਤੁਸੀਂ ਵੀ ਵਹਿਮ ਭਰਮ ਹੈ।
2: ਲਾਈਟਰ ਵੀ ਤਾਂ ਥੋੜ੍ਹੀ ਜਿਹੀ ਵੈਂਟੀਲੇਸ਼ਨ ਚਾਹੀਦੀ ਹੋਏਗੀ, ਸਹੀ ਗੱਲ ਆ ਤੁਹਾਡੀ।
0: ਹਾਂਜੀ, ਸੋ ਇਹ ਤੁਹਾਡੇ ਉਹ ਨੇ, ਜੇਕਰ ਹੁਣ ਕਿਸੇ ਦਾ ਕੋਈ ਇਸ ਸੰਬੰਧ ਦੇ ਵਿੱਚ ਕੋਈ ਸਵਾਲ ਹੈ ਤਾਂ ਉਹ ਤੁਸੀਂ ਪੁੱਛ ਸਕੋ, ਮੈਂ ਫਿਲਹਾਲ ਜਿਹੜਾ ਆਪਣਾ ਪੇਜ ਆ ਉਹ ਖੁੱਲ੍ਹਾ ਹੀ ਰਹਿਣ ਦਿੰਦਾ ਇਹ ਵਾਲਾ, ਅਤੇ ਜੇਕਰ ਕੋਈ ਕਿਸੇ ਦਾ ਸਵਾਲ ਹੋਊਗਾ ਤਾਂ ਫਿਰ ਆਪਾਂ ਉਸ ਹਿਸਾਬ ਦੇ ਨਾਲ ਆਪਾਂ ਦੁਬਾਰਾ ਗੱਲ ਕਰ ਲਾਂਗੇ। ਵੈਸੇ ਸਿੱਧਾ ਸਿੱਧਾ ਜਿਹਾ ਮੋਟਾ ਮੋਟਾ ਜਿਹਾ ਕੰਮ ਹੈ, ਫਰੰਟ ਨੂੰ ਤੁਸੀਂ ਛੇੜਨਾ ਨਹੀਂ ਆ, ਜਿਹੜੀਆਂ ਅਗਲੀਆਂ ਨੇ ਸੀਟਾਂ ਉਹ ਤੁਸੀਂ 35% ਰੋਸ਼ਨੀ ਉਹ 'ਚ ਥਰੂ ਹੋਣੀ ਚਾਹੀਦੀ ਹੈ, ਅਤੇ ਜਿਹੜੀਆਂ ਉੱਤੋਂ ਪਿਛਲੇ ਸ਼ੀਸ਼ੇ ਨੇ ਉਹ 20%, ਅਤੇ ਜਿਹੜਾ ਪਿਛਲਾ ਰੀਅਰ ਵਿੰਡੋ ਆ ਬੈਕ ਵਾਲੀ ਉਹ ਤੁਹਾਡੀ ਉਹ ਵੀ 20%, ਅਤੇ ਜੇਕਰ ਤੁਸੀਂ ਨੋਰਦਰਨ ਟੈਰੀਟਰੀ ਦੇ ਵਿੱਚ ਹੋ ਤਾਂ ਫਿਰ ਜਿਹੜਾ ਪਿਛਲਾ ਸ਼ੀਸ਼ਾ ਅਤੇ ਜਿਹੜੀਆਂ ਪਿਛਲੀਆਂ ਵਿੰਡੋ ਨੇ ਉਹ ਤੁਹਾਡੀਆਂ 15%, ਬਾਕੀ ਸਾਰਾ ਕੁਛ ਜਿਹੜਾ ਉਹ ਸੇਮ। ਸੇਮੋ ਸੇਮ। ਸੋ ਇਹ ਨੇ ਰੂਲ, ਅਤੇ ਜੇਕਰ ਹੋਰ ਕਿਸੇ ਨੂੰ ਕੁਛ ਹੋਰ ਵਧੇਰੇ ਪਤਾ ਕਿਸੇ ਦਾ ਕੋਈ ਵਾਹ ਵਾਸਤਾ ਪਿਆ ਤਾਂ ਉਹ ਪਲੀਜ਼ ਤੁਸੀਂ ਜ਼ਰੂਰ ਦੱਸ ਦਿਓ। ਕਹਿੰਦੇ ਕਿ ਭਾਅ ਜੀ ਟਿੰਟਿੰਗ ਕਰਵਾ ਕੇ ਸਰਟੀਫਿਕੇਟ ਜ਼ਰੂਰ ਲਵੋ ਕਿ ਲੀਗਲ ਲਿਮਿਟ ਵਾਲੀ ਹੈ। ਐਂਡ ਬਾਕੀ ਇੱਕ ਕੁਐਸਚਨ ਸੀ ਕਿ ਲੀਗਲ ਟਿੰਟ ਹੋਈ ਗੱਡੀ ਦੇ ਉੱਤੇ ਸਨਸ਼ੇਡ ਲਗਾ ਸਕਦੇ ਕਿ ਨਹੀਂ, ਉਹ ਜ਼ਰੂਰ ਸਕਸ਼ਨ ਕੱਪ ਵਾਲੇ ਉਹ ਜਿਹੜੇ ਹੁੰਦੇ ਨੇ, ਇਹਦੇ ਬਾਰੇ ਵੀ ਮੈਂ ਤੁਹਾਨੂੰ ਵੇਖ ਕੇ ਦੱਸੂਗਾ। ਪਰ ਜਿੰਨਾ ਕੁ ਮੈਨੂੰ ਪਤਾ ਵਾ ਵੀ ਜੇਕਰ ਆਪਾਂ ਜੇ ਤਾਂ ਵਿਦ ਰੀਜ਼ਨ ਆਪਾਂ ਮੰਨ ਲਓ ਇੱਕ ਪਾਸੇ ਨੂੰ ਬੱਚਾ ਵਾ ਅਤੇ ਉੱਥੇ ਆਪਾਂ ਲਾਏ ਤਾਂ ਉਹ ਚੀਜ਼ ਸਮਝ ਆਉਂਦੀ ਆ, ਪਰ ਜੇ ਕੋਮਨ ਵੈਸੇ ਸੈਂਸ ਦੀ ਗੱਲ ਕਰੀਏ ਤਾਂ ਜੇ ਆਪਾਂ ਚਾਰ ਚਫੇਰੇ ਐਵੇਂ ਉਹ ਨਿੱਪਲ ਜੇ ਲਾ ਲਾ ਕੇ ਸਾਰੀ ਗੱਡੀ ਢੱਕੀ ਆ ਅਤੇ ਉਹਦੀ ਕੋਈ ਸੈਂਸ ਨਹੀਂ ਬਣਦੀ। ਉਹ ਪਤਾ ਨਹੀਂ ਕਈਆਂ ਨੂੰ ਉਹ ਵੀ ਪਤਾ ਨਹੀਂ ਕਿਉਂ ਲੱਗਦਾ ਵੀ ਆਪਾਂ ਇੱਦਾਂ ਕਰਾਂਗੇ, ਅਤੇ
2: ਮੈਨੂੰ ਸਗੋਂ ਬੜਾ ਇਰੀਟੇਟਿੰਗ ਜਿਹਾ ਲੱਗਦਾ ਉਹ, ਇਸ ਤਰ੍ਹਾਂ ਲੱਗਦਾ ਕਿ ਨਾਲ ਹੀ ਕੁਝ ਜੁੜਿਆ ਪਿਆ ਬਿਨਾਂ ਗੱਲੋਂ, ਮਤਲਬ ਟਵੀਚ ਇਟ ਸੋਨ ਆ।
0: ਹਾਂ,
2: ਪਰ ਉਹ ਹੈ ਥੋੜ੍ਹੀ ਵੀਅਰਡ ਚੀਜ਼ ਹੀ ਹੈ,
0: ਨਹੀਂ ਹੈ ਤਾਂ ਇੱਦਾਂ ਹੀ। ਵੈਸੇ ਉਹ ਚੀਜ਼ ਜਿਹੜੀ ਆ ਮੈਂ ਮਤਲਬ ਇਹਨੂੰ ਉਹ ਨਹੀਂ ਕਰ ਰਿਹਾ 100% ਉਹਦੇ ਨਾਲ, ਪਰ ਜਿੰਨੀ ਕੁ ਮੈਨੂੰ ਆਈਡੀਆ ਜਿਹਾ ਵਾ ਕਿ ਜਦੋਂ ਤੁਸੀਂ ਗੱਡੀ ਖਿਲਾਰੀ ਹੁੰਦੀ ਆ ਉਦੋਂ ਤੁਸੀਂ ਉਦੋਂ ਲਈ ਹੁੰਦੀ ਆ ਉਹ ਵੀ ਤੁਹਾਡੀ ਗੱਡੀ ਦੇ ਅੰਦਰ ਤਪੇ ਨਾ, ਪਰ ਜਦੋਂ ਤੁਸੀਂ ਡਰਾਈਵ ਕਰਦੇ ਹੋ ਉਦੋਂ ਨਹੀਂ ਤੁਸੀਂ ਉਹ ਯੂਜ਼ ਕਰ ਸਕਦੇ, ਕਿਉਂਕਿ ਡਰਾਈਵਰ ਨੇ ਹੈਡ ਚੈੱਕ ਕਰਨਾ ਦਿਸ ਦੈਟ, ਉਹ ਸਾਰਾ ਕੁਛ ਜਿਹੜਾ ਉਹ ਬਲੋਕ ਹੁੰਦਾ ਅਤੇ ਇਸ ਵਜ੍ਹਾ। ਪਰ ਫਿਰ ਵੀ
2: ਮੈਂ ਦੇਖਿਆ ਕਾਫੀ ਲੋਕਾਂ ਨੇ ਕਾਰ ਖੜੀ ਕੀਤੀ ਹੁੰਦੀ ਉਹ ਟਿਨ ਫੋਇਲ ਟਾਈਪ ਫਰੰਟ 'ਤੇ ਵੀ,
0: ਉਹ ਵੀ ਖੜੀ ਦੇ ਸਮੇਂ ਨਾ,
2: ਹਾਂ ਖੜੀ ਦੇ ਸਮੇਂ ਉਹ ਵੀ ਰੱਖ ਕੇ ਜਾਂਦੇ, ਮਤਲਬ ਸਮਝੋ ਜੇ ਇਹ ਇਸ਼ੂ ਹੈ ਕਿ ਕਾਰ ਖਲੋਤੀ 'ਚ ਗਰਮ ਹੋ ਜਾਂਦੀ, ਤਾਂ ਮੇਰੇ ਖਿਆਲ ਨਾਲ ਉਹ ਚੀਜ਼ ਵੀ ਤੁਸੀਂ ਦੇਖ ਸਕਦੇ ਹੋ ਕਿ ਫੋਰ ਦੈਟ ਪਰਪਸ, ਕਈਆਂ ਦਾ ਹੁੰਦਾ ਹੋਏਗਾ ਨਾ ਕਿ ਕਾਰ ਬਾਹਰ ਖਲੋਤੀ ਰਹਿੰਦੀ 6-7 ਘੰਟੇ।
0: ਨਹੀਂ ਵਾਕਈ ਬਹੁਤ ਤਪ ਜਾਂਦੀ ਕਿਸ਼ਨ, ਮੰਨ ਲਓ ਤੁਸੀਂ ਕਿਸੇ ਬੰਦੇ ਨੇ ਜੌਬ 'ਤੇ ਜਾਣਾ ਉਹਦੀ 4-5 ਘੰਟੇ ਦੀ ਸ਼ਿਫਟ, ਇੰਨੀ ਕੁ ਜ਼ਿਆਦਾ ਗਰਮੀ ਹੁੰਦੀ, ਮੰਨ ਲਓ 30+ ਤਾਪਮਾਨ ਆ ਹੈ ਨਾ, ਅਤੇ ਗੱਡੀ 'ਚ ਤਾਂ ਮੁੜ ਕੇ ਆ ਕੇ ਤਾਂ ਬੰਦਾ ਜੀ ਕਰਦਾ ਵੀ ਮੈਂ ਹੁਣ ਨਾ
2: ਨਹੀਂ ਸਹੀ ਗੱਲ
0: ਕੋਈ ਹੋਰ ਬਹਿ ਜੇ ਮੈਂ ਚਲਾ ਲਾਂ
2: ਸਟੀਅਰਿੰਗ ਨੂੰ ਵੀ ਹੱਥ ਲੱਗ ਰਿਹਾ। ਸੌ ਗੱਲਾਂ ਦੀ ਗੱਲ ਹੋ ਗਈ, ਸਹੀ ਗੱਲ ਹੈ, ਇਦਾਂ
0: ਹੀ ਹੁੰਦਾ,
2: ਐਬਸੋਲੂਟਲੀ ਰਾਈਟ,
0: ਇਦਾਂ ਹੁੰਦਾ। ਇਹ ਕਿਹੜਾ ਵੀ ਸਾਈਕਲ ਹੈ ਵੀ ਆਪਾਂ ਖਲੋ ਕੇ ਚਲਾ ਲਾਂਗੇ, ਹੁੰਦਾ ਹੈ ਨਾ ਉੱਥੇ ਗਰਮੀਆਂ 'ਚ,
2: ਗਰਮੀਆਂ 'ਚ ਸਾਈਕਲ ਨਾਲ ਇਹੀ ਸੀ,
0: ਸਕੂਲੋਂ ਆਉਣਾ ਖਲੋ ਕੇ ਚਲਾ ਲੈਣਾ,
2: ਸਵੈਗ ਹੈ ਜੀ ਸਵੈਗ ਹੈ, ਇਹ ਤੇ ਬੈਨ ਨਹੀਂ ਹੋ ਰਿਹਾ,
0: ਗੱਡੀ ਤੇ ਖਲੋ ਕੇ ਵੀ ਨਹੀਂ ਚਲਾਈ ਜਾ ਸਕਦੀ,
2: ਇਹ ਗੱਲ ਠੀਕ,
0: ਇਹ ਸਮੱਸਿਆ ਹੈਗੀ ਹੈ ਥੋੜੀ। ਸੋ ਚਲੋ ਐਨੀਵੇ, ਤੇ ਆਪਾਂ ਟਾਈਮ ਵੇਖ ਲਈ,
2: ਟਾਈਮ ਦੇਖੋ ਕਿਆ ਟਾਈਮ ਹੈ,
0: ਹਾਂ ਟਾਈਮ ਠੀਕ ਹੈ, ਟਾਈਮ ਠੀਕ ਹੈ, ਟਾਈਮ ਹੋ ਹੀ ਗਿਆ ਵਾ, ਟਾਈਮ ਠੀਕ ਆ। ਕੁਛ ਕੁ ਮੈਸੇਜ ਤੇ ਫਿਰ ਆਪਾਂ ਆ ਕੇ ਆਪਾਂ
2: ਇਦਾਂ ਗੱਲਾਂ ਬਾਤਾਂ
0: ਜਿਹੜੀ ਮੇਨ ਗੱਲ ਹੈ ਮੁੱਦੇ ਦੀ ਆ ਕੇ ਕਰਦੇ ਹਾਂ। ਸਿਮਰਨ ਜੀ ਕਹੇ ਕਨਾਈਟਿਕ ਹਾਂਡਾ ਤੇ ਹੋਂਡਾ ਐਕਟਿਵ ਗਰਲਸ ਫਸਟ ਚੋਇਸ, ਓਕੇ। ਤੇ ਟਾਈਗਰ ਜੀ ਕਹਿੰਦੇ ਆਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਹੋਣਗੇ, ਤੇ ਕੱਲ੍ਹ ਦਾ ਡਿਨਰ ਵਾਜ ਚਨੇ ਟਰਨਡ ਡਾਰਕ ਗ੍ਰੇ, ਹੈ ਚਨੇ ਟਰਨਡ ਡਰਾਕ ਡਾਰਕ ਗ੍ਰੇ ਵਿਦ ਟੀ ਬੈਗ, ਅੱਛਾ ਬੀਂਗ ਚਨੇ, ਵਾਹ ਤੁਸੀਂ ਇਹ ਵੀ ਦੱਸ ਦਿਓ ਭਿਉਂਏ ਕਿੰਨਾ ਚਿਰ ਹੀ, ਇਹ ਦੱਸ ਦਿਓ ਕਿੰਨੀਆਂ ਸੀ, ਤੁਸੀਂ ਇੱਦਾਂ ਲਿਖੋ ਨਾ ਆਫਟਰ 7 ਸਿਟੀਜ਼,
2: ਓ ਸਿਟੀਜ਼,
0: ਹਾਂ ਕੁਛ ਮਤਲਬ ਕੁਛ ਤਾਂ ਐਕਸਟਰਾ ਹੋਵੇ। ਨਹੀਂ ਥੈਂਕ ਯੂ ਤੁਹਾਡਾ, ਥੈਂਕ ਯੂ ਟਾਈਗਰ ਜੀ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ 187 ਹੋ ਗਿਆ ਰੇਟ, ਅਤੇ ਧੰਨਵਾਦ ਤੁਹਾਡਾ। ਲੱਕੀ ਜੀ ਕਹਿੰਦੇ ਕਿ ਗੁੱਡ ਮੋਰਨਿੰਗ, ਘਰਦਿਆਂ ਨੂੰ ਕਹਿੰਦੇ ਕਿਹਾ ਮੈਂ ਡਿਪਰੈਸ਼ਨ 'ਚ ਆ ਰਿਹਾ ਅਤੇ ਅੱਗੋਂ ਕਹਿੰਦੇ ਘਰ ਦਾ ਕੰਮ ਕਰਾ ਜਾਂ ਫਿਰ ਜਿੱਥੇ ਮਰਜ਼ੀ ਜਾ,
2: ਕੰਮ ਤਾਂ ਕਰਾਉਣਾ ਜ਼ਰੂਰੀ ਹੈ,
0: ਡਿਪਰੈਸ਼ਨ 'ਚ ਜਾ ਰਿਹਾ ਤੂੰ ਗੱਲ ਵੱਖਰੀ। ਸਤਿ ਸ਼੍ਰੀ ਅਕਾਲ ਜੀ ਮਨਜੀਤ ਬਟਾਲਾ ਜੀ, ਅਤੇ ਮਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸਰੋਤਿਆਂ ਦੇ ਲਈ ਸਮਾਈਲ ਦੇ ਨਾਲ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ, ਰਾਜ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਇੱਧਰ ਜਪਾਨ 'ਚ ਕਹਿੰਦੇ ਕਿ ਸਭ ਨੂੰ ਓਕੇ, ਮੈਨੂੰ ਸਮਝ ਨਹੀਂ ਲੱਗੇ ਜੀ, ਧੰਨਵਾਦ ਤੁਹਾਡਾ। ਨਰਿੰਦਰ ਸਿੰਘ ਜੀ ਕਹਿੰਦੇ ਨੇ ਕਾਇਮ ਲਿਸਨਿੰਗ ਸੱਤ ਰੰਗ ਦਾ ਲਿਸ਼ਕਾਰਾ, ਬੜੀ ਸੋਹਣੀ ਗੱਲ ਹੈ ਜੀ, ਧੰਨਵਾਦ ਤੁਹਾਡਾ। ਅਤੇ ਤੁਸੀਂ ਮਤਲਬ ਰੇਡੀਓ 'ਤੇ ਮੈਸੇਜ ਕਰਕੇ ਦੱਸ ਰਹੇ ਹੋ ਵੀ ਮੈਂ ਤੁਹਾਨੂੰ ਨਹੀਂ ਸੁਣ ਰਿਹਾ, ਮੈਂ ਸੱਤ ਰੰਗ ਦਾ ਆਫਟਰ ਐਨੀ ਮੋਡੀਫਿਕੇਸ਼ਨ ਯੂ ਹੈਵ ਟੂ ਨੋਟੀਫਾਈਡ ਡੀਓਟੀ, ਅਦਰਵਾਈਜ਼ ਯੂ ਮਾਈਟ ਗੈਟ ਟ੍ਰਬਲ ਵਿਦ ਇੰਸ਼ੋਰੈਂਸ। ਵੇਖੋ ਹੈ ਤੇ ਇਨਡਾਇਰੈਕਟਲੀ ਇੱਥੇ ਵੀ ਉਹੀ ਹੋਇਆ, ਪਰ ਉਹ ਵੱਖਰੀ ਗੱਲ ਹੈ ਵੀ ਵੇਖੋ ਇੰਸ਼ੋਰੈਂਸ ਇੱਕ ਇੱਦਾਂ ਦੀ ਚੀਜ਼ ਆ, ਉਹਨਾਂ ਨੇ ਜਦੋਂ ਤੁਸੀਂ ਕਰਾਉਣੀ ਆ ਪੋਲਿਸੀ ਉਹਨਾਂ ਨੇ ਕੁਛ ਨਹੀਂ ਪੁੱਛਣਾ ਤੁਹਾਨੂੰ, ਉਹਨਾਂ ਕਹਿਣਾ ਪੈਸੇ ਦਿਓ, ਹਾਂਜੀ ਠੀਕ ਆ,
2: ਪਲੀਜ਼ ਸਰ ਪਲੀਜ਼,
0: ਉਹਨਾਂ ਨੇ ਉਦੋਂ ਪੁੱਛਣਾ ਜਦੋਂ ਤੁਸੀਂ ਕਲੇਮ ਲਿਆ। ਸੋ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਥੇ ਤੁਹਾਡੀ ਆਪਣੀ ਜ਼ਿੰਮੇਵਾਰੀ ਹੋ ਗਈ, ਗੱਡੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ, ਅਤੇ ਇੱਥੇ ਥੋੜ੍ਹੀ ਜਿਹੀ ਜਿਹੜੀ ਤੁਸੀਂ ਦੱਸ ਰਹੇ ਹੋ ਉਹ ਫਿਰ ਇੱਕ ਸਟੈਪ ਜਿਹੜਾ ਉਹ ਸਗੋਂ ਸਾਡੇ ਫੇਵਰ ਦਾ ਸਟੈਪ ਆ, ਉਹ ਫੇਵਰ ਦਾ ਹੀ ਹੋ ਗਿਆ।
2: ਬਿਲਕੁਲ ਠੀਕ ਗੱਲ ਆ।
0: ਹੁਣ ਮੰਨ ਲਓ ਜੇ ਕਿਸੇ ਨੂੰ ਨਹੀਂ ਪਤਾ ਤੇ ਉਹ ਐਵੇਂ ਨਜਾਇਜ਼ ਬਾਅਦ ਚੋਂ ਫਸ ਜਾਵੇ। ਸਤਿ ਸ਼੍ਰੀ ਅਕਾਲ ਭਾਜੀ, ਕਹਿੰਦੇ ਕਿ ਜਿਮੀ ਸ਼ੇਰਗਿੱਲ ਨੇ ਵੀ ਪ੍ਰਮੋਟ ਕੀਤਾ ਹੋਂਡਾ ਤੇ ਕਹਿੰਦੇ ਛੱਡਣਾ ਵੀ ਆ, ਓਕੇ ਕਾਲਜ ਵਿੱਚ ਪੜ੍ਹਨਾ ਵੀ ਆ। ਅੱਛਾ ਅੱਛਾ, ਓਕੇ ਹੋਂਡੇ ਤੇ ਚੜ੍ਹਨਾ ਵੀ ਆ, ਕਾਲਜ ਤੇ ਪੜ੍ਹਨਾ ਵੀ ਆ, ਓਕੇ ਇੱਦਾਂ ਦਾ ਗਾਣਾ ਹੈਗਾ ਸੀ ਨਾ ਕੁਛ। ਤੇ ਐਵੇਂ ਮੈਂ ਐਨਕ ਕਾਹਦੀ ਲਾਈ, ਮੈਨੂੰ ਦਿਖੇ ਨਾ ਤੇਰੀ ਪਰਛਾਈ, ਮੇਰੀ ਜਿੰਦ ਤੇਰੇ ਨਾਲ ਸੀ ਸਮਾਈ, ਤੇ ਦਿਲ ਮੇਰੇ ਵਿੱਚ ਵੱਧ ਗਈ ਤਨਹਾਈ, ਤੇਰੇ ਬਿਨਾਂ ਨਹੀਂ ਕੋਈ ਮੇਰੀ ਸੁਣਵਾਈ, ਤੇ ਵੇ ਮੈਂ ਐਨਕ ਕਾਹਦੀ ਲਾਈ, ਤੇਰੀ ਅਲੋਪ ਹੋ ਗਈ ਪਰਛਾਈ।
2: ਵਾਹ ਖੂਬਸੂਰਤ,
0: ਵਾਹ ਕੁਮਨ ਸਾਹਿਬ ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਬੱਚੇ ਚੜੇ ਫਿਰਦੇ ਨੇ ਸਫਾਈਦਿਆਂ ਦੇ ਉੱਤੇ, ਧੰਨਵਾਦ। ਤੁਸੀਂ ਸੋਹਣੀ ਟ੍ਰੇਨਿੰਗ ਕਰਵਾ ਰਹੇ ਹੋ ਤੁਸੀਂ ਗੁਰਜੀਤ ਜੀ, ਬਹੁਤ ਵਧੀਆ। ਚਲੋ ਬੱਚੇ ਐਟਲੀਸਟ ਐਕਸਪਲੋਰ ਕਰ ਰਹੇ ਨੇ, ਮੈਂ ਸਵੇਰੇ ਸਵੇਰੇ ਨਾ ਤਿਆਰ ਹੋ ਕੇ ਐਂ ਵਧੀਆ ਪਟਕੇ ਛਟਕੇ ਬੰਨ ਕੇ ਪੂਰੀਆਂ ਟੋਰਾਂ ਸ਼ੋਰਾਂ ਕੱਢ ਕੇ ਇਹਦੇ ਸਾਈਕਲ ਲੈ ਕੇ ਤੁਰ ਪੈਂਦੇ ਆ ਟਾਈਮ ਨਾਲ, ਜਿੱਥੇ ਬਹੁਤ ਸਾਰੇ ਘਰੀ ਬੈਠੇ ਵਹਿੰਦੇ ਰਹਿੰਦੇ ਹੋਣਗੇ ਵੀ ਹੋ ਹਾਲੇ ਦਿਨ ਹੀ ਚੱਜ ਨਾ ਚੜਿਆ, ਹੁਣ ਧੁੱਪ ਜ਼ਿਆਦੀ ਹੋ ਗਈ ਆ, ਹੁਣ ਰੋਟੀ ਦਾ ਟਾਈਮ ਹੋ ਗਿਆ ਵਾ,
2: ਗੱਲ ਠੀਕ ਹੈ,
0: ਹੁਣ ਸੁਸਤੀ ਪੈ ਗਈ ਆ,
2: ਸੁਸਤੀ ਪੈ ਗਈ,
0: ਹਾਂ ਹੁਣ ਚਾਹ ਪੀਣੀ ਆ, ਤੇ ਇੱਦਾਂ ਹੀ ਸਾਰਾ ਦਿਨ ਕੱਢ ਲੈਂਦੇ,
2: ਦਿਨ ਨਿਕਲ ਗਿਆ। ਚੱਲ ਕੱਲ ਸਹੀ,
0: ਹਾਂ ਵਧੀਆ। ਸਵੇਰੇ ਸਵੇਰੇ ਤੁਸੀਂ ਜਿਹੜਾ ਇਹ ਇੱਕ ਤਰ੍ਹਾਂ ਨਾਲ ਪੋਨੀ ਆ, ਬੱਚਿਆਂ ਨੂੰ ਲੈ ਕੇ ਜਾਣਾ ਐਕਸਪਲੋਰ ਕਰਨਾ। ਤੇ ਕਰਨ ਜੀ ਕਹਿੰਦੇ ਕਿ ਉਸਤਾਦ ਜੀ ਤੁਸੀਂ ਸ਼ੁੱਕਰਵਾਰ ਫੇਲ ਕਰ ਦਿੰਦੇ ਹੋ ਵੀਰ ਜੀ, ਓਕੇ ਮਾਹੌਲ ਹੋ ਗਿਆ, ਓਕੇ ਵੀਰਾ ਜੀ ਪੀਕ ਤੇ ਜਾਣੇ ਲਈ ਸਟੇ ਕਰਨੇ ਲਈ ਆਪਣੇ ਥਾਪੜਾ ਦੇ ਕੇ ਤੋਰਿਆ ਜਾਂਦਾ, ਧੰਨਵਾਦ ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਰਮਨਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਸਾਰੇ ਲਿਸਨਰਸ ਵੈਰੀ ਗੁੱਡ ਮੋਰਨਿੰਗ, ਅਤੇ ਕਹਿੰਦੇ ਕਿ ਬਿਊਟੀਫੁਲ ਸੌਂਗ ਇੰਜੋਏ ਕਰ ਰਹੇ ਹਾਂ, ਕਹਿੰਦੇ ਕਿ ਲਾਫਟਰ ਥੈਰੇਪੀ ਵੀ ਇੰਜੋਏ ਕੀਤੀ ਅਤੇ ਖਬਰਾਂ ਵੀ ਇੰਜੋਏ ਕੀਤੀਆਂ, ਧੰਨਵਾਦ ਜੀ ਤੁਹਾਡਾ, ਅਤੇ ਬਹੁਤ ਬਹੁਤ ਸ਼ੁਕਰੀਆ। ਮਨਜੀਤ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਹਨ, ਜਸਪ੍ਰੀਤ ਸਿੰਘ ਸਹੋਤਾ ਜੀ ਧੰਨਵਾਦ ਤੁਹਾਡਾ, ਅਤੇ ਸੁਖਵਿੰਦਰ ਭੈਣ ਜੀ, ਗੁਰਸੇਵਕ ਸਿੰਘ ਸਿੱਧੂ ਜੀ, ਕਿਉਂਕਿ ਅੱਜ ਮੈਸੇਜ ਆਪਾਂ ਸਵੇਰ ਦੇ

0: ਹਾਂ ਤੇਗ ਦਾ ਜਨਮਦਿਨ ਹੈ ਇਹ ਤਾਂ ਹੋ ਗਈ ਇੰਪੋਰਟੈਂਟ ਵਾਲੇ ਹੈ ਨਾ ਅਤੇ ਵੈਰੀ ਇੰਪੋਰਟੈਂਟ ਵਾਲੇ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ ਉਹ ਵੀ ਇੰਪੋਰਟੈਂਟ ਨੇ
1: ਠੀਕ ਹੈ ਅਤੇ
0: ਆਪਾਂ ਇੱਕ ਬ੍ਰੇਕ ਲੈ ਕੇ ਹੁਣ ਵਾਪਸੀ ਕਰਦੇ ਹਾਂ ਜੀ ਆ ਕੇ ਹੁੰਦੀਆਂ ਨੇ ਬਾਕੀ ਦੀਆਂ ਗੱਲਾਂ ਬਾਤਾਂ ਰੇਡੀਓ ਹਾਂਜੀ 1674 AM

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਚਲੇ ਜਾਂਦੇ ਘਰ ਵਗੈਰਾ ਕਿ ਹਨਾ ਕਾਲਜ 'ਚ ਰਹਿਣਾ ਜਾਂ ਫਿਰ ਆਪਣਾ ਵੱਖਰਾ ਰਹਿਣਾ ਕਿ 85% ਲੋਕ ਨਹੀਂ ਜਾ ਕੇ ਰਾਜ਼ੀ ਕੋਸਟ ਆਫ ਲਿਵਿੰਗ ਕ੍ਰਾਈਸਿਸ ਨੇ। ਸੈਕਿੰਡਲੀ ਇਹ ਕਿ ਇਹੀ ਵਾਲਾ ਜਿਹੜਾ ਪੂਰਾ ਪੂਰਾ ਸਟਰਕਚਰ ਹੈ ਯੰਗ ਅਡਲਟਸ ਦਾ 18 to 29 ਦੀ ਏਜ ਵਾਲਾ, ਉਹ ਬਹੁਤ ਜ਼ਿਆਦਾ ਫਟੀਗ ਮਹਿਸੂਸ ਕਰ ਰਿਹਾ, ਲੋ ਔਨ ਐਨਰਜੀ ਮਹਿਸੂਸ ਕਰ ਰਿਹਾ ਤੇ ਬਹੁਤ ਜ਼ਿਆਦਾ ਸਟ੍ਰੈਸ ਮਹਿਸੂਸ ਕਰ ਰਿਹਾ। ਕਹਿੰਦੇ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਹੁਤ ਸਾਰੇ ਦਿਮਾਗ ਦੇ ਅੰਦਰ ਛੋਟੇ ਛੋਟੇ ਟੈਬਸ ਖੁੱਲੇ ਨੇ ਜਿਹੜੇ ਫਟੀਗ ਤੇ ਸਟ੍ਰੈਸ ਤੇ ਐਨਰਜੀ ਨੂੰ ਲੋਅ ਕਰਦੇ ਪਏ ਨੇ। ਕਾਫੀ ਜ਼ਿਆਦਾ ਕੁਐਸਚਨੇਬਲ ਚੀਜ਼ਾਂ ਚੱਲਦੀਆਂ ਪਏ ਮਾਇੰਡ 'ਚ, ਪਰ ਪੋਜ਼ਿਟਿਵ ਨੋਟ ਇਹ ਹੈ ਜੀ ਕਿ ਜਦ ਇਹ ਲੋਕ ਇਹ ਵਾਲਾ ਸਰਵੇ ਕਰ ਰਹੇ ਆ, ਦ ਹੈਪੀਐਸਟ ਲੋਟ ਇਹ ਵਾਲਾ, ਇਹ ਲੋਕ ਸਭ ਤੋਂ ਜ਼ਿਆਦਾ ਖੁਸ਼ ਵੀ ਨੇ ਐਂਡ ਇਹ ਜਿਹੜੇ ਰਿਲੇਸ਼ਨਸ਼ਿਪਸ ਨੇ ਉਹਦੇ ਅੰਦਰ ਵੀ ਦੇ ਆਰ ਵੈਰੀ ਮੱਚ ਹੈਪੀ ਵਿਦ ਦੇਅਰ ਪਾਰਟਨਰਸ। ਪਰ ਇਹਦੇ ਅੰਦਰ ਇੱਕ ਬਹੁਤ ਮਜ਼ੇਦਾਰ ਇੱਕ ਇਹ ਵੀ ਪੁਆਇੰਟ ਆਇਆ ਇਹਦੇ ਅੰਦਰ, ਪਤਾ ਕੀ, ਮੇਲਸ ਜ਼ਿਆਦਾ ਖੁਸ਼ ਨੇ ਆਪਣੀ ਫੀਮੇਲ ਕਾਊਂਟਰ ਪਾਰਟ ਤੋਂ ਤੇ ਫੀਮੇਲਸ ਇੰਨੀਆਂ ਖੁਸ਼ ਨਹੀਂ ਹੈਗੀਆਂ ਮੇਲਸ ਤੋਂ, ਇਹ ਵੀ ਆਇਆ ਇਹਦੇ ਅੰਦਰ। ਪਰ ਇਨ ਜਨਰਲ ਕਦੇ ਵੀ ਇੰਨਾ ਜ਼ਿਆਦਾ ਕਹਿੰਦੇ ਹਾਈ ਔਨ ਲਵ, ਬੇਸਿਕਲੀ ਜੋ ਇਹਦੀ ਹੈਡਲਾਈਨ ਸੀਗੀ ਅੱਜ ਨਿਊਜ਼ ਤੇ ਉਹੀ ਸੀਗੀ, ਆਸਟ੍ਰੇਲੀਆ ਹਾਈ ਔਨ ਲਵ, ਕਿ ਬਹੁਤ ਖੁਸ਼ ਨੇ, ਬਹੁਤ ਪਿਆਰ ਚ ਨੇ। ਫਿਰ ਤਰੀਕੇ ਜਿਹੇ ਨਾਲ ਕਹਿਤਾ ਕਿ ਬਈ ਕੋਸਟ ਆਫ ਲਿਵਿੰਗ ਕ੍ਰਾਈਸਿਸ ਕਰਕੇ ਨਾ ਘਰ ਨਹੀਂ ਨਵਾਂ ਲੈ ਪਾ ਰਹੇ।
2: ਓਕੇ,
1: ਐਂਡ ਇਹਦੇ ਅੰਦਰ ਪ੍ਰਾਈਵੇਟ ਰੈਂਟਰਸ ਜਿਹੜੇ ਨੇ ਜਿਹੜੇ ਘਰ ਰੈਂਟ ਕਰ ਰਹੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਦਿਖਾਇਆ ਗਿਆ ਕਿ ਦੇ ਆਰ ਮੋਰ ਫਟੀਗਡ ਐਂਡ ਮੋਰ ਇਨ ਸਟ੍ਰੈਸ। ਸੋ ਇਹ ਆਇਆ ਜੀ ਸਰਵੇ, ਐਂਡ ਯੂਜੁਅਲੀ ਕਹਿੰਦੇ ਕਿ ਜਿਹੜੇ ਪ੍ਰੋਫੈਸਰ ਸਾਹਿਬ ਨੇ ਜਿਹੜਾ ਇਹ ਸਰਵੇ ਕਰਵਾਉਂਦੇ ਹਮੇਸ਼ਾ ਇਹੀ ਕਹਿੰਦੇ ਕਿ ਜਿਹੜਾ ਇਹ ਸਰਵੇ ਸਾਡਾ ਲੌਂਗੀਟਿਊਡਨਲ ਲੈਵਲ ਤੇ ਹੁੰਦਾ ਤੇ ਆਪਾਂ ਇਸ ਤਰੀਕੇ ਨਾਲ ਕਰੀਦਾ ਕਿ ਤੁਸੀਂ ਇਹਨੂੰ ਇਹਦੀ ਰੈਲੇਵੈਂਸ ਮੇਜਰ ਪਾਪੂਲੇਸ਼ਨ ਦੇ ਨਾਲ ਜੋੜ ਸਕਦੇ ਹੋ। ਬਸ ਉਹਨਾਂ ਨੂੰ ਇਹ ਜ਼ਰੂਰ ਅੱਗੋਂ ਕਹਿੰਦੇ ਆ ਕਿ ਸਾਡੀ ਜਿਹੜੀ ਲਿਮਿਟੇਸ਼ਨ ਆ ਉਹ ਲਿਮਿਟੇਸ਼ਨ ਇਹ ਹੁੰਦੀ ਹੈ ਹਮੇਸ਼ਾ ਕਿ ਜਿਹੜਾ 1 ਜਾਂ 1.5 ਸਾਲ ਜਾਂ ਫਿਰ 2 ਸਾਲ ਮੈਕਸੀਮਮ ਪੁਰਾਣਾ ਇਮੀਗ੍ਰੈਂਟ ਹੁਣੇ ਹੁਣੇ ਆਇਆ ਉਹਨੂੰ ਆਪਾਂ ਨਹੀਂ ਕਵਰ ਕਰ ਪਾਉਂਦੇ ਇੱਦਾਂ ਦੇ ਸਰਵੇ ਦੇ ਅੰਦਰ। ਪਰ ਅਦਰ ਦੈਨ ਦੈਟ ਕਿ ਇਹ ਜਿਹੜਾ ਸਾਡਾ ਸਰਵੇ ਭਾਵੇਂ ਸਾਡਾ ਸੈਂਪਲ ਸਾਈਜ਼ 20,000 ਬੰਦੇ ਦਾ ਹੀ ਆ, ਪਰ ਇਹ ਆਈਨਾ ਜੋ ਫਿਲਹਾਲ ਆਸਟ੍ਰੇਲੀਅਨ ਸਮਾਜ ਦੀ ਸਥਿਤੀ ਹੈ ਉਸਦਾ।
2: 20,000 ਕੋਈ ਛੋਟਾ ਸੈਂਪਲ ਨਹੀਂ ਹੁੰਦਾ, ਇੱਥੇ ਤੇ ਅਕਸਰ 2-2, 4-4 ਸੌ ਦੇ ਉੱਤੇ ਵੀ ਬੜਾ ਕੁਝ ਕਰਦੇ।
1: ਬਿਲਕੁਲ ਠੀਕ ਗੱਲ,
2: ਹਾਂ। ਸੋ ਇਹ ਵੱਡਾ ਉਹ ਆ ਕੀ ਲੱਗਦਾ, ਕਿਉਂਕਿ ਇਹਨੂੰ ਆਪਾਂ 2 ਪੱਖਾਂ ਤੋਂ ਵੇਖ ਸਕਦੇ ਹਾਂ ਆਪਾਂ, ਸੱਜੇ ਖੱਬੇ ਤੋਂ। ਇੱਕ ਤੇ ਕਹਿ ਲਓ ਕਿ ਉਹ ਵਾਲਾ ਸਮਾਜ, ਉਹ ਵਾਲੀ ਏਜ ਗਰੁੱਪ ਜਿਹੜੇ ਇਹ ਜਿਹੜੇ ਚਾਹੁੰਦੇ ਆ ਵੀ ਆਪਾਂ ਛੇਤੀ ਤੋਂ ਛੇਤੀ ਇੰਨੀ ਕੁ ਉਮਰ ਦੇ ਹੋਈਏ, ਆਮ ਆਪਾਂ
1: ਕਹਿੰਦੇ ਸੁਣ ਲਈਦਾ,
2: ਹਾਂ, ਤੇ ਆਪਾਂ ਘਰੋਂ ਨਿਕਲੀਏ, ਆਪਾਂ ਆਪਾਂ ਆਜ਼ਾਦੀ ਦੇ ਨਾਲ ਜੀਏ, ਸ਼ਾਇਦ ਉਹਨਾਂ ਦੇ ਬੜੇ ਸਾਰੇ ਉਹਦੇ ਪਿੱਛੇ ਰੀਜ਼ਨ ਹੁੰਦੇ ਆ, ਤੇ ਇੱਥੋਂ ਦਾ ਕਲਚਰ ਹੈ ਉਹ ਨਾ, ਤੇ ਬਹੁਤ ਸਾਰੇ ਮਾਪੇ ਵੀ ਇਹ ਚੀਜ਼ ਕਹਿ ਦਿੰਦੇ ਆ ਵੀ ਹਾਂ ਆਹ ਟਾਈਮ ਤੇਰਾ ਹੋ ਗਿਆ, ਇਸ ਤੋਂ ਬਾਅਦ
1: ਹਾਂ, ਮਤਲਬ ਉਸ ਲੈਵਲ ਦੀ ਮੋਟੀਵੇਸ਼ਨ ਘਰਦਿਆਂ ਦੇ ਅੰਦਰ ਵੀ ਦੇਖਣ ਨੂੰ ਮਿਲਦੀ ਹੈ ਕਿ ਹਨਾ ਕਿ ਇਹ ਬਸ ਇੰਨੇ ਟਾਈਮ ਤੱਕ ਨਿਕਲਣਗੇ, ਹਨਾ ਕਿ ਦੇ ਵਿਲ
2: ਮੇਕ ਇਟ। ਮਤਲਬ ਆਪਣਾ ਚਲੋ ਆਪਣੀ ਤੇ ਚਲੋ ਇੱਕ ਛੋਟਾ ਜਿਹਾ ਆਪਾਂ ਇੱਕ ਕੈਟੇਗਰੀ ਆਪਾਂ ਵਿੱਚ ਆਪਣੀ ਕਮਿਊਨਿਟੀ ਦੇ ਆਪਾਂ ਐਡ ਕਰ ਲਈਏ, ਪਰ ਅਦਰਵਾਈਜ਼ ਜੇ ਆਪਾਂ ਵੇਖੀਏ ਇੱਥੋਂ ਦੇ ਕਲਚਰ ਦੇ ਹਿਸਾਬ ਦੇ ਨਾਲ ਤੇ ਮਾਂ ਪਿਓ ਨੂੰ ਵੀ ਕਿਸੇ ਹੱਦ ਤੱਕ ਕਾਹਲੀ ਹੁੰਦੀ ਆ ਵੀ ਇਹ ਜਾਣ ਤੇ ਅਸੀਂ ਵੀ ਆਪਣਾ ਟਾਈਮ ਸਪੈਂਡ ਕਰੀਏ,
1: ਹਨਾ। ਸੋ
2: ਇੱਥੇ ਇਹ ਵੀ ਇੱਕ ਸਮੱਸਿਆ ਵਾ, ਬਹੁਤ ਸਾਰੇ ਜਿਹੜੇ ਆ ਉਹਨਾਂ ਦੇ ਵਿੱਚ ਸਿੰਗਲ ਪੇਰੈਂਟ ਵੀ ਆਪਾਂ ਵੇਖਿਆ ਜਿਹੜੇ ਜਿਹਨਾਂ ਨੂੰ ਇਹ ਹੁੰਦਾ ਕਿ ਮੈਂ ਹੁਣ ਬਹੁਤ ਜ਼ਿਆਦਾ ਰਿਸਪੋਂਸੀਬਿਲਟੀਜ਼ ਸਾਂਭਲੀਆਂ, ਸਾਡੇ 'ਚ ਤਾਂ ਇਹ ਹੁੰਦਾ ਨਾ ਵੀ ਹੁਣ ਇਹ ਸਾਡੀ ਰਿਸਪੋਂਸੀਬਿਲਟੀ ਚੁੱਕੇ,
1: ਬਿਲਕੁਲ।
2: ਪਰ ਇਹਦੇ ਵਿੱਚ ਕਈਆਂ 'ਚ ਇਸ ਕੈਟੇਗਰੀ 'ਚ ਇਹ ਹੁੰਦਾ ਕਿ ਹੁਣ ਅਸੀਂ ਮੀ ਟਾਈਮ ਆਪਣੇ ਆਪ ਰਹਿਣਾ, ਤੂੰ ਆਪਣਾ ਕਰ ਮੈਂ ਆਪਣਾ ਕਰਾਂ। ਹੁਣ ਬੱਚੇ ਦਾ ਇੱਕ ਉਹ ਆਪਣਾ ਵਾ ਤੇ ਇੱਧਰ ਜਿਹੜੇ ਮਾਂ ਪਿਓ ਆ ਉਹਨਾਂ ਦਾ ਇੱਕ ਆਪਣਾ ਫਾਰਮੂਲਾ ਵਾ। ਸੋ ਦੋਵਾਂ ਪਾਸਿਆਂ ਤੋਂ ਫਿਰ ਆਪਾਂ ਹੁਣ ਕਿੱਦਾਂ ਵੇਖਾਂਗੇ ਆਪਾਂ ਫਿਰ ਹੁਣ
1: ਡਾਈਸੈਕਟ ਕਿੱਦਾਂ ਕੀਤਾ ਜਾਏ ਇਹਨੂੰ। ਬਿਲਕੁਲ ਠੀਕ ਗੱਲ ਆ, ਇਹ ਗੱਲ ਵੀ ਹੈ। ਇਹਦੇ ਅੰਦਰ ਇੱਕ ਮੇਰੇ ਖਿਆਲ ਨਾਲ ਇਹ ਵੀ ਚੀਜ਼ ਆ ਜਾਂਦੀ ਆ ਜੇ ਇਹਨੂੰ ਤਾਂ ਥੋੜ੍ਹਾ ਆਪਾਂ ਹੋਰ ਫਰਦਰ ਦੇਖੀਏ। ਜਦੋਂ ਮੈਂ ਫਸਟ ਪਹਿਲੀ ਆਖੀ ਪਈ ਨਾ ਇਸ ਰਿਪੋਰਟ ਦੇ ਤਾਂ ਮੇਰੇ ਮਾਇੰਡ 'ਚ ਇਹ ਆਇਆ ਕਿ ਸ਼ਾਇਦ ਫੈਮਿਲੀ ਵੈਲਿਊਜ਼ ਆਰ ਕਮਿੰਗ ਬੈਕ ਇਨ ਅ ਵੇ, ਕਿ ਇੱਕ ਪਾਸੇ ਇਹ ਦਿਖਾਇਆ ਕਿ

0: ਸਟ੍ਰੈਸ ਬਹੁਤ ਆ ਹਨਾ, ਜਿਹੜੇ ਬੰਦਿਆਂ ਨੂੰ ਸਟ੍ਰੈਸ ਬਹੁਤ ਆ, ਜਿਹੜੇ ਬੰਦੇ ਸਵੇਰੇ ਉੱਠਦੇ ਬਹੁਤ ਫਟੀਗ ਮਹਿਸੂਸ ਕਰ ਰਹੇ, ਟਾਇਰਡ ਮਹਿਸੂਸ ਕਰ ਰਹੇ ਆ, ਕੋਸਟ ਆਫ ਲਿਵਿੰਗ ਨੂੰ ਲੈ ਕੇ ਕਲਪ ਰਹੇ ਆ, ਘਰਦਿਆਂ ਨਾਲ ਰਹਿ ਰਹੇ ਆ, ਉਹ ਖੁਸ਼ ਵੀ ਦਿਖਾਏ ਆ ਕਿ ਉਹਨਾਂ ਦੀ ਹੈਪੀਨੈਸ ਦੇ ਅੰਦਰ ਬਹੁਤਾ ਅੰਤਰ ਨਹੀਂ ਆਇਆ, ਸਗੋਂ ਵਧੀਆ ਕਿ ਸ਼ਾਇਦ ਉਹੀ ਗੱਲ ਹੋ ਜਾਂਦੀ ਕਿ ਜਿੰਨਾ ਕੁ ਤੁਸੀਂ ਆਪਣੀ ਫੈਮਿਲੀ ਦੇ ਨੇੜੇ ਰਹਿੰਦੇ ਹੋ ਜਾਂ ਫਿਰ ਪੇਰੈਂਟਸ ਦੇ ਨਾਲ ਜਾਂ ਫਿਰ ਸਿਬਲਿੰਗਸ ਦੇ ਨਾਲ ਜਿੰਨਾ ਕੁ ਤੁਸੀਂ ਲੱਗੇ ਰਹਿੰਦੇ ਹੋ, ਸ਼ਾਇਦ ਉਹ ਆਪਾਂ ਆਗੇ ਸੀਗਾ ਨਾ ਪਹਿਲੇ ਬੈਕ ਤੇ ਕਿ ਅਗੇਨ ਆਪਾਂ ਆਪਣੇ ਕਲਚਰ ਦੇ ਲੋਕਾਂ ਦੀ ਗੱਲ ਹੀ ਕਰਦੇ ਹਾਂ ਕਿ ਸਾਡੇ ਲਈ ਕਿਉਂਕਿ ਚੀਜ਼ ਨਵੀਂ ਹੈ, ਅਸੀਂ ਬਹੁਤ ਖੁਸ਼ ਹੁੰਦੇ ਹਾਂ ਸੋਚ ਕੇ ਕਿ ਯਾਰ ਚਲੋ ਟਾਈਮ ਆਏਗਾ ਆਪਣਾ ਰਵਾਂਗੇ, ਕੋਈ ਲੈਣਾ ਦੇਣਾ ਨਹੀਂ, ਆਪਣੀ ਲਾਈਫ ਬਿਲਡ ਕਰਾਂਗੇ, ਦੈਟ ਇਜ਼ ਵੈਲਕਮ, ਦੈਟ ਇਜ਼ ਗ੍ਰੇਟ ਆਲਸੋ, ਹੈਨਾ। ਪਰ ਮੈਂ ਫੀਲ ਕਰਦਾ ਕਿ ਉਹ ਹੈਪੀਨੈਸ ਇੰਨੇ ਵੱਡੇ ਪੈਰਾਗ੍ਰਾਫ ਦੇ ਅੰਦਰ ਜਿੱਥੇ ਉਹਨਾਂ ਨੇ ਸਭ ਦੱਸਤਾ ਕਿ ਬੰਦਾ ਕਮਲੇ ਹੋਏ ਪਏ ਆ ਬਈ ਕਿ ਐਲ ਡੀ ਜਾ ਰਹੇ ਤੇ 7% ਵੱਧ ਗਿਆ, 8% ਵੱਧ ਗਿਆ, ਆਪਾਂ ਸਵੇਰੇ ਹੈਨਾ ਖ਼ਬਰਾਂ 'ਚ ਵੀ ਆਹਾ ਸਾਰਾ ਸੁਣਿਆ। ਇਹ ਸਭ ਹੁੰਦੇ ਹੋਏ ਵੀ ਦੇ ਆਰ ਹੈਪੀ ਐਂਡ ਉਹਨਾਂ ਦੇ ਫਿਰ ਜਿਹੜੇ ਖੁਦ ਦੇ ਰਿਲੇਸ਼ਨਸ਼ਿਪ ਨੇ, ਅਗੇਨ ਜੇ ਉਹ ਮੈਰਿਡ ਨੇ ਜਾਂ ਫਿਰ ਜੇ ਉਹਨਾਂ ਦੇ ਡੇਟਿੰਗ ਲਾਈਫ ਹੈ ਜਾਂ ਫਿਰ ਉਹਨਾਂ ਦੇ ਕੋਈ ਕੋਰਟਸ਼ਿਪ ਪੀਰੀਅਡ ਚੱਲਦਾ ਪਿਆ ਆਪਸ 'ਚ, ਉਹਨਾਂ 'ਚ ਵੀ ਉਹ ਲੋਕ ਪੋਸਟ ਕੋਵਿਡ ਸਭ ਤੋਂ ਜ਼ਿਆਦਾ ਸੈਟਿਸਫੈਕਸ਼ਨ, ਸਭ ਤੋਂ ਜ਼ਿਆਦਾ ਖੁਸ਼ਹਾਲੀ ਦੇਖਣ ਨੂੰ ਮਿਲੀ ਇਹਦੇ ਅੰਦਰ। ਸੋ ਮੇਰੇ ਖਿਆਲ ਨਾਲ ਜਿੰਨਾ ਕੁ ਤੁਸੀਂ ਆਪਣੀ ਫੈਮਿਲੀ ਦੇ ਨਾਲ ਰਹਿੰਦੇ ਹੋ, ਔਖਾ ਸਮਾਂ ਵੀ ਹੋਵੇ, ਹੱਸ ਖੇਡ ਕੇ ਨਿਕਲ ਹੀ ਜਾਂਦਾ।
1: ਬਿਲਕੁਲ, ਇੱਕ ਚਾਹੇ ਉਹ ਮਜਬੂਰੀ ਆ, ਕਈ ਚੀਜ਼ਾਂ ਵੇਖਦੇ ਹਾਂ ਆਪਾਂ ਸਮਾਜ ਦੇ ਵਿੱਚ ਉਹ ਹੁੰਦੀਆਂ ਮਜਬੂਰੀ ਨੂੰ ਹੀ ਆ, ਪਰ ਉਹ ਚੰਗੀਆਂ ਹੋ ਜਾਂਦੀਆਂ। ਬੜੀ ਵਾਰ ਆਪਾਂ ਇਹ ਚੀਜ਼ ਵੇਖਦੇ ਹਾਂ ਸਮਾਜ ਦੇ ਵਿੱਚ, ਇਸ ਸਮਾਜ ਦੇ ਵਿੱਚ ਕੀ ਆਪਾਂ ਜੇ ਕਾਇਨਾਤ ਦੇ ਵਿੱਚ ਵੀ ਵੇਖੀਏ, ਆਪਾਂ ਇਸ ਬ੍ਰਹਿਮੰਡ ਦੇ ਵਿੱਚ ਵੇਖੀਏ, ਇਸ ਕੁਦਰਤ ਦੇ ਵਿੱਚ ਵੇਖੀਏ, ਤੇ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਧੱਕੇ ਨਾਲ ਨਹੀਂ, ਉਹ ਸਿਰਫ ਸਬੱਬ ਬਸ ਆਪਸ ਦੇ ਵਿੱਚ ਉਹਦੇ ਬਾਰੇ ਵੀ ਇਹ ਚੀਜ਼ ਕਿਹਾ ਜਾਂਦਾ ਨਾ ਕਿ ਉਹਨਾਂ ਦਾ ਜੋੜਨ ਦੇ ਲਈ ਕਿਸੇ ਜੱਦੋਜਹਿਦ ਦੀ ਲੋੜ ਨਹੀਂ, ਉਹ ਆਪਣੇ ਇੱਕ ਦੂਸਰੇ ਦੇ ਪੂਰਕ ਨੇ, ਜਿੱਦਾਂ ਸੋਰਟ ਆਫ ਇੱਕ ਚਿੰਬਕ ਆ ਤੇ ਉਹਨੇ ਆਪਣੇ ਆਪ ਹੀ ਉਹ ਦੂਸਰੇ ਪਾਸੇ ਨੂੰ ਆਪਣੇ ਨਾਲ ਖਿੱਚ ਕੇ ਤੇ ਜੋੜ ਲੈਣਾ। ਸੋ ਇਹ ਕਈ ਚੀਜ਼ਾਂ ਆਪਾਂ ਸਮਾਜ ਦੇ ਵਿੱਚ ਤਬਦੀਲੀ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਬੜੇ ਯਤਨ ਕਰਦੇ ਹਾਂ, ਪਰ ਬਹੁਤੀਆਂ ਆਪਣੇ ਆਪ ਹੀ ਸੈੱਟ ਹੋ ਜਾਂਦੀਆਂ। ਜਾਂ ਫਿਰ ਇੱਦਾਂ ਕਹਿ ਲਓ ਵੀ ਇੱਕ ਚੀਜ਼ ਜਦੋਂ ਆਪਣੇ ਪੀਕ ਦੇ ਉੱਤੇ ਪਹੁੰਚਦੀ ਹੈ ਤੇ ਫਿਰ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਥੱਲੇ ਆਉਣਾ ਸ਼ੁਰੂ ਹੋ ਜਾਂਦੀ, ਉਹ ਚਾਹੇ ਮਜਬੂਰੀਆਂ ਚੋਂ ਨਿਕਲੀ, ਚਾਹੇ ਵਧੇ ਖਰਚਿਆਂ ਚੋਂ ਨਿਕਲੀ, ਚਾਹੇ ਸਟ੍ਰੈਸ ਚੋਂ ਨਿਕਲੀ, ਚਾਹੇ ਆਪਾਂ ਇੱਕ ਹੋਰ ਰੀਜ਼ਨ ਲਾ ਸਕਦੇ ਹਾਂ, ਕਿਉਂਕਿ ਇਹ ਤਾਂ ਪਰਸੈਂਟੇਜ ਸੈਂਪਲ ਨੇ ਤੇ ਆਪਾਂ ਉਸ ਦੇਸ਼ ਦੇ ਪਰਸੈਂਟੇਜ ਸੈਂਪਲ ਦੀ ਗੱਲ ਕਰ ਰਹੇ ਹਾਂ ਜਿੱਥੇ ਬਹੁਤ ਸਾਰੀਆਂ ਕਮਿਊਨਿਟੀਜ਼ ਲਾਈਕ ਅਸ, ਪਿੱਛੇ ਆਪਾਂ ਡਾਟੇ ਵੇਖੇ, ਸਰਵੇ ਵੇਖੇ ਆ ਕਿ ਇੰਡੀਅਨਸ ਕਿੰਨੀ ਵੱਡੀ ਮਾਤਰਾ ਦੇ ਵਿੱਚ ਆ ਗਏ ਆ। ਸੋ ਉਹ ਜਦੋਂ ਮਿਕਸ ਹੋਣਗੇ ਇੱਥੋਂ ਦੇ ਸਕੂਲਾਂ 'ਚ, ਇੱਥੋਂ ਦੇ ਸਮਾਜ 'ਚ, ਤੇ ਆਟੋਮੈਟਿਕਲੀ ਉਹ ਉਸ ਸਰਵੇ ਦਾ ਹਿੱਸਾ ਹੋ ਗਏ। ਸਰਪ੍ਰਾਈਜ਼ਿੰਗਲੀ ਜਿਹੜਾ ਸਮਾਜ ਨਵਾਂ ਆਉਂਦਾ ਵਾ ਉਹ ਸਰਵੇਸ ਦੇ ਵਿੱਚ ਹਿੱਸਾ ਵੱਧ ਲੈਂਦਾ। ਸਾਨੂੰ ਇਹ ਲੱਗਦਾ ਕਿ ਆਪਾਂ ਕੋਈ ਵੀ ਇੱਦਾਂ ਦੀ ਚੀਜ਼, ਕੋਈ ਵੀ ਇੱਦਾਂ ਦਾ ਸੈਂਪਲ ਭਰਿਆ ਜਾਂਦਾ ਤੇ ਸਾਨੂੰ ਇਹ ਲੱਗਦਾ ਵਾ ਕਿ ਅਸੀਂ ਇਹਦਾ ਪਾਰਟ ਹੋਣਾ ਚਾਹੀਦਾ, ਹੋਣਾ ਚਾਹੁੰਦੇ ਹਾਂ ਆਪਾਂ, ਚਾਹੀਦਾ ਵਾ ਕਿ ਆਪਾਂ ਇਹਦਾ ਪਾਰਟ ਬਣੀਏ। ਉਹਦੀ ਇੱਕ ਹੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ। ਹੁਣ ਇੱਥੇ ਆਪਣਾ ਹੁੰਦਾ ਤੁਹਾਡਾ ਜਨਗਣਨਾ ਹੁੰਦੀ ਆ,
0: ਬਿਲਕੁਲ ਠੀਕ,
1: ਤੇ ਉਹਦੇ ਵਿੱਚ ਤੁਸੀਂ ਵੇਖੋ ਆਪਾਂ ਕਿੰਨਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ।
0: ਬਿਲਕੁਲ ਠੀਕ,
1: ਮੈਨੂੰ ਨਹੀਂ ਲੱਗਦਾ ਕੋਈ ਹੋਰ ਕਮਿਊਨਿਟੀ ਇੰਨਾ ਸੀਰੀਅਸਲੀ ਲੈਂਦੀ ਹੋਊਗੀ, ਚੁੱਪ ਕਰਕੇ ਫਾਰਮ ਜਿਹਾ ਭਰ ਕੇ ਪਾਸੇ ਹੁੰਦੇ, ਪਰ ਆਪਾਂ ਇਸ ਚੀਜ਼ ਦੇ ਉੱਤੇ ਜ਼ੋਰ ਦਿੰਦੇ ਹਾਂ ਕਿ ਪੰਜਾਬੀ ਲਿਖੋ ਆਪਣੀ ਲੈਂਗੁਏਜ, ਆਪਾਂ ਇਸ ਚੀਜ਼ ਤੇ ਜ਼ੋਰ ਦਿੰਦੇ ਹਾਂ ਕਿ ਆਪਣਾ ਧਰਮ ਲਿਖੋ, ਆਪਣਾ ਦੇਸ਼ ਲਿਖੋ, ਆਪਣਾ ਖਿੱਤਾ ਲਿਖੋ, ਆਪਣੇ ਪੁਰਖੇ ਐਂਸੈਸਟਰਸ ਲਿਖੋ, ਆਪਾਂ ਸਾਰਾ ਕੁਛ ਲਿਖਦੇ ਹਾਂ। ਸੋ ਇਸੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਜਿਹੜੇ ਇੱਦਾਂ ਦੇ ਇੰਪੋਰਟੈਂਟ ਕੋਈ ਸਰਵੇ ਨੇ ਉਹਦੇ ਵਿੱਚ ਸਾਡੀ ਇੱਕ ਤੇ ਪਾਰਟੀਸਪੇਸ਼ਨ ਮੈਨੂੰ ਲੱਗਦਾ, ਜਸਟ ਆਪਾਂ ਇੱਕ ਉਹ ਵੇਖ ਕਰ ਵੇਖ ਰਹੇ ਹਾਂ ਕਿ ਆਪਾਂ ਇੱਕ ਤੇ ਉਹ ਪਰਸੈਂਟੇਜ ਵੱਧ ਗਈ, ਪਾਰਟੀਸਪੇਸ਼ਨ ਵੱਧ ਗਈ, ਇੱਕ ਸਮਾਜ ਦੇ ਵਿੱਚ ਜਦੋਂ ਸਾਡੀ ਗਿਣਤੀ ਵੱਧ ਗਈ ਤੇ ਸਾਡੇ ਵਿੱਚ ਹਾਲੇ ਵੀ ਬਹੁਤ ਸਾਰੇ ਬੱਚੇ ਜਿਹੜੇ ਵੱਖ ਥੋੜੀ ਰਹਿੰਦੇ, ਇੱਕ ਛੋਟੀ ਜਿਹੀ ਪਰਸੈਂਟੇਜ ਆ।
0: ਬਿਲਕੁਲ ਠੀਕ,
1: ਆਈ ਥਿੰਕ ਇਹ ਵੀ ਇੱਕ ਰੀਜ਼ਨ ਆ।
0: ਹਾਂ ਇਹ ਵੀ ਹੈ ਹਨਾ ਕਿ ਉਹ, ਮੈਂ ਵੀ ਸੋਚਦਾ ਕਿ ਉਹ ਅਮੈਲਗਮੇਸ਼ਨ ਆ ਜਿਹੜੀ, ਹਨਾ, ਕਿਉਂਕਿ ਇੰਡੀਅਨ ਸਬ ਕੰਟੀਨੈਂਟ ਦੇ ਅੰਦਰ ਫੈਮਿਲੀ ਵੈਲਿਊਸ ਫਿਰ ਵੀ ਬੜੀ ਸਿਮਿਲਰ ਹੀ ਨੇ। ਆਪਾਂ ਚਾਈਨੀਜ਼ ਵਗੈਰਾ ਵੇਖੀ ਹੈ ਨਾ ਕਿ ਫੈਮਿਲੀ ਓਨ ਬਿਜ਼ਨਸ ਕਰਦੇ, ਕਿ ਬੱਚੇ ਵੀ ਨਾਲ ਹੀ ਕਰਦੇ ਆ, ਹਨਾ, ਬੜੀ ਮਸ਼ਹੂਰ ਸ਼ਾਇਦ ਰਹਿੰਦੇ ਵੀ ਹੋਣਗੇ ਨਾਲ। ਖੈਰ ਇਹ ਤਾਂ ਹੁਣ ਵੈਸਟਰਨ ਸੋਸਾਇਟੀਜ਼ ਤੱਕ ਹੀ ਚੀਜ਼ ਪਹੁੰਚ ਗਈ ਆ ਕਿ ਰਹਿੰਦੇ, ਤੇ ਗੱਲ ਉਹੀ ਹੈ ਕਿ ਹਰ ਕਿਸੇ ਨੂੰ ਭਾਵੇਂ ਮੂੰਹ ਤੇ ਕੋਈ ਬੋਲੇ ਨਾ, ਪਰ ਹਰ ਕੋਈ ਜੇ ਤੁਹਾਨੂੰ ਪਸੰਦ ਵੀ ਨਹੀਂ ਕਰਦਾ ਨਾ ਤੇ ਤੁਹਾਡਾ ਕੋਈ ਨਾ ਕੋਈ ਪਲੱਸ ਪੁਆਇੰਟ ਉਹਨੂੰ ਜੱਚ ਜਾਏ ਤੇ ਚੁੱਪ ਚੁਪੀਤੇ ਥੋੜਾ ਜਿਹਾ ਫੋਲੋ ਕਰਨਾ ਸ਼ੁਰੂ ਕਰ ਦਿੰਦਾ। ਸਹੀ ਕਿ ਨਹੀਂ? ਆਪਾਂ ਕਈ ਵਾਰੀ ਲਾਈਫ ਚ ਥੋੜਾ ਬੈਕ ਹੁੰਦੇ ਹਾਂ ਕਿਸੇ ਚੀਜ਼ ਕਰਕੇ ਤੇ ਆਪਾਂ ਕਿਸੇ ਨਾ ਕਿਸੇ ਨੂੰ ਤਾਂ ਮਿਸਾਲ ਦੇ ਤੌਰ ਤੇ ਯੂਜ਼ ਕਰਦੇ ਆ ਨਾ ਕਿ ਯਾਰ ਨਹੀਂ ਉਹ ਲੋਕ ਵੀ ਤਾਂ ਇਸ ਤਰ੍ਹਾਂ ਕਰਦੇ ਆ ਤੇ ਜੇ ਮੇਰੇ ਨਾਲ ਫਿਲਹਾਲ ਇਸ ਤਰ੍ਹਾਂ ਮੈਂ ਕਰ ਰਿਹਾ ਤੇ ਦਿਸ ਇਜ਼ ਨੋਟ ਬੈਡ ਹੈ ਨਾ ਕਿ ਉਹੀ ਗੱਲ ਹੈ ਕਿ ਅਪਲਿਫਟਮੈਂਟ ਕਰਨ ਵਾਲੀ ਗੱਲ ਹੈ ਕਿ ਥਾਪੜਾ ਦੇ ਕੇ ਕਿ ਚੱਲ ਯਾਰ ਉੱਠ ਕੋਈ ਚੱਕਰ ਵਾਲੀ ਗੱਲ ਨਹੀਂ। ਸੋ ਮੇ ਬੀ ਬਹਾਨੇ ਸਿਰ ਹੀ ਸਹੀ ਪਰ ਵੈਲਕਮ ਟੂ ਆਵਰ ਸਟਰਕਚਰ ਵੈਸਟਰਨ ਸੋਸਾਇਟੀ।
1: ਨਹੀਂ ਓਵਰਆਲ ਵੇਖਿਆ ਜਾਵੇ ਤਾਂ ਸਮਾਜ ਦੇ ਲਈ ਇਹ ਕੋਈ ਮਾੜੀ ਗੱਲ ਨਹੀਂ ਆ। ਵੈਸੇ ਆਪਾਂ ਇਹ ਚਾਹਵਾਂਗੇ ਕਿ ਜੇਕਰ ਤੁਸੀਂ ਵੀ ਇਹਦੇ ਵਿੱਚ ਹਿੱਸੇਦਾਰੀ ਪਾਓ ਇਸ ਵਿਸ਼ੇ ਦੇ ਉੱਤੇ, ਕੋਈ ਸਾਡੇ ਕੋਲ ਬਹੁਤ ਜ਼ਿਆਦਾ ਸਮਾਂ ਨਹੀਂ ਬਚਿਆ, ਕੋਈ ਇੱਕ ਦੋ ਔਨ ਸੀਰੀਅਸ ਨੋਟ, ਮਤਲਬ ਜੇ ਤੁਸੀਂ ਵਿਸ਼ੇ ਤੇ ਵਿੱਚ ਰਹਿ ਕੇ ਕੋਈ ਗੱਲ ਕਰ ਸਕਦਾ ਵਾ, ਕੋਈ ਵੱਖਰਾ ਤੁਹਾਡੇ ਕੋਲ ਪੁਆਇੰਟ ਹੈਗਾ ਵਾ ਤੇ ਸਿਰਫ ਉਹ ਤੇ ਅਦਰਵਾਈਜ਼ ਸਾਡੇ ਕੋਲ ਥੋੜਾ ਜਿਹਾ ਸਮਾਂ ਬਚਿਆ ਉਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਫਿਰ ਉਹਦੇ ਵਿੱਚ ਆਪਾਂ ਕੰਟਰੀਬਿਊਟ ਕੁਛ ਕਰੀਏ। ਪਰ ਜੇ ਤੁਹਾਡੇ ਕੋਲ ਕੁਛ ਵੈਲਿਊਬਲ ਹੋਵੇ ਕੰਟਰੀਬਿਊਟ ਕਰਨ ਦੇ ਲਈ ਵੈਲਿਊਬਲ ਤੇ ਉਹ ਜ਼ਰੂਰ ਤੁਸੀਂ, ਕਿਉਂਕਿ ਵਿਸ਼ਾ ਕਾਫੀ ਇੰਪੋਰਟੈਂਟ ਹੈ, ਕਿਉਂਕਿ ਸਾਡੇ ਬੱਚੇ ਜਾਂ ਤੇ ਇਸ ਏਜ ਚ ਪਹੁੰਚ ਚੁੱਕੇ ਆ ਤੇ ਜਾਂ ਫਿਰ ਪਹੁੰਚਣੇ ਆ, ਜਾਂ ਇਹ ਤੁਹਾਡੇ ਦਿਮਾਗ ਦੇ ਵਿੱਚ ਸੋਚ ਵਿਚਾਰ ਚੱਲ ਰਹੇ ਆ, ਜਾਂ ਤੁਸੀਂ ਸੁਣਿਆ ਵਾ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਚਿੰਤਾ ਦੇ ਵਿੱਚ ਹੋ ਕਿ ਬੱਚੇ ਹਾਏ ਇੱਕ ਸਟੇਜ ਤੇ ਜਾ ਕੇ ਉਹ ਨਹੀਂ ਰਹਿੰਦੇ ਮਾਪਿਆਂ ਦੇ ਨਾਲ, ਹਨਾ ਮਾਵਾਂ ਦੇ ਦਿਲ ਧੂਏ ਜਾਂਦੇ ਆ ਇੰਡੀਅਨ ਦੇ। ਇਸ ਤੁਸੀਂ ਕਰ ਸਕਦੇ ਹੋ 044-717-1674 ਦੇ ਉੱਤੇ ਤੇ ਜਾਂ ਫਿਰ 93-55-0-344 ਦੇ ਉੱਤੇ। ਇੱਕ ਪੱਖੇ ਤਾਂ ਹੋਰ ਵੀ ਆ ਕ੍ਰਿਸ਼ਨਾ ਜੀ, ਮੈਨੂੰ ਇਹ ਲੱਗਦਾ ਕਿ ਜਿੱਦਾਂ ਹੁਣ ਸਾਡੇ ਚੋਂ ਬਹੁਤੇ ਵਿਚਰਦੇ ਆ ਨਾ ਇੱਥੇ, ਈਵਨ ਗੋਰਿਆਂ ਦੇ ਨਾਲ ਵੀ ਜਾਂ ਹਰ ਪਾਸੇ, ਹੈ ਨਾ, ਤਾਂ ਸਾਡਾ ਜਦੋਂ ਵਾਹ ਵਾਸਤਾ ਪੈਂਦਾ ਤੇ ਮੈਂ ਇਹ ਨੋਟ ਕੀਤਾ ਕਿ ਸਾਰੇ ਗੋਰਿਆਂ ਚ ਵੀ ਇਹ ਚੀਜ਼ ਨਹੀਂ ਹੈਗੀ।
0: ਹਾਂ ਇਹ ਗੱਲ ਵੀ ਠੀਕ ਹੈ ਤੁਹਾਡੇ,
1: ਸਾਰਿਆਂ ਚ ਨਹੀਂ ਹੈਗੀ। ਹੁਣ ਮੈਂ ਬੜਿਆਂ ਨੂੰ ਜਾਣਦਾ ਵਾ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਨਾਲ ਹੀ ਰਹਿੰਦੇ ਆ,
0: ਬਿਲਕੁਲ
1: ਵੱਖਰੀ ਗੱਲ ਹੈ, ਮੈਂ ਉਹਨਾਂ ਵੀ ਬੜਿਆਂ ਨੂੰ ਜਾਣਦਾ ਜਿਹੜੇ ਬੱਚੇ ਵੱਖਰੇ ਰਹਿੰਦੇ ਆ ਤੇ ਉਹ ਇਸ ਚੀਜ਼ ਤੋਂ ਥੋੜੇ ਜਿਹੇ ਤੰਗ ਪਰੇਸ਼ਾਨ ਨੇ। ਪਰ ਹੁਣ ਇਸ ਸਮਾਜ ਦੇ ਵਿੱਚ ਵੀ ਜਦੋਂ ਬੱਚਾ ਵੱਖਰਾ ਰਹਿੰਦਾ ਜਾ ਕੇ ਤੇ ਚਿੰਤਾ ਤੇ ਉਹਨਾਂ ਚ ਵੀ ਹੈਗੀ ਆ।
0: ਹਾਂ ਬਿਲਕੁਲ।
1: ਸੋ ਆਪਾਂ ਇਹ ਕਹਿ ਦਿੰਦੇ ਹਾਂ ਵੀ ਇੱਥੇ ਇਸ ਕੰਟਰੀ 'ਚ ਇੱਦਾਂ ਚੱਲਦਾ ਵਾ, ਗੋਰਿਆਂ 'ਚ ਇੱਦਾਂ ਚੱਲਦਾ ਵਾ, ਪਰ ਜਿਹੜੀਆਂ ਇਨਸਾਨ ਦੀਆਂ ਕਦਰਾਂ ਕੀਮਤਾਂ ਨੇ ਜਾਂ ਫਿਰ ਪਰਿਵਾਰਿਕ ਤਾਣੇ ਬਾਣੇ ਨੇ ਉਹ ਲਗਭਗ ਸੇਮ ਹੀ ਨੇ ਹਰ ਥਾਂ।
0: ਹਾਂ ਮੈਨੂੰ ਮੈਨੂੰ ਵੈਸੇ ਤੁਹਾਡੇ ਪੁਆਇੰਟ ਨੂੰ ਜੇ ਮੈਂ ਸਪਲੀਮੈਂਟ ਕਰਾਂ, ਐਬਸੋਲੂਟਲੀ ਰਾਈਟ। ਮੇਰੇ ਖਿਆਲ ਨਾਲ ਸ਼ਾਇਦ ਵੈਸਟਰਨ ਸੋਸਾਇਟੀ ਦੀ ਫੈਮਿਲੀਜ਼ ਦੇ ਅੰਦਰ ਤੇ ਸਾਡੀ ਫੈਮਿਲੀਜ਼ ਦੇ ਅੰਦਰ, ਐਂਡ ਸਾਡੀ ਫੈਮਿਲੀ ਮੈਂ ਕਹਿ ਰਿਹਾ ਬਿਲਕੁਲ ਕੰਜ਼ਰਵੇਟਿਵ ਫੈਮਿਲੀ ਜੋ ਆਪਾਂ ਕਹਿ ਦਿੰਦੇ ਜਿਹਨੂੰ ਆਪਾਂ, ਹਨਾ, ਉਹਦੇ ਅੰਦਰ ਸਿਰਫ ਟਰਾਂਸਪੇਰੈਂਸੀ ਕਿਸ ਤਰ੍ਹਾਂ ਦੀ ਚੀਜ਼ ਆ, ਹਨਾ, ਕੀ ਕਹਿ ਦਿੰਦਾ ਪਾਰਦਰਸ਼ਤਾ, ਇਹੀ ਇੱਕ ਇੱਦਾਂ ਦਾ ਪੁਆਇੰਟ ਹੈ ਸ਼ਾਇਦ ਕਿ ਫਰਕ ਕਰਦਾ ਕਿ ਆਪਾਂ ਵੇਖਦੇ ਕਿ ਗੋਰਿਆਂ ਦੇ ਅੰਦਰ ਜਾਂ ਫਿਰ ਅਗੇਨ ਇਸ ਸਿਵਿਲਾਈਜੇਸ਼ਨ ਅੰਦਰ ਟਰਾਂਸਪੇਰੈਂਸੀ ਜ਼ਿਆਦਾ, ਕਹਿ ਲਓ ਅਕਾਊਂਟੇਬਿਲਿਟੀ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲੈ ਕੇ। ਸਾਡੇ 'ਚ ਹਜੇ ਵੀ ਡਿਪਲੋਮੈਸੀ, ਹਿਪੋਕ੍ਰੇਸੀ ਸਮਾਜਿਕ ਤੌਰ 'ਤੇ ਬਹੁਤ ਜ਼ਿਆਦਾ। ਅਦਰਵਾਈਜ਼ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਕਿਸੇ ਨੂੰ ਆਪਣੇ ਜੀ ਦੀ ਖਿੱਚ ਤਾਂ ਹੁੰਦੀ ਆ, ਉਹਦਾ ਰੰਗ ਰੂਪ ਨਾਲ, ਹੈ ਨਾ, ਜਾਂ ਫਿਰ ਕਿੱਥੇ ਤੁਸੀਂ ਜੰਮੇ ਭਲੇ ਹੋ ਉਹਦੇ ਨਾਲ ਕੋਈ ਰਿਲੇਸ਼ਨ ਇੰਨਾ ਮੇਜਰ ਨਹੀਂ ਆ। ਜੇ ਆਪਾਂ ਇਕਨੋਮਿਕਲੀ ਇਹਦੀ ਗੱਲ ਕਰੀਏ ਤੇ ਇਸ ਰਿਪੋਰਟ ਦੇ ਇਲਾਇਦਾ ਇੱਕ ਹੋਰ ਮੇਰੇ ਮਾਇੰਡ 'ਚ ਰਿਪੋਰਟ ਆ ਰਹੀ ਹੈ, ਮੈਂ ਕੱਲ੍ਹ ਪੜ੍ਹਿਆ ਕਿ US ਦੇ ਅੰਦਰ ਇਹ ਹੋਣਾ ਸ਼ੁਰੂ ਹੋ ਗਿਆ, ਠੀਕ ਹੈ, ਕਿ US ਦੇ ਅੰਦਰ ਜਿਹੜੀ ਕਿਸੇ ਨੇ ਪਾਇਆ ਹੋਇਆ ਕਿ ਵਾਟ ਇਜ਼ ਯੋਰ ਪਰਸਨਲ ਰਿਸੈਸ਼ਨ ਇੰਡੀਕੇਟਰ, ਕਿ ਤੁਹਾਨੂੰ ਪਰਸਨਲ ਤੌਰ ਤੇ ਕੀ ਲੱਗਦਾ ਕਿ ਰਿਸੈਸ਼ਨ ਆ ਗਈ ਹੈ, ਹਨਾ। ਕਿਸੇ ਨੇ ਏਦਾਂ ਕਰਕੇ ਲਿਖਿਆ ਪਿਆ ਕਿ ਬਈ ਜਦੋਂ ਮੈਂ ਕਿਸੇ ਗੋਰੇ ਨੂੰ ਉਬਰ ਕਰਦਾ ਵੇਖਦਾ ਨਾ, ਇਹਦਾ ਮਤਲਬ ਕਿ ਰਿਸੈਸ਼ਨ ਆ ਗਈ, ਹਨਾ। ਕਿਸੇ ਨੇ ਕਿ ਮਤਲਬ ਗੋਰੇ ਤਾਂ ਵਧੀਆ ਹੀ ਕਰ ਰਹੇ, ਹਨਾ, ਇਸ ਤਰ੍ਹਾਂ ਦੀ ਬੜੀਆਂ ਚੀਜ਼ਾਂ, ਹਨਾ। ਉਹਦੇ ਅੰਦਰ ਇੱਕ ਇਹ ਵੀ ਚੀਜ਼ ਆਈ ਹੈ, ਬਹੁਤ ਇੰਟਰਸਟਿੰਗ ਪੁਆਇੰਟ ਸੀਗਾ ਕਿ ਜਦੋਂ ਵੀ ਮਹਿੰਗਾ ਮੇਕਅਪ ਜਾਂ ਲਗਜ਼ਰੀ ਗੁੱਡ ਜ਼ਿਆਦਾ ਵਿਕਣਾ ਸ਼ੁਰੂ ਹੋ ਜਾਣਾ ਤੇ ਉਹਦਾ ਮਤਲਬ ਰਿਸੈਸ਼ਨ ਆ ਰਹੀ ਹੈ, ਕਿਉਂਕਿ ਆਦਮੀ ਜਿਹੜੀ ਚੀਜ਼ਾਂ ਬਹੁਤ ਰੈਲੇਵੈਂਟ ਆ, ਮਤਲਬ ਘਰ ਗੱਡੀ ਇਹ ਸਭ ਤੇ ਹੱਥ ਨਹੀਂ ਪੈ ਰਿਹਾ, ਪਰ ਬੰਦੇ ਨੇ ਖੁਸ਼ ਤਾਂ ਕਰਨਾ ਨਾ ਖੁਦ ਨੂੰ, ਤਾਂ ਫਿਰ ਉਹ ਇਹ ਖਰੀਦਦਾ। ਪਰ ਇਹਦੇ ਅੰਦਰ ਇੱਕ ਸੀਰੀਅਸ ਪੁਆਇੰਟ ਜਿਹੜਾ ਆਇਆ ਨਾ ਉਹ ਇਸ ਪੁਆਇੰਟ ਨੂੰ ਸਪਲੀਮੈਂਟ ਕਰਦਾ। ਉਹਦੇ ਅੰਦਰ ਇਹ ਆਇਆ ਕਿ ਅਮੈਰੀਕਨ CEOs ਮੈਕਡੋਨਲਡਸ ਵਰਗੇ ਕੰਪਨੀਆਂ ਦੇ CEOs ਹੁਣ ਸਰਕਾਰਾਂ ਨੂੰ ਲੈਟਰ ਲਿਖਣਾ ਸ਼ੁਰੂ ਹੋ ਗਏ ਆ ਕਿ ਇਕਨੋਮੀ ਦੀ ਬਿਹਤਰੀ ਲਈ ਤੁਸੀਂ ਕੀ ਕਰ ਰਹੇ ਹੋ। ਕਿਉਂਕਿ ਉਹਨਾਂ ਦੀ ਸੇਲਸ ਡਾਊਨ ਜਾ ਰਹੀ ਹੈ। ਜਦ ਫਾਸਟ ਫੂਡ ਜੁਆਇੰਟਸ ਜਾਂ ਫਿਰ ਜਿਸ ਤਰ੍ਹਾਂ ਆਪਾਂ ਇੰਡੀਆ ਦੇ ਅੰਦਰ ਆਈਡੀਆ ਲੈ ਲਈਏ, ਹੁਣ ਹਿੰਦੁਸਤਾਨ ਯੂਨੀਲੀਵਰ ਹੋ ਗਿਆ ਜਿਹੜੇ ਤੁਹਾਡੇ ਸਾਬਣ ਤੋਂ ਲੈ ਕੇ ਕੰਘੀ ਤੱਕ ਸਭ ਬਣਾਉਂਦੇ ਆ, ਹਨਾ, ਸਾਰਾ ਸਾਰਾ ਜਿੰਨਾ ਐਫ ਐਮ ਸੀ ਜੀ ਗੁੱਡ ਉਹ ਬਣਾਉਂਦੇ ਆ। ਜਦੋਂ ਇਸ ਲੈਵਲ ਦੇ ਤਗੜੇ ਤਗੜੇ ਕੰਪਨੀਆਂ ਸਰਕਾਰਾਂ ਨੂੰ ਸਵਾਲ ਕਰਨ ਕਿ ਸਾਡੀਆਂ ਸੇਲਾਂ ਨੀ ਹੋ ਰਹੀਆਂ ਬਈ, ਟੁੱਥਪੇਸਟ ਹਰ ਕਿਸੇ ਨੂੰ ਖਰੀਦਣਾ, ਸਾਬਣ ਤਾਂ ਖਰੀਦਣਾ, ਤੇ ਤੁਹਾਨੂੰ ਪਤਾ ਸਾਨੂੰ ਪਤਾ ਕਿ ਮੈਕਡੋਨਲਡਸ ਇਸ ਸੋਸਾਇਟੀ ਦੇ ਅੰਦਰ ਇਜ਼ ਲਾਈਕ ਸੈਕਿੰਡ ਫੂਡ, ਮਤਲਬ ਖਾਸ ਕਰ ਇਹ ਲੋਕ ਤਾਂ ਖਾਂਦੇ ਆ ਖੁਸ਼ੀ ਨਾਲ, ਜੇ ਉਹਨਾਂ ਦੀ ਸੇਲਾਂ ਡਾਊਨ ਹੋ ਰਹੀਆਂ ਇਹਦਾ ਮਤਲਬ ਇਹ ਹੈ ਕਿ ਇਕੋਨੋਮਿਕਲੀ ਇੰਨਾ ਜ਼ਿਆਦਾ ਕ੍ਰਾਈਸਿਸ ਆ ਕਿ ਜਿਹੜਾ ਅੱਜ ਗ੍ਰੈਜੂਏਟ ਹੋ ਰਿਹਾ ਬੱਚਾ ਉਹ ਚਾਹ ਕੇ ਵੀ ਨਹੀਂ ਸੋਚ ਪਾ ਰਿਹਾ ਕਿ ਮੈਂ ਘਰ ਰਿਹਾ ਇੱਕ ਅਪਾਰਟਮੈਂਟ ਕਰ ਲਵਾਂ ਰੈਂਟ। ਕਿਉਂਕਿ ਇਸੇ ਰਿਪੋਰਟ ਦੇ ਅੰਦਰ ਇੱਕ ਹੋਰ ਬਹੁਤ ਮੇਜਰ ਪੁਆਇੰਟ ਆਇਆ ਕਿ ਮੋਰ ਦੈਨ 50% ਆਫ ਆਸਟ੍ਰੇਲੀਅਨਸ ਆਰ ਓਵਰ ਐਜੂਕੇਟਡ ਐਂਡ ਓਵਰ ਸਕਿਲਡ। ਓਵਰ ਸਕਿਲਡ ਦੇ ਡੇਟਾ ਦੇ ਅੰਦਰ ਵੀ 50% ਤੋਂ ਵੱਧ ਨੇ ਕਿ ਜਿਹੜੀ ਜੋਬ ਕਰ ਰਹੇ ਆ ਉਹਦੇ ਲਈ ਉਹ ਸਕਿੱਲ ਉਹਨਾਂ ਤੋਂ ਉੱਪਰ ਹੈ, ਤੇ ਜਿਹੜੀ ਜੋਬ ਉਹ ਕਰ ਰਹੇ ਨੇ ਉਹਦੇ ਲਈ ਉਹ ਐਜੂਕੇਟਡ ਵੀ ਉੱਪਰ ਨੇ, ਐਂਡ ਇਹ ਵੱਖੋ ਵੱਖਰੇ ਦੇ ਅੰਦਰ 50-50 ਪਲੱਸ ਆ ਰਿਹਾ। ਮਤਲਬ ਕਿ ਜਿੱਦਾਂ ਹੀ ਸ਼ਾਇਦ ਹਰ ਕਿਸੇ ਨੇ ਇਨਵੈਸਟਮੈਂਟ ਕੀਤੀ ਹੈ ਸਮੇਂ ਦੀ ਤੇ ਪੈਸੇ ਦੀ, ਉਸ ਹਿਸਾਬ ਦਾ ਕੰਮ ਜਾਂ ਆਮਦਨ ਨਹੀਂ ਹੈ।
1: ਪਰ ਇਹਦੇ ਚ ਇੱਕ ਇੱਕ ਚੀਜ਼ ਹੋਰ ਵੀ ਹੋ ਸਕਦੀ ਹੈ ਨਾ, ਮੰਨ ਲਓ ਹੁਣ ਜਦੋਂ ਆਪਾਂ ਫਾਸਟ ਫੂਡ ਚੇਨ ਦੀ ਗੱਲ ਕਰ ਰਹੇ ਹਾਂ, ਤੇ ਕਿਉਂਕਿ ਜੇ ਇਹ ਮਸਲਾ ਹੋਵੇ ਮਹਿੰਗਾਈ ਦਾ, ਤੇ ਜਿੱਥੋਂ ਤੱਕ ਮੈਨੂੰ ਪਤਾ ਵਾ ਇਹਨਾਂ ਦੇਸ਼ਾਂ ਦੇ ਵਿੱਚ ਸਭ ਤੋਂ ਸਸਤਾ ਤੇ ਇਹੋ ਹੀ ਫੂਡ ਆ।
0: ਬਿਲਕੁਲ,
1: ਤੇ ਵੈਸੇ ਵੀ ਫੂਡ ਸਸਤਾ ਵਾ ਅਮਰੀਕਾ ਚ, ਕੈਨੇਡਾ ਚ, ਪਰ ਉਹ ਤੋਂ ਵੀ ਸਭ ਤੋਂ ਸਸਤਿਆਂ ਦੇ ਵਿੱਚ ਤੇ ਇਹੋ ਹੀ ਨੇ, ਮੈਕਡੋਨਲਡ ਵਗੈਰਾ। ਸੋ ਮਹਿੰਗਾਈ ਵਾਲਾ ਮਸਲਾ ਨਾ ਹੋ ਕੇ ਕਿਤੇ ਇਹ ਵਾਲਾ ਮਸਲਾ ਤੇ ਨਹੀਂ ਅਵੇਅਰਨੈਸ ਵਾਲਾ ਕਿ ਲੋਕ ਹੁਣ ਜੰਕ ਫੂਡ ਤੋਂ ਇਹ ਵਾਲੀ ਜਨਰੇਸ਼ਨ ਥੋੜਾ ਜਿਹਾ ਪਿੱਛੇ ਹਟ ਰਹੀ?
0: ਨਹੀਂ, ਇਹਨੇ ਮੇਜਰ ਲੈਵਲ ਤੇ ਨਹੀਂ ਹੈ, ਮਤਲਬ ਓਬਵੀਅਸਲੀ ਥੋੜਾ ਜਿਹਾ ਤਾਂ ਹਨਾ ਹਰ ਤਰ੍ਹਾਂ ਹੁੰਦਾ। ਉਹ ਤਾਂ ਆਪਾਂ ਇੱਥੇ ਵੀ ਕਿੰਨੇ ਬਿਜ਼ਨਸ ਦੇਖੇ, ਜਿਸ ਹੁਣ ਇੱਥੇ ਵੀਗਨ ਕਿੰਨਾ ਵੱਧ ਗਿਆ, ਹਨਾ, ਉਹ ਤਾਂ ਹੈ ਕਿ ਸੋਸਾਇਟੀ ਦੇ ਅੰਦਰ ਹਮੇਸ਼ਾ ਇੱਕ ਚੀਜ਼ ਆਉਣੀ, ਪਰ ਉਹ ਇੱਕ ਟ੍ਰੈਂਡ ਆ। ਮਤਲਬ ਇੰਨੇ ਤਕੜੇ ਜਾਇੰਟਸ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ। ਐਂਡ ਜਦੋਂ ਮੈਂ ਮੈਕਡੋਨਲਡ ਕਹਿ ਰਿਹਾ, ਉਹਦਾ ਮਤਲਬ ਮੈਂ ਇਕੱਲੀ ਉਸ ਕੰਪਨੀ ਦੀ ਗੱਲ ਨਹੀਂ ਕਰ ਰਿਹਾ, ਮੈਂ ਇਸ ਇੰਡਸਟਰੀ ਦੀ ਗੱਲ ਕਰ ਰਿਹਾ, ਹਨਾ। ਮਤਲਬ ਉਹਦੇ ਅੰਦਰ ਉਹਨਾਂ ਦੇ ਹੰਗਰੀ ਜੈਕ ਨੇ ਜਾਂ ਕੇ ਐਫ ਸੀ ਨੇ, ਉਹ ਸਾਰੇ ਵਿੱਚ ਇੰਕਲੂਡ ਹੋ ਜਾਂਦੇ ਆ ਕਿ ਸਾਰਿਆਂ ਦੀ ਹੀ ਮਤਲਬ ਕਿ ਸੇਲਸ ਘੱਟ ਨੇ। ਅਗੇਨ ਜਿਸ ਤਰ੍ਹਾਂ ਹੁਣ ਇੰਡੀਆ ਦੇ ਅੰਦਰ ਆ ਰਿਹਾ ਕਿ ਹਿੰਦੁਸਤਾਨ ਯੂਨੀਲੀਵਰ ਵਾਲਿਆਂ ਦੀ ਸ਼ੇਅਰ ਡਾਊਨ ਹੋਏ ਜਾਂ ਫਿਰ ਉਹਨਾਂ ਦੀ ਆਮਦਨ ਘਟੀ ਹੈ, ਤੇ ਮਤਲਬ ਕਿ ਹੁਣ ਸਾਬਣ ਦਾ ਹਰ ਕੋਈ ਖਰੀਦਦਾ, ਕੰਘੀ ਹਰ ਕੋਈ ਖਰੀਦਦਾ, ਪੇਸਟ ਹਰ ਕੋਈ ਖਰੀਦਦਾ, ਐਂਡ ਇਹ ਤੁਹਾਡੇ ਮੇਜਰ ਮੇਜਰ ਬ੍ਰਾਂਡਸ ਨੇ, ਕੋਈ ਇਹ ਵੀ ਨਹੀਂ ਕਿ ਸਾਈਡ ਵਾਲਾ, ਇਹ ਉਹ ਵਾਲੇ ਬ੍ਰਾਂਡਸ ਨੇ ਜਿਹੜੀ ਸਾਡੀ ਪਿਛਲੀ ਤੋਂ ਪਿਛਲੀ ਪੀੜ੍ਹੀ ਵੀ ਖਰੀਦ ਰਹੀ ਸੀ, ਤੁਹਾਡੇ ਘਰ ਦੇ ਹਿੱਸਾ ਹੁੰਦੀਆਂ। ਸੇਮ ਜੋ ਇੱਦਾਂ ਦਾ ਹੀ ਐਫ ਐਮ ਸੀ ਜੀ ਬ੍ਰਾਂਡ ਅਮੈਰੀਕਾ ਦਾ ਮੇਰੇ ਖਿਆਲ ਨਾਲ, ਜਾਂ ਫਿਰ ਆਪਾਂ ਵਾਲਮਾਰਟ ਵੱਲੋਂ ਹੀ ਕਹਿ ਲਈਏ, ਹਨਾ, ਤੇ ਸਾਰਿਆਂ ਨੇ ਜੇ ਥੋੜਾ ਡਾਊਨ ਦੇਖਿਆ ਤਾਂ ਉਹਦਾ ਇਹ ਹੈ ਕਿ ਸਬਸਟੀਟਿਊਟ ਵੀ ਥੋੜਾ ਨਾ ਕੋਈ ਇਸ ਤਰ੍ਹਾਂ ਦਾ ਜੋ ਇੰਨੀ ਮੇਜਰ ਹਾਈਕ ਲੈ ਕੇ ਆ ਰਿਹਾ, ਹਨਾ। ਐਂਡ ਇਹ ਤਾਂ ਹੁਣ ਅਖਾਣ ਬਣ ਗਏ ਹੋਏ ਨਾ, ਮਤਲਬ ਕਿਸੇ ਨੂੰ ਨੀਚਾ ਦਿਖਾਣਾ ਹੋਵੇ ਅਮੈਰੀਕਨ ਐਕਸੈਂਟ ਦੇ ਅੰਦਰ, ਅਮੈਰੀਕਨ ਸਲੈਂਗ ਦੇ ਅੰਦਰ ਇੱਦਾਂ ਕਹਿ ਦਿੰਦੇ ਕਿ ਤੂੰ ਤਾਂ ਕੁਆਟਰ ਪਾਊਂਡਰ ਖਾਣ ਵਾਲੀ ਔਕਾਤ ਹੈ ਤੇਰੀ, ਮਤਲਬ ਇੱਦਾਂ ਕਹਿਣ ਵਾਲੀ ਗੱਲ ਕਰ ਦਿੰਦੇ ਆ। ਮਤਲਬ ਜਿਹੜੀ ਚੀਜ਼ ਹੀ ਮਿਸਾਲੀ ਤੌਰ ਤੇ ਕਿ ਤੂੰ ਤਾਂ ਸਸਤਾ ਖਾਣਾ ਖਾਣ ਵਾਲਾ ਬੰਦਾ ਕਿ ਮੈਂ ਬੜਾ ਉੱਚਾ, ਮਤਲਬ ਗੱਲ ਓਬਵੀਅਸਲੀ ਇਹ ਹੈ ਤੇ ਕਿਸੇ ਨੂੰ ਕਟਾਕਸ਼ ਵਾਲੀ ਗੱਲ ਹੈ, ਪਰ ਹੈ ਤੇ ਮਿਸਾਲ ਹੈ। ਜਦ ਇੱਕ ਮਿਸਾਲੀ ਫੂਡ ਹੀ ਡਾਊਨ ਹੋ ਗਿਆ ਤੇ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਪੀਪਲ ਆਰ ਨੋਟ ਮੇਕਿੰਗ ਦ ਕਾਇੰਡ ਆਫ ਮਨੀ, ਜਾਂ ਫਿਰ ਉਹ ਪੈਸਾ ਕਮਾ ਰਹੇ ਨੇ ਪਰ ਹੁਣ ਬਹੁਤ ਚੀਜ਼ਾਂ ਹਸਰਤਾਂ ਹੀ ਬਣ ਕੇ ਰਹਿ ਜਾਣਗੀਆਂ।
1: ਪਰ ਫਿਰ ਵੀ ਸੋਚਣ ਵਾਲੀ ਚੀਜ਼ ਇਹ ਆ ਕਿ ਜਦੋਂ ਮੰਨ ਲਓ ਇਹ ਜੇ ਇਹ ਨਹੀਂ ਤੇ ਕੁਛ ਤੇ ਖਾਏ ਰਹਿਣਗੇ, ਕਿਉਂਕਿ ਫੂਡ ਤੇ ਇਦਾਂ ਦੀ ਨੈਸੈਸਿਟੀ ਆ ਵੀ ਉਹਨਾਂ ਬੰਦੇ ਨੇ ਕੁਛ ਨਾ ਕੁਛ ਤੇ ਖਾਣਾ ਹੀ ਆ। ਇਹ ਵੀ ਹੋ ਸਕਦਾ ਵਾ ਵੀ ਉਹ ਹੋਰ ਕਿਸੇ ਵੱਲ ਨੂੰ ਟਿਲਟ ਹੋਏ ਹੋਣ, ਕਿਉਂਕਿ ਜਿੰਨਾ ਮਰਜ਼ੀ ਮੰਨ ਲਓ ਜੇ ਰਿਸੈਸ਼ਨ ਵੀ ਆ ਤੇ ਬੰਦਾ ਜਦੋਂ ਰਿਸੈਸ਼ਨ ਆ ਤੇ ਉਹ ਸਸਤਾ ਖਾਣਾ ਸ਼ੁਰੂ ਕਰੂਗਾ, ਖਾਣਾ ਛੱਡੂਗਾ ਥੋੜੀ,
0: ਇਹੀ ਤੇ ਗੱਲ,
1: ਘਰ ਚ ਬਣਾਊਗਾ। ਕਿਉਂਕਿ ਜਿੰਨਾ ਕੁ ਮੈਂ ਪੜਿਆ ਵਾ ਜਾਣਿਆ ਵਾ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਜੇ ਘਰ ਤੁਸੀਂ ਬਣਾਉਂਦੇ ਤੇ ਈਵਨ ਹੋਰ ਤੁਹਾਨੂੰ ਮਹਿੰਗਾ ਪੈਂਦਾ।
0: ਹਾਂ, ਇਹਨਾਂ ਲੋਕਾਂ ਨੂੰ ਤਾਂ
1: ਫਿਰ
0: ਆਵਰਲੀ ਲੈਵਲ ਤੇ
1: ਫਿਰ ਆਪਾਂ ਇਹ ਨਹੀਂ ਕਹਿ ਸਕਦੇ, ਜਾਂ ਹੋ ਸਕਦਾ ਵਾ ਵੀ ਇੱਕ ਸਟੇਜ ਸੀ, ਉਹੀ ਗੱਲ ਫਿਰ ਆ ਜਾਂਦੀ ਆ ਵੀ ਪੀਕ ਤੁਸੀਂ ਵੇਖੀ ਹੈ, ਪਰ ਫੂਡ ਦਾ ਵੀ ਨਾ ਮੈਂ ਵੇਖਿਆ, ਆਪਾਂ ਫੇਰ ਕਿਸ ਦਿਨ ਇਹਦੇ ਉੱਤੇ ਡਿਟੇਲ ਚ ਗੱਲ ਕਰਾਂਗੇ। ਫੂਡ ਦਾ ਵੀ ਫੈਸ਼ਨ ਹੋ ਗਿਆ, ਹਨਾ, ਕਦੀ ਇੰਡੀਅਨ ਫੈਸ਼ਨ ਚੱਲ ਰਿਹਾ ਹੁੰਦਾ, ਕਦੀ ਮੈਕਸੀਕਨ ਫੈਸ਼ਨ ਚੱਲ ਰਿਹਾ ਹੁੰਦਾ, ਕਦੀ ਥਾਈ ਫੈਸ਼ਨ ਚੱਲ ਰਿਹਾ ਹੁੰਦਾ, ਹਨਾ, ਇਟਾਲੀਅਨ, ਫ੍ਰੈਂਚ, ਉਹ ਲੰਘੇ ਟਾਈਮ। ਸੋ ਇਹ ਵੀ ਫੈਸ਼ਨ ਆ, ਇੱਕ ਫਾਸਟ ਫੈਸ਼ਨ ਅੱਜ ਕੱਲ ਮੈਨੂੰ ਮੈਨੂੰ ਲੱਗਦਾ ਵੀ ਅੱਜ ਕੱਲ ਥਾਈ ਦਾ ਹਲੇ, ਹਾਂ, ਥਾਈ ਦਾ ਪੀਕ ਤੋਂ ਡਾਊਨ ਜਾ ਰਿਹਾ ਵਾ, ਮੈਕਸੀਕਨ ਜਿਹੜਾ ਓਹਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਆ ਰਾਜਮਾਹੀ ਨੇ ਆਪਣੇ ਵੀ ਕਈ ਬੜਿਆਂ ਨੇ ਨੋਟ ਕੀਤਾ ਹੋਊਗਾ ਵੀ ਸਾਨੂੰ ਵਧੀਆ ਲੱਗਾ ਬਹੁਤ ਵਧੀਆ ਆਪਾਂ ਖਾਧਾ ਪਰ ਉਸ ਤੋਂ ਬਾਅਦ ਆਪਾਂ ਫੀਲ ਕੀਤਾ ਵੀ ਨਹੀਂ ਯਾਰ ਮਤਲਬ ਇਹ ਗੈਸ ਬਹੁਤ ਬਣਾਉਂਦਾ ਹੈ ਤੇ ਸਾਰਾ ਉਹੀ ਖਾਣਾ ਹੈ ਨਾ
0: ਸ਼ਰੀਰ ਨੇ ਇੱਧਰ ਕਦੀ ਖਾਦਾ ਹੀ ਨੀ ਨਾ ਰਾਜਮਾ ਨੂੰ ਉਹ ਕਹਿ ਰਹੇ ਕੀ ਕਰੀ ਜਾਂਦਾ ਹੋਇਆ ਕਾਟੋ ਵੀ ਨਾ ਸੁੱਟੀ ਜਾਂਦਾ ਪਿਆ ਭਰਾਵਾ ਰੁਕ ਜਾ
1: ਇਹ ਵੀ ਇੱਕ ਪ੍ਰੋਬਲਮ ਹੈ ਨਾ
0: ਉਹ ਕੌਨਸ ਵੀ ਆ ਗਏ ਰੁਕ ਜਾ ਥੰਮ ਜਾ ਚਿਪਸ ਵੀ ਆ ਗਏ ਰੁਕ ਜਾ
1: ਖਲੋ ਜਾ ਭਰਾ ਖਲੋ ਜਾ ਚਲੋ ਖੈਰ ਇਹ ਇੰਟਰਸਟਿੰਗ ਵਿਸ਼ਾ ਵਾ ਇਹਦੇ ਉੱਤੇ ਫੇਰ ਆਪਾਂ ਕਿਸੇ ਦਿਨ ਇਹ ਵਾਲੀ ਖੋਲਾਂਗੇ ਆਪਾਂ ਫੋਲਡ ਹੀ ਕਿਉਂਕਿ ਖਾਣਾ ਤੇ ਆਪਾਂ
2: ਰੇਵਨਹਾਲ ਵਿਕਟੋਰੀਆ ਐਸਈਸੀ ਵਾਪਸ ਆ ਗਿਆ ਹੈ ਮੈਂ ਬਾਤ ਕਰਨੇ ਕੇ ਲਿਏ ਵਿੰਡ ਕੇ ਸਾਥ ਯਹਾਂ ਹੂੰ तो आप कह रहे हैं कि एसईसी नवीकरणीय ऊर्जा में निवेश कर रहा है जैसे पवन सौर और भंडारण और हमें घरों में बिजली इस्तेमाल कर पाने में सहायता कर रहा है ओह तो वे बिजली बिलों को कम करने उत्सर्जन में कमी लाने और नई नौकरियां पैदा करने में सहायक होंगे धन्यवाद वेंड एसईसी विक्टोरिया वासियों के लिए विक्टोरिया को बिजली प्रदान कर रहा है sec.victoria.com.au विक्टोरिया सरकार मेलबर्न द्वारा अधिकृत
3: टेंशन टेंशन मेरी टेंशन
4: की होया
3: अथे इमिग्रेशन दे इन्ने पंगे ने यार मुकदे ही नहीं
4: काका जी टेंशन छोड़ो फोन चको कॉल करो वीवा इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
3: या 90-77-93
4: या ईमेल info@vivaimmigration.com.au
3: याद रखो 9077-9733
4: वीवा इमिग्रेशन एंड एजुकेशन कंसल्टेंट
3: हर कदम तुआडे नाल
5: व्याह खुशी या किसी भी खास मौके लिए ज्वेलरी होनी चाहिए खास तुन्ना ज्वेलर्स लेके आए ने लेटेस्ट गोल्ड डायमंड बुलियन सिल्वर ते ब्राइडल कलेक्शन हर स्टाइल ते हर ओकेजन ले जेन्युइन ज्वेलरी जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग तुन्ना ज्वेलर्स ਭਰੋਸੇ ਦੀ ਨਿਸ਼ਾਨੀ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
8: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट अमृत ए कमाल है गोल्ड लीफ डेयरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो विजिट गोल्ड लीफ डेयरी .com
9: Smith's Lane by Molec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
10: ਹਾਂਜੀ ਹਾਂਜੀ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
10: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹੋਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
11: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Line 7 ਪ੍ਰੀਮੀਅਮ ਸਿਰਫ $54,990, BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
12: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
13: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
14: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
15: ਫਿਰ ਲਵਾਈਏ ਕਿੱਥੋਂ?
14: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
15: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
16: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
17: ਸੋਨਾ ਚਾਹੀਦਾ,
18: ਭਰੋਸਾ ਚਾਹੀਦਾ,
17: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ।
19: ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

ਰੇਡੀਓ ਹਾਂਜੀ 1674 ਹੈ। ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ, ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਅਤੇ ਉਹ ਇਸੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹਾਂ। ਅਤੇ ਜੇਕਰ ਹਾਲੇ ਤੱਕ ਨਹੀਂ ਸਵੇਰੇ ਸਵੇਰੇ ਮੁਸਕਰਾ ਕੇ ਵੇਖਿਆ ਤਾਂ ਆਓ ਫਿਰ ਸਭ ਤੋਂ ਪਹਿਲਾਂ ਇਹ ਕੰਮ ਕਰਦੇ ਹਾਂ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਜੇ ਤੁਸੀਂ ਖੁਸ਼ ਹੋ ਤਾਂ ਤੁਹਾਡੀਆਂ ਖੁਸ਼ੀਆਂ ਦੇ ਲਈ ਉਹ ਵੀ ਖੁਸ਼, ਅਤੇ ਕਹਿੰਦੇ ਨੇ ਕਿ ਦੇਣ ਵਾਲਾ ਫਿਰ ਹੋਰ ਵਧੇਰੇ ਦਿੰਦਾ ਤੁਹਾਨੂੰ। ਆਓ ਫਿਰ ਇਸੇ ਮੁਸਕਰਾਹਟ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਰਾਈਟਰ ਐਲਨ ਕੋਹਨ ਲਿਖਦਾ ਕਿ ਇੱਕ ਵਾਰੀ ਗ੍ਰੀਸ ਦੇ ਵਿੱਚ ਉਹ ਸੈਮੀਨਾਰ ਅਟੈਂਡ ਕਰਕੇ ਹਟਿਆ ਸੀ। ਉਹਦੇ ਨਾਲ ਦੇ ਕਿਸੇ ਨੇ ਆ ਕੇ ਉਹਨੂੰ ਲੰਚ ਔਫਰ ਕੀਤਾ। ਗ੍ਰੈਗਰੀ ਨਾਂ ਦਾ ਬੰਦਾ ਜਿਹਨੂੰ ਉਹ ਹਾਂ ਤਾਂ ਕਰ ਬੈਠਾ, ਪਰ ਬਾਅਦ ਵਿੱਚ ਉਹਨੇ ਸੋਚਿਆ ਕਿ ਰੈਸਟ ਨਹੀਂ ਸੀ ਹੋ ਸਕੀ। ਮੇਰਾ ਸਰੀਰ ਥੋੜ੍ਹੀ ਰੈਸਟ ਮੰਗਦਾ, ਕਾਫੀ ਦਿਨਾਂ ਤੋਂ ਥੱਕੇ ਟੁੱਟੇ ਹੋਣ ਦੇ ਕਰਕੇ ਅੱਜ ਜੇਕਰ ਆਪਣੇ ਸਰੀਰ ਨੂੰ ਮੈਂ ਰੈਸਟ ਦਵਾ ਲਵਾਂ ਤਾਂ ਜ਼ਿਆਦਾ ਬਿਹਤਰ ਰਹੇਗਾ। ਪਰ ਇਸ ਚੀਜ਼ ਦੇ ਕਰਕੇ ਅੰਦਰੋਂ ਅੰਦਰੀ ਗਿਲਟੀ ਵੀ ਫੀਲ ਕੀਤਾ, ਉਹ ਇਸ ਕਰਕੇ ਕਿਉਂਕਿ ਮੈਂ ਆਪਣਾ ਮਨ ਬਦਲ ਰਿਹਾ ਸੀ, ਉਹ ਇਸ ਕਰਕੇ ਕਿਉਂਕਿ ਮੈਂ ਉਹਨੂੰ ਹਾਂ ਕਰ ਚੁੱਕਾ ਸੀ। ਹਾਂ ਕਰਕੇ ਹੁਣ ਮੈਂ ਨਾ ਕਰੂੰਗਾ, ਉਹਨੂੰ ਬੁਰਾ ਤਾਂ ਲੱਗੇ। ਮਨ ਦੇ ਵਿੱਚ ਬੜੀ ਤਰ੍ਹਾਂ ਦੇ ਖਿਆਲ ਆਈ ਜਾਣ, ਪਰ ਇਸ ਸਭ ਕੁਝ ਦੇ ਵਿੱਚੋਂ ਇੱਕ ਖਿਆਲ ਸਭ ਤੋਂ ਹਾਵੀ ਰਿਹਾ, ਉਹ ਸੀ ਰੈਸਟ ਕਰਨ ਦਾ, ਆਰਾਮ ਕਰਨ ਦਾ। ਜੇ ਮੈਂ ਅੱਜ ਆਪਣੇ ਸਰੀਰ ਦੇ ਨਾਲ ਧੱਕਾ ਕੀਤਾ ਤਾਂ ਫਿਰ ਨੁਕਸਾਨ ਹੋ ਸਕਦਾ, ਜਾਂ ਫਿਰ ਮੈਨੂੰ ਲੱਗ ਰਿਹਾ ਸੀ ਕਿ ਮੈਂ ਓਨਾ ਇੰਜੋਏ ਨਹੀਂ ਕਰ ਪਾਊਂਗਾ ਜਿੰਨਾ ਮੈਂ ਰੈਸਟ ਕਰਕੇ ਕਰ ਲੈਣਾ। ਅਗਲੇ ਦਿਨ ਦੀ ਤਿਆਰੀ ਬਹੁਤ ਜ਼ਰੂਰੀ। ਅਜਿਹੇ ਦੇ ਵਿੱਚ ਜਦੋਂ ਤੁਹਾਡੇ ਸਰੀਰ 'ਚ ਐਨਰਜੀ ਨਹੀਂ ਹੁੰਦੀ, ਤੁਸੀਂ ਨਾ ਆਪ ਇੰਜੋਏ ਕਰ ਪਾਉਂਦੇ ਹੋ ਅਤੇ ਨਾ ਤੁਹਾਡਾ ਸਾਥ ਕੋਈ ਦੂਸਰਾ ਮਾਣ ਪਾਉਂਦਾ। ਸੋ ਸਾਰੀਆਂ ਸੋਚ ਵਿਚਾਰਾਂ ਇੱਕ ਪਾਸੇ ਰੱਖੀਆਂ ਅਤੇ ਅਪੁਆਇੰਟਮੈਂਟ ਕੈਂਸਲ ਕਰ ਦਿੱਤੀ। ਪਰ ਨਾਲ ਦੀ ਨਾਲ ਮਾਫ਼ੀ ਮੰਗਦਿਆਂ ਗ੍ਰੋਗਰੀ ਨੂੰ ਇਹ ਵੀ ਕਿਹਾ ਕਿ ਆਪਾਂ ਰਾਤ ਨੂੰ ਮਿਲਦੇ ਹਾਂ, ਸ਼ਾਮ ਨੂੰ ਨਾਈਟ ਕਲੱਬ 'ਚ ਮਿਲਦੇ ਹਾਂ, ਉਸ ਤੋਂ ਬਾਅਦ ਫਿਰ ਡਿਨਰ ਕਰਾਂਗੇ, ਲੰਚ ਆਪਾਂ ਕੈਂਸਲ ਕਰ ਦਿੰਦੇ ਹਾਂ। ਉਸਨੇ ਕੋਈ ਇਤਰਾਜ਼ ਨਹੀਂ ਕੀਤਾ, ਇਸ ਚੀਜ਼ ਦੇ ਲਈ ਆਰਾਮ ਦੇ ਨਾਲ ਹਾਂ ਕਰ ਦਿੱਤੀ। ਆਰਾਮ ਕੀਤਾ, ਸਰੀਰ ਨੂੰ ਵਾਪਸ ਫੇਰ ਕਾਇਮ ਕੀਤਾ ਅਤੇ ਰਾਤ ਦੇ ਸਮੇਂ ਕਲੱਬ ਦੇ ਵਿੱਚ ਪਹੁੰਚ ਗਏ। ਮੈਂ ਗ੍ਰੋਗਰੀ ਦੇ ਲਈ ਇੱਕ ਸੀਟ ਬਚਾ ਕੇ ਰੱਖੀ ਸੀ, ਪਰ ਉਹ ਕਦੀ ਆਏ ਨਹੀਂ। ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਏ ਜਾਣ, ਸ਼ਾਇਦ ਉਹ ਗੁੱਸਾ ਕਰ ਗਿਆ, ਸ਼ਾਇਦ ਲੰਚ ਸਮੇਂ ਹੀ ਮੈਨੂੰ ਆ ਜਾਣਾ ਚਾਹੀਦਾ ਸੀ, ਸ਼ਾਇਦ ਮੈਨੂੰ ਰੈਸਟ ਨਹੀਂ ਸੀ ਕਰਨੀ ਚਾਹੀਦੀ, ਮੈਨੂੰ ਉਹਨੂੰ ਹਾਂ ਕਰਕੇ ਨਾ ਨਹੀਂ ਸੀ ਕਰਨੀ ਚਾਹੀਦੀ। ਖੈਰ ਮਨ ਹੈ ਨਾ, ਬੜੀ ਤਰ੍ਹਾਂ ਦੇ ਸੋਚ ਵਿਚਾਰ ਕਰੀ ਗਿਆ। ਇਸੇ ਤਰ੍ਹਾਂ ਬੈਠੇ ਕਈ ਘੰਟੇ ਬੀਤ ਗਏ। ਮੈਂ ਆਪਣੇ ਆਪ ਦੀ ਕੰਪਨੀ ਇੰਜੋਏ ਕਰ ਰਿਹਾ ਸੀ। ਰਾਈਟਰ ਲਿਖਦਾ ਕਿ ਕੁਛ ਦੇਰ ਬਾਅਦ ਜਦੋਂ ਮੈਂ ਇੱਕ ਭੀੜ ਦੇ ਵਿੱਚੋਂ ਦੀ ਹਲਕਾ ਜਿਹਾ ਆਪਣੇ ਆਪ ਨੂੰ ਝੋਲਾ ਪੈਂਦਾ ਵੇਖਿਆ
ਮੇਰੀਆਂ ਨਜ਼ਰਾਂ ਉਸ ਭੀੜ ਦੇ ਵਿੱਚੋਂ ਲੋਕਾਂ ਨੂੰ ਚੀਰਦੀਆਂ ਇੱਕ ਦੂਰ ਟੇਬਲ ਦੇ ਉੱਤੇ ਪਹੁੰਚੀਆਂ। ਕੀ ਵੇਖਦਾ ਕਿ ਗਰੋਗਰੀ ਉਸ ਜਗ੍ਹਾ ਦੇ ਉੱਤੇ ਬੈਠਾ ਸੀ। ਇੱਕ ਬੜੀ ਸੋਹਣੀ ਨਾਰ ਦੇ ਨਾਲ ਇਹ ਦੱਗ ਰਿਹਾ ਸੀ ਕਿ ਉਹਨੇ ਆਪਣੀ ਸ਼ਾਮ ਬੜੀ ਸੋਹਣੀ ਬਿਤਾਈ ਹੈ। ਦੋਵੇਂ ਬੜੀਆਂ ਸੋਹਣੀਆਂ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹਦੇ ਤੋਂ ਵਧੀਆ ਸਾਥ ਅੱਜ ਦੀ ਸ਼ਾਮ ਇਹਨੂੰ ਨਹੀਂ ਸੀ ਮਿਲ ਸਕਦਾ। ਸੋਚਿਆ ਉੱਠ ਕੇ ਜਾਣਾ, ਹੈਲੋ ਕਰਦਾ। ਜਾਣਾ ਕੀ ਮਸਲਾ, ਜਾ ਕੇ ਹੈਲੋ ਹਾਈ ਕੀਤੀ, ਪੁੱਛਿਆ ਮੈਂ ਮਾਫੀ ਚਾਹੁੰਦਾ, ਮੈਨੂੰ ਨਹੀਂ ਸੀ ਪਤਾ ਤੂੰ ਕਲੱਬ ਦੇ ਵਿੱਚ ਪਹੁੰਚ ਚੁੱਕਾ। ਗਰੋਗਰੀ ਬੜੇ ਚਾਅ ਦੇ ਨਾਲ ਮਿਲਿਆ। ਉਹਦੇ ਚਿਹਰੇ ਦੇ ਉੱਤੇ ਇੱਕ ਅਲੱਗ ਤਰ੍ਹਾਂ ਦੀ ਸਮਾਈਲ ਸੀ। ਇਸ ਤੋਂ ਪਹਿਲਾਂ ਦਿਨ ਦੇ ਸਮੇਂ ਉਹਦੇ ਚਿਹਰੇ ਦੇ ਉੱਤੇ ਇਦਾਂ ਦੀ ਖਿੱਚ ਨਹੀਂ ਸੀ ਵੇਖੀ। ਬੜਾ ਹੱਸ ਕੇ ਮਿਲਿਆ ਤੇ ਨਾਲ ਉਸ ਸੋਹਣੀ ਕੁੜੀ ਦੇ ਨਾਲ ਵੀ ਮਿਲਾਉਣ ਲੱਗ ਪਿਆ। ਇਸ ਸੋਹਣੀ ਜੀ ਕੁੜੀ ਦਾ ਨਾਂ ਆਨਾ ਹੈ। ਗਰੋਗਰੀ ਦੱਸਣ ਲੱਗਾ ਕਿ ਜਦੋਂ ਲੰਚ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਸੀ ਉਸ ਸਮੇਂ ਮੈਂ ਆ ਗਿਆ ਸੀ ਕਿਉਂਕਿ ਮੈਂ ਵਿਹਲਾ ਸੀ। ਮੇਰੀ ਮੁਲਾਕਾਤ ਆਨਾ ਦੇ ਨਾਲ ਹੋਈ। ਸਾਨੂੰ ਇੱਕ ਦੂਸਰੇ ਦੇ ਨਾਲ ਮਿਲਾਪ ਇੰਨਾ ਸੋਹਣਾ ਲੱਗਾ ਕਿ ਅਸੀਂ ਸ਼ਾਮ ਦਾ ਫਿਰ ਦੁਬਾਰਾ ਪ੍ਰੋਗਰਾਮ ਬਣਾ ਲਿਆ। ਮੈਂ ਸਾਰੀ ਸ਼ਾਮ ਇੱਥੇ ਹੀ ਸੀ, ਸ਼ਾਇਦ ਜਦੋਂ ਤੁਸੀਂ ਆਏ ਉਸ ਤੋਂ ਵੀ ਪਹਿਲਾਂ। ਰਾਈਟਰ ਨੇ ਕਿਹਾ ਜਦੋਂ ਮੈਂ ਆਪਣੀ ਪਿੱਠ ਘੁਮਾਉਣ ਲੱਗਾ ਤਾਂ ਗਰੋਗਰੀ ਨੇ ਪਿੱਛੋਂ ਮੋਢੇ 'ਤੇ ਹੱਥ ਮਾਰ ਕੇ ਕਿਹਾ, ਮੈਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਲੰਚ ਦੀ ਅਪੁਆਇੰਟਮੈਂਟ ਕੈਂਸਲ ਕਰਨ ਦੇ ਲਈ। ਮੇਰੇ ਅਤੇ ਉਹਦੇ ਦੋਵਾਂ ਦੇ ਚਿਹਰੇ ਦੇ ਉੱਤੇ ਇੱਕ ਅਲੱਗ ਜੀ ਸਮਾਈਲ ਸੀ। ਉਹ ਆਪਣੀ ਥਾਂ ਖੁਸ਼ ਸੀ ਅਤੇ ਮੈਂ ਆਪਣੀ ਥਾਂ। ਉਹ ਇਸ ਕਰਕੇ ਖੁਸ਼ ਸੀ ਕਿਉਂਕਿ ਉਹਨੂੰ ਇੱਕ ਬੜੀ ਖੂਬਸੂਰਤ, ਇੱਕ ਬੜੀ ਨੇਕ ਔਰਤ ਦਾ ਸਾਥ ਮਿਲਿਆ ਸੀ। ਪਤਾ ਨਹੀਂ ਕਦੋਂ ਤੋਂ ਭਾਲਦਾ ਸੀ ਅਤੇ ਮੈਂ ਇਸ ਕਰਕੇ ਖੁਸ਼ ਸੀ ਕਿ ਉਹਨੇ ਗੁੱਸਾ ਨਹੀਂ ਕੀਤਾ ਮੇਰੇ ਨਾਂ ਆਉਣ ਦਾ। ਮੇਰੇ ਲੰਚ ਕੈਂਸਲ ਕਰਨ ਦਾ ਉਹਨੇ ਗੁੱਸਾ ਨਹੀਂ ਕੀਤਾ। ਹੁਣ ਮੈਂ ਜਦੋਂ ਵਾਪਸ ਆਪਣੇ ਟੇਬਲ ਵੱਲ ਨੂੰ ਪਰਤ ਰਿਹਾ ਤਾਂ ਸੋਚਦਾ ਕਿ ਸਾਡਾ ਲੰਚ ਕਿੰਨਾ ਵੀ ਵਧੀਆ ਹੋ ਸਕਦਾ ਸੀ। ਹੋ ਸਕਦਾ ਸੀ ਮੈਂ ਕੈਂਸਲ ਨਾ ਕਰਦਾ, ਮੈਂ ਰੈਸਟ ਨਾ ਕਰਦਾ, ਲੰਚ ਦੇ ਲਈ ਆ ਜਾਂਦਾ, ਕਿੰਨਾ ਵੀ ਵਧੀਆ ਲੰਚ ਰਹਿੰਦਾ ਗਰੋਗਰੀ ਦੇ ਨਾਲ। ਪਰ ਗਰੋਗਰੀ ਇਸ ਤੋਂ ਵਧੀਆ ਸਮਾਂ ਮੇਰੇ ਨਾਲ ਨਹੀਂ ਸੀ ਸਪੈਂਡ ਕਰ ਸਕਦਾ। ਜੋ ਮੇਰੀਆਂ ਅੱਖਾਂ ਨੇ ਵੇਖਿਆ, ਜਿੰਨਾ ਵਧੀਆ ਸਮਾਂ ਉਹਨੂੰ ਆਨਾ ਦੇ ਨਾਲ ਇਸ ਟਾਈਮ ਬਤੀਤ ਕਰ ਰਿਹਾ, ਇਹ ਨਹੀਂ ਸੀ ਹੋ ਸਕਦਾ ਕਿ ਉਹ ਮੇਰੇ ਨਾਲ ਇੱਦਾਂ ਦਾ ਸਮਾਂ ਬਤੀਤ ਕਰ ਪਾਉਂਦਾ। ਅੱਜ ਮਨ ਦੇ ਬੜੇ ਵੱਡੇ ਵੱਡੇ ਸੰਕੇ ਦੂਰ ਹੋਏ ਨੇ। ਹੋ ਸਕਦਾ ਇਹ ਛੋਟੀ ਜਿਹੀ ਵਾਰਤਾ ਸੁਣ ਕੇ ਹੋਰ ਵੀ ਬੜਿਆਂ ਦੇ ਸੰਕੇ ਦੂਰ ਹੋਏ ਹੋਣ। ਆਖਰ ਇਹ ਕਿੱਦਾਂ ਦੇ ਸੰਕੇ ਨੇ? ਇਹ ਸੰਕੇ ਨੇ ਆਪਣੇ ਆਪ ਨੂੰ ਐਵੇਂ ਗਿਲਟੀ ਫੀਲ ਕਰਾਉਂਦੇ ਰਹਿਣ ਦੇ। ਇੱਕ ਚੀਜ਼ ਤਾਂ ਮੰਨਣੀ ਪਵੇਗੀ, ਜਦੋਂ ਤੁਸੀਂ ਆਪਣੇ ਆਪ ਦੇ ਲਈ ਕੁਛ ਚੰਗਾ ਕਰਦੇ ਹੋ ਤਾਂ ਸਿਰਫ ਤੁਹਾਡੇ ਲਈ ਚੰਗਾ ਨਹੀਂ ਹੁੰਦਾ, ਤੁਸੀਂ ਕਿਸੇ ਦੂਸਰੇ ਦੇ ਲਈ ਵੀ ਦਰਵਾਜ਼ੇ ਖੋਲ੍ਹ ਚੁੱਕੇ ਹੁੰਦੇ ਹੋ ਉਹਦਾ ਚੰਗਾ ਹੋਣ ਦੇ ਲਈ। ਜਿੱਦਾਂ ਮੈਂ ਆਪਣੇ ਸਰੀਰ ਨੂੰ ਰੈਸਟ ਦਵਾਉਣੀ ਬਿਹਤਰ ਸਮਝੀ, ਆਪਣੇ ਸਰੀਰ ਦਾ ਚੰਗਾ ਸਮਝਿਆ, ਮੈਨੂੰ ਜ਼ਰੂਰਤ ਸੀ, ਮੈਂ ਉਸ ਤੋਂ ਬਾਅਦ ਬੜਾ ਚੰਗਾ ਮਹਿਸੂਸ ਕਰ ਰਿਹਾ। ਮੈਂ ਆਪਣਾ ਚੰਗਾ ਕੀਤਾ ਅਤੇ ਨਾਲ ਗਰੋਗਰੀ ਦਾ ਚੰਗਾ ਹੋ ਗਿਆ, ਉਹਨੂੰ ਜੋ ਚਾਹੀਦਾ ਸੀ ਉਹਨੂੰ ਮਿਲ ਗਿਆ। ਕੁਦਰਤ ਇਸੇ ਤਰ੍ਹਾਂ ਕੰਮ ਕਰਦੀ ਹੈ। ਕਈ ਵਾਰ ਆਪਾਂ ਹੀਣ ਭਾਵਨਾ ਮਹਿਸੂਸ ਕਰਦੇ ਹਾਂ,
ਸਾਨੂੰ ਲੱਗਦਾ ਅਸੀਂ ਜ਼ਿਆਦਾ ਸੈਲਫਿਸ਼ ਹੋ ਕੇ ਕੰਮ ਕੀਤਾ। ਪਰ ਖੁਦਗਰਜ਼ ਹੋਣ ਦੇ ਵਿੱਚ ਅਤੇ ਆਪਣੇ ਆਪ ਦੀ ਬਿਹਤਰੀ ਦੇ ਲਈ ਕੰਮ ਕਰਨ 'ਚ ਬੜਾ ਫਰਕ ਹੁੰਦਾ। ਯਕੀਨ ਮੰਨੋ, ਤੁਸੀਂ ਆਪਣੇ ਆਪ ਦੇ ਲਈ ਜਦੋਂ ਚੰਗਾ ਕਰਦੇ ਹੋ ਤਾਂ ਸਿਰਫ ਤੁਹਾਡੇ ਆਪਣੇ ਆਪ ਦੇ ਲਈ ਚੰਗਾ ਨਹੀਂ ਹੁੰਦਾ, ਕਈ ਵਾਰ ਸ਼ਾਇਦ ਛੋਟੇ ਬੱਚੇ ਨੂੰ ਪਾਲਦਿਆਂ ਮਾਵਾਂ ਇੱਦਾਂ ਦੀ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਉਹਨਾਂ ਨੂੰ ਲੱਗਦਾ ਆਪਾਂ ਜੇ ਘੜੀ ਅੱਖ ਲਾ ਲਈ ਆ ਜਾਂ ਆਪਣੇ ਆਪ ਦੇ ਲਈ ਥੋੜ੍ਹਾ ਜਿਹਾ ਸਮਾਂ ਬਚਾ ਕੇ ਰੱਖ ਲਿਆ ਤੇ ਸ਼ਾਇਦ ਆਪਾਂ ਆਪਣੇ ਬੱਚੇ ਦੇ ਲਈ ਇਨਸਾਫ ਨਹੀਂ ਕੀਤਾ। ਉਹ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਪਰ ਵੇਖਿਆ ਜਾਵੇ ਤੇ ਜੇ ਉਹ ਰੈਸਟ ਨਹੀਂ ਕਰਨਗੀਆਂ ਬੱਚੇ ਦੀ ਦੇਖਭਾਲ ਵੀ ਕਿੱਦਾਂ ਕਰਨਗੀਆਂ? ਜੇ ਉਹ ਆਪਣਾ ਚੰਗਾ ਕਰ ਰਹੀਆਂ ਨੇ ਤੇ ਬੱਚੇ ਦਾ ਤਾਂ ਆਪਣੇ ਆਪ ਹੀ ਚੰਗਾ ਹੋ ਗਿਆ, ਉਸ ਤੋਂ ਵੀ ਕਿਤੇ ਵਧੇਰੇ ਚੰਗਾ। ਇਸੇ ਤਰ੍ਹਾਂ ਕਈ ਵਾਰੀ ਘਰ ਦੇ ਵਿੱਚ ਪਿਓ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੇ। ਉਹਨਾਂ ਨੂੰ ਲੱਗਦਾ ਅਸੀਂ ਘੱਟ ਸਮਾਂ ਦੇ ਰਹੇ ਹਾਂ ਪਰਿਵਾਰ ਨੂੰ। ਪਰ ਜੇ ਉਹ ਚੰਗੇ ਦੇ ਲਈ ਵੱਧ ਸਮਾਂ ਅੱਜ ਬਾਹਰ ਲਾ ਰਹੇ ਨੇ ਤੇ ਉਹਦਾ ਫਾਇਦਾ ਸਾਰੇ ਪਰਿਵਾਰ ਨੂੰ ਹੁੰਦਾ। ਇਸ ਕਰਕੇ ਸਾਨੂੰ ਹਮੇਸ਼ਾ ਇਹ ਚੀਜ਼ ਮਨ ਦੇ ਵਿੱਚ ਰੱਖਣੀ ਚਾਹੀਦੀ ਹੈ, ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜਦੋਂ ਤੁਸੀਂ ਕੁਛ ਚੰਗਾ ਕਰ ਰਹੇ ਹੋ ਉਹ ਇੱਕ ਥਾਂ ਤੱਕ ਸੀਮਤ ਨਹੀਂ ਰਹਿੰਦਾ, ਉਹ ਤੁਹਾਡੇ ਚਾਹੁਣ ਵਾਲਿਆਂ ਨੂੰ ਬੜੀ ਦੂਰ ਤੱਕ ਫਾਇਦੇ ਦਿੰਦਾ। ਇਸ ਕਰਕੇ ਆਪਣੇ ਆਪ ਦੇ ਲਈ ਆਪਣਾ ਚੰਗਾ ਕਰਨਾ ਕੋਈ ਗਲਤ ਗੱਲ ਨਹੀਂ, ਪਰ ਹਾਂ ਇੰਨੀ ਸਮਝ ਜ਼ਰੂਰ ਸਾਡੇ ਵਿੱਚ ਹੋਵੇ ਕਿ ਉਹ ਜਿਹਨੂੰ ਆਪਾਂ ਚੰਗਾ ਕਹਿ ਰਹੇ ਹਾਂ ਉਹ ਵਾਕਈ ਸਾਡੀ ਬਿਹਤਰੀ ਦੇ ਲਈ ਹੈ। ਉਸਦਾ ਰਾਈਟਰ ਇੱਕ ਸਿੱਧਾ ਸਿੱਧਾ ਫਾਰਮੂਲਾ ਦਿੰਦਾ, ਚੰਗਾ ਉਹ ਜਿਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ। ਰਾਈਟਰ ਇੱਥੋਂ ਤੱਕ ਮੰਨਦਾ ਕਿ ਜਿਹੜਾ ਕੰਮ ਕਿਸੇ ਇੱਕ ਦੀ ਬਿਹਤਰੀ ਦੇ ਲਈ ਹੈ ਉਹ ਹੋ ਹੀ ਨਹੀਂ ਸਕਦਾ ਕਿਸੇ ਦੂਸਰੇ ਦਾ ਨੁਕਸਾਨ ਕਰ ਜਾਏ। ਜੋ ਕਿਸੇ ਇੱਕ ਦੀ ਬਿਹਤਰੀ ਦੇ ਲਈ ਹੈ ਉਹ ਹਰ ਇੱਕ ਦੀ ਬਿਹਤਰੀ ਦੇ ਲਈ ਹੋਊਗਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਵਿਗਿਆਨੀ ਜਦੋਂ ਪ੍ਰਯੋਗ ਕਰਦਾ ਕੁਛ ਨਵੀਂ ਕਾਢ ਕੱਢਦਾ ਉਹਨੂੰ ਰਾਤਾਂ ਜਾਗਣਾ ਪੈਂਦਾ, ਉਹਦੇ ਬੜੇ ਸਾਰੇ ਪ੍ਰਯੋਗ ਅਸਫਲ ਵੀ ਹੁੰਦੇ ਨੇ, ਉਹਦਾ ਸਰੀਰ ਬੜੀ ਤਰ੍ਹਾਂ ਦੀਆਂ ਘਾਲਣਾਵਾਂ ਦੇ ਵਿੱਚੋਂ ਲੰਘਦਾ, ਪਰ ਆਖਿਰਕਾਰ ਜਦੋਂ ਉਹ ਪ੍ਰਯੋਗ ਸਫਲ ਹੁੰਦਾ ਸਾਰੀ ਦੁਨੀਆ ਨੂੰ ਉਸਦਾ ਫਾਇਦਾ ਹੁੰਦਾ। ਪ੍ਰਯੋਗ ਕਰਨ ਵਾਲੇ ਨੂੰ ਤਸੱਲੀ ਮਿਲਦੀ ਹੈ, ਮਾਨ ਸਨਮਾਨ ਮਿਲਦਾ, ਦੁਨੀਆ ਦੇ ਵਿੱਚ ਉਹਦਾ ਨਾਂ ਬੜੀ ਇੱਜ਼ਤ ਦੇ ਨਾਲ ਲਿਆ ਜਾਂਦਾ। ਸੋ ਇਸ ਕਰਕੇ ਜਦੋਂ ਵੀ ਤੁਸੀਂ ਕੁਛ ਕਰੋ ਚੰਗਾ ਕਰੋ। ਜੇ ਤੁਸੀਂ ਕਿਸੇ ਦਾ ਚੰਗਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਦਾ ਚੰਗਾ ਕਰਨਾ ਪਊਗਾ, ਆਪਣੇ ਆਪ ਨੂੰ ਖੁਸ਼ ਰੱਖਣਾ ਪਊਗਾ। ਜਦੋਂ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਸਰਿਆਂ ਦੇ ਨਾਲ ਜ਼ਰੂਰ ਜੁੜ ਜਾਂਦੀ ਹੈ, ਕਿਉਂਕਿ ਖੁਸ਼ੀ ਕਦੀ ਇਕੱਲੇ ਦੀ ਹੋ ਹੀ ਨਹੀਂ ਸਕਦੀ। ਜੇਕਰ ਨਹੀਂ ਯਕੀਨ ਤਾਂ ਕਿਸੇ ਵੱਲ ਵੇਖ ਕੇ

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਜੀ ਬਿਲਕੁਲ ਜੀ, ਇਹ ਗਾਣਾ ਮੈਨੂੰ ਲੱਗਦਾ ਹਰਮਿੰਦਰ ਗਿੱਲ ਸਾਹਿਬ ਨੇ ਜਿਹੜਾ ਉਹ ਹਾਲਾਤਾਂ ਨੂੰ ਵੇਖ ਕੇ ਕੱਢਤਾ। ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਵਾ ਵੀ ਇੱਥੇ ਇਮੀਗ੍ਰੇਸ਼ਨ ਦੇ ਵਿੱਚ ਬੜਾ ਕੁਛ ਉੱਤੇ ਥੱਲੇ ਚੱਲਣ ਡਿਆ, ਅਤੇ ਕਹਿੰਦੇ ਨੇ ਵੀ ਜੋ ਵੀ ਹੁੰਦਾ ਚੰਗੇ ਲਈ ਹੁੰਦਾ, ਇਹੋ ਕਹਿ ਕੇ ਆਪਣੇ ਦਿਲ ਨੂੰ ਜਿਹੜਾ ਉਹ ਦਿਲਾਸਾ ਜਿਹਾ ਦੇ ਲਈਦਾ। ਅਤੇ ਬਿਲਕੁਲ ਠੀਕ ਹੀ ਕਿਹਾ ਇਹਨਾਂ ਨੇ, ਕਿਉਂਕਿ ਕੁਛ ਵੀ ਹੁੰਦਾ ਆ ਜ਼ਿੰਦਗੀ ਦੇ ਵਿੱਚ ਤਾਂ ਆਪਾਂ ਇਹੋ ਹੀ ਸੋਚਦੇ ਹਾਂ ਵੀ ਚਲੋ ਕੋਈ ਨਹੀਂ, ਜੋ ਹੁੰਦਾ ਚੰਗੇ ਲਈ ਹੁੰਦਾ, ਅਤੇ ਇਸੇ ਹੀ ਸੋਚ ਦੇ ਨਾਲ ਆਪਾਂ ਅੱਜ ਅੱਗੇ ਵੱਧਦੇ ਹਾਂ। ਅਤੇ ਰੇਡੀਓ ਹਾਂਜੀ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਬਲਕੀਰਤ ਸਿੰਘ, ਅਤੇ ਮੇਰੇ ਨਾਲ ਅਣ ਪਹੁੰਚੇ ਨੇ ਸਟੂਡੀਓ ਦੇ ਵਿੱਚ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ, ਅਤੇ ਜਾਣਾਂਗੇ ਇਹ ਜਿਹੜਾ ਰੀਸੈਂਟ ਜਿਹੜੇ ਚੇਂਜਿਸ ਹੋਏ ਨੇ ਜਾਂ ਫਿਰ ਅਗਾਂਹ ਕੀ ਕੱਢਣ ਪਾਉਣ ਨੂੰ ਆ ਪੀ ਆਰ ਕੇਸ ਪਾਸੇ ਨੂੰ ਜਾ ਰਹੀ ਹੈ ਜ਼ਿਆਦਾਤਰ, ਅਤੇ ਇਹ ਆਪਾਂ ਇਹਨਾਂ ਕੋਲ ਪੁੱਛਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਇਹ ਕਿਹੜੇ ਪਾਸੇ ਨੂੰ ਜਾ ਰਹੀ ਆ। ਅਤੇ ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਥੈਂਕ ਯੂ ਬਲਕੀਰਤ। ਹਾਂਜੀ, ਮਾਈਗ੍ਰੇਸ਼ਨ ਦੇ ਚੇਂਜਿਸ ਨੂੰ ਲੈ ਕੇ ਬਹੁਤ ਘਬਰਾਹਟ ਹੋਈ ਹੋਈ ਹੈ ਸਾਰਿਆਂ ਨੂੰ ਕਿ ਕੀ ਹੋ ਗਿਆ, ਹੁਣ ਕੀ ਹੋਏਗਾ, ਆਉਣ

0: वाले टाइम्स की होएगा। देखो आने वाले टाइम्स जो भी होएगा, जो भी चेंजेस आएंगे उन्होंने हले टाइम लगेगा, बट सब तो पहला क्वेश्चन जेड़ा सानू आ रहा है कि जेड़े 485 ते डिपेंडेंट लॉज्ड है ऑलरेडी या जेड़े हुन पै रहे है और रिफ्यूज ते नहीं हो जाएंगे। ये एक बहुत बड़ी मिसकनसैप्शन है कि जिन्हें दे 485 डिपेंडेंट पाए हुए हैं, जिन्होंने अपनी फैमिलीज दे वीजा पाए हुए हैं और रिफ्यूज नहीं होंगे, क्योंकि हले ये लॉ है एंड अंडर द लॉ ही 485 सबसिक्वेंट एंट्रेंस की फाइल्स असी लॉज की है, तो इस करके लॉज्ड एप्लीकेशंस ते कोई भी फर्क नहीं पड़ेगा। तो थोनू जो तुसी अपने पार्टनर दी एप्लीकेशन, तुसी अपने चाइल्ड दी एप्लीकेशन लॉज कीती हुई है, यू डोंट नीड टू वरी अबाउट इट, ओ रिफ्यूज नहीं होंगी। जो भी इफेक्ट होएगा वो न्यू एप्लीकेशंस ते होंगे जिस दिन तो लॉ अप्लाई होएगा। वो लॉ कदों अप्लाई होएगा हुन गवर्नमेंट ने कुछ अनाउंस नहीं किया। फॉर एग्जाम्पल स्टूडेंट वीज़ा होल्डर्स का उन्होंने कहता है जो नए स्टूडेंट वीज़ा होल्डर्स होंगे वो अपनी फैमिलीज नो इनकलूड नहीं कर सकनगे। मतलब कि जे तुसी इंडिया तो या किसी होर कंट्री तो इत्थे पढ़न आए हो तो तुसी आप ही पढ़ोगे, तुसी अपने पार्टनर अपने बच्चे नो इत्थे नहीं बुला सकते हो। एंड फिर जो तुसी टीआर ते जाओगे उदो भी तुसी अपने पार्टनर या अपने चाइल्ड नो नहीं बुला सकते हो। कदों बुला सकते हो? जे तुसी परमानेंट रेजिडेंट हो जाते हो या हले भी 482 जिहड़े कि इंपलॉयर स्पॉन्सर्ड वीजाज है उन्हां ते तुसी अपनी फैमिलीज इनकलूड कर सकते हो। 482 बारे हले कोई भी गल नहीं हुई, 482 डिपेंडेंट बारे भी हले कोई गल नहीं हुई। हले जिहड़ी गल हुई है वह स्टूडेंट वीजा ते टीआर वीजा की गल हुई है कि उहदे ते तुसी अपनी फैमिलीज नो इनकलूड नहीं कर सकते हो। हले 407 482 जेडे कि इंपलॉयर स्पॉन्सर्ड वीजाज है उना विच अपनी फैमिली दी रिस्ट्रिक्शन दी कोई गल नहीं हुई है। एंड आई वॉन्ट टू स्टिल मेक श्योर दोबारा तो कि जे तुसी एप्लीकेशंस पाईया हुई हैं वो रिफ्यूज नहीं होनगियां। 485 च तां उदां ही रिफ्यूजल दे चांसेस बहुत बहुत घट हुंदे जे साडी जेन्युइन मैरिज है, थोड़े बच्चे है, नो वन कैन रिफ्यूज इट क्योंकि तुसी अंडर द लॉ ही पाई है। तो ये एक मेजर कंसर्न सारियां नूं है कि जिहड़ी एप्लीकेशंस पै गईआं वह भी हुण रिफ्यूज होनी शुरू हो जाणगियां। ऐदां दा कुछ नहीं है, कोई जेडे चेंजेस आएंगे हो सकता है वह हुण 2 महीनों नूं आन या हो सकता है 6 महीनों नूं आन। हुण इन्होंने ये भी अनाउंस किया कि पॉइंट सिस्टम चेंज करेंगे एंड वी आर क्लीयर कि मार्च विच पॉइंट सिस्टम चेंज होएगा। हुण जो पॉइंट सिस्टम चेंज होएगा, पहला भी जो चेंज होया सी उदों भी ऑटोमैटिकली लॉन्च्ड ईओआईस ते पॉइंट्स चेंज हो गए सी। फॉर एग्जाम्पल एक जड़े सानू क्लीयर हैगी है यू नो साडे कोल कि किद्दां चेंजेस आनगे, सब तो अच्छी न्यूज़ है कंस्ट्रक्शन जेड़े कोर्स कर रहे हैं कि कंस्ट्रक्शन नू बैचलर दे इक्वलेंट पॉइंट्स दिते जाएंगे। हुण ओह किन्नी किन्ने ड्यूरेशन दे कोर्स नू दिते जाएंगे या सर्ट 3 सर्ट 4 डिप्लोमा किहड़े लैवल ते दिते जाएंगे ये कुछ भी क्लीयर नहीं है। बट ये एक क्लीयर है कि कंस्ट्रक्शन स्पेशली हाउसिंग सैक्टर विच जिहड़े थोड़े ट्रेड आते हैं कारपेंटर रेंडरर पेंटर टाइलर स्टोन मेसन कैबिनेट मेकर बहुत सारे ये सारे ट्रेड आते हैं इन्हों प्रायोरिटी दी जाएगी इन्हों के पॉइंट्स वो इक्वलेंट हो जाएंगे। हूँ ये सोच के सारे खुश हो गए मैम साढ़े 5 पॉइंट कदों वधनगे, तो जो वधनगे तो सारिया के इक्वली वधनगे। जे हुण कंपीटिशन 65 ते है ऑटोमैटिकली जे 5 पॉइंट वध गए तो कंपीटिशन 70 ते हो जाएगा। इहदा मतलब ये नहीं है तुसी हुण 7 ईच करने बंद कर लैने बंद कर देने है या नाटी नहीं करनी है, नो थानू तो अपने पॉइंट्स वधाने ही पैने क्योंकि जे पॉइंट वध रहे तो 10,000 बच्चों के इकट्ठे वध रहे, तो यू हैव टू कीप दैट इन माइंड। सैकेंड जो प्रपोज चेंज है पॉइंट सिस्टम कि यूनिवर्सिटी विच जेडे बच्चों ने प्रोपर स्टडी की होएगी दैट बेसिकली इनकलूड्स मास्टर्स PhDs बाय रिसर्च कोर्सिस उन्होंने बहुत ज़्यादा प्रायोरिटी दी जाएगी। तो प्रायोरिटी का मतलब है पॉइंट्स हायर हो जाएंगे, तो प्रायोरिटी कंस्ट्रक्शन नू ही दे रहे है। तो ये थोड़े लिए बहुत गुड न्यूज़ है क्योंकि मेजोरिटी ऑफ बच्चे इस टाइम तक कंस्ट्रक्शन कर रहे हैं, जे नहीं कर रहे हैं तो करन लग जाओ बिकॉज हर एक स्टेट विच ना ही सिर्फ तुसी सोचो कि 189 राउंड मतलब जो तुहाडी नई रिक्वायरमेंट मीट हो रही है थोड़े पॉइंट 65 हो ही नहीं पा रहे हैं, तो तुसी स्टेट्स के अकॉर्डिंग हो जाओ। ब्रिस्बेन ऑलवेज प्रायोरिटी टू द कंस्ट्रक्शन सैक्टर, क्यों? क्योंकि उत्थे 2032 च पैरालंपिक्स गेम आनी है। वेस्टर्न ऑस्ट्रेलिया कंसिस्टेंटली इन्विटेशंस दे रहे हैं 491-190 नू, क्यों दे रहे हैं? माइनिंग दे कॉन्ट्रैक्ट्स है, हाउसिंग इनक्रीज हो रही है, उन्होंने ट्रेड की लोड़ है। तो जे तुसी ट्रेड विच इत्थे किते भी पढ़ लो तो तुसी विक्टोरिया नहीं तो NSW नहीं तो क्वींसलैंड, वेस्टर्न ऑस्ट्रेलिया, नॉर्दर्न टेरेटरी किते भी मूव कर जाओ, ट्रेड नू प्रायोरिटी है। तो यू आर एट अ वेरी गुड स्टेट जो तुसी ट्रेड का कोर्स कर रहे हो, जे नहीं कर रहे हो तो शुरू कर दो।
1: वैसे भी मैनूं लगता ट्रेड दे विच कंस्ट्रक्शन फील्ड दे विच PR दा पक्ख ते सौखा हुंदा ही हुंदा वा, पर एक स्किल है जिहड़ी तुहाडे फ्यूचर दे विच काम आउणी आ। क्योंकि वेख्या जावे ते आपां इहो सोचदे आ वी PR होगी ते लाइफ सौखी हो जूगी, पर एक्चुअल दे विच हुंदा कि कम तुसीं फिर भी बाद च अपने हत्थीं करना वा, हालांकि सगों वध जांदियां ने रिस्पोंसिबिलिटी। फिर उहदे विच सौखा इहो ही हुंदा कि हाँ हो सकता कि हुण तुसीं कम शुरू करो, सिर्फ फेस करके करो क्योंकि PR लैणी आ, तो चलो सीख लो काम। पर लाइफ दे विच इन फ्यूचर तुहाडे इन्ना काम आ सकदा कि तुसीं शायद अज तुहानूं ओह चीज़ का ना अंदाजा होवे, तुसीं ओह सीखो स्किल ते सीखे जे कंस्ट्रक्शन दे विच नाल नाल PR भी हुंदी आ ते नाल नाल अपना फ्यूचर स्किल
0: भी बनो, टाइलर बनो, रेंडरर बनो, तुसीं देखो पैसा कितना है।
1: हां वेखो तुसीं मेन गल ते ओ ही जेड़ी मैं करन लगा, जेड़ी तुसीं लाच
0: जे तुसीं कंस्ट्रक्शन विच काम कर रहे हो दैट मीनस तुसीं हाईली स्किल्ड लेबर हो, ते हाईली स्किल्ड लेबर दी पे किन्नी हाई है थोनू किसी तो देखने की लड़ ही नहीं है, एंड इट इज़ अ गुड जॉब। वाइट कॉलर जॉब तो ज़्यादा यदा लैवल है, यदि डिमांड ज़्यादा है, पैसे भी ज़्यादा है, डिमांड भी ज़्यादा है, बिल्डर्स की भी रिक्वायरमेंट है। देखो सब तो ज़्यादा जरा शेफ के मोटर मकैनिक है वह कितने स्ट्रगल किए हैं, सप्लाई ज़्यादा हो गई, डिमांड घट है, है ना। इन्नी रेस्टोरेंट वाले पहला तो सैलरी नहीं अफोर्ड कर सकते 80,000, जो करते हैं सुपर है 12%, $1,00,000 उन्होंने एक शेफ नू देना पै रहा है, दैट मीनस एक छोटा रेस्टोरेंट एक शेफ नू किदा अफोर्ड करे, और जो उन्हें एक शेफ अफोर्ड कर लिया उसकी कैपेसिटी फाइनेंशियल खत्म हो गई।
1: हां तो फिर वो बाकी दे कुक कित्थों आने,
0: बाकी कित्थों आने, किचन हैंड कुक है, वेट स्टाफ है, फ्रंट स्टाफ है, जो सारा कुछ है। हुन मोटर मकैनिक्स भी इन्नी ज़्यादा डिमांड नहीं है जिन्नी सप्लाई इनक्रीज हो गई, बट कंस्ट्रक्शन विच ए ऑपोजिट है, थोड़े कोल थोड़ी डिमांड ही डिमांड है। तुसी कारपेंटर बन जाओ, फ्रेमिंग लई लॉकअप लई थोड़ी डिमांड है, तुसी कैबिनेट मेकर बन जाओ, तुसी टाइलर बन जाओ, तुसी रेंडरर बन जाओ, मैं कह रही हूँ इन्नी हाई क्वालिटी जॉब्स है। ते आई सजेस्ट कि
1: इन्नी डिमांड है कि कहिंदे किन्ना किन्ना चिर टाइम भी नहीं मिलता।
0: हाँ नहीं मिलता,
1: पहला बुक कराना पैंदा भी आज तो 2 महीने बाद आ जॉब करनी।
0: बिल्कुल यही थानू कह रहे हैं, सिर्फ पढ़ाई ना करो उदे विच काम भी करो। जे तुसी आज उदे विच काम कर रहे हो, तुसी स्किल्ड हो, थानू उदे वन एट नाइन दा इनवाइट जल्दी आ जाना है। एंड लेट से थोड़ी नई कपैसिटी है, 6 इंच नहीं आ रहे है, 7 इंच नहीं आ रहे है, पर थोड़े कोल एक्सपीरियंस है, तो तुसी हुने ही 482 ले एलिजिबल हो जाना है। पढ़ाई के नाल नाल भी जो तुसी काम कर रहे हो, तुसी 482 लई एलिजिबल हो। थानू पता है इदा दी किन्नी ऑक्यूपेशंस है, लेट से थोड़ा कोई फ्रेंड है, वह 3 साल तो पेंटर का काम कर रहा है,
1: हाँ जी,
0: ओनू स्किल असैसमेंट की लोड़ ही नहीं है 482 लई, ओदे कोल डिग्री नहीं है, ओदे कोल स्किल असैसमेंट नहीं है, वह तां भी 482 पा सकता है,
1: बस 3 साल तो काम ही कर।
0: मैं एक एग्जाम्पल दिती है ना, तो जे थोड़े कोल इन्ना ईजी है ते तुसी काम कर रहे हो, एदा दे बहुत सारे ट्रेड है जिन्हां विच एक्सेप्शन्स हैगियां, थोनू सिर्फ करेक्ट एडवाइस ते करेक्ट पाथवे चाहिदा है। बहुत सारे एदा दे ट्रेड है, बहुत ज्यादा एदा दे ट्रेड है जिन्हां विच स्किल असैसमेंट की लोड़ ही है नहीं, तो थोनू आइडिया ही नहीं है, एंड किन्नी रिक्वायरमेंट है, 5 बैंड नहीं थोड़े तो आ रहे, तो वह भी तुसी जे 4 हफ्ते पढ़ोगे ना, ऑस्ट्रेलिया च रहिंदे नूं इन्ने साल हो गए, 5 ते कोई भी लै ही लेगा,
1: 5 बैंड ते लै ही लैंदा
0: है ना। ते देखो जे
1: 4.5 ते अनपढ़ भी लै लैंदा, ते जेड़ा थोड़ा पता पढ़े ओह 5 भी लै लूगा, ओ करे
0: ते जे मेहनत कर लैणगे ते लै ही लैणगे ना 5-6। ते इस करके तुसी देखो ट्रेड विच इदां दीआं ऑक्यूपेशनस भी हैगीआं जिदां विच कोई स्किल असैसमेंट की लोड़ नहीं है, नहीं पढ़ाई कीती है तां भी 482 पै जाएगा, जस्ट बेस्ड ऑन योर स्किल, थोनों थोड़े स्किल की वैल्यू है। ऑस्ट्रेलिया चेंजेस के थ्रू, एग्जाम्स के थ्रू, पेपर्स के थ्रू, न्यूज़पेपर्स के थ्रू की बार बार कह रहे हैं कि सानू स्किल्ड बंदे की लोड़ है। जे स्टूडेंट वीज़ा ते आ रहे हो तो पढ़ाई करो तो जाओ, वट इज़ देयर पर्पस ऑफ दिस चेंजेस, वीज़ा हॉपिंग बंद करना चाहते हैं, वीज़ा हॉपिंग नहीं, होप नहीं, हॉपिंग, हॉप करना, एक वीजे तो दूजा वीजा, अच्छा, दूजे वीजे तो तीजा वीजा। बैचलर ऑफ बिजनेस ते आए हो, सर्ट 3 कर लिया, सर्ट 3 तो बाद ग्रेजुएट डिप्लोमा कर लिया, ये सारी चीजा नू मिला के वो पॉज कर रहे है कि तुसी एक पाथवे फॉलो करो। हुन ग्रेजुएट डिप्लोमा 5 अक्टूबर तो बंद हो रहा है, घबराहट हुई पई है सारे नू, हुन साडा की होएगा, कंडीशन ब्रीच हो जाएगी। आई मस्ट से ਜੇ ਤੁਹਾਡਾ ਹਾਇਰ ਐਡ ਦਾ ਵੀਜ਼ਾ ਹੈ, ਤੁਹਾਡੇ ਕੋਲ ਬੈਚੁਲਰਸ ਜਾਂ ਗ੍ਰੈਜੂਏਟ ਡਿਪਲੋਮਾ ਦੀ COE ਅਤੇ ਉਹਦੀ ਪੜ੍ਹਾਈ ਹੁਣੇ ਤੋਂ ਸ਼ੁਰੂ ਕਰ ਦਿਉ। ਜੈਸੇ ਹੀ 5 ਅਕਟੂਬਰ ਨਿਕਲੇਗੀ, ਅਗਰ ਆਪਕੇ ਪਾਸ ਹਾਇਰ ਐਜੂਕੇਸ਼ਨ ਕੀ COE ਨਹੀਂ ਹੈ, ਵੀ ਆਰ ਐਕਸਪੈਕਟਿੰਗ ਬਹੁਤ ਜ਼ਿਆਦਾ ਵੀਜ਼ਾ ਕੈਂਸਲੇਸ਼ਨ ਨੋਟਿਸਿਸ। ਤੋ ਯੂ ਮਸਟ ਮੇਨਟੇਨ ਯੋਰ ਲੈਵਲ। ਗ੍ਰੈਜੂਏਟ ਡਿਪਲੋਮਾ ਪੜ੍ਹ ਰਹੇ ਹੋ ਅਤੇ ਉਹਨੂੰ ਕੋਈ ਕੈਂਸਲ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਪੜ੍ਹ ਰਹੇ ਹੋ। ਤੇ ਗਵਰਨਮੈਂਟ ਨੇ ਕਿਹਾ ਕਿ ਜਿਹੜੇ ਬੱਚੇ ਪੜ੍ਹ ਰਹੇ ਆ ਉਹ ਕੰਪਲੀਟ ਕਰਾਂਗੇ, ਜਾਂ ਤੁਸੀਂ ਬੈਚੁਲਰਸ ਕਰੋ, ਜਿਹੜੇ ਵੀ ਕੋਰਸਿਸ, ਜਿਹੜਾ ਵੀ ਤੁਹਾਡਾ ਵੀਜ਼ਾ ਸਪੈਸੀਫਾਈ ਕਰ ਰਿਹਾ ਹੈ ਉਹ ਕਰੋ। ਹੁਣ ਇਹਦੇ ਵਿੱਚ ਵੀ ਇਹਨਾਂ ਨੇ ਚੇਂਜ ਅਨਾਊਂਸ ਕਰਤਾ ਹੈ ਕਿ ਜੇ ਤੁਸੀਂ ਬੈਚੁਲਰ ਦੇ ਵੀਜ਼ਾ 'ਚ ਆਏ ਹੋ ਤਾਂ ਤੁਸੀਂ ਲੈਵਲ ਲੋ ਨਹੀਂ ਕਰ ਸਕਦੇ, ਜੇ ਤੁਸੀਂ ਮਾਸਟਰਸ ਵਿੱਚ ਆਏ ਹੋ ਤੁਸੀਂ ਮਾਸਟਰਸ ਪੜ੍ਹੋਗੇ। ਤੋ ਵੀਜ਼ਾ ਹੋਪਿੰਗ ਘਟਾ ਰਹੇ ਹੋ, ਇੱਕ ਵੀਜ਼ੇ ਤੋਂ ਦੂਜੇ ਵੀਜ਼ਾ, ਦੂਜੇ ਵੀਜ਼ੇ ਤੋਂ ਤੀਜਾ ਵੀਜ਼ਾ। ਟਾਈਮ ਪਾਸ ਨਹੀਂ ਕਰੋ, ਆਪਣਾ ਕਰੈਕਟ ਪਾਥਵੇ ਫੋਲੋ ਕਰੋ। ਐਂਡ ਕਰੈਕਟ ਪਾਥਵੇ ਫੋਲੋ ਕਰਨਾ ਕੋਈ ਹਾਰਡ ਨਹੀਂ ਹੈ, ਜੇ ਤੁਸੀਂ ਥੋੜ੍ਹੀ ਵੀ ਸਹੀ ਗਾਈਡੈਂਸ 'ਚ ਹੋ ਨਾ, ਤਾਂ ਤੁਹਾਡਾ ਬਹੁਤ ਵਧੀਆ ਫਿਊਚਰ ਹੈ ਆਸਟ੍ਰੇਲੀਆ ਵਿੱਚ।
1: ਜੀ ਬਿਲਕੁਲ, ਅਤੇ ਜਿੰਨੀ ਕੁ ਗੱਲ ਤੋਂ ਮੈਂ ਇਹਨਾਂ ਦੀ ਸਮਝਿਆ ਵਾਂ, ਇਹੋ ਹੀ ਸਮਝਿਆ ਵਾਂ ਵੀ ਜਿੱਥੋਂ ਤੁਸੀਂ ਗਾਈਡੈਂਸ ਲੈਣੀ ਆ ਪਹਿਲਾਂ ਉਹ ਸਹੀ ਚੁਣੋ, ਫਿਰ ਉਸ ਤੋਂ ਬਾਅਦ ਬਾਕੀ ਦੇ ਸਟੈਪ ਜਿਹੜੇ ਉਹ ਗਾਂਹ ਆਉਣਗੇ। ਅਤੇ ਜੇ ਇਸ ਤੋਂ ਹਟ ਕੇ ਆਪਾਂ ਵੇਖੀਏ ਮਨੀਸ਼ਾ ਜੀ, ਅਤੇ ਸਟੇਟਸ ਦੇ ਹਿਸਾਬ ਨਾਲ ਕਿਹੜੀ ਕਿਹੜੀ ਸਟੇਟ ਓਪਨ ਹੋ ਚੁੱਕੀ ਆ? ਵੈਸੇ ਤਾਂ ਹਾਲੇ ਨਹੀਂ, ਸ਼ਾਇਦ ਸਾਰੀਆਂ ਹੋਈਆਂ, ਆਪਾਂ ਆਈ ਥਿੰਕ ਔਲਰੇਡੀ ਟੂ ਲੇਟ ਆ। ਅਤੇ ਕੀ ਲੱਗਦਾ ਤੁਹਾਨੂੰ ਇਹਦੇ ਉੱਤੇ, ਕੀ ਰੀਜ਼ਨ ਹੈ ਤੁਹਾਡਾ ਕਿ ਲੇਟ ਕਿਉਂ ਨੇ, ਜਾਂ ਫਿਰ ਜਿਹੜੀਆਂ ਓਪਨ ਹੋਈਆਂ ਨੇ ਉਹ ਕਿਹੜੇ ਪਾਸੇ ਜਾ ਰਹੀਆਂ ਨੇ?
0: ਆਈ ਥਿੰਕ ਵਿਕਟੋਰੀਆ ਹਾਲੇ ਓਪਨ ਨਹੀਂ ਹੋਇਆ, NSW ਨਹੀਂ ਓਪਨ ਹੋਇਆ, ਦੇ ਦੀਸ ਆਰ ਟੂ ਸਟੇਟਸ ਜਿਹੜੀ ਹੁਣ ਸੈਪਟੈਂਬਰ 'ਚ ਓਪਨ ਹੋ ਜਾਂਦੀਆਂ ਸੀ, ਬਟ ਹਲੇ ਵੀ ਨਹੀਂ ਓਪਨ ਹੋਈਆਂ। ਦੇ ਵਰ ਆਲਸੋ ਵੇਟਿੰਗ ਫੋਰ ਦਾ ਚੇਂਜਿਸ, ਆਈ ਥਿੰਕ ਇਹੀ ਅਸੀਂ ਸੋਚ ਸਕਦੇ ਹਾਂ। ਅਤੇ ਹੁਣ ਬਹੁਤ ਛੇਤੀ ਓਪਨ ਹੋਣਗੀਆਂ। ਅਤੇ ਦੂਜਾ ਰੀਜ਼ਨ ਇਹ ਵੀ ਹੈ ਕਿ 189 ਦਾ ਇੱਕ ਰਾਊਂਡ ਡਿਪਾਰਟਮੈਂਟ ਨੇ ਕਿਹਾ ਸੀ 30 ਸਪਟੈਂਬਰ ਤੋਂ ਪਹਿਲਾਂ ਆਏਗਾ, ਅਤੇ ਮੇ ਬੀ ਸਟੇਟਸ ਉਹਦੀ ਵੀ ਵੇਟ ਕਰ ਰਹੀਆਂ ਕਿ ਵੰਸ ਦੈਟ ਰਾਊਂਡ ਇਜ਼ ਡਨ, ਉਹਦੇ ਅਕੋਰਡਿੰਗ ਉਹ ਦੇਖਣਗੇ ਕਿ ਕਿੰਨੀ EOIs ਲੌਂਚਡ ਹੈ ਅਤੇ ਕੀ ਉਹਨਾਂ ਦੀ ਕੀ ਨੀਡ ਹੈ। ਰਾਈਟ, ਦੈਟ ਇਜ਼ ਵਨ ਅਨਦਰ ਥਿੰਗ। ਜਿਹੜੇ ਓਪਨ ਹੋਈ ਆ ਉਹਨਾਂ ਦੇ ਰਾਊਂਡ ਵੀ ਆਏ ਹੈ, ਵੈਸਟਰਨ ਆਸਟ੍ਰੇਲੀਆ ਦਾ ਰਾਊਂਡ ਆਇਆ ਹੈ, ਉਹਨਾਂ ਨੇ ਉੱਥੇ 'ਚ ਪ੍ਰਾਇਰਿਟੀ ਦਿੱਤੀ ਹੈ ਜਿਹੜੇ ਉੱਥੇ ਰਹਿ ਰਹੇ ਹੈ। ਜਿਹੜੇ ਆਫ ਸ਼ੋਰ ਮਤਲਬ ਇੰਟਰ ਸਟੇਟ ਇਨਵਾਈਟਸ ਆਏ, ਉਹਦੇ ਵਿੱਚ ਹਾਇਰ ਪੁਆਇੰਟਸ 'ਤੇ ਇਨਵੀਟੇਸ਼ਨ ਆਏ।
1: ਓਕੇ, ਯਾਨੀ ਮਤਲਬ ਅਨਵਾਈਟ ਪਰਥ ਤੋਂ ਆਇਆ ਪਰ ਰਹਿਣ ਸਾਊਥ ਆਸਟ੍ਰੇਲੀਆ ਚ ਗਿਆ ਜਾਂ ਵਿਕਟੋਰੀਆ ਚ ਰਹਿਣ, ਤੇ ਉਹ ਹਾਇਰ ਪੁਆਇੰਟ ਸੀ।
0: ਹਾਂਜੀ, ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਨੇ ਲਾਸਟ ਟਾਈਮ ਵੀ ਬਹੁਤ ਇਨਵਾਈਟਸ ਦਿੱਤੇ ਸੀ, ਐਂਡ ਬਹੁਤ ਐਪਲੀਕੇਸ਼ਨਸ ਅਸੀਂ ਵੀ ਪਾਈਆਂ, ਕਿਉਂ ਅਗੇਨ ਉਹਨਾਂ ਨੂੰ ਵੀ ਟ੍ਰੇਡ ਦੀ ਲੋੜ ਹੈ। ਉਹ ਕਹਿ ਰਹੇ ਇਨਵਾਈਟ ਲਓ ਤੇ ਸਾਡੇ ਕੋਲ ਆ ਜਾਓ। ਐਂਡ ਮਤਲਬ ਇਨਵਾਈਟ ਜੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ 190-189 ਨਹੀਂ ਆਉਣਾ, ਤੇ 482 ਨਾਲੋਂ ਬਹੁਤ ਬੈਟਰ 491 ਹੈ। ਕੋਈ ਵੀ ਵੀਜ਼ਾ ਜਦੋਂ ਤੁਸੀਂ ਸੈਲਫ ਡਿਪੈਂਡੈਂਟ ਇੰਡੀਪੈਂਡੈਂਟ ਹੋ ਕੇ ਪਾਉਂਦੇ ਹੋ, ਜਿਹਦੇ 'ਚ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈ, ਬੈਸਟ ਵੀਜ਼ਾ ਹੁੰਦਾ। ਐਂਡ ਟ੍ਰੇਡ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਬਹੁਤ 491-190 ਦਿੱਤੇ ਹੈ। ਹੁਣ ਤੈਸਮੇਨੀਆ ਨੇ ਇਨਵੀਟੇਸ਼ਨਸ ਦਿੱਤੇ ਹੈ, 34 ਇਨਵੀਟੇਸ਼ਨਸ ਆਏ ਸੀ, ਜਿਹਦੇ 'ਚੋਂ 21 ਗੋਲਡ ਇਨਵੀਟੇਸ਼ਨਸ ਆਏ ਸੀ ਜਿਹੜਾ ਗੋਲਡ ਪਾਸ ਹੈ, ਅਤੇ 13 ਇਨਵੀਟੇਸ਼ਨਸ ਗ੍ਰੀਨ ਪਾਸ ਨੂੰ ਆਏ ਸੀ। ਹੁਣ ਇਟ ਇਜ਼ ਅ ਗੁੱਡ ਨਿਊਜ਼, ਕਿਉਂਕਿ ਗੋਲਡ ਪਾਸ ਹਾਈਐਸਟ ਪ੍ਰਾਇਰਿਟੀ ਤੇ ਹੁੰਦਾ
1: ਓਕੇ
0: ਤੈਸਮੇਨੀਆ ਵਿੱਚ। ਠੀਕ ਹੈ,
1: ਅੱਛਾ, ਡਿਪੈਂਡ ਕਰਦਾ ਸਟੇਟ ਟੂ ਸਟੇਟ।
0: ਹਾਂਜੀ, ਤੈਸਮੇਨੀਆ 'ਚ ਮੈਂ ਦੱਸ ਦਿਆਂ ਜਿਹਦਾ ਗ੍ਰੀਨ ਪਾਸ ਗੋਲਡ ਪਾਸ ਹੈ, ਗੋਲਡ ਪਾਸ ਇਜ਼ ਬੇਸਿਕਲੀ ਫੋਰ ਟੀਚਿੰਗ ਜਾਂ ਹੈਲਥ ਸੈਕਟਰ ਲਈ ਹੁੰਦਾ।
1: ਓਕੇ,
0: ਜੇ ਤੁਸੀਂ 6 ਮਹੀਨੇ ਤੋਂ ਉੱਥੇ ਕੰਮ ਕਰ ਰਹੇ ਹੋ, ਮਿਨੀਮਮ 30 ਆਵਰਸ ਅ ਵੀਕ ਕਰ ਰਹੇ ਹੋ, ਟੀਚਿੰਗ ਤੇ ਹੈਲਥ ਸੈਕਟਰ ਨੂੰ ਬਿਲੋਂਗ ਕਰਦੇ ਹੋ, ਤੁਸੀਂ ਐਲੀਜੀਬਲ ਹੋ ਜਾਂਦੇ ਹੋ ਗੋਲਡ ਪਾਸ।
1: ਫਿਰ ਗੋਲਡ ਪਾਸ 'ਚ
0: ਗੋਲਡ ਪਾਸ ਹਾਈਐਸਟ ਪ੍ਰਾਇਰਿਟੀ ਹੈ।
1: ਓਕੇ, ਠੀਕ ਹੈ,
0: ਠੀਕ ਹੈ। ਗ੍ਰੀਨ ਪਾਸ ਹੈ ਜਿੱਦਾਂ ਤੁਸੀਂ, ਇਹ ਪੁਆਇੰਟਸ ਹੈ ਉਹਨਾਂ ਦੇ ਆਪਣੇ ਹੈ। ਫੋਰ ਐਗਜ਼ਾਮਪਲ, ਜੇ ਤੁਸੀਂ 2 ਸਾਲ ਤੋਂ ਉੱਥੇ ਕੰਮ ਕਰ ਰਹੇ ਹੋ ਆਪਣੀ ਕਲੋਜ਼ਲੀ ਰਿਲੇਟਿਡ ਫੀਲਡ ਵਿੱਚ, ਤੇ 2 ਸਾਲ ਤੋਂ ਕੰਮ ਕਰ ਰਹੇ ਹੋ, ਤੁਹਾਨੂੰ 500 ਪੁਆਇੰਟ ਮਿਲਦੇ ਆ। ਠੀਕ ਹੈ, ਮਿਨੀਮਮ ਸੈਲਰੀ 57,000 ਹੋਣੀ ਚਾਹੀਦੀ ਹੈ। ਜੇ ਤੁਸੀਂ 18 ਮਹੀਨੇ ਤੋਂ 24 ਮਹੀਨੇ ਦੇ ਵਿੱਚ ਕਰ ਰਹੇ ਹੋ, ਮਤਲਬ 2 ਸਾਲ ਤੋਂ ਘੱਟ ਹੋ ਗਿਆ ਪਰ 1.5 ਸਾਲ ਤੋਂ ਉੱਪਰ ਹੈ, ਤਾਂ ਤੁਹਾਨੂੰ 300 ਪੁਆਇੰਟ ਮਿਲਦੇ ਆ। ਤੋ ਇੱਦਾਂ ਉਹਨਾਂ ਨੇ ਕੈਟੇਗਰਾਈਜ਼ ਕੀਤਾ ਹੋਇਆ। ਗੁੱਡ ਥਿੰਗ ਇਹ ਹੈ ਕਿ ਉਹਨਾਂ ਨੇ ਨੋਨ ਗੋਲਡ ਪਾਸ ਯਾਨੀ ਗ੍ਰੀਨ ਪਾਸ ਵਾਲਿਆਂ ਨੂੰ 13 ਇਨਵੀਟੇਸ਼ਨ ਇਸ਼ੂ ਕੀਤੇ 3 ਸਪਟੈਂਬਰ ਨੂੰ। ਇਹਦਾ ਮਤਲਬ ਇਹ ਹੈਗਾ ਕਿ ਆਉਣ ਵਾਲੇ ਰਾਊਂਡਸ ਵਿੱਚ ਤੈਸਮੇਨੀਆ ਵਿੱਚ ਨੋਨ ਗੋਲਡ ਪਾਸ ਹੋਲਡਰਸ ਨੂੰ ਵੀ ਬਹੁਤ ਜ਼ਿਆਦਾ ਇਨਵਾਈਟਸ ਆਉਣਗੇ, ਕਿਉਂਕਿ ਸੀਟਸ ਇਹਨਾਂ ਕੋਲ ਹੈ। ਗੋਲਡ ਪਾਸ ਬਹੁਤ ਜਲਦੀ ਖਤਮ ਹੋ ਜਾਏਗਾ, ਇੰਨੇ ਜ਼ਿਆਦਾ ਐਲੀਜੀਬਲ ਨਹੀਂ ਹੁੰਦੇ ਉੱਥੇ ਲੋਕ। ਬਟ ਜਿਹੜੇ ਨੋਨ ਗੋਲਡ ਪਾਸ ਹੋਲਡਰਸ ਹੈ, ਜੇ ਤੁਹਾਨੂੰ ਇੰਨਾ ਟਾਈਮ ਹੋ ਗਿਆ, ਤੁਹਾਡੀ ਸੈਲਰੀ ਦੇਖੋ, ਸੈਲਰੀ 57,000 ਕੋਈ ਜ਼ਿਆਦਾ ਨਹੀਂ ਹੈ, 20 ਆਵਰਸ ਪਰ ਵੀਕ ਵੀ ਤੁਹਾਡਾ ਅਕਾਊਂਟ ਹੁੰਦਾ। ਯੈਸ, ਟਾਈਮ ਤੁਹਾਡਾ ਬਹੁਤ ਹੈ। ਇਹ ਤੋਂ ਬਾਅਦ ਔਰੇਂਜ ਪਾਸ ਆਏਗਾ ਨਾ, ਇਹਨਾਂ ਨੇ ਆਪਣੇ ਅਲੱਗ ਸੈਕਟਰਸ ਬਣਾਏ ਹੋਏ ਹੈ ਤੈਸਮੇਨੀਆ ਨੇ। ਅਤੇ ਗੁੱਡ ਨਿਊਜ਼ ਇਹ ਹੈਗੀ ਕਿ ਤੈਸਮੇਨੀਆ ਨੇ ਗ੍ਰੀਨ ਹੋਲਡਰਸ ਨੂੰ ਵੀ ਪ੍ਰਾਇਰਟੀ ਦੇਣੀ ਸ਼ੁਰੂ ਕਰਤੀ ਹੈ ਤੇ ਯੂ ਕੁਡ ਬੀ ਵਨ ਆਫ ਦੈਮ ਜੇ ਤੁਹਾਡੀ ਈ ਓ ਆਈਜ ਆਰ ਓ ਆਈਜ ਐਵਰੀਥਿੰਗ ਇਜ਼ ਲੌਚਡ ਔਨ ਟਾਈਮ ਤੇ ਤੁਹਾਨੂੰ ਵੀ ਇਨਵੀਟੇਸ਼ਨ ਆ ਸਕਦਾ ਹੈ ਸੈਕਿੰਡ ਗੁੱਡ ਥਿੰਗ ਇਜ਼ ਜੇ ਤੁਸੀਂ ਟੀਚਿੰਗ ਅਰਲੀ ਚਾਈਲਡਹੁੱਡ ਕੀਤਾ ਜਿਹਦੇ 'ਚ ਹੁਣ ਕੰਪੀਟੀਸ਼ਨ ਬਹੁਤ ਹਾਈ ਹੋ ਗਿਆ ਉਹਨਾਂ ਨੂੰ ਈਵਨ 189 ਦਾ 4 ਜੂਨ ਨੂੰ ਇੱਕ ਵੀ ਇਨਵਾਈਟ ਨਹੀਂ ਆਇਆ ਸੀ ਅਰਲੀ ਚਾਈਲਡਹੁੱਡ ਨੂੰ 85 ਪੁਆਇੰਟਸ ਤੇ ਵੀ ਸਾਡੇ ਕੋਲ ਈ ਓ ਆਈ ਸੀਗੀਆਂ ਤੇ ਇਨਵੀਟੇਸ਼ਨਸ ਨਹੀਂ ਆਏ ਸੀ
1: ਯਾਨੀ ਕਿ 85 ਮਤਲਬ ਚੰਗੇ ਭਲੇ
0: ਪੁਆਇੰਟਸ ਮਤਲਬ 86 90 ਹੈ ਸਾਰਾ ਕੁਝ ਡਨ ਹੈ ਤਾਂ ਵੀ ਇਨਵੀਟੇਸ਼ਨਸ ਨਹੀਂ ਆਏ ਸੀ ਹੁਣ ਅਰਲੀ ਚਾਈਲਡਹੁੱਡ ਜੇ ਤੁਸੀਂ ਐਜ਼ ਅ ਅਰਲੀ ਚਾਈਲਡਹੁੱਡ ਟੀਚਰ ਕੰਮ ਕਰ ਰਹੇ ਹੋ ਤੇ ਤੁਹਾਨੂੰ ਤਸਮੇਨੀਆ 'ਚ ਜੋਬ ਮਿਲ ਰਹੀ ਹੈ ਜਾਂ ਤੁਸੀਂ ਐਜ਼ ਅ ਨਰਸ ਇਹਦੇ 'ਚ ਹੁਣ ਨਰਸਿੰਗ ਵੀ ਆ ਗਿਆ 75 ਪੁਆਇੰਟਸ 80 ਪੁਆਇੰਟਸ 70 ਪੁਆਇੰਟਸ ਤੁਹਾਨੂੰ ਲੱਗਦਾ ਤੁਸੀਂ ਨਰਸ ਹੋ ਹੈ ਨਾ ਹੈਲਥ ਸੈਕਟਰ 'ਚ ਹੋ ਅਤੇ ਤੁਹਾਡੇ ਪੁਆਇੰਟਸ ਘੱਟ ਹੈ ਬਟ ਯੂ ਵਰਕਿੰਗ ਇਨ ਯੋਰ ਫੀਲਡ ਤਸਮੇਨੀਆ ਇਜ਼ ਅ ਵੈਰੀ ਗੁੱਡ ਸਟੇਟ ਫੋਰ ਯੂ ਟੂ ਮੂਵ 6 ਮਹੀਨੇ ਬਾਅਦ ਤੁਹਾਨੂੰ ਇਨਵਾਈਟ ਆ ਜਾਣਾ ਕਿਉਂਕਿ ਗੋਲਡ ਪਾਸ ਨੂੰ ਪ੍ਰਾਇਰਟੀ ਦਿੱਤੀ ਜਾਏਗੀ ਕੰਮ ਕਰ ਰਹੇ ਹੋ 30 ਆਵਰਸ ਪਰ 30 ਘੰਟੇ ਪਰ ਵੀਕ ਤੁਹਾਨੂੰ ਪ੍ਰਾਇਰਟੀ ਦਿੱਤੀ ਜਾਏਗੀ ਬਟ ਕੰਸਿਡਰਿੰਗ ਤੁਹਾਨੂੰ ਉੱਥੇ ਕੰਮ ਮਿਲਣਾ ਚਾਹੀਦਾ ਮੂਵ ਹੋ ਕੇ ਉੱਥੇ ਬੈਠ ਜਾਓਗੇ ਉਹਦੇ ਨਾਲ ਤੁਹਾਨੂੰ ਇਨਵਾਈਟ ਨਹੀਂ ਆਏਗਾ ਆਪਣੀ ਫੀਲਡ ਵਿੱਚ ਕੰਮ ਕਰਨ ਤੇ ਅਰਲੀ ਚਾਈਲਡਹੁੱਡ ਟੀਚਰ ਆਈ ਹੈਵ ਸੀਨ ਫਿਊ ਔਰ ਸਾਡੇ ਕੋਲ ਕੰਸਲਟੇਸ਼ਨਸ ਵੀ ਆਈਆਂ ਕਿ ਮੈਮ ਅਸੀਂ ਨਾ ਅਰਲੀ ECT ਕੀਤੀ ਹੋਈ ਹੈ ਅਸੀਂ ਹੁਣ ਤਾਂ 10 ਮਹੀਨੇ ਆ ਗਏ ਪਰ ਸਾਨੂੰ ਜੋਬ ਨਹੀਂ ਮਿਲ ਰਹੀ ਜਦੋਂ ਤੱਕ ਤੁਸੀਂ ਉੱਥੇ ਜੋਬ ਨਹੀਂ ਕਰ ਰਹੇ ਹੋ ਤੁਸੀਂ ਗੋਲਡ ਪਾਸ ਨਹੀਂ ਲਾਈ ਨਹੀਂ ਕਰ ਰਹੇ ਹੋ ਯੂ ਡੂ ਨੋਟ ਫਾਲ ਇਨ ਟੂ ਦੈਟ ਕੈਟੇਗਰੀ ਅਤੇ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਐਜ਼ ਅ ਨਰਸ ਔਰ ਐਜ਼ ਅ ECT ਟ੍ਰੇਨਰ ਐਜੂਕੇਟਰ ਅਰਲੀ ਚਾਈਲਡਹੁੱਡ ਟੀਚਰ ਜੋ ਹੈ ਤੁਹਾਡੇ ਲਈ ਤਸਮੇਨੀਆ ਇਜ਼ ਅ ਵੈਰੀ ਗੁੱਡ ਸਟੇਟ ਕਿਉਂਕਿ ਤੁਹਾਨੂੰ ਉੱਥੇ ਜੋਬ ਮਿਲ ਜਾਏਗੀ ਯੂ ਨੋ ਵਰਕ ਐਕਸਪੀਰੀਅੰਸ ਵਾਲਿਆਂ ਨੂੰ ਹਾਇਰ ਪ੍ਰਾਇਰਟੀ ਦਿੰਦੇ ਆ ਫਿਰ ਤੁਸੀਂ ਜ਼ਰੂਰ ਮੂਵ ਕਰਨ ਦੀ ਟਰਾਈ ਕਰੋ ਤਸਮੇਨੀਆ ਅਗਰ ਤੁਸੀਂ ਹੈਲਥ ਜਾਂ ਟੀਚਿੰਗ ਸੈਕਟਰ 'ਚੋਂ
1: ਹਾਂਜੀ ਬਿਲਕੁਲ ਵੈਸੇ ਵੀ ਮਤਲਬ ਮੇਰੇ ਵੀ ਕਈ ਜਣੇ ਜਿਹੜੇ ਮੈਨੂੰ ਜਾਣਦੇ ਸੀ ਉਹ ਗਏ ਨੇ ਅਤੇ ਉਹ ਕਹਿੰਦੇ ਨੇ ਕਿ ਈਜ਼ੀ ਆ ਹੈ ਨਾ ਉੱਥੇ ਤੁਸੀਂ ਜੋਬ ਵੀ ਵਧੀਆ ਲੱਗ ਸਕਦੇ ਹੋ ਹੈਗਾ ਵੀ ਜਾਣਾ ਵੀ ਕਿਤੇ ਦੂਰ ਨਹੀਂ ਪੈਂਦਾ ਲੱਗੇ ਹੀ ਆ ਸਾਰਾ ਕੁਛ ਕਨਵੀਨੀਅੰਟ ਵੀ ਬਹੁਤ ਹੈ ਅਤੇ ਉੱਥੇ ਲਾਈਫ ਵੀ ਵਧੀਆ ਚੱਲ ਰਹੀ ਆ ਉਹਨਾਂ ਦੀ
0: ਹਾਂ
1: ਮਤਲਬ ਥੋੜ੍ਹਾ ਜਿਹਾ ਜੇ ਸ਼ਾਂਤੀ ਚਾਹੁੰਦੇ ਹੋ ਤਾਂ ਫਿਰ ਉੱਥੇ ਉਦਾਂ ਵੀ ਰਹਿਣਾ ਤੁਸੀਂ ਇਨਵਾਈਟ
0: ਚਾਹੁੰਦੇ
1: ਆ ਇਹ ਵੀ ਗੱਲ ਸਹੀ ਆ ਉਸ ਤੋਂ ਬਾਅਦ ਸ਼ਾਂਤੀ ਚਾਹੁੰਦੇ
0: ਜੇ ਤੁਸੀਂ ਇਨਵਾਈਟ ਜਾਂਦੇ ਹੋ ਨਾ PR ਜਾਂਦੇ ਹੋ ਤੇ ਤੁਸੀਂ ਦੇਖੋ ਕਿ ਤੁਹਾਡੇ ਜਿਹੜੇ ਆਕੂਪੇਸ਼ਨ ਹੈ ਉਹਨੂੰ ਕਿੱਥੇ ਪ੍ਰਾਇਰਟੀ ਮਿਲ ਰਹੀ ਹੈ ਹੁਣ ਪੇਂਟਰਸ ਲਈ ਸਾਰੇ ਕਹਿੰਦੇ ਮੈਮ ਪੇਂਟਰਸ ਨੂੰ ਇਨਵਾਈਟ ਆਉਣੇ ਬੰਦ ਹੋ ਗਏ ਪਰ ਪੇਂਟ NSW 'ਚ ਪੇਂਟਰਸ ਨੂੰ 60 ਪੁਆਇੰਟਸ ਤੇ 190 ਆਏ ਹੈ 60 ਤੇ 5 ਸਟੇਟ ਦੇ ਵੈਲਡਰਸ ਨੂੰ
1: 60 ਤੇ ਉਹੀ ਬੇਸਿਕ ਜਿਹੇ ਪੁਆਇੰਟ
0: ਹੈ ਨਾ ਵੈਲਡਰਸ ਨੂੰ ਇੰਨੇ ਵੈਲਡਰਸ ਨੂੰ NSW ਨੇ ਇਨਵਾਈਟ ਕੀਤਾ ਆਕੂਪੇਸ਼ਨ ਗਲਤ ਨਹੀਂ ਹੈ ਉਸ ਆਕੂਪੇਸ਼ਨ ਦੀ ਲੋਕੇਸ਼ਨ ਉਸ ਆਕੂਪੇਸ਼ਨ ਦੀ ਡਿਮਾਂਡ ਕਿੱਥੇ ਹੈ ਉਹ ਜ਼ਰੂਰੀ ਹੈ ਜੇ ਤੁਸੀਂ ਹੁਣ ਮੋਟਰ ਮਕੈਨਿਕ ਹੋ ਮੇਰੇ ਕੋਲ ਕੋਈ ਵਰਡਸ ਨਹੀਂ ਹੈ ਨਾ ਪਰ ਉੱਥੇ ਵੀ ਲਾਸਟ ਈਅਰ NSW 'ਚ ਇੱਕ ਇਨਵਾਈਟ ਆਇਆ ਸੀ 75 ਪੁਆਇੰਟਸ 'ਤੇ ਫਿਰ ਉਹਨੂੰ ਦੇਖ ਕੇ ਸਾਰੇ ਉੱਥੇ ਜਾਣ ਲੱਗ ਗਏ ਪਰ ਉਹਨੇ ਨਹੀਂ ਆਏ ਇਨਵਾਈਟ ਪਰ ਵੈਲਡਰਸ ਅਤੇ ਪੇਂਟਰਸ ਇਹਨਾਂ ਨੂੰ ਵਿਕਟੋਰੀਆ 'ਚ ਇਨਵੀਟੇਸ਼ਨਸ ਨਹੀਂ ਆਏ ਪਰ ਇਹਨਾਂ ਨੂੰ NSW 'ਚ ਆਏ ECT ਨੂੰ ਵਿਕਟੋਰੀਆ 'ਚ ਨਹੀਂ ਇੰਨੇ ਇਨਵੀਟੇਸ਼ਨਸ ਆਏ ਜਿੰਨੇ ਕਿ ਸ਼ਾਇਦ ਤਸਮੇਨੀਆ 'ਚ ਆਏ ਹੋਣਗੇ ਵਾਟ ਆਈ ਐਮ ਟਰਾਇੰਗ ਟੂ ਸੇ ਹੇਅਰ ਇਜ਼ ਆਪਣੇ ਏਜੰਟ ਨੂੰ ਪੁੱਛੋ ਕਿ ਆਪ ਕੇ ਲਈ ਕੌਣ ਸੀ ਸਟੇਟ ਸਹੀ ਹੈ ਐਜ਼ ਪਰ ਯੋਰ ਆਕੂਪੇਸ਼ਨ ਕੋਈ ਵੀ ਆਕੂਪੇਸ਼ਨ ਗਲਤ ਨਹੀਂ ਹੈ ਹੁਣ ਸ਼ੈਫ ਨੂੰ ਕੋਈ ਇਨਵਾਈਟ ਨਹੀਂ ਆਇਆ ਸੀ ਬਟ ਤਸਮੇਨੀਆ 'ਚ ਸ਼ੈਫ ਨੂੰ ਇਨਵਾਈਟ ਆਇਆ ਸੀ ਤੇ ਯੂ ਮਸਟ ਕੰਸਲਟ ਅਸ ਔਰ ਡਿਸਕਸ ਇਟ ਵਿਦ ਯੋਰ ਏਜੰਟ ਕਿ ਆਪਕੇ ਲਈ ਕੌਣ ਸੀ ਸਟੇਟ ਦ ਬੈਸਟ ਸਟੇਟ ਹੈ ਟੂ ਸਿਕਿਓਰ 190 ਔਰ 491 ਇਨਵੀਟੇਸ਼ਨ
1: ਜੀ ਬਿਲਕੁਲ ਬੜੀ ਜਿਹੜੀ ਪਤੇ ਦੀ ਗੱਲ ਕਹੀ ਤੁਸੀਂ ਕਿ ਪ੍ਰੋਬਲਮ ਸਾਰੀ ਇਹੋ ਹੀ ਹੈ ਕਿ ਤੁਸੀਂ ਆਪਣੀ ਓਕੂਪੇਸ਼ਨ ਦੇ ਹਿਸਾਬ ਨਾਲ ਪਤਾ ਕਰਨਾ ਹਾਲ ਸਾਰਾ ਉੱਥੇ ਹੀ ਆ ਅਤੇ ਇਸ ਤੋਂ ਇਲਾਵਾ ਮਨੀਸ਼ਾ ਜੀ ਕੋਈ ਹੋਰ ਗੱਲਬਾਤ ਜਿਹੜੀ ਆਪਾਂ ਸਾਂਝੀ ਕਰਨੀ ਹੋਵੇ
0: ਬਿਲਕੁਲ ਕਾਲਸ ਆ ਰਹੀ ਹੈ ਸਾਡੇ 485 ਡਿਪੈਂਡੈਂਟ ਦੀ ਫਾਈਲ ਪਈ ਹੋਈ ਹੈ ਮੈਮ ਹੁਣ ਰਿਫਿਊਜ਼ਲ ਆ ਜਾਏਗੀ ਅਤੇ ਮੈਂ ਦੱਸਤਾ ਹੋਇਆ ਇਹਨੂੰ ਲੈ ਕੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਸ ਐਟ ਦ ਐਂਡ ਆਈ ਜਸਟ ਵਾਂਟ ਟੂ ਸੇ ਕਿ ਵਿਦ ਇਨ ਅ ਵੀਕ ਇਨਵੀਟੇਸ਼ਨ ਰਾਊਂਡ ਆਏਗਾ ਕਿਉਂਕਿ 30 ਸਪਟੈਂਬਰ ਤੋਂ ਪਹਿਲਾਂ ਇਨਵੀਟੇਸ਼ਨ ਰਾਊਂਡ ਆਉਣਾ ਹੈ ਅਤੇ ਇੱਕ ਹਫ਼ਤਾ ਰਹਿ ਗਿਆ ਕਦੇ ਵੀ ਆ ਸਕਦਾ ਹੋ ਸਕਦਾ ਕੱਲ੍ਹ ਆ ਜਾਏ ਪਰਸੋਂ ਆ ਜਾਏ ਜਾਂ ਨੈਕਸਟ ਵੀਕ ਆਏ ਆਪਣੀ ਈ ਓ ਆਈਜ਼ ਅਪਡੇਟ ਕਰੋ ਤੁਹਾਡੀ ਈ ਓ ਆਈ 'ਚ ਕੋਈ ਵੀ ਐਕਸਟਰਾ ਪੁਆਇੰਟ ਕਲੇਮ ਨਹੀਂ ਹੋਣਾ ਚਾਹੀਦਾ ਕੋਈ ਵੀ ਅੰਡਰ ਪੁਆਇੰਟ ਕਲੇਮ ਨਹੀਂ ਹੋਣਾ ਚਾਹੀਦਾ ਅੰਡਰ ਪੁਆਇੰਟ ਕਲੇਮ ਕੀਤੇ ਹੈ ਉਹਦੇ ਨਾਲ ਕਦੀ ਰਿਫਿਊਜ਼ਲ ਨਹੀਂ ਆਉਂਦੀ ਓਵਰ ਪੁਆਇੰਟ ਕਲੇਮ ਕੀਤੇ ਹੈ ਕਦੀ ਵੀ ਗ੍ਰਾਂਟ ਨਹੀਂ ਆਉਂਦੀ ਇਸ ਕਰਕੇ ਮੇਕ ਸ਼ੋਰ ਕਰੋ ਤੁਸੀਂ ਆਪਣੇ ਏਜੰਟਸ ਤੋਂ ਜਾਂ ਸਾਡੇ ਤੋਂ ਈ ਓ ਆਈਜ਼ ਚੈੱਕ ਕਰਾਓ ਜੇ ਤੁਸੀਂ ਆਪ ਲੌਂਚ ਕੀਤੀ ਹੈ ਮੇਕ ਸ਼ੋਰ ਕਰੋ ਕਿ ਕਿਸੇ ਏਜੰਟ ਨੇ ਉਹ ਚੈੱਕ ਕੀਤੀ ਹੋਈ ਹੈ ਐਂਡ ਜੇ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੀ ਈ ਓ ਆਈ ਲੌਂਚ ਕਰੀਏ ਯੂ ਕੈਨ ਕੰਟੈਕਟ ਅਸ
1: ਜੀ ਬਿਲਕੁਲ, ਤੁਸੀਂ ਮਨੀਸ਼ਾ ਪਠਾਨੀ ਜੀ ਨੂੰ ਕੰਟੈਕਟ ਕਰ ਸਕਦੇ ਹੋ, ਯਾਨੀ ਡਿਜ਼ਾਇਰ ਮਾਈਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਫੋਨ ਕਾਲ ਕਰ ਸਕਦੇ ਹੋ ਇਹਨਾਂ ਨੂੰ, ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਫਿਸ। ਇਹਨਾਂ ਦਾ ਟਰਗਨੀਨਾ ਦੇ ਵਿੱਚ ਆਫਿਸ ਆ ਅਤੇ ਇੱਕ ਸਿਟੀ ਦੇ ਵਿੱਚ ਵੀ ਇਹਨਾਂ ਦਾ ਦਫ਼ਤਰ ਆ ਜਿਹੜਾ ਤੁਹਾਨੂੰ ਨੇੜੇ ਪੈਂਦਾ ਵਾ, ਤੁਸੀਂ ਉੱਥੇ ਜਾ ਸਕਦੇ ਹੋ। ਬਾਕੀ ਜੇ ਫੋਨ ਨੰਬਰ ਚਾਹੀਦਾ ਤਾਂ ਉਹ ਮੈਂ ਤੁਹਾਨੂੰ ਬੋਲ ਦਿੰਦਾ ਵਾ ਜੀ, ਤੁਸੀਂ ਕੁਇਕਲੀ ਨੋਟ ਕਰ ਲਓ 0482-610-0482-610-30 ਤੁਸੀਂ ਨੰਬਰ ਡਾਇਲ ਕਰਨਾ, ਜਾਂ ਫਿਰ ਜਦੋਂ ਤੁਸੀਂ ਸਫਾਰੀ 'ਤੇ ਜਾਓਗੇ ਜਾਂ ਫਿਰ ਗੂਗਲ 'ਤੇ ਜਾਓਗੇ, ਲਿਖੋਗੇ ਡਿਜ਼ਾਇਰ ਮਾਈਗ੍ਰੇਸ਼ਨ ਅਤੇ ਸਾਰਾ ਇਨਫੋਰਮੇਸ਼ਨ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਤੁਹਾਨੂੰ ਦਿਖ ਜੂਗੀ, ਉੱਥੋਂ ਤੁਸੀਂ ਕੰਟੈਕਟ ਕਰ ਸਕਦੇ ਹੋ। ਫਿਲਹਾਲ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਧੰਨਵਾਦ। ਟਿਕਟੋਕ 'ਤੇ ਜਿਹੜੇ ਮੈਸੇਜ ਸੀਗੇ ਮਾਫ਼ੀ ਚਾਹਾਂਗੇ, ਉਹ ਆਪਾਂ ਨਹੀਂ ਪੜ੍ਹ ਪਾਵਾਂਗੇ ਕਿਉਂਕਿ ਸਮਾਂ ਜਿਹੜਾ ਸਾਡਾ ਪੂਰਾ ਹੋ ਚੁੱਕਾ। ਬਾਕੀ ਜੇ ਕੋਈ ਤੁਸੀਂ ਇਨਫੋਰਮੇਸ਼ਨ ਚਾਹੀਦੀ ਆ ਉਹ ਫਿਰ ਤੁਸੀਂ ਡਾਇਰੈਕਟ ਇਹਨਾਂ ਕੋਲੋਂ ਜਾ ਕੇ ਪੁੱਛੋ ਕਰੋ ਅਤੇ ਆਪਣੀ ਉਸ ਹਿਸਾਬ ਨਾਲ ਐਪਲੀਕੇਸ਼ਨ ਗਾਂਹ ਵਧਾਓ। ਬਹੁਤ ਬਹੁਤ ਧੰਨਵਾਦ ਮਨੀਸ਼ਾ ਜੀ ਸਮਾਂ ਕੱਢਣ ਦੇ ਲਈ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ

0: ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
3: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਨਾ ਭਾਈ ਅੱਗ ਨਹੀਂ ਲਗਾਉਣੀ ਹੈਗੀ, ਅੱਗ ਲਗਾਉਣ ਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ, ਅਤੇ ਸਿਰਫ ਗਾਣਾ ਤੁਹਾਨੂੰ ਸੁਣਾ ਰਹੇ ਹਾਂ ਅੱਗ ਲੱਗੇ ਅੰਗਰੇਜ਼ੀ ਨੂੰ, ਕਿਉਂਕਿ ਫਿਲਮ ਜਿਹੜੀ ਹੈ ਨਵੀਂ ਆ ਰਹੀ ਹੈਗੀ ਪੰਜਾਬੀ ਮੂਵੀ, ਟੁੱਟ ਪੈਣੀ ਇੰਗਲਿਸ਼ ਨੇ, ਅਤੇ ਇਸ ਫਿਲਮ ਦੇ ਕਲਾਕਾਰ ਸਾਡੇ ਨਾਲ ਲੀਡ ਐਕਟਰ ਅੱਜ ਦੇ ਦਿਨ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ, ਔਰ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੀ ਕਰਾਂਗੇ, ਸਿਮੀ ਚਹਿਲ ਅਤੇ ਸਤਵਿੰਦਰ ਜੀ। ਭਾਈ ਸਤਿ ਸ਼੍ਰੀ ਅਕਾਲ ਜੀ, ਸਿਮੀ ਸਤਿ ਸ਼੍ਰੀ ਅਕਾਲ, ਠੀਕ ਹੈ, ਮੈਨੂੰ ਲੱਗ ਗਿਆ ਪਤਾ ਹੁਣ ਭੇੜ ਹੋਣਗੇ ਆਪਣੇ, ਕਲੈਸ਼ ਹੋਣਗੇ, ਮੈਂ ਇੱਕ ਤੋਂ ਕੁਐਸਚਨ ਕਰਨਾ ਦੂਜੇ ਨੇ ਬੋਲ ਦੇਣਾ, ਸੋ ਮੈਂ ਨਾਮ ਲੈ ਕੇ
1: ਤੁਸੀਂ ਜਿਹਦਾ ਨਾਮ ਲਓਗੇ ਜੀ ਉਹੀ ਬੰਦਾ ਬੋਲੂਗਾ, ਵੀ ਆ ਵੈਰੀ ਓਬੀਡੀਅੰਟ ਬੱਚਾ
0: ਸਿਮੀ,
2: ਦੂਜੇ ਨੂੰ ਬੋਲਣ ਦਾ
0: ਕਲੌਂਜੀ ਨੂੰ ਕੀ ਕਹਿੰਦੇ ਨੇ ਪਹਿਲਾਂ ਤਾਂ ਇਹੀ ਦੱਸੋ ਮੈਨੂੰ ਅੰਗਰੇਜ਼ੀ ਚ,
1: ਕਲੌਂਜੀ ਨੂੰ ਕਹਿੰਦੇ ਜੀ
0: ਕਲੌਂਜੀ,
1: ਇਜ਼ ਅਵੇਲੇਬਲ, ਇਜ਼ ਅ ਬਲੈਕ ਸੀਡ ਦੇਅਰ।
0: ਅੱਛਾ, ਇੱਕ ਨਾ ਇੰਟਰਵਿਊਜ਼ ਦੇ ਵਿੱਚ ਅੱਜ ਕੱਲ ਬੜੇ ਸਟੀਰੀਓਟਾਈਪ ਕੁਐਸਚਨ ਹੁੰਦੇ ਹੁੰਦੇ ਨੇ ਕਿ ਹਨਾ ਤੁਹਾਡੀ ਤਿਆਰੀ ਕੀ ਸੀ ਇਸ ਰੋਲ ਦੀ, ਸੋ ਮੈਂ ਤੁਹਾਨੂੰ ਪੁੱਛੂੰਗਾ ਕਿ ਹੈਵ ਯੂ ਅਨਲਰਨਡ ਦ ਇੰਗਲਿਸ਼ ਫਾਰ ਦਿਸ ਮੂਵੀ?
1: ਜੀ ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ, ਮੈਨੂੰ ਕਾਫੀ ਚੀਜ਼ਾਂ ਅਨਲਰਨ ਕਰਨੀਆਂ ਪਈਆਂ ਮੇਰੇ, ਜਦੋਂ ਮੇਰੇ ਕੋਲ ਸੈੱਟ ਤੇ ਸਕ੍ਰਿਪਟ ਆਉਂਦੀ ਸੀ ਤਾਂ ਮੈਨੂੰ 10 ਮਿੰਟ ਡੀਕੋਡ ਕਰਨ ਨੂੰ ਲੱਗ ਜਾਂਦੇ ਸੀ, ਕਿਉਂਕਿ ਮੈਨੂੰ ਲੱਗੀ ਜਾਂਦਾ ਹੁੰਦਾ ਸੀ ਵੀ ਹਜੇ ਵੀ ਗਗਨ ਦੇ ਹਿਸਾਬ ਨਾਲ ਜਿਹੜਾ ਮੇਰਾ ਕੈਰੇਕਟਰ ਆ ਉਹਦੇ ਹਿਸਾਬ ਨਾਲ ਇੰਗਲਿਸ਼ ਹਜੇ ਵੀ ਠੀਕ ਆ, ਤਾਂ ਮੈਂ ਬਹੁਤ ਆਲੇ ਦੁਆਲੇ ਵੀ ਮੈਂ ਮੱਥਾ ਮਾਰਨਾ ਵੀ ਨਹੀਂ ਇਹਨੂੰ ਹਜੇ ਹੋਰ ਖਰਾਬ ਕਰਦੇ ਆ, ਹੋਰ ਖਰਾਬ ਕਰਦੇ ਆ, ਤਾਂ ਮੈਂ ਆਈ ਵਾਜ਼ ਆਲਵੇਜ਼ ਓਪਨ ਫੋਰ ਸੁਜੈਸ਼ਨਸ ਕਿ ਪਲੀਜ਼ ਮੈਨੂੰ ਦੱਸੋ ਇਹ ਅੰਗਰੇਜ਼ੀ ਨੂੰ ਆਪਾਂ ਹੋਰ ਕਿੱਦਾਂ ਖਰਾਬ ਕਰ ਸਕਦੇ ਆ।
0: ਹਾਂ ਨਹੀਂ, ਪਰ ਤੁਹਾਡਾ ਤਾਂ ਐਕਸੈਂਟ ਜਿਹੜਾ ਤੁਸੀਂ ਪੰਜਾਬੀ ਚ ਬੋਲਦੇ ਹੋ ਵੈਸੇ ਹੀ ਬਹੁਤ ਇੱਕ ਜਿਵੇਂ ਰੱਬ ਦੀ ਨਿਆਮਤ ਵੀ ਹੁੰਦੀ ਹੈ ਨਾ ਕਿ ਬੜਾ ਫਨੀ ਲੱਗਦਾ ਹੈਗਾ, ਤੇ ਉਹਨੂੰ ਤੁਸੀਂ ਹੋਰ ਘੋੜ ਘੋੜ ਬੋਲਦੇ ਹੋ ਨਾ।
1: ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ।
0: ਸਤਵਿੰਦਰ ਭਾਜੀ, ਡੈਬਿਊ ਮੂਵੀ ਐਂਡ ਦੈਟ ਆਪੋਜ਼ਿਟ ਟੂ ਮੈਂਡੀ ਐਂਡ ਅਲੋਂਗ ਵਿਦ ਸਿਮੀ, ਹੈ ਨਾ, ਕਿਵੇਂ ਦਾ ਇਹ ਸਟਾਰਟ ਤੁਸੀਂ ਦੱਸੋਗੇ ਸਾਡੇ ਵਾਲੀ ਆਡੀਅੰਸ ਨੂੰ ਕਿ ਇਹ ਬੰਪਰ ਸਟਾਰਟ ਕਿੱਦਾਂ?
2: ਭਾਜੀ ਮੈਂ 6-7 ਸਾਲ ਪਹਿਲਾਂ ਮਿਲਿਆ ਸੀਗਾ ਜਸ ਭਾਜੀ ਨੂੰ, ਜਸ ਗਰੇਵਾਲ ਭਾਜੀ ਜੋ ਫਿਲਮ ਦੇ ਰਾਈਟਰ ਨੇ, ਜਿਨ੍ਹਾਂ ਨੇ ਦਾਣਾ ਪਾਣੀ, ਬੰਬੂ ਕਾਟ, ਰੱਬ ਦਾ ਰੇਡੀਓ ਜੈਸੀਆਂ ਬਹੁਤ ਸੋਹਣੀ ਸੋਹਣੀ ਫਿਲਮਾਂ ਲਿਖੀਆਂ, ਤਾਂ ਮੇਰੀ ਬੜੀ ਦਿਲੀ ਤਮੰਨਾ ਸੀਗਾ ਕਿ ਮੈਂ ਭਾਜੀ ਦੇ ਨਾਲ ਕੰਮ ਕਰਾਂ। ਫਿਰ ਭਾਜੀ ਨਾਲ ਗੱਲਬਾਤ ਹੋਈ, ਕਰਦੇ ਕਰਦੇ ਆ ਸਕ੍ਰਿਪਟ ਸੁਣਾਈ ਉਹਨਾਂ ਨੇ, ਫਿਰ ਸੁਣਦੇ ਹੀ ਸਾਨੂੰ ਤੇ ਪਸੰਦ ਆ ਗਈ ਸੀ ਜੀ, ਟੂ ਲੈਨਰ ਹੀ ਸੁਣ ਕੇ ਪਸੰਦ ਆ ਗਈ ਸੀ ਇੰਨੀ, ਵੈਸੇ ਵੀ ਉਹਨਾਂ ਦਾ ਲਿਖਣ ਦਾ ਜਿਹੜਾ ਤਰੀਕਾ ਹੈ ਨਾ ਜੀ ਬਹੁਤ ਹੀ ਪਿਆਰਾ, ਮਤਲਬ ਕਿ ਉਹਨਾਂ ਜਿੰਨੀਆਂ ਵੀ ਹੱਦ ਤੱਕ ਕਹਾਣੀਆਂ ਲਿਖੀਆਂ ਬਹੁਤ ਹੀ ਪਿਆਰੀਆਂ ਲਿਖੀਆਂ ਨੇ, ਤਾਂ ਇਸ ਤਰ੍ਹਾਂ ਫਿਰ ਗੱਲ ਬਣੀ ਤੇ ਫਿਰ ਮੇਰੀ ਐਂਟਰੀ ਹੋਈ ਇਸ ਫਿਲਮ ਦੇ ਵਿੱਚ ਜੀ।
0: ਰਾਈਟ ਰਾਈਟ, ਚਲੋ ਨਹੀਂ ਗੁੱਡ ਹੈ, ਬਹੁਤ ਅੱਛਾ, ਤੇ ਕਨਸੈਪਟ ਜਿੱਦਾਂ ਤੁਸੀਂ ਦੱਸ ਰਹੇ ਹੋ ਤੇ ਸਿਮੀ ਵੀ ਦੱਸ ਰਹੇ ਹਾਂ, ਇਨਫੈਕਟ ਤੁਹਾਡਾ ਜਿਹੜੇ ਇੰਟਰਵਿਊਜ਼ ਵੀ ਹੈਗੇ ਨੇ ਆ ਜੋ ਵੀ ਤੁਸੀਂ ਪ੍ਰਮੋਸ਼ਨ ਦੇ ਵਿੱਚ ਕਰ ਰਹੇ ਹੋ ਉੱਥੋਂ ਵੀ ਪਤਾ ਚੱਲ ਰਿਹਾ ਹੈਗਾ ਕਿ ਇੱਕ ਯੂਨੀਕ ਕਨਸੈਪਟ ਹੈ, ਤੇ ਟ੍ਰੇਲਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਘੁੱਟ ਕੇ ਰੱਖਿਆ ਤੁਸੀਂ ਭਾਜੀ, ਐਜ਼ ਅ ਪ੍ਰੋਡਿਊਸਰ ਵੀ ਤੁਸੀਂ ਇਹ ਚਾਹੁੰਦੇ ਸੀਗੇ ਕਿ ਜ਼ਿਆਦਾ ਰਿਵੀਲ ਨਾ ਹੋਵੇ?
2: ਨਹੀਂ ਭਾਜੀ, ਜਿਵੇਂ ਦਾ ਟ੍ਰੇਲਰ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਿਆ ਕਿ ਕੱਟਣਾ ਚਾਹੀਦਾ, ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਕੱਟਿਆ, ਕਿਸੇ ਨੇ ਕਿਸੇ ਦਾ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਸੀ, ਘੱਟ ਰੱਖੋ ਵੱਧ ਰੱਖੋ, ਜਿਵੇਂ ਦਾ ਜਿਹਨੂੰ ਲੱਗਿਆ ਕਿ ਆਪਣਾ ਕੰਮ ਬੈਸਟ ਹੋਣਾ ਚਾਹੀਦਾ ਉਹਨੇ ਉਵੇਂ ਦਾ ਹੀ ਕੀਤਾ।
1: ਟ੍ਰਾਈ ਕੀਤਾ ਆਪਣੇ ਵੱਲੋਂ ਕਿ ਜਿੰਨਾ ਘੱਟ ਪਤਾ ਚੱਲ ਸਕੇ ਟ੍ਰੇਲਰ ਚ, ਕਿਉਂਕਿ ਫਿਰ ਤਾਂ ਹੀ ਮਜ਼ਾ ਆਉਂਦਾ ਫਿਰ ਸਿਨੇਮਾ ਚ ਮੂਵੀ ਦੇਖਣ ਦਾ।
0: ਹਾਂ, ਮੈਨੂੰ ਲੱਗ ਰਿਹਾ ਸੀਗਾ ਕਿ ਜਿੱਦਾਂ ਤੁਸੀਂ ਕਨਸੈਪਟ ਦੀ ਗੱਲ ਕਰ ਰਹੇ ਹੈਗੇ ਉਹ ਮੈਨੂੰ ਲੱਗ ਰਿਹਾ ਘੱਟ ਹੀ ਰੱਖਿਆ ਹੋਇਆ, ਇਨਫੈਕਟ
1: ਜੀ ਜੀ ਘੱਟ ਰੱਖਿਆ ਜੀ, ਕਾਫੀ ਚੀਜ਼ਾਂ ਨੇ ਹਾਂਜੀ, ਕਿਉਂਕਿ ਫਿਰ ਉਹ ਜੇ ਪੂਰੀ ਮੂਵੀ ਟ੍ਰੇਲਰ ਚ ਦਿਸ ਜੇ ਫਿਰ ਥੋੜਾ ਜਿਹਾ ਨੁਕਸਾਨ ਹੋ ਜਾਂਦਾ
0: ਮੈਨੂੰ ਲੱਗਦਾ ਨਾ, ਉਹ ਨਾ ਮੂਵੀਜ਼ ਦੇ ਉੱਤੇ ਟ੍ਰੇਲਰ ਢੁੱਕ ਜਾਂਦੇ ਨੇ, ਉਹ ਜਿਹੜੀਆਂ ਹੈਗੀਆਂ ਹੀ ਮੂਵੀਜ਼ 3 ਜਾਂ 4 ਲਾਈਨ, ਉਹ ਅੱਜ ਕੱਲ ਕਹਿੰਦੇ ਨੇ ਨਾ ਕਿ ਪੰਜਾਬੀ ਚ ਬਣਦੀਆਂ ਨੇ 3-liner ਮੂਵੀਜ਼,
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਕਿ ਉਹ
1: ਹਾਂਜੀ ਬਿਲਕੁਲ
0: ਪ੍ਰੋਡਿਊਸਰ ਖੜਾ ਖੜਾ ਦੱਸ ਦਿੰਦਾ ਭਾਜੀ, ਤੇ ਉਹ ਜਿਹੜੇ ਐਕਟਰ ਹੈਗੇ ਨੇ ਉਹ ਆ ਆਪਾਂ ਏਦਾਂ ਕਰਾਂਗੇ ਏਦਾਂ ਕਰਾਂਗੇ, ਦੋ ਗਾਣੇ ਆ ਬੰਦੇ ਨੇ ਤੇ ਆ ਫਿਲਮ।
1: ਨਹੀਂ ਨਹੀਂ ਇਹ ਬਿਲਕੁਲ ਜੀ, ਬਹੁਤ ਮਿਹਨਤ ਕੀਤੀ ਆ ਸਾਡੇ ਜੋ ਰਾਈਟਰ ਸਾਹਿਬ ਨੇ ਜਸ ਗਰੇਵਾਲ ਜੀ, ਤੇ ਸਾਡੇ ਡਾਇਰੈਕਟਰ ਨੇ ਬਿਨੂ ਜੀ, ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਹਾਂਜੀ ਬਿਨੂ ਜੀ ਕਹਿੰਦੇ, ਪਰ ਵਰਿੰਦਰ ਜੀ, ਉਹਨਾਂ ਨੇ ਬਹੁਤ ਵਧੀਆ, ਉਹਨਾਂ ਦੀ ਤਿਆਰੀ ਸੀ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਤੇ ਬਿਲਕੁਲ ਇਹਨਾਂ ਨੇ ਏਦਾਂ ਨੀ ਸੋਚਿਆ ਕਿ ਏਦਾਂ ਜਿੱਦਾਂ ਜੋ ਗੱਲ ਤੁਸੀਂ ਕਹਿ ਰਹੇ ਹੋ ਵੀ ਓਦਾਂ ਜਮਾ ਨੀ ਸੀ ਗੱਲ, ਵੀ ਉਹਨਾਂ ਨੇ ਪੂਰਾ ਕੋਈ ਉਹਨਾਂ ਨੂੰ ਇਹ ਨੀ

0: ਦੋਨਾਂ ਪਾਸੇ ਦੀ ਕਹਾਣੀ ਆ ਤੇ
1: ਭਾਜੀ ਰਾਈਟ ਰਾਈਟ ਰਾਈਟ ਰਾਈਟ ਰਾਈਟ ਸਿਮੀ ਉਹ ਕਰੈਕਟਰ ਜਿਹੜੇ ਹੁੰਦੇ ਨੇ ਨਾ ਕਈ ਵਾਰ ਇੱਕ ਲਾਈਫ ਲੌਂਗ ਤੁਹਾਡੇ ਨਾਲ ਜੁੜ ਜਾਂਦੇ ਆ ਜਿਵੇਂ ਕਹਿੰਦੇ ਨੇ ਕਿ ਅਮਜਦ ਖਾਨ ਸਾਹਿਬ ਜਦੋਂ ਜਾਂਦੇ ਸੀ ਆਪਾਂ ਸ਼ੋਲੇ ਦੀ ਗੱਲ ਕਰ ਰਹੇ ਸੀ ਤਾਂ ਮੇਰੇ ਯਾਦ ਆ ਗਿਆ ਵੀ ਉਹਨਾਂ ਨੂੰ ਲੋਕ ਗੱਬਰ ਕਹਿ ਕੇ ਹੀ ਸੱਦਦੇ ਹੁੰਦੇ ਸੀ ਤੁਹਾਨੂੰ ਮੈਂ ਸੁਣਿਆ ਕਿ ਕਈ ਵਾਰ ਲੋਕ ਮਿਸ਼ਰੀ ਮਿਸ਼ਰੀ ਕਹਿ ਕੇ ਹੀ ਸੱਦਦੇ ਰਹੇ ਨੇ ਕਾਫੀ
2: ਹਾਂਜੀ ਜੀ ਮੈਨੂੰ ਗੁੱਡੀ ਮਿਸ਼ਰੀ ਸੈਵੀ ਇਹ ਸਭ ਤੋਂ ਕਾਮਨ ਨੇ ਜੀ ਤਿੰਨ ਗੁੱਡੀ ਮਿਸ਼ਰੀ ਤੇ ਸੈਵੀ
0: ਦੇਖੋਗੇ ਨਾ ਤੁਸੀਂ ਕਹੋਗੇ ਕੀ ਕਮਾਲ
1: ਕੀਤੀ ਉਹਦੇ ਤੇ ਤਾਂ ਕੋਈ ਡਾਊਟ ਨਹੀਂ ਪਰ ਡੈਫੀਨੇਟਲੀ ਅੱਛਾ ਇਹਦੇ ਚ ਥੋੜਾ ਜਾ ਦੱਸ ਸਕਦੇ ਹੋ ਵਿਦਆਊਟ ਰਿਵੀਲਿੰਗ ਦੀ ਸਟੋਰੀ ਕਿਉਂਕਿ ਜਿੱਦਾਂ ਮੈਂ ਪੁੱਛ ਰਿਹਾ ਸੀਗਾ ਕਿ ਟ੍ਰੇਲਰ ਦੇ ਵਿੱਚ ਬਹੁਤਾ ਪਤਾ ਨਹੀਂ ਚੱਲਦਾ ਹਾਂ ਇੰਨਾ ਕੁ ਜ਼ਰੂਰ ਪਤਾ ਚੱਲਦਾ ਕਿ ਦਰਾਨੀਆਂ ਜਠਾਨੀਆਂ ਹਨਾ ਥੋੜਾ ਜਿਹਾ ਇੱਕ ਇੱਕ ਘਰ ਦਾ ਜਿਹੜਾ ਹੈਗਾ ਉਹ ਜਤਾਨ ਦੇ ਲਈ ਕਿ ਮੇਰੀ ਵੀ ਨੂੰਹ ਇੰਗਲਿਸ਼ ਬੋਲਦੀ ਹੈ
2: ਹਾਂਜੀ ਹਾਂਜੀ ਹਾਂਜੀ ਏਦਾਂ ਹੀ ਆ ਜੀ ਰੁਪਿੰਦਰ ਰੂਕੇ ਮੈਮ ਜੋ ਮੇਰੇ ਸੱਸ ਦਾ ਕੈਰੇਕਟਰ ਪਲੇ ਕਰ ਰਹੇ ਆ ਦੇਖੋ ਆਪਾਂ ਦੱਸ ਤਾਂ ਟ੍ਰੇਲਰ ਹੀ ਐਕਸਪਲੇਨ ਕਰ ਸਕਦੇ ਆ ਆਪਾਂ ਉਸ ਤੋਂ ਜਿਆਦਾ ਤਾਂ ਕੁਝ ਨਹੀਂ ਦੱਸ ਸਕਦੇ
1: ਟ੍ਰੇਲਰ ਹੀ ਪੰਜਾਬੀ ਤੋਂ ਪੰਜਾਬੀ ਟ੍ਰਾਂਸਲੇਸ਼ਨ ਕਰਨੀ ਆ ਤੁਸੀਂ
2: ਜੀ ਜੀ ਜੀ ਪੰਜਾਬੀ ਤੋਂ ਪੰਜਾਬੀ ਟ੍ਰਾਂਸਲੇਸ਼ਨ ਹੋ ਸਕਦੀ ਹੈ ਜੀ ਇਸ ਵੇਲੇ ਤਾਂ ਕਿਉਂਕਿ ਰਹਿ ਗਏ ਸਾਰੇ ਤਿੰਨ ਦਿਨ ਹੁਣ ਤਾਂ ਇਹੀ ਦਰਖਾਸਤ ਆ ਵੀ ਪਲੀਜ਼ ਪਹੁੰਚੀਏ ਕਿਉਂਕਿ ਬਹੁਤ ਹਿੰਮਤ ਚਾਹੀਦੀ ਹੁੰਦੀ ਆ ਗੌਤਮ ਜੀ ਵੈਸੇ ਵੀ ਨਾ ਕਿਸੇ ਪ੍ਰੋਡਿਊਸਰ ਲਈ ਕੋਈ ਵਧੀਆ ਚੀਜ਼ ਸਾਹਮਣੇ ਲੈ ਕੇ ਆਉਣ ਲਈ ਕਿਉਂਕਿ ਡਰਦੇ ਨੇ ਲੋਕ ਜਦੋਂ ਇੱਕ ਇੰਨਾ ਵੱਡਾ ਮੈਸੇਜ ਅਟੈਚ ਹੋਵੇ ਜੁੜਿਆ ਹੋਵੇ ਨਾਲ ਵੈਸੇ ਵੀ ਕੋਈ ਬਹੁਤ ਛੇਤੀ ਇਹੋ ਜਿਹੀ ਮੂਵੀ ਨੂੰ ਬਣਾਉਣ ਲਈ ਰਾਜ਼ੀ ਨਹੀਂ ਹੁੰਦਾ ਹਨਾ ਕਿਉਂਕਿ ਸਾਰਿਆਂ ਦਾ ਥੋੜਾ ਜਿਹਾ ਭੁਲੇਖਾ ਇੱਧਰ ਨੂੰ ਰਹਿੰਦਾ ਵੀ ਬਸ ਕੱਲੀ ਸਲੈਪਸਟਿਕ ਕਾਮੇਡੀ ਬਣ ਜੇ ਆਪਣੀ ਤੇ ਇੱਦਾਂ ਤੇ ਉੱਦਾਂ ਹਨਾ ਮਤਲਬ ਕਈ ਵਾਰੀ ਗੱਲਾਂ ਸੁਣੀਆਂ ਨੇ ਆਪਾਂ ਅੰਦਰ ਹੀ ਤਾਂ ਇਹ ਬਹੁਤ ਹਿੰਮਤ ਵਾਲੀ ਗੱਲ ਹੁੰਦੀ ਹੈ ਕਿ ਕੁਛ ਬਹੁਤ ਸੈਂਸੇਬਲ ਚੀਜ਼ ਲੈ ਕੇ ਵਿਦ ਫੈਮਿਲੀ ਡਰਾਮਾ ਤੇ ਐਂਟਰਟੇਨਮੈਂਟ ਚ ਪਰੋ ਕੇ ਕਿਉਂਕਿ ਜਿੱਦਾਂ ਕਿ ਜਸ ਗਰੇਵਾਲ ਜੀ ਨੇ ਉਹਨਾਂ ਨੇ ਇੰਨੀਆਂ ਵਧੀਆ ਵਧੀਆ ਮੂਵੀਜ਼ ਦਿੱਤੀਆਂ ਨੇ ਸਾਨੂੰ ਬੰਬੂ ਕਾਟ ਰੱਬ ਦਾ ਰੇਡੀਓ ਦਾਣਾ ਪਾਣੀ ਵਰਗੀਆਂ ਚੀਜ਼ਾਂ ਦਿੱਤੀਆਂ ਨੇ ਹਨਾ ਤੇ ਉਹੋ ਜਿਹੇ ਰਾਈਟਰ ਜਦੋਂ ਕੁਛ ਆਪਣੇ ਜ਼ੋਨ ਚ ਜਾ ਕੇ ਦੁਬਾਰਾ ਕਰਦੇ ਨੇ ਉਹ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਕਮਾਲ ਹੀ ਕੀਤਾ ਤੇ ਏਡਾ ਵੱਡਾ ਮੈਸੇਜ ਆ ਕਿ ਆਪਣੀ ਮਾਂ ਬੋਲੀ ਤੋਂ ਨਾ ਵਿਸਰੋ ਇਹ ਬਹੁਤ ਇਹ ਸਟਾਰਟ ਹੀ ਹੁੰਦਾ ਜੀ ਹੁਣ ਇਹ ਮਾੜੀ ਗੱਲ ਨਹੀਂ ਹੈ ਵੀ ਆਪਾਂ ਹੋਰ ਭਾਸ਼ਾ ਬੋਲਦੇ ਹਾਂ ਦੈਟ ਇਜ਼ ਨੋਟ ਬੈਡ ਬਿਕਾਜ਼ ਮੈਂ ਵੀ ਬੋਲਦੀ ਹਾਂ ਸਾਡੀ ਮੱਲੋ ਮੱਲੀ ਅੰਗਰੇਜ਼ੀ ਨਿਕਲਦੀ ਆ ਉਹ ਆਪਾਂ ਜਿਹੋ ਜਿਹੀ ਕੰਟਰੀਜ਼ ਚ ਰਹਿੰਦੇ ਹਾਂ ਘੁੰਮਦੇ ਹਾਂ ਫਿਰਦੇ ਹਾਂ ਗਲੋਬਲਾਈਜੇਸ਼ਨ ਆ ਅੱਜ ਕੱਲ ਦੇ ਟਾਈਮ ਚ ਲੋੜ ਆ ਅੰਗਰੇਜ਼ੀ ਦੀ ਉਹ ਚ ਕੋਈ ਮਾੜੀ ਗੱਲ ਨੀ ਇਹ ਤਾਂ ਚਲੋ ਸਾਡਾ ਟਾਈਟਲ ਥੋੜਾ ਕਿਊਟ ਸੀ ਏਦਾਂ ਢੁਕਦਾ ਸੀ ਇਹ ਤਾਂ ਆਪਾਂ ਇਹ ਨੀ ਕਹਿ ਸਕਦੇ ਸੀ ਅੱਗ ਲੱਗੇ ਹਰ ਉਹ ਭਾਸ਼ਾ ਨੂੰ ਜੀ ਤੋਂ ਮਾਂ ਬੋਲੀ ਨੂੰ ਉੱਤੇ ਨਹੀਂ ਰੱਖਿਆ ਜਾਂਦਾ ਤਾਂ ਸਾਨੂੰ ਇਹ ਨਾਮ ਰੱਖਣਾ ਪਿਆ ਪਰ ਗੱਲ ਸਿਰਫ ਇੱਥੇ ਇਹ ਹੋ ਰਹੀ ਆ ਵੀ ਜੀ ਸਦ ਕੇ ਭਾਸ਼ਾ ਆਪਾਂ ਜੋ ਮਰਜ਼ੀ ਸਿੱਖੀਏ ਕਿਉਂਕਿ ਸਾਨੂੰ ਵੀ ਆਪਾਂ ਵੀ ਟ੍ਰਾਈਲਿੰਗੁਅਲ ਆ ਹਿੰਦੀ ਬੋਲਦੇ ਆ ਇੰਗਲਿਸ਼ ਬੋਲਦੇ ਆ ਪੰਜਾਬੀ ਬੋਲਦੇ ਆ ਪਰ ਕਦੀ ਵੀ ਸ਼ਰਮਿੰਦਗੀ ਨਹੀਂ ਮਹਿਸੂਸ ਕਰਨੀ ਆਪਣੀ ਮਾਂ ਬੋਲੀ ਨੂੰ ਲੈ ਕੇ ਕਦੀ ਵੀ ਨਿੱਕਾ ਨਹੀਂ ਮਹਿਸੂਸ ਕਰਨਾ ਛੋਟਾ ਨਹੀਂ ਮਹਿਸੂਸ ਕਰਨਾ ਵੀ ਲੈ ਮੈਂ ਇੱਥੇ ਪੰਜਾਬੀ ਮਤਲਬ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ ਉਹ ਤੋਂ ਟੁੱਟਣਾ ਨਹੀਂ ਅੱਗੇ ਅੱਗੇ ਜਨਰੇਸ਼ਨ ਰੱਬ ਕਰੇ ਕੈਰੀ ਓਨ ਕਰੇ ਪੰਜਾਬੀ ਨੂੰ ਅੱਗੇ ਅੱਗੇ ਲੈ ਕੇ ਜਾਵੇ
1: ਜਰੂਰ ਦੇਖੀਏ ਸਤਵਿੰਦਰ ਭਾਜੀ ਪਹਿਲਾਂ ਤੁਹਾਡਾ ਤੁਸੀਂ ਵੀ ਜਵਾਬ ਦਿਓ ਤੇ ਮੈਂ ਬਾਅਦ ਚ ਸਿਮੀ ਤੋਂ ਵੀ ਐਕਸਪੈਕਟ ਕਰੂੰਗਾ ਉਹ ਜਵਾਬ ਇੱਕ ਮੈਂ ਇਨਫੈਕਟ ਮੈਂ ਜਦੋਂ ਇੰਡੀਆ ਦੇ ਵਿੱਚ ਹੁੰਦਾ ਸੀਗਾ ਤਾਂ ਉਦੋਂ ਇਹ ਚੀਜ਼ ਅਸੀਂ ਨੋਟ ਕਰਦੇ ਹੁੰਦੇ ਸੀ ਅਸੀਂ ਪੰਜਾਬੀ ਟੀਵੀ ਦੇ ਲਈ ਕੰਮ ਕਰਦੇ ਹੁੰਦੇ ਸੀਗੇ ਤੇ ਕਿਉਂਕਿ ਹੁਣ ਸਾਡੀ ਤਾਂ ਚਲੋ ਠੀਕ ਹੈ ਪੰਜਾਬੀ ਗੁਰਮੁਖੀ ਪੜ੍ਹਨੀ ਵੀ ਆਉਂਦੀ ਹੈ ਬੋਲਣ ਦੇ ਨਾਲੋਂ ਜ਼ਿਆਦਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇੱਕ ਸਕ੍ਰਿਪਟ ਹੈਗੀ ਹੈ ਜਿਹੜੀ ਪੰਜਾਬੀ ਦੀ ਗੁਰਮੁਖੀ ਲਿਪੀ ਹੈ ਉਹਨੂੰ ਪੜ੍ਹਨਾ ਤੇ ਉਹਨੂੰ ਲਿਖਣਾ ਉਹ ਬਹੁਤ ਵੱਡੀ ਸਮੱਸਿਆ ਹੈ ਸਪੈਸ਼ਲੀ ਦਿਸ ਜਨਰੇਸ਼ਨ ਜਿਹੜੀ ਜੈਨ ਜ਼ੀ ਆਪਾਂ ਕਹਿ ਰਹੇ ਤੁਸੀਂ ਦੇਖਿਆ ਸਤਵਿੰਦਰ ਭਾਜੀ ਫੀਲ ਕੀਤਾ ਮੈਂ ਫਿਰ ਸਿਮੀ ਤੋਂ ਵੀ ਇੱਧਰ ਨੂੰ ਹੀ ਆਉਂਦਾ
0: ਭਾਜੀ ਡਿਪੈਂਡ ਏ ਮੈਨੂੰ ਲੱਗਦਾ ਜੈਨਜੀਆਂ ਦੇ ਮਾਮਲੇ ਚ ਡਿਪੈਂਡ ਏ ਹਰ ਉਹਦੇ ਘਰ ਦੀ ਸਿਚੁਏਸ਼ਨ ਤੇ ਡਿਪੈਂਡ ਏ ਚੀਜ਼ਾਂ ਨਾ ਜਿਹਦੇ ਘਰ ਦੇ ਵਿੱਚ ਕਈ ਮਾਂ ਬਾਪ ਨੇ ਹਨਾ ਉਹ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਜੋ ਵੀ ਬਾਹਰ ਪੜ੍ਹ ਰਹੇ ਹੋ ਸਾਨੂੰ ਕੋਈ ਉਹਦੇ ਨਾਲ ਉਹ ਨਹੀਂ ਕੋਈ ਇਤਰਾਜ਼ ਨਹੀਂ ਲੇਕਿਨ ਘਰ ਦੇ ਵਿੱਚ ਤੁਸੀਂ ਆ ਕੇ ਪੰਜਾਬੀ ਬੋਲੋ ਹਨਾ ਜਿਵੇਂ ਕਿ ਸਿਮੀ ਜੀ ਨੇ ਕਈ ਇੰਟਰਵਿਊ ਚ ਕਿਹਾ ਕਿ ਇਹਨਾਂ ਦੇ ਘਰ ਦੇ ਵਿੱਚ ਮਤਲਬ ਕਿ ਘਰ ਦੇ ਅੰਦਰ ਐਂਟਰ ਹੁੰਦੇ ਸੀ ਤੇ ਸਿਰਫ ਪੰਜਾਬੀ ਹੀ ਬੋਲੀ ਜਾਂਦੀ ਸੀ ਉਸ ਤੋਂ ਇਲਾਵਾ ਕਿਸੇ ਹੋਰ ਲੈਂਗੁਏਜ ਵਿੱਚ ਗੱਲ ਨਹੀਂ ਕੀਤੀ ਜਾਂਦੀ ਤਾਂ ਉਹ ਮੈਨੂੰ ਲੱਗਦਾ ਕਿ ਹਰ ਘਰ ਦੇ ਉੱਤੇ ਡਿਪੈਂਡ ਹੈ ਅਗਰ ਮਾਂ ਪਿਓ ਬੱਚਿਆਂ ਨੂੰ ਇਵੇਂ ਕਹਿ ਰਹੇ ਨੇ ਕਿ ਤੁਸੀਂ ਪੰਜਾਬੀ ਬੋਲਣੀ ਤੇ ਉੱਥੇ ਪੰਜਾਬੀ ਹੈਗੀ ਜਿਹੜੇ ਮਾਂ ਪਿਓ ਕਹਿੰਦੇ ਕਿ ਨਹੀਂ ਨਹੀਂ ਸਾਡਾ ਬੱਚਾ ਤੇ ਬਸ ਇੰਗਲਿਸ਼ ਹੀ ਬੋਲਣਾ ਚਾਹੀਦਾ ਪੰਜਾਬੀ ਦਾ ਕੀ ਹੈ ਪੰਜਾਬੀ ਨਾ ਵੀ ਆਏਗੀ ਸਰ ਜਾਏਗਾ ਤਾਂ ਉੱਥੇ ਉੱਦਾਂ ਦੀ ਸਿਚੁਏਸ਼ਨ ਹੈ ਮੇਰੇ ਹਿਸਾਬ ਨਾਲ ਤਾਂ ਇੱਦਾਂ ਹੈ
1: ਰਾਈਟ ਰਾਈਟ ਰਾਈਟ ਸਿਮੀ ਤੁਹਾਨੂੰ ਕੀ ਲੱਗਦਾ ਕਿ ਲਿਖਣੀ ਪੜ੍ਹਨੀ ਓਨੀ ਜ਼ਰੂਰੀ ਹੈ ਜਿੰਨੀ ਬੋਲਣੀ ਹੈ?
2: ਜੀ ਮਤਲਬ ਮੈਨੂੰ ਇਹ ਲੱਗਦਾ ਬੇਬੀ ਸਟੈਪਸ ਨੇ ਜੀ, ਨਿੱਕੇ ਨਿੱਕੇ ਸਟੈਪਸ ਨੇ ਵੀ ਸਾਡੀ ਬੋਲੀ ਅੱਗੇ ਤੱਕ ਜਾਣੀ ਚਾਹੀਦੀ ਆ। ਚਲੋ ਪੜ੍ਹਨੀ ਲਿਖਣੀ ਵੀ ਜ਼ਰੂਰੀ ਆ, ਪਰ ਇੰਨਾ ਉਹ ਵਿਤਕਰਾ ਵੀ ਨੀ ਮੈਂ ਕਰਨਾ ਚਾਹੁੰਦੀ ਵੀ ਜਮਾ ਹੀ ਮਤਲਬ ਏਦਾਂ ਕੋਈ ਆਪਾਂ ਕਲਾਸ ਨੀ ਲਾਉਣੀ, ਨੋਟ ਟੂ ਪ੍ਰੀਚੀ, ਹਨਾ। ਕਿਉਂਕਿ ਆਪਣੇ ਪੰਜਾਬ ਚ ਤਾਂ ਦੇਖੋ ਪੰਜਾਬੀ ਹੈਗੀ ਆ, ਪਰ ਆਪਣੇ ਪੰਜਾਬੀ ਵੱਸਦੇ ਨੇ ਹਰ ਜਗ੍ਹਾ ਤੇ, ਤੇ ਕਦੀ ਕਦੀ ਐਕਸੈਸੇਬਲ ਨਹੀਂ ਹੁੰਦਾ ਵੀ ਲਿਖਣੀ ਪੜ੍ਹਨੀ ਆਵੇ। ਦੈਟਸ ਓਕੇ, ਆਈ ਅੰਡਰਸਟੈਂਡ ਦੈਟ, ਉਹ ਕੋਈ ਹਨਾ ਵੀ ਜੇ ਆ ਜਾਏ ਤਾਂ ਸੋਨੇ ਤੇ ਸੁਹਾਗਾ, ਵੀ ਜੇ ਤੁਹਾਨੂੰ ਬੋਲਣ ਦੇ ਨਾਲ ਨਾਲ ਲਿਖਣੀ ਤੇ ਪੜ੍ਹਨੀ ਵੀ ਆਉਂਦੀ ਆ, ਬਹੁਤ ਵਧੀਆ ਗੱਲ ਆ, ਐਡ ਆਨ ਹੀ ਆ ਉਹ। ਬਟ ਹਜੇ ਤਾਂ ਮਤਲਬ ਸਾਡੀ ਬੇਸਿਕਸ ਨੂੰ ਲੈ ਕੇ ਲੜਾਈ ਆ ਵੀ ਬੋਲਣੀ ਨਾ ਭੁੱਲੋ, ਮਤਲਬ ਇਹ ਤਾਂ ਹਜੇ ਆਪਾਂ ਉੱਤਲੇ ਲੈਵਲ ਦੀ ਗੱਲ ਕਰ ਰਹੇ ਹਾਂ, ਹਜੇ ਤਾਂ ਬੇਸਿਕ ਨੂੰ ਲੈ ਕੇ ਲੜਾਈ ਆ ਵੀ ਜੇ ਬਹੁਤ ਸਾਰੇ ਪੇਰੈਂਟਸ ਨੇ, ਬਹੁਤ ਸਾਰੇ ਮਾਂ ਪਿਓ ਜਦੋਂ ਸਾਨੂੰ ਬਹੁਤ ਪਿਆਰ ਨਾਲ ਲੋਕ ਮਿਲਣ ਆਉਂਦੇ ਨੇ, ਆਪਾਂ ਜਦੋਂ ਟਰੈਵਲ ਕਰ ਰਹੇ ਹੁੰਦੇ ਏਅਰਪੋਰਟਸ ਤੇ ਜਾਂ ਕਿਤੇ ਵੀ ਬਾਹਰ ਸ਼ੋਪਿੰਗ ਵੇਲੇ, ਤੇ ਬਹੁਤ ਫੈਮਿਲੀਜ਼ ਅੱਜ ਦੇ ਟਾਈਮ ਚ ਮੈਂ ਇਹੋ ਜਿਹੀਆਂ ਦੇਖੀਆਂ ਨੇ ਇੰਡੀਆ ਚ ਮੋਸਟਲੀ, ਤੁਹਾਨੂੰ ਐਵੇਂ ਕਹਾ ਕਿ ਮਾਂ ਪਿਓ ਨੂੰ ਆਉਂਦੀ ਹੁੰਦੀ ਆ ਪੰਜਾਬੀ ਤੇ ਬੱਚੇ ਨੂੰ ਇੱਕ ਵੀ ਸ਼ਬਦ ਨੀ ਆਉਂਦਾ ਹੁੰਦਾ, ਤੇ ਬੱਚੇ ਦੇ ਸਿਰ ਤੇ ਪਟਕਾ ਹੁੰਦਾ ਬਹੁਤ ਸੋਹਣਾ ਜੂੜੀ ਨਾਲ। ਹਾਂਜੀ, ਤੇ ਉਹ ਬਹੁਤ ਕਾਮਨ ਆ, ਤੇ ਇਹ ਸਿਰਫ ਇੱਕ ਛੋਟਾ ਜਿਹਾ ਨਿੱਕਾ ਜਿਹਾ ਇਗਜ਼ਾਮਪਲ ਆ। ਉਹ ਚ ਮੈਨੂੰ ਇਹ ਹੁੰਦਾ ਵੀ ਉਹ ਚ ਕੋਈ ਬੜਿਆਈ ਵਾਲੀ ਗੱਲ ਨੀ ਆ, ਵੀ ਜਿੱਦਾਂ ਕਦੀ ਕਦੀ ਆਪਾਂ ਪ੍ਰਾਊਡਲੀ ਕਹਿੰਦੇ ਆ ਵੀ ਮੇਰੇ ਬੱਚੇ ਕੋ ਤੋ ਨਹੀਂ ਆਤੀ ਹੈ ਪੰਜਾਬੀ, ਆ ਹੀ ਡਜ਼ਨਟ ਨੋ ਹਾਊ ਟੂ ਸਪੀਕ ਪੰਜਾਬੀ, ਹੀ ਡਜ਼ਨਟ ਨੋ, ਤਾਂ ਉਹ ਡਜ਼ਨਟ ਨੋ ਤਾਂ ਠੀਕ ਆ, ਕੋਈ ਨਾ, ਤੁਹਾਨੂੰ ਹਿੰਦੀ ਆਉਂਦੀ ਹੈ ਇੰਗਲਿਸ਼ ਆਉਂਦੀ ਹੈ ਬਹੁਤ ਵਧੀਆ ਗੱਲ ਆ, ਪਰ ਆਪਣੀ ਮਾਂ ਬੋਲੀ ਨੂੰ ਪਲੀਜ਼ ਪਿੱਛੇ ਨਹੀਂ ਛੱਡਣਾ, ਵੀ ਉਹਨੂੰ ਵੀ ਨਾਲ ਨਾਲ ਲੈ ਕੇ ਤੁਰੋ, ਕਿਉਂਕਿ ਆਈ ਫੀਲ ਪਰਸਨਲੀ ਮੈਨੂੰ ਏਦਾਂ ਲੱਗਦਾ ਵੀ ਜਦੋਂ ਭਾਸ਼ਾਵਾਂ ਲੁਪਤ ਹੋਣੀਆਂ ਸ਼ੁਰੂ ਹੁੰਦੀਆਂ ਨੇ ਇਹ ਫਸਟ ਸਟੈਪ ਹੀ ਹੁੰਦਾ। ਅੱਜ ਸਾਨੂੰ ਇਹ ਰਿਅਲਾਈਜ਼ ਨਹੀਂ ਹੋ ਰਿਹਾ, ਬਟ ਅੱਜ ਤੋਂ 50 ਸਾਲ ਲਾ ਲਓ, 60 ਲਾ ਲਓ, 70 ਲਾ ਲਓ, ਚਲੋ ਖਿੱਚ ਕੇ 100 ਲਾ ਲਓ, ਮਤਲਬ ਜੇ ਆਪਣੇ ਅੱਗੇ ਨਿਆਣਿਆਂ ਤੱਕ ਉਹ ਜਨਰੇਸ਼ਨ ਨੂੰ ਨਹੀਂ ਆਊਗੀ, ਉਹਨਾਂ ਦੇ ਨਿਆਣਿਆਂ ਤੇ ਤਾਂ ਖਤਮ ਆ ਫਿਰ ਗੱਲ, ਪੜ੍ਹਨੀ ਲਿਖਣੀ ਤਾਂ ਬਹੁਤ ਦੂਰ ਦੀ ਗੱਲ ਆ, ਜਦੋਂ ਬਿਲਕੁਲ ਹੀ ਨਹੀਂ ਨਿਕਲੂਗੀ ਫਿਰ ਤਾਂ। ਹਾਂਜੀ, ਉਹ ਤਾਂ ਮਤਲਬ ਬਿਲਕੁਲ ਹੀ ਖਤਮ ਨਾ, ਫਿਰ
1: ਜ਼ਬਾਨ
2: ਹੀ ਖਤਮ
1: ਬਹੁਤ ਪ੍ਰਮੋਟ ਕੀਤਾ ਇੱਕ, ਮਤਲਬ ਨੋਰਮਲੀ ਜਿਹੜੇ ਸਟਾਰ ਹੁੰਦੇ ਨੇ ਉਹ ਜਦੋਂ ਪ੍ਰਮੋਸ਼ਨ ਕਰਦੇ ਨੇ ਫਿਲਮ ਦੀ ਤਾਂ ਉਹ ਜਿਹੜੇ, ਮੈਂ ਏਦਾਂ ਨੀ ਕਹੂੰਗਾ ਕਿ ਪ੍ਰੋਮੀਨੈਂਟ, ਬਟ ਏਦਾਂ ਹੈ ਕਿ ਹਰ ਇੱਕ ਨੂੰ ਆਪਣੀ ਟਾਈਮ ਲਾਈਨ ਤੇ ਲੈ ਕੇ ਨਹੀਂ ਆਉਂਦੇ ਹੈਗੇ। You have taken it to another level, ਹਨਾ, ਕਿ ਤੁਸੀਂ ਆਪਣੀ,
2: ਮੈਂ ਤਾਂ ਜੀ ਲੈਫਟ ਰਾਈਟ ਐਂਡ ਸੈਂਟਰ, ਮੈਂ ਜੋ ਸਾਡੀ ਮੂਵੀ ਨਾਲ ਜੁੜਨਾ ਚਾਹੁੰਦਾ ਪਲੀਜ਼ ਆ ਕੇ ਜੁੜੋ, ਕਿਉਂਕਿ ਮੁੱਦਾ ਇੰਨਾ ਵੱਡਾ, ਇਹ ਗੱਲ ਇਹੋ ਜਿਹੀ ਗੱਲ ਆ ਜਿਹਦੇ ਵਾਸਤੇ ਮੈਂ ਪਰਸਨਲੀ ਫੀਲ ਕਰਦੀ ਆ, ਸਤਵਿੰਦਰ ਜੀ ਵੀ ਪਰਸਨਲੀ ਫੀਲ ਕਰਦੇ ਨੇ, ਸੋ ਆਪਾਂ ਸਾਰੇ ਬਹੁਤ ਦਿਲੋਂ ਇਸ ਟੋਪਿਕ ਨਾਲ, ਇਸ ਕੰਟੈਂਟ ਨਾਲ, ਇਸ ਮੁੱਦੇ ਨਾਲ ਜੁੜੇ ਹੋਏ ਆ, ਸਪੈਸ਼ਲੀ ਮਤਲਬ ਪੰਜਾਬ ਚ ਮੇਰਾ ਤਾਂ ਇਹ ਵੀ ਮਤਲਬ ਮੰਨਣਾ ਕਿ ਆਪਣੇ ਭਗਵੰਤ ਮਾਨ ਜੀ ਨੂੰ ਰਿਕੁਐਸਟ ਹੀ ਕਹਿ ਸਕਦੇ ਹਾਂ ਵੀ ਇਹ ਟੈਕਸ ਫ੍ਰੀ ਹੋਣੀ ਚਾਹੀਦੀ ਆ ਸਪੈਸ਼ਲੀ ਪੰਜਾਬ ਚ, ਕਿਉਂਕਿ ਇਹ ਗੱਲ ਇੰਨੀ ਵੱਡੀ ਆ ਕਿ ਇਹ ਹਰ ਫੈਮਿਲੀ ਤੱਕ, ਬੱਚਿਆਂ ਤੱਕ, ਵੱਡਿਆਂ ਤੱਕ ਮੈਂ ਚਾਹੁੰਦੀ ਹਾਂ ਕਿ ਇਹ ਮੂਵੀ ਪਹੁੰਚੇ।
1: ਕਰੈਕਟ, ਹਾਂ। ਇਹਦੀ ਆਡੀਅੰਸ ਕਿਹੜੀ ਹੈ ਸਤਵਿੰਦਰ ਭਾਜੀ, ਜੇ ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰੀਏ, ਜਿੱਦਾਂ ਹੁਣ ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਸੀ, ਸਿਰਫ ਇਹ ਜਨਰੇਸ਼ਨ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਸਿੱਖਣੀ
0: ਪੰਜਾਬੀ, ਮੈਂ ਕਹਿੰਦਾ ਕਿ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਇਹ ਸਭ ਦੀ ਫਿਲਮ ਹੈ ਹਨਾ, ਕਿਉਂਕਿ ਇਹਦੇ ਵਿੱਚ ਸਾਰਿਆਂ ਦੀ ਗੱਲ ਕਰਦੇ ਪਏ ਆਪਾਂ ਹਨਾ। ਜੇ ਕਿਸੇ ਮੰਨ ਲਓ ਕਿ ਇੱਕ ਘਰ ਦੇ ਵਿੱਚ ਇੱਕ ਦਾਦਾ ਹੈ ਹਨਾ, ਉਹਦੇ ਅੱਗਾ ਮਤਲਬ ਪੋਤਰਿਆਂ ਨੂੰ ਨਹੀਂ ਆਉਂਦੀ ਅਗਰ ਲੈਂਗੁਏਜ, ਤੇ ਉਹਨਾਂ ਦੀ ਵੀ ਪ੍ਰੋਬਲਮ ਹੈ ਅਗਰ ਕਿਸੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹਨਾ, ਉਹ ਆਪਣੇ ਤੇ ਦਾਦੇ ਨੂੰ ਇੰਗਲਿਸ਼ ਨਹੀਂ ਆਉਂਦੀ ਹਨਾ, ਜਿਹੜੇ ਇੱਧਰੋਂ ਗਏ ਨੇ ਵਿਚਾਰੇ ਹਨਾ ਬਜ਼ੁਰਗ ਨੇ, ਤਾਂ ਉਹ ਫਿਰ ਆਪਸ ਵਿੱਚ ਗੱਲਬਾਤ ਹੀ ਨਹੀਂ ਕਰ ਬੈਠੇ ਕਰ ਪਾਉਂਦੇ ਹਨਾ। ਫਿਰ ਉਹ ਦਾਦੀ ਦੀਆਂ ਜਿਹੜੀਆਂ ਲੋਰੀਆਂ ਹੁੰਦੀਆਂ ਬਚਪਨ ਚੋਂ ਕਿਵੇਂ ਸੁਣਾਉਣ, ਹੁਣ ਦੱਸੋ। ਤਾਂ ਮੈਨੂੰ ਲੱਗਦਾ ਕਿ ਇਹ ਸਾਰਿਆਂ ਨਾਲ ਜੁੜੀ ਹੋਈ ਕਹਾਣੀ ਹੈ, ਮਤਲਬ ਬੱਚਿਆਂ ਦੀ ਵੀ ਤੇ ਬਜ਼ੁਰਗਾਂ ਦੀ ਵੀ ਹੈ,
1: ਪੂਰੇ ਪਰਿਵਾਰਾਂ ਦੀ ਕਹਾਣੀ। ਸੋਸ਼ਲ ਮੀਡੀਆ ਤੋਂ ਗੱਲ ਯਾਦ ਆਈ ਸੀ ਕਿ ਆਂਟੀ ਜੀ ਠੀਕ ਨੇ, ਮੰਮੀ ਤੁਹਾਡੇ ਉਹ
2: ਹਾਂਜੀ ਮੰਮੀ ਵਧੀਆ ਘੈਂਟ, ਮੰਮੀ ਵੇਟ ਕਰ ਰਹੇ ਨੇ 25 ਸਪਟੈਂਬਰ ਦਾ ਵੀ ਕਦੋਂ 25 ਆਵੇ ਤੇ ਕਦੋਂ ਮੰਮੀ ਆਪਣੀ ਸਹੇਲੀਆਂ ਨੂੰ ਸਾਰੀਆਂ ਨੂੰ ਭੈਣਾਂ ਨੂੰ ਲੈ ਕੇ ਪਹੁੰਚਣ। ਮੰਮੀ ਤਾਂ ਰੈਡੀ ਰਹਿੰਦੇ ਨੇ, ਉਹ ਤਾਂ ਦਿਨ ਚ ਦੋ ਦੋ ਤਿੰਨ ਤਿੰਨ ਸ਼ੋਅ ਵੀ ਦੇਖ
1: ਲੈਂਦੇ ਨੇ, ਆਪਣੀ ਇੱਕ ਫੈਨ ਫੋਲੋਇੰਗ ਹੈਗੀ ਹੈ,
2: ਇੱਕ ਮੇਰਾ ਕੱਟੜ ਫੈਨ ਮੈਨੂੰ ਪੱਕਾ ਪਤਾ ਵੀ ਮੰਮੀ ਮੰਮੀ ਜੀ ਤਾਂ ਪਰ ਨਹੀਂ ਬਹੁਤ ਐਕਸਾਈਟਮੈਂਟ ਆ ਮੇਰੇ ਰਿਸ਼ਤੇਦਾਰਾਂ ਚ ਵੀ ਬਹੁਤ ਐਕਸਾਈਟਮੈਂਟ ਆ ਥੈਂਕਫੁਲੀ ਥੋੜਾ ਜਿਹਾ ਏਦਾਂ ਸੀ ਵੀ ਅੱਜ ਕੱਲ ਥੋੜਾ ਜਿਹਾ ਮਾਹੌਲ ਏਦਾਂ ਚੱਲ ਰਿਹਾ ਇੰਡਸਟਰੀ ਚ ਤੇ ਪਰ ਲੋਕਾਂ ਨੂੰ ਅਵੇਅਰਨੈਸ ਹੈ ਵੀ ਮੂਵੀ ਆ ਰਹੀ ਆ ਓਨਾ ਕੁ ਮੈਂ ਹਜੇ ਫਿਲਹਾਲ ਮੈਂ ਰਿਲੀਵਡ ਫੀਲ ਕਰ ਰਹੀ ਹਾਂ ਮੈਂ ਠੀਕ ਫੀਲ ਕਰ ਰਹੀ ਹਾਂ ਵੀ ਲੋਕ ਮੰਮੀ ਕਹਿੰਦੇ ਵੀ ਅੱਗੇ ਉਹ ਪੁੱਛ ਰਹੇ ਨੇ ਆ ਆ ਕੇ ਵੀ ਅੱਛਾ ਪੱਛੀ ਨੂੰ ਟੁੱਟ ਪੈਣੀ ਇੰਗਲਿਸ਼ ਮੈਂ ਆ ਰਹੀ ਆ ਹਾਂਜੀ ਸੋ ਓਨੀ ਕੁ ਅਵੇਅਰਨੈਸ ਹੈ ਲੋਕ ਮਤਲਬ ਜਿਹੜੇ ਮੈਨੂੰ ਵੀਡੀਓਜ਼ ਵੀ ਆਉਂਦੀਆਂ ਨੇ ਇੰਨੇ ਪਿਆਰ ਨਾਲ ਮੈਸੇਜਸ ਵੀ ਆਉਂਦੇ ਨੇ ਲੋਕੀ ਆਲਰੇਡੀ ਐਕਸਾਈਟਡ ਨੇ ਮਤਲਬ
1: ਕਿਆ ਬਾਤ
2: ਆਲਰੇਡੀ ਦੇ ਆਰ ਵੈਰੀ ਹੈਪੀ
1: ਰਾਈਟ ਰਾਈਟ ਔਰ ਅੱਗੇ ਫਿਰ CMP5 ਦਾ ਕੀ ਹੈ ਸੀਨ ਹੁਣ
2: ਜੀ ਇੱਕ ਹਫਤੇ ਪਹਿਲਾਂ ਹੀ ਉਹਨਾਂ ਦੀ ਕਾਲ ਆਉਂਦੀ ਹੁੰਦੀ ਹੈ ਵੀ ਜਿਹੜਾ ਚਲੋ ਬੈਗ ਪੈਕ ਕਰ ਲਓ ਪਹੁੰਚੋ ਉਹਨਾਂ ਨਾਲ ਤਾਂ ਫੈਮਿਲੀ ਵਾਲਾ ਹਿਸਾਬ ਆ ਉਹਨਾਂ ਨੇ ਤਾਂ ਹਫਤੇ ਪਹਿਲਾਂ ਦੱਸ ਦੇਣਾ ਅਸੀਂ ਪਹੁੰਚ ਜਾਣਾ
1: ਨਹੀਂ ਠੀਕ ਹੈ ਠੀਕ ਹੈ ਔਰ ਸਤਵਿੰਦਰ ਭਾਜੀ ਤੁਸੀਂ ਕੀ ਫਿਰ ਪਾਈਪ ਲਾਈਨ ਚ ਲੈ ਕੇ ਚੱਲ ਰਹੇ ਹੋ ਹੁਣ ਅਗਲੀ ਅੱਗੇ ਕੀ ਪ੍ਰੋਜੈਕਟ
0: ਅੱਗੇ ਭਾਜੀ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੋਏਗਾ ਅਜੇ ਤੇ ਕੁਛ ਸੋਚਿਆ ਨੀ ਹੈਗਾ ਲੇਕਿਨ ਕਹਾਣੀਆਂ ਜਰੂਰ ਸੁਣੀਆਂ ਨੇ ਕੁਛ ਬਾਕੀ ਦੇਖਦੇ ਹਾਂ ਜੀ ਫਿਰ ਆਪਣਾ ਆਪਾਂ ਮੇਰਾ ਆਪਣੇ ਆਪ ਨਾਲ ਹੀ ਇਹ ਵਾਅਦਾ ਹੈ ਕਿ ਮੈਂ ਚਾਹੁੰਦਾ ਕਿ ਕੋਈ ਐਸਾ ਪ੍ਰੋਜੈਕਟ ਹੀ ਬਣਾਈਏ ਚਾਹੇ 2 ਸਾਲ ਚ ਇੱਕ ਵਾਰੀ ਆਏ ਕੋਈ ਦਿੱਕਤ ਨੀ ਲੇਕਿਨ ਐਸਾ ਆਏ ਕਿ ਲੋਕ ਉਹਨੂੰ ਯਾਦ ਰੱਖਣ ਜਿਹੜਾ ਪੰਜਾਬੀ ਸਿਨੇਮੇ ਚ ਯਾਦ ਕੀਤਾ ਜਾਏ ਬਸ ਐਸਾ ਹੀ ਪ੍ਰੋਜੈਕਟ ਬਣਾਉਣਾ ਚਾਹੁੰਦੇ ਹਾਂ ਜੀ ਬਾਕੀ ਸਭ ਦੀ ਦੁਆਵਾਂ ਨਾਲ ਆਸ਼ੀਰਵਾਦ ਨਾਲ ਹੀ ਪੋਸੀਬਲ ਹੋਏਗਾ
1: ਨਹੀਂ ਭਾਜੀ ਜਦੋਂ ਕੋਸ਼ਿਸ਼ ਕਰਦੇ ਹਾਂ
2: ਕਾਲ ਕਰ ਰਹੇ ਨੇ ਆਈ ਥਿੰਕ ਸ਼ੀ ਜਸਟ ਗਾਟ ਫ੍ਰੀ
1: ਓਕੇ ਦੇਖੋ ਮੈਂ ਹੁਣ ਆਪਾਂ ਯਾ ਤਾਂ ਮੈਂ ਅਲੱਗ ਤੋਂ
2: ਹੈਲੋ
1: ਮੈਂਡੀ ਜੀ ਡਾਇਲੌਗ ਮਾਰਨਗੇ ਹਮ ਜਹਾਂ ਸੇ ਖੜੇ ਹੋਤੇ ਲਾਈਨ ਵਹਾਂ ਸੇ ਸ਼ੁਰੂ ਹੋਤੀ ਹੈ
2: ਮੈਂਡੀ ਜੀ ਨੂੰ ਆਪਾਂ ਅਲੱਗ ਸਲੋਟ ਦੇਵਾਂਗੇ ਉਹਨੂੰ ਕੱਲੇ
3: ਗਗਨ ਵਾਲੀ ਇੰਗਲਿਸ਼ ਹੋ ਗਈ ਮੇਰੀ ਸ਼ੁਰੂ ਹੋਵੇਗੀ ਨਾ ਫਿਰ ਆਪਾਂ ਕਰ ਲਾਂਗੇ
2: ਰੱਬ ਸੁੱਖ
1: ਰੱਖੇ ਤੁਹਾਡੇ ਲਈ ਚੈਲੇਂਜਿੰਗ ਹੋਏਗਾ ਮੈਂਡੀ ਜੀ ਇਸ ਕਿਸਮ ਦਾ ਫਿਊਚਰ ਦੇ ਵਿੱਚ ਕੋਈ ਰੋਲ ਹੈ ਟੁੱਟ ਪੈਣੀ ਇੰਗਲਿਸ਼ ਪਾਰਟ 2 ਦੇ ਵਿੱਚ ਮੈਂਡੀ ਜੀ
2: ਜਿਹੜਾ
1: ਡਬਲ ਰੋਲ ਆ ਉਹਦੀ ਦੂਸਰੇ ਰੋਲ ਦੀ ਡਬਿੰਗ ਸਿਮੀ ਕਰ ਦੇਣਗੇ ਨਹੀਂ ਇਹ ਇੱਕ ਨਾ ਮੈਂਡੀ ਜੀ ਇੱਕ ਜਿਹੜਾ ਸਿਸਟਰਹੁੱਡ How's that? ਇਹਦੀ ਮੈਂ ਗੱਲ ਕਰ ਨਹੀਂ ਸਕਿਆ ਹੈਗਾ ਸਿਮੀ ਦੇ ਨਾਲ ਇਹ ਥੋੜਾ ਜਿਹਾ ਨਵਾਂ
3: ਹਾਂਜੀ ਹਾਂਜੀ
1: ਨਾ ਹਾਉ ਡੂ
3: ਇਟਸ ਰੀਲੀ ਗੁੱਡ ਇਟਸ ਵੈਰੀ ਗੁੱਡ ਮੇਰੀ ਤਾਂ ਸਿਮੀ ਜੀ ਤਾਂ ਕੁਛ ਦਿਨ ਪਹਿਲਾਂ ਲੜਾਈ ਵੀ ਹੋ ਗਈ ਉਹ ਸਾਡਾ ਮਤਲਬ ਹੋਰ ਲੱਗ ਗਈ ਹੋਰ
2: ਸਾਡੇ ਦਾ ਆਪਾਂ ਉਹ ਵਾਲੀ ਲੈਵਲ ਤੱਕ ਪਹੁੰਚ ਚੁੱਕੇ ਕਿ ਹੁਣ ਮਤਲਬ ਇਹ ਮੈਂ ਦੀਦੀ ਨੇ ਮੇਰੇ ਮੈਨੂੰ ਤਾਂ ਲੱਗਦਾ ਵੀ ਵੱਡੀ ਭੈਣ ਡਾਂਟ ਰਹੀ ਆ ਮੈਨੂੰ ਮੈਂ ਚੁੱਪ ਕਰਕੇ ਬਹਿ ਜਾਣਾ ਬਾਅਦ ਚੋਂ ਵੀ ਉਹ ਸੌਰੀ ਸੌਰੀ ਦੀਦੀ ਸੌਰੀ ਇਹ ਟੱਚ ਵੁੱਡ ਬਹੁਤ ਵਧੀਆ
1: ਆਪਣਾ ਸਤਿੰਦਰ ਭਾਜੀ ਤੁਸੀਂ ਕਿਵੇਂ ਫੀਲ ਕਰਦੇ ਹੋ ਇਸ ਭੈਣ ਚਾਰੇ ਦੇ ਵਿੱਚ ਦੋਨੋਂ ਇੱਕ ਜਗ੍ਹਾ ਤੇ ਅਲਾਈਨ ਹੁੰਦੇ ਹੋ ਸਿਮੀ ਤੇ ਮੈਂਡੀ ਹਨਾ
2: ਬਸ ਉਹ ਥੋੜੇ ਸੁਲਝੇ ਹੋਏ ਸਮਝਦਾਰ ਟੌਰਸ ਨੇ ਮੈਂ ਥੋੜਾ ਜਿਹਾ ਬਚਪਨ ਵਾਲਾ ਟੌਰਸ
1: ਕਿਉਂਕਿ ਲੇਬਰ ਡੇ ਦੇ ਦਿਨ ਪੈਦਾ ਹੋਏ ਨੇ ਇਸ ਕਰਕੇ ਇਹਨਾਂ ਨੂੰ ਜ਼ਿਆਦਾ ਅੱਛਾ ਟਾਈਮ ਦੀ ਗੱਲ ਕਰੀਏ ਮੈਂਡੀ ਜਾਂਦੇ ਜਾਂਦੇ ਮੈਂ 2-3 ਕੁਸ਼ਚਨ ਮੈਂ ਹੁਣ ਸੋਚੇ ਹੋਏ ਨੇ ਦਿਮਾਗ ਦੇ ਵਿੱਚ ਇਨ ਪਾਸਟ 1.5 ਡੈਕੇਡ ਐਂਡ ਯੂ ਹੈਵ ਡਨ ਆਲਮੋਸਟ 20 ਮੂਵੀਜ਼ ਤੇ ਯੂ ਹੈਵ ਬੀਨ ਵੈਰੀ ਸਿਲੈਕਟਿਵ ਵਿਦ ਚੂਜ਼ਿੰਗ ਰੋਲ ਯਾ ਫਿਰ ਯੂ ਹੈਵ ਬੀਨ ਡਿਕਲਾਈਨਿੰਗ ਦੀ ਰੋਲਸ ਕੀ ਹੋ ਰਿਹਾ ਵਾਟਸ ਬੀਨ ਹੈਪਨਿੰਗ ਕੀ ਹੋ ਰਿਹਾ
3: ਰਿਸਪੋਂਸਿਬਿਲਿਟੀ ਬਣ ਗਈ ਸੀ ਕਿ ਨਹੀਂ ਮੈਂ ਹੁਣ ਵਧੀਆ ਹੀ ਮੂਵੀਜ਼ ਕਰਨੀਆਂ ਨੇ ਤੇ ਹਮੇਸ਼ਾ ਮਤਲਬ ਵਿਦ ਮੈਸੇਜ ਐਂਡ ਕਲਚਰ ਨੂੰ ਮਤਲਬ ਇੱਕ I would say zen vich rakh ke you know kyunki oh shuruaat udda di ho gayi si you know so I think punjabi cinema jithe utthe odi gal hundi hai so mera matlab lagav te complete love for punjabi cinema fir idda ho gaya siga ki chalo apa karna ta hai kaam bhi karna hai but always ke contribution bahut positive hove and even the tutpani english ne bhi ek idan da project hai ki inni matlab mere ਇੰਨੀ ਪਿਆਰੀ ਫਿਲਮ ਹੈ ਕਿ ਮੈਂ ਜਸ ਨੂੰ ਕਿਹਾ ਸੀ ਮੈਂ ਕਿਹਾ ਮੈਂ ਇਹਦੇ ਚ 5 ਮਿੰਟ ਵੀ ਕਰ ਲਾਂਗੀ 10 ਮਿੰਟ ਵੀ ਕਰ ਲਾਂਗੀ ਯੂ ਨੋ ਬਿਕਾਜ਼ ਇਟਸ ਸੱਚ ਅ ਬਿਊਟੀਫੁਲ ਫਿਲਮ ਹਨਾ ਦ ਬਿਊਟੀਫੁਲ ਮੂਵੀਜ਼ ਦਾ ਹਿੱਸਾ ਹੀ ਬਣਨਾ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ
1: ਬਿਊਟੀਫੁਲ ਮੂਵੀਜ਼ ਦੇ ਲਈ ਆਡੀਅੰਸ ਅਕਸਰ ਸਾਡੇ ਪੰਜਾਬੀ ਸਿਨੇਮਾ ਸਟਰਗਲ ਕਰ ਜਾਂਦਾ ਹੈਗਾ ਡੂ ਯੂ ਫੀਲ ਦੈਟ
3: Yeah, a little bit, but I think apni bahut growth ho chuki hai te holi holi hundi rahegi. I understand thoda ja vich ho janda apne phases aunde ne ke ek na kind of senseless comedies jiyan baniyan shuru ho jandiyan ne and ohi fir daur carry forward hunda hai but fir industry sambal jandi hai ke nahi audiences inne hun intelligent ne OTT ne and also covid the time lokan ne inni content dekh li hai hai na so challenge feel karte ne log directors hon producers hon oh ਮਹਿਸੂਸ ਕਰਦੇ ਨੇ ਕਿ ਨਹੀਂ ਆਪਾਂ ਨੂੰ ਵਧੀਆ ਕੰਟੈਂਟ ਆਪਾਂ ਬਾਹਰ ਕੱਢਣੀ ਹੈ ਬਟ ਥੋੜੇ ਲਿਮਿਟੇਸ਼ਨਸ ਹੈਗੇ ਨੇ ਕਿਉਂਕਿ ਆਪਾਂ ਚਾਹੁੰਦੇ ਹਾਂ ਪਰਿਵਾਰਿਕ ਮੂਵੀਜ਼ ਜੋ ਪੂਰੀ ਫੈਮਿਲੀ ਬੈਠ ਕੇ ਦੇਖੇ ਹਨਾ ਸੋ ਆਪਾਂ ਉਹ ਓਟੀਟੀ ਵਾਈਬ ਜਾਂ ਹਿੰਦੀ ਸਿਨੇਮਾ ਵਾਈਬ ਵਿੱਚ ਜਾ ਹੀ ਨਹੀਂ ਸਕਦੇ ਯੂ ਨੋ ਕਿਉਂਕਿ ਉਹਨਾਂ ਵਿੱਚ ਲੈਟਸ ਸੇ ਕਿ ਉਹ ਗਾਲੀ ਗਲੋਚ ਜਾਂ ਫਿਰ ਲੈਟਸ ਸੇ ਕਿ ਜਿਹੜੇ ਰੋਮਾਂਟਿਕ ਸੀਨਸ ਹੋਣ ਐਂਡ ਜਾਂ ਫਿਰ ਐਨੀ ਸੈਕਸੁਅਲ ਸੀਨਸ ਆਪਾਂ ਕਰ ਹੀ ਨਹੀਂ ਸਕਦੇ ਨਾ ਹੀ ਆਪਾਂ ਕਰਨੇ ਆ ਹਨਾ ਨੱਚਦੇ ਆ ਰਾਈਟ ਬਟ ਆਪਾਂ ਉਹ ਲਿਮਿਟੇਸ਼ਨ ਦੇ ਅੰਦਰ ਆਪਾਂ ਪਿਆਰੀਆਂ ਪਿਆਰੀਆਂ ਮੂਵੀਜ਼ ਤੇ ਫੋਕਸ ਕਰਕੇ ਕਿ ਉਹਨਾਂ ਵਿੱਚ ਲੋਕਾਂ ਨੂੰ ਐਂਟਰਟੇਨਮੈਂਟ ਵੀ ਹੋਵੇ ਉਹਨਾਂ ਨੂੰ ਮੈਸੇਜ ਵੀ ਮਿਲੇ ਮੈਂ ਇਹ ਆਡੀਅੰਸ ਬਾਰੇ ਜ਼ਰੂਰ ਦੇਖਿਆ ਹੈ ਕਿ ਜਦੋਂ ਵੀ ਆਡੀਅੰਸਿਸ ਸਿਨੇਮਾ ਹਾਲ ਚੋਂ ਨਿਕਲਦੇ ਨੇ ਹਮੇਸ਼ਾ ਉਹ ਕਹਿੰਦੇ ਨੇ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਮੈਸੇਜ ਸੀ ਇਹ ਮੈਂ ਬਹੁਤ ਵਾਰੀ ਆਡੀਅੰਸਿਸ ਦੇ ਮੂੰਹ ਤੋਂ ਸੁਣਿਆ ਹੈ
1: ਕਰੈਕਟ
3: ਸੋ ਇਹੀ ਹੈ ਕਿ ਉਹ ਫਿਰ ਤੁਹਾਨੂੰ ਪਤਾ ਕਿ ਸਪਲਾਈ ਐਂਡ ਡਿਮਾਂਡ ਹੁੰਦਾ ਹੈ ਸੋ ਜੇ ਆਡੀਅੰਸਿਸ ਨੂੰ ਉਹ ਚਾਹੀਦਾ ਹੈ ਕਿ ਮੈਸੇਜ ਚਾਹੀਦਾ ਹੈ ਫਿਰ ਅਸੀਂ ਉਹਦੇ ਤੇ ਹੀ ਫੋਕਸ ਕਰਾਂਗੇ ਪਰ ਉਹਦੇ ਲਈ ਫਿਰ ਥੋੜਾ ਵਕਤ ਚਾਹੀਦਾ ਹੁੰਦਾ ਹੈ ਐਂਡ ਉਹਦੇ ਲਈ ਆਪਾਂ ਕਿੰਨੇ ਪ੍ਰੋਜੈਕਟਸ ਕਿੰਨੇ ਆਪਾਂ ਕਿਸ ਤਰ੍ਹਾਂ ਤੋੜ ਮਰੋੜ ਕੇ ਅਲੱਗ ਅਲੱਗ ਟਾਈਪਸ ਦੇ ਪ੍ਰੋਜੈਕਟਸ ਅੱਗੇ ਲੈ ਕੇ ਆਈਏ ਜਿੱਥੇ ਉਹਨਾਂ ਨੂੰ ਇੱਦਾਂ ਵੀ ਨਾ ਫੀਲ ਹੋ ਸੈਂਸਲੈਸ ਕਾਮੇਡੀ ਹੈ ਮੈਸੇਜ ਵੀ ਮਿਲੇ ਪਰ ਐਂਟਰਟੇਨਮੈਂਟ ਵੀ ਹੋਵੇ
1: ਰਾਈਟ ਮੇਰੇ ਖਿਆਲ ਦੇ ਨਾਲ ਉਹ ਜਿਹੜੀ ਕਾਮੇਡੀ ਦੀ ਤੁਸੀਂ ਗੱਲ ਕਰ ਰਹੇ ਹੋ ਰੱਬ ਦਾ ਰੇਡੀਓ ਤੋਂ ਬਾਅਦ ਯੂ ਹੈਵਨਟ ਬੀਨ ਪਾਰਟ ਆਫ ਸੱਚ ਮੂਵੀਜ਼ ਤੁਸੀਂ ਉਸ ਤਰ੍ਹਾਂ ਦੀ ਫਿਰ ਕਦੇ ਕੀਤੀ ਵੀ ਨਹੀਂ ਹੈਗੀ ਹਨਾ ਜਿਹੜੀਆਂ ਉਹ ਇਨੀਸ਼ੀਅਲ
3: ਰੱਬ ਦਾ ਰੇਡੀਓ ਵੀ ਦੇਖੋ ਸਿਚੁਏਸ਼ਨਲ ਕਾਮੇਡੀ ਸੀ ਐਂਡ ਉਹ ਵੀ ਆਪਾਂ ਸਿੰਮੀ ਜੀ ਦੇ ਕਿਰਦਾਰ ਰਾਹੀਂ ਸਿਚੁਏਸ਼ਨਲ ਕਾਮੇਡੀ ਪਾਈ ਸੀ ਜਸ ਗਰੇਵਾਲ ਹਮੇਸ਼ਾ ਇੱਦਾਂ ਕਰਦਾ ਆ ਉਹ ਕਹਿੰਦਾ ਕਿ ਮੈਂ ਕਾਮੇਡੀ ਸੇ ਕਾਮੇਡੀ ਨਹੀਂ ਕਰਨੀ ਸਿਚੁਏਸ਼ਨ ਤੇ ਡਾਇਲੋਗ ਸੇ ਹਾਸਾ ਆਉਣਾ ਚਾਹੀਦਾ ਆ ਉਹ ਵੀ ਬਹੁਤ ਲੋਕਾਂ ਨੂੰ ਤਾਂ ਮਤਲਬ ਰੱਬ ਦੇ ਰੇਡੀਓ ਟਾਈਮ ਉਹਨਾਂ ਨੂੰ ਇਸੇ ਗੱਲ ਤੇ ਜਿੱਦਾਂ ਹੁਣ ਇਸ ਫਿਲਮ ਵਿੱਚ ਆਪਾਂ ਨੂੰ ਇਸ ਗੱਲ ਤੇ ਹਾਸਾ ਆਉਂਦਾ ਨਾ ਦੀਦੀ ਯੋਰ ਹਾਊਸ ਕਲੋਂਜੀ ਇਜ਼ ਯੂ ਨੋ ਲਾਈਕ ਇਹਦੇ ਤੇ ਆਪਾਂ ਨੂੰ ਹਾਸਾ ਆਉਂਦਾ ਜਾਂ ਫਿਰ ਜਿਵੇਂ ਸਿੰਮੀ ਜੀ ਆਪਾਂ ਟ੍ਰੇਲਰ ਚ ਵੀ ਦੇਖਿਆ ਆ ਉਹ ਆਈ ਹੈਵ ਟੂ ਕਾਓ ਸ਼ੀ ਹੈਜ਼ ਟੂ ਆਈ ਹਨਾ ਉਹ ਧੱਕਾ ਨੀ ਹੈਗਾ ਉਸ ਗੱਲ ਤੇ ਬਾਕੀ ਹਾਸਾ ਆਉਂਦਾ ਹੈ
1: ਹਾਂ ਨਹੀਂ ਉਹ ਤਾਂ ਵਾਕਈ ਸਾਡਾ ਉਹ ਤਾਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਹੈਗਾ ਨਾ ਕਿ ਮਾਈ ਫਰੈਂਡ ਦਾ ਐਸੇ ਯਾਦ ਕਰ ਲਓ ਤੇ ਉਹਦੇ ਤੇ ਸਾਰੇ ਚਿਪਕਾਈ ਚੱਲੋ ਹਨਾ ਇਹਨਾਂ ਨੇ ਉਹੀ ਯਾਦ ਕੀਤਾ ਹੋਇਆ ਸੀ ਉਹ ਚ ਕਾਓ ਲਾਲੀ ਫਸਾਤੀ ਤੇ ਥੈਂਕ ਯੂ ਸੋ ਮਚ ਐਂਡ ਆਈ ਹੋਪ ਕਿ ਇੱਕ ਵਾਰ ਸ਼ਾਊਟ ਆਊਟ ਦੇ ਦਿਓ ਜੇ ਤੁਹਾਡੇ ਚੋਂ ਕੋਈ ਵੀ ਦੇਣਾ ਚਾਹੁੰਦਾ ਆਸਟ੍ਰੇਲੀਅਨ ਆਡੀਅੰਸ ਦੇ ਲਈ 25th ਸਪਟੰਬਰ ਆਈ ਗੈਸ
3: ਮੈਂ ਕਿਤੇ ਗਲਤ ਨਾ ਹੋਵੇ ਮੇਰੀ ਮੈਮਰੀ ਤੇ ਨਾ ਜਾਇਓ ਤੁਸੀਂ 25th ਸਪਟੈਂਬਰ ਬਸ 3 ਦਿਨ ਰਹਿ ਗਏ ਨੇ ਮੂਵੀ ਦੇ ਰਿਲੀਜ਼ ਚ ਟੁੱਟ ਪੈਣੀ ਇੰਗਲਿਸ਼ ਨੇ ਆਈ ਥਿੰਕ ਦੋਨੋਂ ਮੇਰੇ ਨਾਲ ਅਗਰੀ ਕਰਨਗੇ ਰਿਲੇਟੇਬਲ ਮੂਵੀ ਹੈ ਪਰਿਵਾਰਿਕ ਫਿਲਮ ਹੈ ਐਂਡ ਲੋਕਾਂ ਨੂੰ ਬਹੁਤ ਮਜ਼ਾ ਵੀ ਆਏਗਾ ਤੇ ਮੈਸੇਜ ਵੀ ਮਿਲੇਗਾ ਜੋ ਆਪਣੇ ਆਡੀਅੰਸਿਸ ਭਾਲਦੇ ਨੇ ਪੂਰਾ ਪੈਸਾ ਵਸੂਲ ਹੋਵੇਗਾ ਐਂਡ ਆਈ ਥਿੰਕ ਇਹ ਮੂਵੀ ਆਪਣੇ ਸਿਨੇਮਾ ਲਈ ਇੱਦਾਂ ਦੀ ਫਿਲਮ ਹੋਵੇਗੀ ਕਿ ਫਕਰ ਮਹਿਸੂਸ ਹੋਵੇਗਾ ਕਿਉਂਕਿ ਉਹੀ ਗੱਲ ਹੈ ਕਿ ਮਾਂ ਬੋਲੀ ਦੀ ਗੱਲ ਹੈ ਤਾਂ ਵੀ ਕਾਂਟ ਗੋ ਰੋਂਗ ਜਦੋਂ ਸਿਨੇਮਾ ਹੀ ਪੰਜਾਬੀ ਹੈ ਤਾਂ ਆਪਾਂ ਗੱਲ ਹੀ ਫਿਰ ਪੰਜਾਬੀ ਦੀ ਕਰ ਦਿੱਤੀ ਆਈ ਥਿੰਕ ਇਟਸ ਅ ਵਿਨ ਵਿਨ
0: ਸਤਿੰਦਰ ਮੇਰੇ ਤੇ ਭਾਜੀ ਚਾਰੋ ਹੀ ਫੇਵਰੇਟ ਨੇ ਪਰ ਚਾਰੋ ਹੀ ਫੇਵਰੇਟ
1: ਚਲੋ ਫਿਰ ਮੈਂ ਦਿਲ ਦਾ ਗਾਣਾ ਹੀ ਚਲਾਣਾ ਹੁਣ
0: ਜੀ ਭਾਜੀ
3: ਇੱਕ ਇੰਤਜ਼ਾਰ ਵੀ ਬਹੁਤ ਪਿਆ ਤਾਂ ਇੱਕ ਅੱਜ ਸਿੰਮੀ ਜੀ ਦਾ ਇੱਕ ਗਾਣਾ ਹੈ ਜੋ ਇਹਨਾਂ ਤੇ ਫਰਮਾਇਆ ਗਿਆ ਹੈ ਇਹਦਾ ਐਂਟਰੀ ਸੌਂਗ ਹੈ ਮੂਵੀ ਵਿੱਚ ਕੌਣ ਖੜਾ ਕੌਣ ਖੜਾ ਦਰਵਾਜ਼ੇ
1: ਕੌਣ ਖੜਾ ਦਰਵਾਜ਼ੇ ਹਾਂ
3: ਹਾਂ ਉਹ ਅੱਜ ਤੇ ਇੱਕ ਹਜੇ ਹੋਰ ਰਹਿੰਦਾ ਹੈ ਪੀਵੀਐਸ ਵੀ ਉਹ ਕੁਝ ਦਿਨਾਂ ਚ ਆਏਗਾ
1: ਓਕੇ ਰਾਈਟ ਫਿਲਮ ਤੋਂ ਬਾਅਦ ਆ ਜਾਏਗਾ
3: ਨਹੀਂ ਨਹੀਂ
1: ਸਟਾਰਕਾਸਟ ਫਿਲਮ ਟੁੱਟ ਪੈਣੀ ਇੰਗਲਿਸ਼ ਦੀ ਤੇ ਉਹਨਾਂ ਨੇ ਆਪਣੇ ਫਿਲਮ ਦੇ ਫੇਵਰੇਟ ਗਾਣੇ ਦੱਸੇ ਹੈਗੇ ਨੇ ਮੈਂ ਤਾਂ ਕੁਛ ਨੀ ਕਿਹਾ ਮੈਂ ਤਾਂ ਮੂੰਹ ਹੀ ਕਢਾਇਆ ਸੁਣ ਲਓ ਤੁਸੀਂ ਵੀ ਇਹ ਗਾਣਾ ਤੇ ਇੰਟਰਵਿਊ ਵੀ ਦੱਸ ਦਿਓ ਕਿੱਦਾਂ ਦੀ ਲੱਗੀ

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹੋਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
4: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਟੈਨਸ਼ਨ ਨਿਰੀ ਟੈਨਸ਼ਨ
0: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
0: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
0: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
0: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
6: On Roads Honors Campaign, ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 Premium ਸਿਰਫ $54,990, BYD C-Lion 8 Dynamic FWD ਸਿਰਫ $56,990 ਤੇ BYD Shark 6 Premium ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

ਰੇਡੀਓ ਹਾਂਜੀ 1674 AM ਦਿਸ ਇਜ਼ ਯੂਰ ਆਪਣਾ ਆਰਜੇ ਪੁਨੀਤ। ਸਮਾਂ ਹੋ ਚੁੱਕਾ ਹੈ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ, ਤੇ ਦੇਖਦੇ ਹਾਂ ਅੱਜ ਦੀ ਕਹਾਣੀ ਸਾਨੂੰ ਕੀ ਸਿੱਖਿਆ ਦੇ ਕੇ ਜਾਂਦੀ ਹੈ।

0: ਕਾਫੀ ਦਿਨਾਂ ਤੋਂ ਮੇਰੀ ਅਤੇ ਮੇਰੀ ਪਤਨੀ ਦੇ ਰਿਸ਼ਤੇ ਵਿੱਚ ਖਿੱਚੋ ਤਾਣ ਬਣੀ ਹੋਈ ਸੀ। ਹਰ ਵਕਤ ਠੋਕਾ ਟਾਕੀ, ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ। ਲੱਗਦਾ ਨਹੀਂ ਸੀ ਕਿ ਅਸੀਂ ਹਜ਼ਾਰਾਂ ਮੁਸੀਬਤਾਂ ਵਿੱਚੋਂ ਗੁਜ਼ਰ ਕੇ ਪ੍ਰੇਮ ਵਿਆਹ ਕੀਤਾ ਹੋਏਗਾ। ਪਿਆਰ ਪਹਿਲਾਂ ਵੀ ਬਹੁਤ ਸੀ ਅਤੇ ਮੇਰੇ ਦਿਲ ਦੇ ਵਿੱਚ ਅੱਜ ਵੀ ਉਸਦੇ ਲਈ ਉਹੀ ਪਿਆਰ ਅਤੇ ਉਹੀ ਇੱਜ਼ਤ ਸੀ, ਪਰ ਪਤਾ ਨਹੀਂ ਕਿਉਂ ਉਹ ਖਿਜੀ ਖਿਜੀ ਜੀ ਰਹਿੰਦੀ ਸੀ। ਪਤਾ ਮੈਨੂੰ ਵੀ ਸੀ ਕਿ ਮੇਰੇ ਵੱਲੋਂ ਕੋਈ ਦਰਦ ਨਹੀਂ ਸੀ, ਪਰ ਉਸਨੂੰ ਪਤਾ ਨਹੀਂ ਕਿਉਂ ਮੈਂ ਹੁਣ ਦੁਸ਼ਮਣ ਜਿਹਾ ਜਾਪ ਰਿਹਾ ਸੀ। ਹਰ ਗੱਲ ਸਿੱਧੀ ਕਰਨੀ ਮੈਂ, ਪਰ ਉਸਨੂੰ ਲੱਗਣਾ ਕਿ ਜਗਜੀਤ ਗਲਤ ਕਹਿ ਰਿਹਾ ਹੈ। ਸਾਡੇ ਵਿੱਚ ਕਾਫੀ ਅਸਹਿਜਤਾ ਆ ਗਈ। ਇੱਕ ਦਿਨ ਥੋੜ੍ਹੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਤੁਰ ਗਈ। ਬਹੁਤ ਰੋਕਿਆ ਪਰ ਨਾ ਰੁਕੀ। ਮੈਨੂੰ ਵੀ ਫਿਰ ਗੁੱਸਾ ਆ ਗਿਆ ਤੇ ਮੈਂ ਵੀ ਕਹਿ ਦਿੱਤਾ, ਜਾਂ ਦਫਾ ਹੋ ਜਿੱਥੇ ਮਰਜ਼ੀ। ਰੋਂਦੀ ਹੋਈ ਜੋ ਆਇਆ ਹੱਥ ਦੇ ਵਿੱਚ ਭਰ ਬੈਗ ਤੁਰ ਗਈ ਪੇਕੇ। ਅਜੇ 3 ਦਿਨ ਹੀ ਹੋਏ ਸੀ, ਸਾਡੇ ਵੱਲੋਂ ਇੱਕ ਦੂਜੇ ਨੂੰ ਕੋਈ ਫੋਨ ਨਹੀਂ ਸੀ ਕੀਤਾ। ਤੇ ਉਸ ਦਿਨ ਜਦੋਂ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋ ਗਿਆ ਕਿ ਕੀ ਗਲਤੀ ਸੀ, ਕੀ ਕਮੀ ਸੀ, ਕਿਉਂ ਰੁੱਸ ਕੇ ਗਈ। ਦਿਲ ਦੀ ਤੜਫ ਹੋਰ ਵਧਣ ਲੱਗੀ। ਲਾਗੇ ਪਿਆ ਫੋਨ ਕਹੇ ਕਿ ਮੇਰੀ ਵਰਤੋਂ ਕਰੋ, ਆਪਣੇ ਰਿਸ਼ਤੇ ਨੂੰ ਸਧਾਰਨ ਕਰੋ। ਕਦੇ ਦਿਲ ਕਰੇ ਕਿ ਹੁਣੇ ਫੋਨ ਕਰਾਂ, ਮਾਫ਼ੀ ਮੰਗ ਲਾਂ, ਪਰ ਦੂਜੇ ਪਾਸੇ ਉਹੀ ਦਿਨ ਮੁਨਕਰ ਹੋ ਜਾਏ ਕਿ ਮਾਫ਼ੀ ਮਾਫ਼ੀ ਕਿਉਂ, ਮੈਂ ਕਿਹੜਾ ਕੋਈ ਗੁਨਾਹ ਕੀਤਾ। ਇੱਕ ਦਿਲ ਕਹੇ ਕਿ ਤਲਾਕ ਹੀ ਹੋ ਜਾਏ, ਪਰ ਦੂਜਾ ਕਹੇ ਹੁਣ ਉੱਠ ਤੇ ਪਤਨੀ ਤੋਂ ਮਾਫ਼ੀ ਮੰਗ ਕੇ ਆਪਣੇ ਨਾਲ ਲੈ ਕੇ ਆ ਅਤੇ ਸਾਰੇ ਗਲੇ ਸ਼ਿਕਵੇ ਦੂਰ ਕਰ ਤੇ ਇੱਕ ਹੱਸਦੀ ਹੋਈ ਅਤੇ ਪਿਆਰ ਭਰੀ ਜ਼ਿੰਦਗੀ ਬਸਕਰ ਕਰ। ਜ਼ਿੰਦਗੀ ਦਾ ਕੀ ਹੈ, ਕਦੋਂ ਪਟਾਕਾ ਪੈ ਜਾਏ, ਕਿਉਂ ਜ਼ਿੰਦਗੀ ਦੇ ਇਹਨਾਂ ਵਧੀਆ ਪਲਾਂ ਨੂੰ ਇਹਨਾਂ ਗਮਾਂ ਦੇ ਵਿੱਚ ਪਾ ਕੇ ਗਰਕ ਕਰ ਰਿਹਾ, ਕਿਉਂ ਹੱਸਦੇ ਵੱਸਦੇ ਘਰ ਨੂੰ ਨਰਕ ਬਣਾ ਦਿੱਤਾ ਹੈ। ਮਾਂ ਪਿਓ ਉੱਪਰੋਂ ਵੱਖਰੇ ਪਰੇਸ਼ਾਨ ਨੇ ਕਿ ਇਹ ਸਭ ਹੋਇਆ ਕਿਉਂ। ਮੁੰਡਾ ਵੀ ਵਿਚਾਰਾ ਸਾਡੇ ਲੜਦਿਆਂ ਦੇ ਮੂੰਹ ਵੱਲ ਵੇਖ ਕੇ ਡਰਿਆ ਡਰਿਆ ਜਾ ਝਾਕੇ। ਰਾਤ ਪੂਰੀ ਲੰਘ ਗਈ, ਖਾਲੀ ਪਏ ਬੈੱਡ ਨੇ ਵੀ ਦੁਹਾਈ ਪਾਈ ਕਿ ਮੈਡਮ ਨੂੰ ਵਾਪਸ ਲਿਆਓ ਜਲਦੀ, ਹੁਣ ਉਹਨਾਂ ਤੋਂ ਬਿਨਾਂ ਘਰ ਸੁੰਨਾ ਲੱਗਦਾ। ਅਤੇ ਵਿਹੜੇ ਦੀਆਂ ਖੁਸ਼ੀਆਂ ਵੀ ਤਾਜ਼ੀ ਹੋਈ ਮੌਤ ਦੀ ਤਰ੍ਹਾਂ ਅਫਸੋਸ ਕਰ ਰਹੀਆਂ ਸੀ। ਇੱਕ ਹੱਸਦਾ ਹੋਇਆ ਘਰ ਉਜੜੇ ਬਾਗ ਵਰਗਾ ਲੱਗ ਰਿਹਾ ਸੀ। ਪੂਰੀ ਰਾਤ ਲੰਘ ਗਈ ਪਰ ਨੀਂਦ ਨਹੀਂ ਆ ਰਹੀ ਸੀ। ਤੜਫ ਰਹੀ ਰੂਹ ਨੂੰ ਸ਼ਾਂਤ ਕਰਨ ਲਈ ਕਈ ਦਿਲਾਸੇ ਦਿੱਤੇ ਤੇ ਸਵੇਰ ਹੁੰਦਿਆਂ ਹੀ ਸਾਰੇ ਗਿਲੇ ਸ਼ਿਕਵੇ ਇੱਕ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਕੇ ਤੜਕ ਸਾਰੀ ਫੋਨ ਕੀਤਾ ਤੇ ਅੱਗਿਓਂ ਸਤਿਕਾਲ ਦਾ ਜਵਾਬ ਵੀ ਆਇਆ ਤੇ ਦਿਲ ਉੱਤੇ ਠੰਡ ਪੈ ਗਈ ਕਿ ਮੇਰੀ ਪਿਆਰੀ ਪਤਨੀ ਸ਼ਾਂਤ ਹੋ ਗਈ ਲੱਗਦਾ ਹੈ। ਸ਼ਾਇਦ ਉਹ ਵੀ ਮੇਰੀ ਹੀ ਕਾਲ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਕਿਹਾ ਤੁਸੀਂ ਠੀਕ ਹੋ, ਤਾਂ ਅੱਗੋਂ ਕਹਿਣ ਲੱਗੀ ਕਦੋਂ ਆ ਰਹੇ ਹੋ ਮੈਨੂੰ ਲੈਣ। ਮੈਂ ਕਿਹਾ ਬਸ ਤਿਆਰ ਹੀ ਹੋ ਰਿਹਾ। ਇੰਨੀ ਗੱਲ ਸੁਣ ਕੇ ਕਈ ਦਿਨਾਂ ਦਾ ਗੁੱਸਾ 1 ਮਿੰਟ ਵਿੱਚ ਗਾਇਬ ਹੋ ਗਿਆ ਤੇ ਫੜ ਆਪਣੀ ਕਾਰ 1 ਘੰਟੇ ਵਿੱਚ ਪਤਨੀ ਦੇ ਬੂਹਾਂ ਤੇ ਜਾ ਖੜਾ ਹੋਇਆ, ਜਿੱਥੇ ਨਵਾਂ ਸੂਟ ਪਾ ਕੇ ਨਵੀਂ ਵਿਆਹੀ ਦੁਲਹਨ ਵਾਂਗ ਸਜੀ ਹੋਈ ਸੱਜਰੀ ਸਵੇਰ ਵਰਗੀ ਸ਼ਾਇਦ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ। ਸਾਰੇ ਸ਼ਿਕਵੇ ਦੂਰ ਹੋ ਗਏ, ਮਨ ਦੇ ਵਿੱਚ ਆਏ ਸਾਰੇ ਬੁਰੇ ਸੁਪਨੇ ਪਿਆਰ ਦੀ ਹਨੇਰੀ ਦੇ ਵਿੱਚ ਉੱਡ ਗਏ। ਹੱਸਦੇ ਹੋਏ ਸਹੁਰੇ ਪਰਿਵਾਰ ਤੋਂ ਵਿਦਾ ਲੈ ਕੇ ਆਪਣੇ ਘਰ ਆ ਗਏ, ਜਿੱਥੇ ਸਾਡੀਆਂ ਖੁਸ਼ੀਆਂ ਸਾਡਾ ਇੰਤਜ਼ਾਰ ਕਰ ਰਹੀਆਂ ਸਨ। ਨਾ ਕਦੇ ਗੁੱਸਾ, ਨਾ ਗਿਲਾ, ਬਸ ਪਿਆਰ ਹੀ ਪਿਆਰ ਸੀ। ਤੇ ਕਹਿੰਦੇ ਨੇ ਗੁੱਸਾ ਬੰਦੇ ਨੂੰ ਹੰਕਾਰੀ ਅਤੇ ਆਪਣਾ ਵੀ ਦੁਸ਼ਮਣ ਬਣਾ ਦਿੰਦਾ ਹੈ ਅਤੇ ਇਸ ਨੂੰ ਪਿਆਰ ਹੀ ਰੋਕ ਸਕਦਾ ਹੈ। ਜੇ ਤੁਸੀਂ ਆਪਣਿਆਂ ਤੋਂ ਨਿਰਾਜ਼ ਹੋ ਤਾਂ ਇੱਕ ਕੋਸ਼ਿਸ਼ ਤਾਂ ਕਰਕੇ ਦੇਖੋ, ਸ਼ਾਇਦ ਜਗਜੀਤ ਦੀ ਇਸ ਕਹਾਣੀ ਦੀ ਤਰ੍ਹਾਂ ਤੁਹਾਡਾ ਵੀ ਕੋਈ ਇੰਤਜ਼ਾਰ ਕਰ ਰਿਹਾ ਹੋਵੇਗਾ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
3: ਅੰਮ੍ਰਿਤ ਇਹ ਕਮਾਲ ਹੈ, ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ
2: ਐਂਡ ਪੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਮੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
3: ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ ਤੁਣ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
0: ਬੈਸਟ ਡੀਲ ਲਈ ਕਾਲ ਕਰੋ 04

0: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਉਹ ਬੈਲੀਆਂ ਦੇ ਟੋਚਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਉਹ ਬੈਲੀਆਂ ਦੇ ਟੋਚਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਚੜਦਾ ਸਟੇਨ ਉੱਤੇ ਪਟਾਇਲੜੀ, ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ। ਉਹ ਲੁੱਟ ਦਾ ਨਜ਼ਾਰੇ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁੱਖ ਪਾਪ ਕਾ ਨਾਸ।

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ, ਨਾਨਕ ਦੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ

ਆਸਨ ਲੋਏ ਲੋਏ ਪੰਡਾ ਜੋ ਕੁਛ ਪਾਇਆ ਸੋ ਏਕਾਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏਕ ਰਾਹ ਪਥ ਪਵੜਿਆ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਾਰਤ ਕੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਮਲ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

ਆਰ ਬੜੇ ਬੜੇ ਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਰਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ

0: ਸੱਚਾ ਤਿਨਕਾ ਸਬਦ ਸੱਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ।

ਪਵਿੱਤ ਸੰਗਤ ਸੁਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਇ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

0: ਟਿਕਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
4: Star Studio 18 and Panorama Studios production presents.
5: ਨੇ ਬੇਟੇ ਕੇ ਲਈ ਜਸਟਿਸ ਚਾਹੀਏ।
6: ਮੁਝੇ ਜਸਟਿਸ ਨਹੀਂ, ਬਦਲਾ ਚਾਹੀਏ।
4: Drishyam the conclusion starring Ajay Devgan, Tabu, Shreya Saran, Jaydeep Alawat and many more.
7: ਇਸ ਬਾਰ ਖਤਰਾ ਕਬ ਕੈਸੇ ਔਰ ਕਹਾਂ ਸੇ ਆਏਗਾ ਬਤਾਨਾ ਮੁਸ਼ਕਿਲ ਹੈ।
4: The end we've been waiting for. Drishyam the conclusion in cinema 2nd October.
7: Kyunki kahani abhi khatam nahi hui hai. Aakhri hissa baki hai.
4: Overseas release by Zee Studios.

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਸ਼ੁਭ ਸਵੇਰ, ਗੁੱਡ ਮਾਰਨਿੰਗ, ਵੈਰੀ ਵੈਰੀ ਵੈਰੀ ਗੁੱਡ ਮਾਰਨਿੰਗ ਐਂਡ ਅਪਕਮਿੰਗ ਵੀਕਐਂਡ ਮੈਲਬਨ। ਮੈਂ ਅੱਜ ਦੇ ਤੁਹਾਡੇ ਹਾਂਜੀ ਮੈਲਬਨ ਦਾ ਸਾਰਥੀ ਕ੍ਰਿਸ਼ਨਾ ਬੋਲ ਰਿਹਾ। ਉਮੀਦ ਕਰਦਾ ਤੁਹਾਡਾ ਦਿਨ ਵਧੀਆ ਵਧੀਆ ਸ਼ੁਰੂ ਹੋ ਗਿਆ ਹੋਏਗਾ। ਅੱਜ ਤਾਂ ਬਈ ਆਪਣਾ ਹੈਵੀ ਹੈ, AFL ਵਾਲੀ ਹੋਲੀਡੇ ਹੈ ਅਤੇ ਕਹਿੰਦੇ ਕਿ ਬਈ ਜਿਹੜੇ ਸ਼ਿਫਟਾਂ 'ਤੇ ਨੇ ਅਤੇ ਮਿਲਦੇ ਪਏ ਆ ਡਬਲ ਡਬਲ ਰੇਟ। ਬਈ ਵਧਾਈਆਂ ਵਧਾਈਆਂ ਵਧਾਈਆਂ ਸਾਰਿਆਂ ਨੂੰ। ਉਮੀਦ ਕਰਦੇ ਹਾਂ ਵਧੀਆ ਵਧੀਆ ਖਿੜੇ ਮੱਥੇ ਨਾਲ ਉੱਠੇ ਹੋਊਂਗੇ, ਕੰਮਕਾਰ ਵੱਲ ਤੁਰ ਪਏ ਹੋਊਂਗੇ। ਬੱਚਿਆਂ ਦਾ ਤਾਂ ਵੈਸੇ ਬਣਦਾ ਫਿਲਹਾਲ ਸੁੱਤੇ ਹੋਣਾ ਕਿਉਂਕਿ ਛੁੱਟੀਆਂ ਚੱਲ ਰਹੀਆਂ, ਪਰ ਚਲੋ ਬਈ ਬੱਚੇ ਜੇ ਉੱਠ ਗਏ ਛੇਤੀ ਛੇਤੀ ਤਾਂ ਉਹਨਾਂ ਨੂੰ ਵੀ ਮੁਬਾਰਕਾਂ ਬਈ, ਵੈਰੀ ਗੁੱਡ, ਚੰਗੀਆਂ ਆਦਤਾਂ ਬਣਾਈ ਰੱਖੋ। ਅਤੇ ਅਸੀਂ ਵੀ ਜੀ ਆਪਣੀਆਂ ਚੰਗੀਆਂ ਆਦਤਾਂ ਬਣਾਈ ਰੱਖਾਂਗੇ। ਅਤੇ ਅੱਜ ਦੇ ਜਿਹੜਾ ਪ੍ਰੋਗਰਾਮ ਹੈ ਉਹਦਾ ਆਗਾਜ਼ ਕਰਦੇ ਹਾਂ ਜੀ। ਤਰੀਕ ਹੈ ਅੱਜ 25 ਸਤੰਬਰ 2026, ਸਮਾਂ ਹੋ ਚੁੱਕਾ ਸ਼ਬਦ ਕੀਰਤਨ ਦਾ। ਅਤੇ ਆਓ ਉਸ ਵਲੀ ਦਾ, ਉਸ ਉੱਪਰ ਵਾਲੇ ਦਾ, ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਫਿਰ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ।

ਵਿੱਚ ਅਤੇ ਉੱਧਰੋਂ ਦੀ ਵਿਲੀਅਮ ਬਾਰਕ ਬ੍ਰਿਜ ਤੱਕ ਜਾਏਗਾ ਅਤੇ ਫਾਈਨਲੀ ਐਂਟਰ ਕਰੇਗਾ MCG ਦੇ ਅੰਦਰ ਯਾਰਾ ਪਾਕ ਪ੍ਰੀਸਿੰਕਟ ਤੋਂ। ਸੋ ਜੇ ਤੁਸੀਂ ਇਸ ਨੂੰ ਟੈਲੀਵਿਜ਼ਨ 'ਤੇ ਵੇਖਣਾ ਚਾਹੁੰਦੇ ਹੋ ਤਾਂ ਫੋਕਸ ਫੁੱਟੀ 'ਤੇ ਵੇਖ ਸਕਦੇ ਹੋ, 10 ਵਜੇ ਤੋਂ ਸ਼ੁਰੂ ਹੋ ਜਾਏਗੀ, ਜਾਂ ਫਿਰ ਸਟ੍ਰੀਮਿੰਗ ਲਈ ਕਾਇਓ ਸਪੋਰਟਸ ਵਗੈਰਾ 'ਤੇ ਵੀ ਜਾ ਸਕਦੇ ਹੋ ਅਤੇ ਵੇਖ ਸਕਦੇ ਹੋ। ਅਤੇ ਮੈਚ ਕਿਹਦਾ ਜੀ, ਫਾਈਨਲ ਖੇਡਿਆ ਜਾਣਾ ਕੱਲ੍ਹ ਦੇ ਦਿਨ ਫ੍ਰੀਮੈਂਟਲ ਡੋਕਰਸ ਅਤੇ ਬ੍ਰਿਸਬੇਨ ਲਾਇਨਸ ਦੇ ਵਿੱਚ। ਅਤੇ ਕੱਲ੍ਹ MCG ਦੇ ਗਰਾਊਂਡ 'ਚ ਫ੍ਰੀਮੈਂਟਲ ਡੋਕਰਸ ਅਤੇ ਬ੍ਰਿਸਬੇਨ ਲਾਇਨਸ ਆਪਣਾ ਗ੍ਰੈਂਡ ਫਿਨਾਲੇ ਖੇਡਣਗੇ AFL ਦਾ ਇਸ ਸਾਲ ਦੇ ਸੀਜ਼ਨ ਦਾ। ਅਤੇ ਕਹਿੰਦੇ ਨੇ ਕਿ ਜਿਹੜਾ ਲੈਚੀ ਨੀਲ ਹੈ ਉਹਨੂੰ ਹੁਣ ਕਲੀਅਰ ਕਰ ਦਿੱਤਾ ਗਿਆ ਖੇਡਣ ਵਾਸਤੇ, ਅਤੇ ਕਹਿੰਦੇ ਨੇ ਕਿ ਓਕੇ ਰਿਪੋਰਟ ਹੈ ਪ੍ਰਧਾਨ 'ਤੇ। ਇੱਕ ਮੈਚ ਦਾ ਬੈਨ ਸੀ ਅਤੇ ਕਹਿੰਦੇ ਕੋਈ ਚੱਕਰ ਵਾਲੀ ਗੱਲ ਨਹੀਂ, ਖੇਡੋ ਖੇਡੋ ਖੇਡੋ ਬਈ ਲੈਚੀ ਭਰਾ, ਖੇਡੋ। ਸਾਨੂੰ ਅੱਜ ਮੈਸੇਜ ਕਰਕੇ ਜ਼ਰੂਰ ਦੱਸੋ ਕਿ ਤੁਹਾਡੀ ਫੇਵਰੇਟ ਫੁੱਟੀ ਟੀਮ ਕਿਹੜੀ ਹੈ, ਅਤੇ ਇਹ ਵੀ ਦੱਸੋ ਕਿ ਤੁਹਾਡਾ ਪਹਿਲਾ ਫੁੱਟੀ ਐਕਸਪੀਰੀਅੰਸ ਕੀ ਰਿਹਾ ਸੀਗਾ। ਅਤੇ ਆਪਾਂ ਤੁਹਾਨੂੰ ਅੱਜ ਦੇ ਜਿਹੜਾ ਕੀ ਕਹਿੰਦੇ ਨੇ ਆਪਣਾ ਟ੍ਰੈਫਿਕ ਦਾ ਸੂਰਤ ਹਾਲ ਉਹ ਵੀ ਦੱਸ ਦਿੰਦੇ ਹਾਂ ਕਿ 30 ਮਿੰਟ ਪੁਰਾਣੀ ਖਬਰ ਹੈ ਜੀ ਕਿ ਈਸਟ ਬਾਊਂਡ ਲੇਨਸ ਨੇ ਜਿਹੜੀਆਂ ਲੀਕਸ ਰੋਡ 'ਤੇ ਜੋ ਡੈਰੀਮਟ ਰੋਡ ਵੱਲ ਨੂੰ ਜਾਂਦੀਆਂ ਪਈਆਂ ਉਹ ਬਲੋਕ ਕੀਤੀਆਂ ਹੋਈਆਂ ਕਿਉਂਕਿ ਉੱਥੇ ਕੋਲੀਜਨ ਹੋਈ ਆ। ਅਤੇ ਇਸ ਤੋਂ ਬਾਅਦ ਇਸ ਦੇ ਉੱਤੇ ਕੋਈ ਵੀ ਅਪਡੇਟ ਨਹੀਂ ਆਈ ਹੈ। ਜਿਸ ਤਰ੍ਹਾਂ ਦੀ ਤਸਵੀਰ ਹੈ, ਦੋ ਗੱਡਿਆਂ ਦੀ ਕੋਲੀਜਨ ਹੈ ਅਤੇ ਮਤਲਬ ਕਾਫੀ ਹੈਵੀ ਕੋਲੀਜਨ ਰੱਖ ਰਹੀ ਲੱਗ ਰਹੀ ਆ। ਉਮੀਦ ਕਰਦੇ ਹਾਂ ਕੋਈ ਖਾਸਾ ਜਾਨੀ ਮਾਲੀ ਨੁਕਸਾਨ ਨਾ ਹੋਇਆ ਹੋਵੇ। ਅਤੇ ਉੱਧਰ ਹੀ ਜੀ ਵਰੁੰਦਰੀ ਵੇ ਵੈਸਟ ਮੈਲਬਨ 'ਚ ਵੀ ਮਲਟੀਪਲ ਲੇਨਸ ਬੰਦ ਨੇ ਨੌਰਥ ਬਾਊਂਡ ਵੈਸਕੇਟ ਟਨਲ ਤੋਂ ਥੋੜ੍ਹਾ ਜਿਹਾ ਪਹਿਲਾਂ ਹੀ, ਕਿਉਂਕਿ ਉੱਥੇ ਫਾਇਰ ਹੋਈ ਹੈ ਜੀ ਵੈਸਟ ਮੈਲਬਨ 'ਚ। ਅਤੇ ਕਹਿੰਦੇ ਕਿ ਵੈਸੇ ਐਵਰੀਥਿੰਗ ਕੰਟਰੋਲ 'ਚ ਆ ਜੀ, ਐਮਰਜੈਂਸੀ ਸਰਵਿਸਿਸ ਪਹੁੰਚ ਚੁੱਕੀਆਂ ਨੇ, ਅਤੇ ਪਰ ਰੋਡਸ ਕਦੋਂ ਰੀਓਪਨ ਹੋਣਗੀਆਂ ਉਹ ਹਜੇ ਤੱਕ ਐਮਰਜੈਂਸੀ ਸਰਵਿਸਿਸ ਨੇ ਦੱਸਿਆ ਨਹੀਂ ਹੈ। ਹੁਣ ਇਹ ਵੀ 1.5 ਤੋਂ 2 ਘੰਟੇ ਪੁਰਾਣੀ ਅਪਡੇਟ ਹੈ, ਜੇ ਕੋਈ ਉੱਧਰੋਂ ਦੀ ਨਿਕਲ ਕੇ ਗਿਆ ਤਾਂ ਸਾਨੂੰ ਦੱਸ ਸਕਦਾ ਕਿ ਵਟ ਇਜ਼ ਵਟ, ਫਿਲਹਾਲ ਸਭ ਠੀਕ ਹੈ ਕਿ ਨਹੀਂ ਹੈ ਜੀ। ਅਤੇ ਇੱਧਰ ਨਿਊ ਸਾਊਥ ਵੇਲਸ ਵੱਲ ਜੇ ਦੇਖੀਏ ਤਾਂ ਕਹਿੰਦੇ ਨੇ ਕਿ ਰੈੱਡ ਫਰਨ ਅਤੇ ਰੀਜੈਂਟ ਸਟਰੀਟ ਜਿਹੜੀ ਆ ਉਹ ਕਲੋਜ਼ਡ ਆ। ਲੋਸਨ ਸਟਰੀਟ ਅਤੇ ਕਲੀਵਲੈਂਡ ਸਟਰੀਟ ਦੋਨੋਂ ਦੇ ਦੋਨੋਂ ਕਲੋਜ਼ਡ ਨੇ ਕਿਉਂਕਿ ਉੱਥੇ ਕ੍ਰੈਸ਼ ਹੋਇਆ ਅਤੇ ਐਮਰਜੈਂਸੀ ਸਰਵਿਸਿਸ ਆ ਚੁੱਕੀਆਂ ਨੇ। ਪਰ ਇਹ ਵੀ ਥੋੜ੍ਹੀ ਜਿਹੀ ਪੁਰਾਣੀ ਅਪਡੇਟ ਹੈ, ਆਮ ਪ੍ਰੀਟੀ ਮਚ ਸ਼ੋਰ ਕਿ ਹੁਣ ਤੱਕ ਤਾਂ ਸਭ ਕੁਛ ਬੈਟਰ ਹੋ ਗਿਆ ਹੋਏਗਾ। ਅਤੇ ਉੱਧਰ ਜੇ ਆਪਾਂ ਜੇ ਸੂਰਤ ਹਾਲ ਵੇਖੀਏ ਮੈਟਰੋ ਦਾ, ਤਾਂ ਮੈਟਰੋ ਕਹਿੰਦੇ ਕਿ ਅੱਜ ਨਹੀਂ ਰੁਕਦੀ ਬਈ, ਅੱਜ ਤਾਂ ਹਰ ਪਾਸੇ ਗੁੱਡ ਗੁੱਡ ਗੁੱਡ ਸਰਵਿਸਿਸ ਆ ਜੀ। ਹਰਟਸ ਬ੍ਰਿਜ ਲਾਈਨ ਤੋਂ ਲੈ ਕੇ ਲਿਲੀ ਡੇਨ ਲਾਈਨ ਸਭ ਕੁਛ ਠੀਕ ਠਾਕ ਚੱਲ ਰਿਹਾ। ਅਗੇਨ ਜਦੋਂ ਵੀ ਤੁਸੀਂ ਸਫ਼ਰ ਕਰਨਾ ਤਾਂ ਤੁਸੀਂ ਆਪਣੇ ਖੁਦ ਪਰਟੀਕੁਲਰਲੀ ਜਿਹੜੀ ਵੀ ਐਪਸ ਯੂਜ਼ ਕਰਦੇ ਹੋ ਇਹ ਟਰੈਕ ਕਰਨ ਲਈ, ਉਹ ਟਰੈਕ ਕਰਕੇ ਹੀ ਵੇਖਿਓ ਜੀ। ਅਤੇ ਵੀ ਲਾਈਨ 'ਤੇ ਜੇ ਵੇਖੀਏ ਤਾਂ ਬੈਲਾਰੈਟ, ਬੈਂਡੀਗੋ, ਜਿਲੋਂਗ, ਗਿਪਸਲੈਂਡ ਇਹ ਸਾਰੀਆਂ ਓਕੇ ਨੇ ਜੀ। ਸਿਰਫ ਸਿਮੌਰ ਜਿਹੜੀ ਲਾਈਨ ਹੈ ਜਿਹਦੇ 'ਤੇ ਆਪਾਂ ਟਰਾਲਗਨ ਅਤੇ ਮੇਨ ਸਟੇਨ ਮੇਜਰ ਆ ਜਾਂਦੇ ਆ, ਉੱਥੋਂ ਬੱਸਿਸ ਰਿਪਲੇਸ ਕਰ ਰਹੀਆਂ ਟ੍ਰੇਨਸ ਨੂੰ। ਸੋ ਜੇ ਤੁਸੀਂ ਉੱਧਰਲੇ ਪਾਸੇ ਹੋ, ਵੈਸੇ ਤਾਂ ਹੁਣ ਕਾਫੀ ਚਿਰ ਹੋ ਗਿਆ ਇੱਧਰ ਇਹ ਵਾਲਾ ਇਸ਼ੂ ਆਏ ਹੋਏ, ਪਰ ਜੇ ਤੁਸੀਂ ਉੱਧਰਲੇ ਪਾਸੇ ਅੱਜ ਪਹਿਲੀ ਵਾਰੀ ਸਫ਼ਰ ਕਰਨਾ ਤਾਂ ਜ਼ਰੂਰ ਇੱਕ ਵਾਰੀ ਆਪਣਾ ਸਮਾਂ ਵੇਖ ਲਿਓ ਕਿੰਨਾ ਲੱਗਦਾ ਪਿਆ, ਕਿਉਂਕਿ ਬੱਸ ਰਿਪਲੇਸਮੈਂਟ ਜਿੱਥੇ ਆ ਜਾਵੇ ਉੱਥੇ ਫਿਰ ਸਮਾਂ ਦੁੱਗਣਾ ਤਿਗਣਾ ਵੀ ਹੋ ਜਾਂਦਾ। ਅਤੇ ਕਹਿੰਦੇ ਆ ਜੀ ਕਿ ਇਕੋਨਮੀ ਡਾਊਨ ਹੋਈ ਆ ਉਹ ਦਿਸਦਾ ਵੀ ਹੈ, ਕਿਉਂਕਿ ਆਸਟ੍ਰੇਲੀਆ ਦਾ ਜਿਹੜਾ $1 ਹੈ ਹੁਣ 1.5 ਰੁਪਏ ਦੇ ਹਿਸਾਬ ਨਾਲ ਇਨ ਕੰਪੈਰੀਜ਼ਨ ਟੂ ਇੰਡੀਅਨ ਨੈਸ਼ਨਲ ਰੁਪੀ ਡਾਊਨ ਆ ਚੁੱਕਾ ਜੀ। 67.29 ਅੱਜ ਦਾ ਫਿਲਹਾਲ ਦਾ ਰੇਟ ਹੈ। ਇਹਦੇ ਅੰਦਰ ਜਿਹੜੀ ਡਿਸਕ੍ਰਿਪੈਂਸੀ ਆਉਂਦੀ ਪਈ ਹੈ ਉਹ 67.40 ਤੋਂ 67.20 ਦੇ ਵਿੱਚ ਹੀ ਚੱਲਦੀ ਪਈ ਹੈ। ਸੋ ਅੱਜ ਦਾ ਜਿਹੜਾ ਰੇਟ ਹੈ ਉਹ 67.30 ਹੈ ਫਿਲਹਾਲ ਦੀ ਘੜੀ $1 ਦਾ ਇੰਡੀਅਨ ਨੈਸ਼ਨਲ ਰੁਪੀ ਦੇ ਲਈ। ਅਤੇ ਉੱਧਰ ਜੇ ਆਪਾਂ ਵੇਖੀਏ ਤਾਂ ਕੱਲ੍ਹ ਐਂਥਨੀ ਐਲਬਨੀਜ਼ੀ ਹੋਰਾਂ ਨੇ ਵੀ ਖਬਰ ਖੁਦ ਹੀ ਸਾਂਝੀ ਕੀਤੀ ਪ੍ਰੈਸ ਕਾਨਫਰੰਸ ਕਰਕੇ ਕਿ ਪੰਗਾ ਪੈ ਗਿਆ ਜੀ ਕਿ AI ਦਾ ਆਪੇ ਹੀ ਟੂਲ, ਆਪੇ ਹੀ ਇੱਕ ਏਜੰਟ ਬਣਿਆ ਅਤੇ ਉਹਨੇ ਜਾ ਕੇ ਮੈਡੀਕੇਅਰ ਦੀ ਵੈਬਸਾਈਟਸ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਡੇਟਾ ਬ੍ਰੀਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੌਰਮੈਂਟ ਕਹਿ ਰਹੀ ਹੈ ਸਾਨੂੰ ਹੋਰ ਸਖ਼ਤ ਤੋਂ ਸਖ਼ਤ ਕਾਨੂੰਨ ਲਿਆਉਣ ਦੀ ਬਹੁਤ ਜ਼ਰੂਰਤ ਹੈ। ਅਤੇ ਹੁਣ ਵੇਖੋ ਬਈ ਕਿੱਦਾਂ ਦੇ ਲੈ ਕੇ ਆਉਣਗੇ ਕਾਨੂੰਨ, ਕਿੱਦਾਂ ਦੇ ਨਹੀਂ ਲੈ ਕੇ ਆਉਣਗੇ, ਇਹ ਤਾਂ ਹੁਣ ਹੈ ਨਾ ਦੇਖਣ ਵਾਲੀ ਗੱਲ ਹੈ। ਅਤੇ ਇੱਧਰ ਜੀ ਆਰਥਿਕਤਾ ਅਤੇ ਮਹਿੰਗਾਈ ਦੀ ਵੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਜਿਹੜੀ ਚੱਲਦੀ ਪਈ ਹੈ। ਕਹਿੰਦੇ ਕਿ ਜਿਹੜੀ ਵੱਧਦੀ ਬੇਰੁਜ਼ਗਾਰੀ ਅਤੇ ਰਹਿਣ ਸਹਿਣ ਦੇ ਖਰਚੇ ਦੇ ਦਬਾਅ ਦੇ ਕਾਰਨ ਰਿਜ਼ਰਵ ਬੈਂਕ ਸ਼ਾਇਦ ਆਉਣ ਵਾਲੇ ਵਿਆਜ ਦਰਾਂ 'ਤੇ ਫੈਸਲਾ ਲਵੇ ਥੋੜ੍ਹਾ ਲੋਕਾਂ ਬਾਰੇ ਸੋਚ ਕੇ। ਉਮੀਦ ਕਰਦੇ ਹਾਂ
ਕਿ ਲੋਕਾਂ ਬਾਰੇ ਸੋਚਿਆ ਵੀ ਜਾਏ ਅਤੇ ਠੀਕ ਠਾਕ ਵਧੀਆ ਫੈਸਲਾ ਲਿੱਤਾ ਵੀ ਜਾਏ। ਉੱਧਰ ਜੀ ਆਸਟ੍ਰੇਲੀਆ ਇਹ ਖੇਡਣ ਗਈ ਹੋਈ ਹੈ ਇੰਡੀਆ ਏ ਦੇ ਨਾਲ, ਇੰਡੀਆ ਦਾ ਟੂਰ ਕਰਦੇ ਪਏ ਨੇ ਅਤੇ ਫਿਲਹਾਲ ਜੋ ਮੈਚ ਦੀ ਸਥਿਤੀ ਹੈ ਉਹਦੇ 'ਚ ਮੇਰੇ ਹਿਸਾਬ ਨਾਲ ਪੱਲੜਾ ਭਾਰੀ ਹੈ ਇੰਡੀਆ ਏ ਦੀ ਟੀਮ ਦਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੋਏਗਾ ਕਿ ਇੰਡੀਆ ਏ ਦੀ ਟੀਮ ਨੇ ਪਹਿਲੀ ਇਨਿੰਗ 'ਚ 334 ਦੌੜਾਂ ਬਣਾਈਆਂ ਸੀ ਅਤੇ ਆਸਟ੍ਰੇਲੀਆ ਏ 171 'ਤੇ ਹੀ ਆਲ ਆਊਟ ਹੋ ਗਈ ਉਸਦੇ ਜਵਾਬ 'ਚ। ਅਤੇ ਬਾਅਦ 'ਚ ਸੈਕਿੰਡ ਇਨਿੰਗ 'ਚ ਇੰਡੀਆ ਏ ਨੇ 199 ਬਣਾਏ ਨੇ ਅਤੇ ਆਸਟ੍ਰੇਲੀਆ ਏ ਫਿਲਹਾਲ 55 'ਤੇ 2 ਵਿਕਟਾਂ ਗਵਾ ਚੁੱਕਾ। ਆਸਟ੍ਰੇਲੀਆ ਏ ਨੂੰ ਇਹ ਮੈਚ ਜਿੱਤਣ ਲਈ 308 ਦੌੜਾਂ ਹੋਰ ਬਣਾਉਣੀਆਂ ਪੈਣਗੀਆਂ ਅਤੇ 3 ਦਿਨ ਦਾ ਖੇਡ ਖਤਮ ਹੋ ਚੁੱਕਾ। ਉੱਧਰ ਜਿਹੜੀ ਸੀਨੀਅਰ ਟੀਮ ਹੈ, ਇੰਟਰਨੈਸ਼ਨਲ ਮੇਨ ਟੀਮ ਹੈ ਜੀ, ਉਹ ਆਸਟ੍ਰੇਲੀਆ ਦੀ ਸਾਊਥ ਅਫਰੀਕਾ ਟੂਰ ਕਰਨ ਗਈ ਹੋਈ ਹੈ ਅਤੇ ਕਹਿੰਦੇ ਨੇ ਕਿ ਜੀ ਕੱਲ੍ਹ ਪਹਿਲਾ ਹੀ ODI ਮੈਚ ਸੀਗਾ, ਅਗਲੇ ਸਾਲ ਵਰਲਡ ਕੱਪ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣ ਜਾ ਰਿਹਾ। ਅਤੇ ਕੱਲ੍ਹ ਹੋਇਆ ਇਹ ਹੈ ਕਿ 67 ਰਨਾਂ ਤੋਂ ਆਸਟ੍ਰੇਲੀਆ ਹਾਰ ਗਿਆ, ਆਪਣਾ ਪੂਰਾ 50 ਓਵਰ ਦਾ ਕੋਟਾ ਵੀ ਨਹੀਂ ਖੇਡ ਪਾਇਆ ਆਸਟ੍ਰੇਲੀਆ। ਅਤੇ ਉਸਦਾ ਖਾਮਿਆਜ਼ਾ ਇਹ ਹੋਇਆ ਕਿ ਸਾਊਥ ਅਫਰੀਕਾ ਨੇ ਬਣਾਏ ਜੀ 297 ਰਨ 8 ਵਿਕਟਾਂ ਗਵਾ ਕੇ, ਉਸਦੇ ਜਵਾਬ 'ਚ 230 'ਤੇ ਆਲ ਆਊਟ ਹੋ ਗਿਆ ਆਸਟ੍ਰੇਲੀਆ। ਮੈਥਿਊ ਬ੍ਰਿਟਸਕੇ ਰਹੇ ਇੱਥੇ ਮੈਨ ਆਫ ਦਾ ਮੈਚ ਅਤੇ ਸਾਊਥ ਅਫਰੀਕਾ ਦੇ 27 ਸਾਲ ਦੇ ਵਿਕਟ ਕੀਪਰ ਬੈਟਸਮੈਨ ਨੇ ਇਹਨਾਂ ਨੇ ਬਣਾਏ ਜੀ 112 ਰਨ ਸਿਰਫ 106 ਬੋਲਾਂ 'ਚ। ਬਈ ਵੈਰੀ ਗੁੱਡ ਨਿਊ ਟੈਲੈਂਟ ਕਮਿੰਗ ਅਪ ਫਰੋਮ ਸਾਊਥ ਅਫਰੀਕਾ। ਵਧੀਆ ਲੱਗਦਾ ਜਦੋਂ ਇੰਨੀ ਜ਼ਿਆਦਾ ਵਧੀਆ ਕੁਆਲਿਟੀ ਦੀ ਕੰਪੈਟੀਟਿਵ ਕ੍ਰਿਕਟ ਵੇਖਣ ਨੂੰ ਮਿਲੇ। ਅਤੇ ਆਪਾਂ ਹੁਣ ਤੁਹਾਡੇ ਤੋਂ ਵਿਦਾ ਲੈਣ ਤੋਂ ਪਹਿਲਾਂ ਤੁਹਾਡੇ ਮੈਸੇਜਸ ਪੜ੍ਹਦੇ ਚੱਲਦੇ ਹਾਂ, ਫਿਰ ਛੋਟੀ ਜਿਹੀ ਬ੍ਰੇਕ ਲੈਣ ਲਈ ਆਪਾਂ ਭੱਜ ਜਾਵਾਂਗੇ। ਮਾਨ ਸਾਹਿਬ ਮੈਲਬਨ ਤੋਂ ਭੇਜਦੇ ਨੇ ਜੀ ਰੇਡੀਓ ਹਾਂਜੀ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਕਹਿੰਦੇ ਨੇ ਕਿ ਤੁਹਾਡਾ ਸ਼ਾਨਦਾਰ ਅਤੇ ਸ਼ੁਭ ਸਵੇਰ ਦੀ ਕਾਮਨਾ ਕਰਦੇ ਹਾਂ ਜੀ। ਅਤੇ ਕਹਿੰਦੇ ਨੇ ਕਿ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦਾ ਬਹੁਤ ਬਹੁਤ ਧੰਨਵਾਦ, ਜਿਉਂਦੇ ਵੱਸਦੇ ਰਹੋ, ਹੈਪੀ ਵਾਲਾ ਸ਼ੁੱਕਰਵਾਰ ਪਿੰਡ ਡੀਨ ਸਾਈਡ ਤੋਂ ਜੀ, ਬਹੁਤ ਬਹੁਤ ਧੰਨਵਾਦ। ਉਧਰੋਂ ਸੰਦੀਪ ਸਿੰਘ ਰੱਖੜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਡਰਾਈਵ ਸੇਫਲੀ ਐਵਰੀ ਵਨ ਜੀ। ਬਿਲਕੁਲ ਜੀ ਬਿਲਕੁਲ, ਡਰਾਈਵ ਸੇਫਲੀ ਐਵਰੀ ਵਨ। ਗੁਰਦੀਪ ਦਿਓਲ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਬਹੁਤ ਬਹੁਤ ਸੋਹਣਾ ਹੋਵੇ ਵੁਲ ਗੁਲਗਾ ਤੋਂ। ਅਤੇ ਉੱਧਰ ਹੀ ਸਾਨੂੰ ਪਰਮਜੋਤ ਸਿੰਘ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰਕੇਸ਼ ਕੁਮਾਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਕਹਿੰਦੇ ਨੇ ਕਿ ਸਾਰੇ ਸਰੋਤਿਆਂ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਸਾਰੇ ਹੱਸਦੇ ਵੱਸਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸੰਪੂਰਨ ਹੋਣ। ਪਰਥੋਂ ਤੋਂ ਭੇਜਦੇ ਨੇ ਬਹੁਤ ਪਿਆਰਾ ਮੈਸੇਜ, ਬਹੁਤ ਬਹੁਤ ਧੰਨਵਾਦ। ਅਤੇ ਇੱਧਰ ਅਸ਼ਵਿੰਦਰ ਸਿੰਘ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਆਪਣੇ ਫਾਦਰ ਸਾਹਿਬ ਨੂੰ ਹੈਪੀ ਹੈਪੀ ਬਰਥਡੇ ਮੈਸੇਜ ਭੇਜਦੇ ਨੇ। ਓਬਰਾਏ ਸਿਸਟਰਸ ਅਨਾਹਤ ਅਤੇ ਹਰਗੁਣ ਆਪਣੇ ਫਾਦਰ ਸਾਹਿਬ ਨੂੰ ਹੈਪੀ ਬਰਥਡੇ ਕਹਿੰਦੇ ਨੇ ਜੀ, ਬਹੁਤ ਬਹੁਤ ਮੁਬਾਰਕਾਂ, ਹੈਪੀ ਹੈਪੀ ਬਰਥਡੇ ਜੀ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਆਪਣੀ ਪਿਆਰੀ ਪਿਆਰੀ ਗੁੜੀਆਂ ਨੂੰ ਦੋਨਾਂ ਨੂੰ ਵਧੀਆ ਵਧੀਆ ਲਾਈਫ ਸਟਾਈਲ ਦਵਾਓ ਅਤੇ ਆਪ ਵੀ ਇੰਜੋਏ ਕਰੋ। ਅਤੇ ਇੱਧਰੋਂ ਜੀ ਜਸੋਵਾਲ ਸਾਹਿਬ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਇੱਕ ਵਿਚਾਰ ਸਾਂਝਾ ਕਰਦੇ ਨੇ। ਕਹਿੰਦੇ ਨੇ ਕਿ ਪਿਆਰ ਵੀ ਇੱਕ ਤਰ੍ਹਾਂ ਦੁਰਵਾ ਵੀ ਹੈ ਅਤੇ ਦਵਾ ਵੀ, ਬਸ ਦਿੰਦੇ ਰਹੋ ਅਤੇ ਲੈਂਦੇ ਰਹੋ। ਸ਼ੁਭ ਸਵੇਰ, ਥੈਂਕ ਯੂ ਥੈਂਕ ਯੂ ਥੈਂਕ ਯੂ ਜਸੋਵਾਲ ਸਾਹਿਬ। ਅਤੇ ਇੱਧਰੋਂ ਆਪਣਾ ਤੇਗ ਜੀ ਸਾਨੂੰ ਹੈਪੀ ਬਰਥਡੇ ਦੀ ਵਿਸ਼ਿਜ਼ ਦੀਆਂ ਧੰਨਵਾਦ ਭੇਜਦੇ ਨੇ ਜੀ, ਹੈਪੀ ਬਿਲੇਟਡ ਬਰਥਡੇ ਤੇਗ। ਅਤੇ ਰਕੇਸ਼ ਕਾਜਲ ਜੀ ਸਾਨੂੰ ਗੁੱਡ ਮੋਰਨਿੰਗ ਦਾ ਮੈਸੇਜ ਭੇਜਦੇ ਨੇ, ਕਹਿੰਦੇ ਨੇ ਕਿ ਜੀ ਸੀਕ੍ਰੇਟ ਆਫ ਬੀਇੰਗ ਹੈਪੀ ਇਜ਼ ਐਕਸੈਪਟਿੰਗ ਵੇਅਰ ਯੂ ਆਰ ਇਨ ਲਾਈਫ ਐਂਡ ਮੇਕਿੰਗ ਮੋਸਟ ਆਫ ਐਵਰੀ ਡੇ। ਜੀ ਬਿਲਕੁਲ, ਸੀਜ਼ ਦ ਡੇ ਮਾਈ ਫਰੈਂਡਸ, ਕਾਰਪੇ ਡੀਐਮ। ਅਤੇ ਉੱਧਰੋਂ 956 ਵਾਲੇ ਅੰਮ੍ਰਿਤਪਾਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਵਾਹਿਗੁਰੂ ਸਭਨਾ ਅਤੇ ਮੇਰ ਭਰਿਆ ਹੱਥ ਰੱਖਣ, ਸਭ ਦਾ ਦਿਨ ਵਧੀਆ ਵਧੀਆ ਗੁਜ਼ਰੇ, ਸ਼ੁਭ ਸਵੇਰ। ਬਹੁਤ ਬਹੁਤ ਧੰਨਵਾਦ। ਗੁਰਵੀਨ ਫੈਮਿਲੀ ਤੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਉਂਦੀ ਹੈ ਜੀ। ਰੁਪਿੰਦਰ ਸਿੰਘ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਰਸ਼ਪਾਲ ਸਿੰਘ ਡਾਰੀ ਅਤੇ ਕਮਲਜੀਤ ਕੌਰ ਡਾਰੀ ਜੀ ਵੀ। ਬਹੁਤ ਬਹੁਤ ਥੈਂਕ ਯੂ ਜੀ ਆਪਣੇ ਵਧੀਆ ਵਧੀਆ ਸੋਹਣੇ ਸੋਹਣੇ ਮੈਸੇਜਸ ਭੇਜਣ ਲਈ ਸਵੇਰੇ ਸਵੇਰੇ ਉੱਠਣ ਲਈ ਔਨ ਅ ਵੀਕਐਂਡ ਵਾਲੀ ਛੁੱਟੀ। ਬਈ ਤੁਹਾਨੂੰ ਮੁਬਾਰਕਬਾਦ ਹੈ, ਵੈਰੀ ਗੁੱਡ ਅਮੇਜ਼ਿੰਗ। ਅਤੇ ਹੁਣ ਆਪਾਂ ਇਸ ਤਰ੍ਹਾਂ ਕਰਦੇ ਹਾਂ ਜੀ ਕਿ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਫਿਰ ਤੁਹਾਡੇ ਨਾਲ ਲਾ ਕੇ ਕਹਾਣੀ ਵੀ ਸਾਂਝੀ ਕਰਨੀ ਹੈ ਜੀ। ਸੋ ਮੈਨੂੰ ਦਿਓ ਥੋੜ੍ਹੀ ਜਿਹੀ ਛੋਟੀ ਜਿਹੀ ਨਿੱਕੀ ਜਿਹੀ ਚਾਹ ਵਾਲੀ ਬ੍ਰੇਕ ਦੀ ਇਜਾਜ਼ਤ। ਮੈਂ ਯੂੰ ਹੀ ਗਿਆ ਅਤੇ ਯੂੰ ਹੀ ਵਾਪਸ ਆਇਆ।

0: ਸ਼ਰਤਾਂ ਲਾਗੂ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Attention, ladies and gentlemen, this is your captain. Tuhadi flights Melbourne to India ya Pakistan, Sydney to India ya Pakistan kithe vi ja sakdi hai.
0: Attention please, dil kehta hai kar jana hai, flight search karke thak gaye, switch karo Hi-Fi Travels te, your local travel agency rated 4.9 star on Google. Book now, pay later. Flight book karni hai, aaj hi call karo 1300-533-311 te, ya online book karo hi-fi-travels.com.au te.
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
6: wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
8: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਦੋਸਤੋ। ਹਾਂਜੀ, ਹੁਣ ਸਮਾਂ ਹੋ ਚੁੱਕਾ ਜੀ ਅੱਜ ਦੀ ਕਹਾਣੀ ਸੁਣਨ ਦਾ। ਅੱਜ ਦੀ ਕਹਾਣੀ ਤੁਹਾਨੂੰ ਹਰ ਵਾਰ ਦੀ ਤਰ੍ਹਾਂ, ਉਸ ਰੂਟੀਨ ਦੀ ਤਰ੍ਹਾਂ ਅੱਜ ਵੀ ਸੁਣਾਉਂਦੇ ਹਾਂ ਰਣਜੋਤ ਸਿੰਘ ਜੀ ਦੀ ਆਵਾਜ਼ ਤੋਂ, ਅਤੇ ਤੁਸੀਂ ਅਗਲੀ ਆਵਾਜ਼ ਜਿਹੜੀ ਸੁਣੋਗੇ ਰਣਜੋਤ ਸਿੰਘ ਜੀ ਦੀ ਅੱਜ ਦੀ ਕਹਾਣੀ ਦੇ ਨਾਲ।
1: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਗਿਆਨ ਸਿੰਘ ਹੁਰੀ ਲੰਮੇ ਸਮੇਂ ਬਾਅਦ ਪ੍ਰਦੇਸਾਂ ਤੋਂ ਪਰਤੇ ਨੇ। ਸਕੂਲ ਦੇ ਵਿੱਚ ਪੜ੍ਹਾਉਂਦਿਆਂ ਬੜੇ ਖੱਟੇ ਮਿੱਠੇ ਤਜਰਬੇ ਲੈ ਕੇ ਲੰਮਾ ਸਮਾਂ ਪਹਿਲਾਂ ਅਮਰੀਕਾ ਚਲੇ ਗਏ। ਹੁਣ ਆਏ ਨੇ ਪੁੱਤ ਦਾ ਵਿਆਹ ਕਰਨ ਦੇ ਲਈ। ਅੰਮ੍ਰਿਤਸਰ ਦੇ ਹਾਲ ਗੇਟ ਦੇ ਵਿੱਚ ਖਰੀਦੋ ਫਰੋਖਤ ਕਰਦਿਆਂ ਇੱਕ ਦੁਕਾਨ ਦੇ ਵਿੱਚੋਂ ਬਾਹਰ ਨਿਕਲੇ ਅਤੇ ਆਦਤਨ ਵਹੁਟੀ ਸਮਝਾਉਣ ਲੱਗ ਪਈ। ਨਾ ਕੀ ਲੋੜ ਪਈ ਸੀ, ਜੋ ਪਿਓ ਪੁੱਤ ਆਪਸ ਦੇ ਵਿੱਚ ਲੱਗੇ ਸੀ ਅਤੇ ਤੁਹਾਨੂੰ ਕੀ ਲੋੜ ਸੀ ਬੋਲਣ ਦੀ। ਮਾਸਟਰ ਜੀ ਕੋਲ ਰਿਹਾ ਨਹੀਂ ਗਿਆ, ਮੇਰੇ ਸਾਹਮਣੇ ਕੋਈ ਆਪਣੇ ਪਿਓ ਦੇ ਨਾਲ ਉੱਚਾ ਨੀਵਾਂ ਬੋਲੇ ਨਾ, ਕੋਈ ਬੱਚਾ ਬਦਤਮੀਜ਼ੀ ਕਰੇ ਅਤੇ ਮੈਂ ਚੁੱਪ ਨਹੀਂ ਰਹਿ ਸਕਦਾ। ਤੈਨੂੰ ਪਤਾ ਮੇਰੇ ਸੁਭਾਅ ਦਾ, ਤੂੰ ਕਹਿੰਦੀ ਹੈ ਸਾਨੂੰ ਕਿਹੜਾ ਜਾਣਦੇ ਸੀ, ਕਿਉਂ ਸਾਡਾ ਇਹ ਸ਼ਹਿਰ ਨਹੀਂ, ਇਹ ਸਾਡੇ ਲੋਕ ਨਹੀਂ। ਜੇ ਸਾਰੇ ਇੱਦਾਂ ਹੀ ਸਮਝਣ ਲੱਗ ਪੈਣ ਤਾਂ ਫਿਰ ਅੱਜ ਕੱਲ੍ਹ ਦੀ ਨੌਜਵਾਨੀ ਨੂੰ ਦੱਸਣ ਪੁੱਛਣ ਵਾਲਾ ਕਿਹੜਾ। ਮੈਂ ਤਾਂ ਬਸ ਇੱਦਾਂ ਦਾ ਹੀ ਹਾਂ, ਨਾ ਤਾਂ ਤੁਸੀਂ ਅੱਗੇ ਥੋੜ੍ਹਿਆਂ ਨਾ ਵਿਗਾੜੀਏ, ਬਸ ਇੱਦਾਂ ਦੀ ਨੋਕ ਝੋਕ 'ਤੇ ਚੱਲਦਿਆਂ ਵਿੱਚੋਂ ਬੱਚਿਆਂ ਨੇ ਟੋਕਿਆ, ਪਾਪਾ ਅਸੀਂ ਬਾਜ਼ਾਰ ਦੇ ਵਿੱਚ ਹਾਂ, ਹਲੇ ਬਹੁਤ ਕੁਛ ਲੈਣ ਵਾਲਾ, ਬੜੀ ਖਰੀਦੋ ਫਰੋਖਤ ਕਰਨ ਵਾਲੀ ਆ, ਇਹ ਲੜਾਈਆਂ ਆਪਾਂ ਘਰ ਜਾ ਕੇ ਕਰ ਲਵਾਂਗੇ। ਬੱਚਿਆਂ ਨੇ ਥੋੜ੍ਹਾ ਜਿਹਾ ਮਾਹੌਲ ਸ਼ਾਂਤ ਕੀਤਾ ਅਤੇ ਵਿੱਚੋਂ ਇੱਕ ਨੇ ਸਲਾਹ ਦਿੱਤੀ ਆ, ਇਹਨਾਂ ਬਾਜ਼ਾਰਾਂ ਦੇ ਵਿੱਚ ਆ ਈ ਰਿਕਸ਼ੇ ਬੜਾ ਵਧੀਆ ਚੱਲਦੇ ਆ, ਤੁਰ ਕੇ ਜਾਵਾਂਗੇ ਤਾਂ ਬੜਾ ਸਮਾਂ ਖਰਾਬ ਹੋਣਾ, ਅੱਜ ਕੱਲ੍ਹ ਬੜਾ ਆਰਾਮ ਆ, ਇਹ ਬਾਜ਼ਾਰਾਂ ਦੇ ਅੰਦਰ ਤੱਕ ਵੀ ਲੈ ਜਾਂਦੇ। ਹਲੇ ਗੱਲਾਂ ਹੀ ਕਰ ਰਹੇ ਸੀ ਕਿ ਇੱਕ ਜਣੇ ਨੇ ਲਿਆ ਕੇ ਸਾਹਮਣੇ ਖਿਲਾਰ ਦਿੱਤਾ, ਬੜਾ ਭਲਾ ਜਿਹਾ ਦੇਖਣ ਵਾਲਾ ਮਰੀਅਲ ਜਿਹਾ ਇੱਕ ਨੌਜਵਾਨ। ਪੁੱਛਿਆ ਕਿੰਨੇ ਪੈਸੇ ਲਏਗਾ, ਕਹਿਣ ਲੱਗਾ ਜੀ ਜੋ ਚੱਲਦਾ ਉਹੀ ਲੈ ਲੈਣਾ, ਮੈਂ ਤੁਹਾਡੇ ਕੋਲ ਕੁਛ ਵੱਧ ਲੈਣ ਲੱਗਾ। ਵਹੁਟੀ ਲੱਗੀ ਨਾਪ ਤੋਲ ਕਰਨ, ਭਾ ਕਰਨ ਉਸ ਦੇ ਨਾਲ, ਅਤੇ ਮਾਸਟਰ ਜੀ ਨੇ ਰੋਕ ਦਿੱਤਾ, ਸ਼ਾਇਦ ਇਸ ਕਰਕੇ ਕਿਉਂਕਿ ਉਹਦੇ ਰਿਕਸ਼ੇ ਦੇ ਵਿੱਚ ਕੀਰਤਨ ਲੱਗਾ ਸੀ, ਉਹਨਾਂ ਨੂੰ ਲੱਗਾ ਬੰਦਾ ਰੱਬ ਵਾਲਾ। ਹੁਣ ਰਾਹ ਦੇ ਵਿੱਚ ਆਪਸ ਵਿੱਚ ਖੁਸਰ ਫੁਸਰ ਕਰ ਰਹੇ ਨੇ, ਵਹੁਟੀ ਨੂੰ ਇਤਰਾਜ਼ ਆ ਕਿ ਆਪਾਂ ਪੈਸੇ ਟੁੱਕ ਕੇ ਕਿਉਂ ਨਹੀਂ ਬੈਠੇ, ਤੁਹਾਨੂੰ ਨਹੀਂ ਪਤਾ ਬੜਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਬਾਹਰ ਰਹਿੰਦਿਆਂ, ਇੱਥੇ ਲੋਕਾਂ ਦੇ ਹਾਲਾਤ ਕੁਛ ਹੋਰ ਨੇ, ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਕਹਿਣ ਦਾ ਮਤਲਬ ਸੀ ਕਿ ਹੁਣ ਜਦੋਂ ਆਪਾਂ ਜਾ ਕੇ ਉਤਰੇ ਇਹਨੇ ਗੱਡ ਦੇ ਨਾਲ ਕੱਟੇ ਬੰਨਣੇ। ਸ਼ਾਇਦ ਉਹ ਖੁਸਰ ਪੁਸਰ ਨੌਜਵਾਨ ਨੇ ਸੁਣ ਲਈ, ਸ਼ੀਸ਼ੇ ਥਾਣੀ ਪਛਾਣ ਨੂੰ ਮਿੜ ਕੇ ਕਹਿਣ ਲੱਗਾ ਜੀ ਤੁਸੀਂ ਚਿੰਤਾ ਨਾ ਕਰੋ, ਤੁਸੀਂ ਨਵੀਂ ਦਿਓਗੇ ਅਤੇ ਤਾਂ ਵੀ ਮੈਨੂੰ ਪ੍ਰਵਾਨ। ਇਹਨਾਂ ਕਹਿ ਕੇ ਮੰਜਿਆ ਭਰ ਲਿਆ। ਮਾਸਟਰ ਜੀ ਨੂੰ ਲੱਗਾ ਕਿ ਸ਼ਾਇਦ ਸਾਡੀਆਂ ਗੱਲਾਂ ਇਹਨੂੰ ਚੰਗੀਆਂ ਨਹੀਂ ਲੱਗੀਆਂ, ਇਸ ਕਰਕੇ ਸ਼ਾਇਦ ਇਹ ਮਨ ਭਰੀ ਜਾਂਦਾ। ਸ਼ਾਇਦ ਬਹੁਤਾ ਲੰਮਾ ਸਮਾਂ ਨਹੀਂ ਸੀ, ਪਰ ਉਸ ਸਾਰੇ ਸਮੇਂ ਦੇ ਦਰਮਿਆਨ ਮਾਸਟਰ ਜੀ ਅੰਦਰੋਂ ਅੰਦਰੀ ਝੁਰਦੇ ਰਹੇ। ਇੱਦਾਂ ਨਹੀਂ ਸੀ ਕਹਿਣਾ ਚਾਹੀਦਾ, ਕਿਸੇ ਦਾ ਦਿਲ ਕਿਉਂ ਦਿਖਾਇਆ। ਕਹਿੰਦੇ ਨੇ ਉਮਰ ਜਿਹੜੀ ਮਰਜ਼ੀ ਹੋ ਜਾਵੇ, ਨਿੱਕੀ ਮੋਟੀ ਨੋਕ ਝੋਕ ਦੋਵਾਂ ਜੀਆਂ ਦੇ ਵਿੱਚ ਚੱਲਦੀ ਰਹਿੰਦੀ ਹੈ, ਬਸ ਉਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਚੱਲਦੀ ਰਹਿੰਦੀ ਸੀ। ਲਗਭਗ ਬੱਚੇ ਵੀ ਆਦੀ ਨੇ, ਉਹ ਸਾਰਾ ਕੁਛ ਸੁਣਦੇ ਨੇ, ਇੰਜੋਏ ਕਰਦੇ ਨੇ, ਹਵਾ 'ਚ ਉਡਾਉਂਦੇ ਨੇ, ਅਤੇ ਫਿਰ ਬੜਾ ਸੋਹਣਾ ਸਾਰਾ ਪਰਿਵਾਰ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦਾ। ਇਹਨੇ ਨੂੰ ਹੁਣ ਆ ਗਈ ਆ ਉਹ ਦੁਕਾਨ ਜਿੱਥੇ ਉਤਰਨਾ ਸੀ। ਮਾਸਟਰ ਜੀ ਨੇ ਪੁੱਛਿਆ ਨੌਜਵਾਨਾਂ ਕਿੰਨੇ ਪੈਸੇ ਬਈ, ਕਿੰਨੇ ਦਈਏ ਫਿਰ, ਉਤਰ ਕੇ ਪੈਰੀ ਹੱਥ ਲਾਇਆ। ਆਸ਼ੀਰਵਾਦ ਦੇ ਲਈ ਜੋ ਮਾਸਟਰ ਜੀ ਦਾ ਹੱਥ ਉੱਠਿਆ ਸੀ ਉਹਨੂੰ ਆਪਣੇ ਹੱਥ ਦੇ ਵਿੱਚ ਘੁੱਟਿਆ ਅਤੇ ਰੋਣ ਲੱਗ ਪਿਆ। ਮਾਸਟਰ ਜੀ ਨੂੰ ਲੱਗਾ ਕਿ ਸ਼ਾਇਦ ਇਹਨੇ ਹਾਲੇ ਤੱਕ ਵੀ ਉਹਨਾਂ ਗੱਲਾਂ ਦਾ ਹੀ ਗੁੱਸਾ ਕਰਾ ਜਿਹੜੀਆਂ ਮੇਰੀ ਵਹੁਟੀ ਨੇ ਕੀਤੀਆਂ। ਇਕਦਮ ਵਹੁਟੀ ਵੱਲ ਨੂੰ ਧਿਆਨ ਘੁਮਾਇਆ, ਅਹਿਸਾਸ ਕਰਾਇਆ ਕਿ ਹਰ ਇੱਕ ਨੂੰ ਇੱਦਾਂ ਨਹੀਂ ਬੋਲੀਦਾ। ਪਰ ਉਹ ਨੌਜਵਾਨ ਚੁੱਪ ਹੋਣ ਦਾ ਨਾਂ ਨਹੀਂ ਸੀ ਲੈਂਦਾ। ਇੱਦਾਂ ਕਬੂਸਕੇ ਕਿ ਉਹਦੇ ਕੋਲ ਬੋਲਿਆ ਤੱਕ ਨਾ ਜਾਵੇ। ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੇ, ਭਾਈ ਏਡੀ ਵੀ ਕੋਈ ਵੱਡੀ ਗੱਲ ਨਹੀਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਤੂੰ ਭਲਾ ਇਨਸਾਨ ਹੈ, ਮਾਫ਼ੀ ਚਾਹੁੰਦੇ ਹਾਂ, ਤੇਰਾ ਦਿਲ ਦਿਖਾਇਆ। ਕਹਿਣ ਲੱਗਾ, ਮਾਸਟਰ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਲੱਗਦਾ, ਮੈਂ ਫਲਾਣਾ। ਤੁਹਾਨੂੰ ਸ਼ਾਇਦ ਯਾਦ ਨਹੀਂ, ਤੁਸੀਂ ਸਾਡੇ ਮੁਹੱਲੇ 'ਚ ਰਹਿੰਦੇ ਹੁੰਦੇ ਸੀ, ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ। ਇੱਕ ਦਿਨ ਤੁਸੀਂ ਸਾਡੇ ਘਰ ਲਾਮਾ ਲੈ ਕੇ ਆਏ, ਤੁਸੀਂ ਆ ਕੇ ਪਹਿਲੀ ਵਾਰ ਮੇਰੇ ਮਾਂ ਪਿਓ ਨੂੰ ਮੇਰੇ ਬਾਰੇ ਲਾਮਾ ਦਿੱਤਾ ਸੀ। ਤੁਸੀਂ ਉਹ ਪਹਿਲੇ ਇਨਸਾਨ ਸੋ ਜਿਨ੍ਹਾਂ ਨੇ ਮੇਰੇ ਮਾਂ ਪਿਓ ਤੱਕ ਗੱਲ ਪਹੁੰਚਾਈ ਸੀ। ਅਸਲ ਦੇ ਵਿੱਚ ਤੁਸੀਂ ਮੈਨੂੰ ਲੁੱਕ ਕੇ ਸਿਗਰਟ ਪੀਂਦਿਆਂ ਵੇਖ ਲਿਆ ਹੈ। ਮੇਰੇ ਮਾਂ ਪਿਓ ਨੇ ਇੱਕ ਨਹੀਂ ਸੁਣੀ। ਮੈਨੂੰ ਯਾਦ ਹੈ ਕਿਹੜੇ ਤਰੀਕੇ ਦੇ ਨਾਲ ਤੁਹਾਡੀ ਲਾਹਪਾਹ ਕੀਤੀ ਸੀ, ਕਿੱਦਾਂ ਤੁਹਾਨੂੰ ਘਰੋਂ ਕੱਢਿਆ। ਮੈਨੂੰ ਉਦੋਂ ਬੜਾ ਖੁਸ਼ੀ ਹੋਈ, ਬੜੀ ਤਸੱਲੀ ਹੋਈ ਕਿ ਮੇਰੇ ਮਾਂ ਪਿਓ ਮੇਰੇ ਹੱਕ ਦੇ ਵਿੱਚ ਖੜ੍ਹੇ ਨੇ। ਉਸ ਤੋਂ ਥੋੜ੍ਹਾ ਸਮਾਂ ਬਾਅਦ ਤੁਸੀਂ ਤਾਂ ਸ਼ਾਇਦ ਸਾਰਾ ਕੁਝ ਛੱਡ ਛਡਾ ਕੇ ਬਾਹਰ ਚਲੇ ਗਏ, ਪਰ ਉਹ ਤੁਹਾਨੂੰ ਕੱਢੀਆਂ ਗਾਲਾਂ ਦਾ ਖਮਿਆਜਾ ਮੈਂ ਪੂਰੇ 10 ਸਾਲ ਭੁਗਤਿਆ। ਜੋ ਸ਼ੁਰੂਆਤੀ ਸਮੇਂ ਦੇ ਵਿੱਚ ਮੇਰੇ ਮਾਂ ਪਿਓ ਮੈਨੂੰ ਕਿਤੇ ਡੱਕ ਲੈਂਦੇ ਤਾਂ ਸ਼ਾਇਦ ਮੇਰਾ ਇੰਨਾ ਨੁਕਸਾਨ ਨਾ ਹੁੰਦਾ। ਇਹਨਾਂ 10 ਸਾਲਾਂ ਦੇ ਵਿੱਚ ਗੱਲ ਸਿਗਰਟ ਤੱਕ ਨਹੀਂ ਰੁਕੀ। ਉਸ ਤੋਂ ਬਾਅਦ ਫਿਰ ਮੈਂ ਵੱਧ ਚੜ੍ਹ ਕੇ ਨਸ਼ੇ ਕੀਤੇ। ਮਾਂ ਪਿਓ ਦੀ ਇੱਦਾਂ ਲੱਗਾ ਜਿੱਦਾਂ ਸ਼ੈ ਹੁੰਦੀ ਹੈ, ਇੱਦਾਂ ਲੱਗਾ ਜਿੱਦਾਂ ਮਾਂ ਨੇ ਆਸ਼ੀਰਵਾਦ ਦੇ ਦਿੱਤਾ ਹੋਵੇ, ਜਾ ਕਰ ਨਸ਼ੇ ਮੈਂ ਖਲੋਤੀ ਹਾਂ, ਤੈਨੂੰ ਕੌਣ ਹੁੰਦਾ ਕੋਈ ਡੱਕਣ ਵਾਲਾ। ਗੱਲ ਕਦੀ ਕਿ 10 ਦੇ ਵਿੱਚੋਂ 8 ਕਿੱਲੇ ਮੈਂ ਨਸ਼ਿਆਂ 'ਚ ਉਜਾੜਤੇ ਨੇ, ਜਿਹੜੇ 2 ਬਚੇ ਨੇ ਉਹ ਵੀ ਗਹਿਣੇ ਪਏ ਆ। ਘਰ ਦੀ ਐਸੀ ਕੋਈ ਚੀਜ਼ ਨਹੀਂ ਮੈਂ ਛੱਡੀ ਜਿਹੜੀ ਵੇਚੀ ਨਾ ਹੋਵੇ। ਬਸ ਇੱਦਾਂ ਕਹਿ ਲਓ ਕਿ ਪਿਛਲੇ 2-4 ਸਾਲ ਹੀ ਹੋਏ ਆ ਸਾਰਾ ਕੁਛ ਗਵਾ ਕੇ ਮਾੜੀ ਜਿਹੀ ਅਕਲ ਆਈ, ਅਤੇ ਹੁਣ ਆ ਰਿਕਸ਼ਾ ਚਲਾ ਕੇ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ। ਸੱਚ ਜਾਣੋ ਤਾਂ ਮੈਂ ਜਦੋਂ ਵੀ ਵਿਹਲ ਮਿਲਦਾ ਰਿਕਸ਼ਾ ਦਰਬਾਰ ਸਾਹਿਬ ਵਾਲੇ ਪਾਸੇ ਲੈ ਜਾਂਦਾ, ਦੂਰੋਂ ਖਲੋ ਕੇ ਬੜੀ ਵਾਰੀ ਅਰਦਾਸਾਂ ਕੀਤੀਆਂ, ਤੁਸੀਂ ਕਿਤੇ ਮਿਲੋ, ਤੁਹਾਡੇ ਕੋਲ ਮਾਫ਼ੀ ਮੰਗਾਂ। ਆਪਣੀ ਮਾਂ ਦੀ ਤਰਫੋਂ, ਆਪਣੇ ਪਿਓ ਦੀ ਤਰਫੋਂ ਤੁਹਾਡੇ ਕੋਲੋਂ ਮਾਫ਼ੀ ਮੰਗਾਂ। ਕਦੀ ਉਹਨਾਂ ਕਿਹਾ ਤਾਂ ਨਹੀਂ, ਪਰ ਸ਼ਾਇਦ ਮਨ ਹੀ ਮਨ ਤੁਹਾਡੇ ਕੋਲੋਂ ਜ਼ਰੂਰ ਮਾਫ਼ੀਆਂ ਮੰਗਦੇ ਤੁਰ ਗਏ ਹੋਣਗੇ। ਤੁਹਾਡੀ ਉਹਨਾਂ ਗੱਲ ਨਹੀਂ ਸੀ ਨਾ ਮੰਨੀ, ਇਸ ਕਰਕੇ ਸ਼ਾਇਦ ਮੈਂ ਉਹਨਾਂ ਨੂੰ ਬਹੁਤ ਸਤਾਇਆ। ਤੇ ਸਭ ਕੁਛ ਦੇ ਪਿੱਛੇ ਉਹ ਵੱਡੇ ਕਸੂਰਵਾਰ ਵੀ ਨੇ। ਜੋ ਅੱਜ ਉਹ ਜਿਉਂਦੇ ਹੁੰਦੇ ਤਾਂ ਜ਼ਰੂਰ ਤੁਹਾਡੇ ਕੋਲੋਂ ਮਾਫ਼ੀ ਮੰਗਦੇ। ਅੱਜ ਉਹਨਾਂ ਵੱਲੋਂ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਦਾ। ਤੁਹਾਡੇ ਵਰਗੇ ਇਨਸਾਨ ਹਰ ਇੱਕ ਘਰ ਦੇ ਇਰਦ ਗਿਰਦ ਚਾਹੀਦੇ ਆ, ਅਤੇ ਤੁਹਾਡੇ ਵਰਗੇ ਇਨਸਾਨਾਂ ਦੀ ਗੱਲ ਹਰ ਇੱਕ ਮਾਂ ਪਿਓ ਨੂੰ ਸੁਣ ਲੈਣੀ ਚਾਹੀਦੀ ਆ। ਸ਼ਾਇਦ ਮੇਰੇ ਵਰਗੇ ਹੋਰ ਬੜੇ ਹੋਣ ਜਿਹੜੇ ਇੱਦਾਂ ਦੀਆਂ ਗਲਤੀਆਂ ਕਰਦੇ ਹੋਣ, ਅਤੇ ਤੁਹਾਡੇ ਵਰਗੇ ਹੋਰ ਬੜੇ ਇਨਸਾਨ ਹੋਣ ਜਿਹੜੇ ਹੁਣ ਕਿਸੇ ਨੂੰ ਵਰਜਨ ਤੋਂ ਝੱਕਦੇ ਹੋਣ, ਕਿਸੇ ਦੇ ਧੀ ਪੁੱਤ ਦੀ ਕੀਤੀ ਗਲਤੀ, ਕੀਤੀ ਬਦਤਮੀਜ਼ੀ ਉਹਦੇ ਮਾਂ ਪਿਓ ਤੱਕ ਪਹੁੰਚਾਉਣੋਂ ਡਰਦੇ ਹੋਣ ਕਿ ਇੱਦਾਂ ਕੀਤਿਆਂ ਅਗਲਾ ਬੇਇੱਜ਼ਤੀ ਕਰ ਦਿੰਦਾ। ਇਹਨਾਂ ਕਹਿ ਕੇ ਫਿਰ ਦੁਬਾਰਾ ਪੈਰਾਂ 'ਤੇ ਝੁੱਕ ਪਿਆ। ਦੋਵੇਂ ਹੱਥ ਧੋਏ ਕਰਕੇ ਫਿਰ ਅਰਦਾਸ ਕਰਨ ਲੱਗਾ। ਧੰਨ ਗੁਰੂ ਰਾਮਦਾਸ, ਤੂੰ ਮੇਰੀ ਸੁਣ ਲਈ। ਮੈਂ ਮਰਨ ਤੋਂ ਪਹਿਲਾਂ ਆਪਣੇ ਵੱਲੋਂ ਅਤੇ ਆਪਣੇ ਮਾਂ ਪਿਓ ਦੇ ਵੱਲੋਂ ਇਸ ਨੇਕ ਇਨਸਾਨ ਤੋਂ ਮਾਫ਼ੀ ਜ਼ਰੂਰ ਮੰਗਣਾ ਚਾਹੁੰਦਾ ਜੀ। ਤੂੰ ਬੜਾ ਬੇਅੰਤ ਹੈ, ਤੂੰ ਜਿਉਂਦੇ ਜੀ ਮੇਰੀ ਇਹ ਇੱਛਾ ਪੂਰੀ ਕੀਤੀ। ਇੰਨਾ ਕਹਿੰਦੇ ਫਿਰ ਦੁਬਾਰਾ ਤਰਿਪ ਤਰਿਪ ਅੱਖਾਂ 'ਚੋਂ ਅੱਥਰੂ ਵਗਣ ਲੱਗ ਪਏ ਅਤੇ ਮਾਸਟਰ ਜੀ ਬੜੇ ਫਖਰ ਦੇ ਨਾਲ ਘੁੰਮ ਕੇ ਆਪਣੀ ਵਹੁਟੀ ਵੱਲ ਵੇਖ ਰਹੇ ਸੀ, ਜਿਹਦੀਆਂ ਅੱਖਾਂ ਹੁਣ ਮਾਸਟਰ ਜੀ ਦੇ ਵੇਖਣ ਦੇ ਉੱਤੇ ਝੁੱਕ ਗਈਆਂ ਸੀ। ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਅਸੂਲ ਹੁੰਦੇ ਨੇ ਅਤੇ ਉਹਨਾਂ 'ਤੇ ਉਹਨੂੰ ਖੜ੍ਹੇ ਰਹਿਣਾ ਚਾਹੀਦਾ। ਅਤੇ ਦੂਸਰੇ ਪਾਸੇ ਜੇ ਕੋਈ ਭਲਾ ਪੁਰਸ਼ ਤੁਹਾਡੇ ਬੱਚੇ ਦੀ ਕੋਈ ਕਮੀ ਪੇਸ਼ੀ ਤੁਹਾਡੇ ਤੱਕ ਪਹੁੰਚਾਵੇ ਤਾਂ ਉਹਨੂੰ ਸੁਣ ਲੈਣਾ ਚਾਹੀਦਾ। ਅਕਸਰ ਹੀ ਆਪਾਂ ਵੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਜਦੋਂ ਕਿਸੇ ਦੇ ਧੀ ਪੁੱਤ ਦੀ ਬੁਰਾਈ ਤੁਸੀਂ ਜਾ ਕੇ ਉਹਦੇ ਘਰ ਦੱਸਦੇ ਹੋ, ਭੈੜ ਦੱਸਦੇ ਹੋ, ਤਾਂ ਉਹ ਤੁਹਾਡੇ ਨਾਲ ਬੋਲਚਾਲ ਹੀ ਛੱਡ ਜਾਂਦੇ ਆ। ਉਹ ਤੁਹਾਨੂੰ ਮਾੜਾ ਚੰਗਾ ਬੋਲਦੇ ਆ, ਸ਼ਾਇਦ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਹੁੰਦਾ ਕਿ ਉਹਦੇ ਪਿੱਛੇ ਮਕਸਦ ਤੁਹਾਡੇ ਬੱਚੇ ਦਾ ਚੰਗਾਪਨ ਹੈ। ਤੁਹਾਡੇ ਬੱਚੇ ਦੇ ਚੰਗੇ ਦੇ ਲਈ ਆ ਕੇ ਸ਼ਾਇਦ ਤੁਹਾਡੇ ਲਈ ਤੁਹਾਡੇ ਨਾਲ ਕੋਈ ਗੱਲ ਕਰਦਾ। ਆਪਾਂ ਵੀ ਕੋਸ਼ਿਸ਼ ਰੱਖੀਏ, ਆਪਣੇ ਅੰਦਰ ਮਾਦਾ ਰੱਖੀਏ ਕਿ ਆਪਣੇ ਧੀ ਪੁੱਤ ਦੀ ਗਲਤੀ ਸੁਣ ਲਿਆ ਕਰੀਏ। ਹੋ ਸਕਦਾ ਕੋਈ ਕਿਸੇ ਵੇਲੇ ਗਲਤ ਵੀ ਆ ਕੇ ਗੱਲ ਕਰਦਾ ਹੋਵੇ, ਪਰ ਉਹਦੇ ਉੱਤੇ ਛਾਣਬੀਣ ਕੀਤੀ ਜਾ ਸਕਦੀ ਹੈ। ਇਸ ਤਰੀਕੇ ਦੇ ਨਾਲ ਜੇ ਆਪਾਂ ਵਿਚਰਾਂਗੇ ਤਾਂ ਸੋਹਣਾ ਆਂਢ ਗੁਆਂਢ ਸਿਰਜਾਂਗੇ, ਸੋਹਣਾ ਸਮਾਜ ਸਿਰਜਾਂਗੇ। ਅੱਜ ਤੁਸੀਂ ਕਿਸੇ ਦੇ ਧੀ ਪੁੱਤ ਦੇ ਬਾਰੇ ਚਿੰਤਾ ਜਤਾਈ, ਕੱਲ੍ਹ ਨੂੰ ਤੁਹਾਡੇ ਧੀ ਪੁੱਤ ਦੇ ਬਾਰੇ ਕੋਈ ਚਿੰਤਾ ਜਤਾ ਲਊਗਾ। ਅੱਜ ਤੁਸੀਂ ਕਿਸੇ ਦੀ ਨਹੀਂ ਸੁਣੀ, ਕੱਲ੍ਹ ਨੂੰ ਤੁਹਾਡੀ ਕਿਸੇ ਨੇ ਨਹੀਂ ਸੁਣਨੀ। ਸਾਡੇ ਸਮਾਜ ਦੀ ਤਰਾਸਦੀ ਇਹ ਹੈ ਕਿ ਸਾਨੂੰ ਇੱਕ ਦੂਸਰੇ ਦਾ ਧੀ ਪੁੱਤ ਵਿਗੜਿਆ ਦੀਦਾ। ਆਪਣੀ ਪੀੜ੍ਹੀ ਥੱਲੇ ਤਾਂ ਕਦੀ ਆਪਾਂ ਸੋਟਾ ਮਾਰਦੇ ਹੀ ਨਹੀਂ। ਆਪਾਂ ਤਾਂ ਇਸ ਦੁਨੀਆ ਦੇ ਵਿੱਚ ਸ਼ਾਇਦ ਸਭ ਤੋਂ ਨੇਕ ਧੀਆਂ ਪੁੱਤ ਜੰਮੇ ਹੁੰਦੇ ਆ। ਆਪਣੀ ਪਰਵਰਿਸ਼ ਦੇ ਉੱਤੇ ਸਾਨੂੰ ਸਭ ਤੋਂ ਵਧੇਰੇ ਮਾਣ ਹੁੰਦਾ, ਪਰ ਬਹੁਤੀ ਵਾਰੀ ਇਹ ਸੱਚ ਨਹੀਂ। ਬੜੀਆਂ ਉਨਤਾਈਆਂ ਰਹਿ ਜਾਂਦੀਆਂ ਨੇ, ਹਰ ਇੱਕ ਮਾਂ ਪਿਓ ਤੋਂ ਰਹਿ ਜਾਂਦੀਆਂ ਨੇ। ਬੜੀ ਵਾਰੀ ਚੰਗੀ ਪਰਵਰਿਸ਼ ਦੇ ਬਾਵਜੂਦ ਵੀ ਧੀ ਪੁੱਤ ਭਟਕ ਜਾਂਦਾ, ਕਿਉਂਕਿ ਇੱਕ ਉਮਰ ਹੁੰਦੀ ਹੈ ਜਦੋਂ ਕੋਈ ਗਲਤ ਬਹਿਣੀ ਖਲੋਣੀ ਮਿਲਣ ਦੇ ਉੱਤੇ। ਇੱਦਾਂ ਦਾ ਅਕਸਰ ਹੀ ਆਪਾਂ ਵੇਖ ਲੈਂਦੇ ਹਾਂ। ਸੋ ਆਓ ਅੱਜ ਆਪਣੇ ਆਪ ਦੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਸਿਰਫ ਆਪਣੇ ਆਪ ਨੂੰ ਜਾਂ ਸਕੂਲ ਨੂੰ ਜਾਂ ਅਧਿਆਪਕਾਂ ਨੂੰ ਹੀ ਸ਼ਾਮਿਲ ਨਹੀਂ ਰੱਖਾਂਗੇ। ਅਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਜਿੰਨੇ ਵੀ ਲੋਕ ਸਾਡੇ ਆਸ ਪਾਸ ਵਿਚਰਦੇ ਨੇ ਉਹਨਾਂ ਸਾਰਿਆਂ ਨੂੰ ਆਪਾਂ ਇੰਨੀ ਕੁ ਸਪੇਸ ਦੇਵਾਂਗੇ ਕਿ ਉਹ ਸਾਡੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਹਿੱਸੇਦਾਰੀ ਪਾਉਣ। ਕੋਸ਼ਿਸ਼ ਕਰੀਏ ਆਪਣੇ ਅੰਦਰ ਇੰਨਾ ਕੁ ਮਾਦਾ ਰੱਖਣ ਦੀ ਕਿ ਆਪਣੇ ਬੱਚੇ ਦੀ ਜਿੱਥੇ ਚੰਗਿਆਈ ਸੁਣਦੇ ਹਾਂ ਉੱਥੇ ਉਹਦੀ ਬੁਰਾਈ ਸੁਣ ਕੇ ਉਹਦੇ ਉੱਤੇ ਵੀ ਆਪਾਂ ਪੁਣ ਛਣ ਕਰੀਏ, ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਚੰਗਾ ਨਾਗਰਿਕ ਬਣਾ ਸਕੀਏ, ਚੰਗੇ ਇਨਸਾਨ ਬਣਾ ਸਕੀਏ, ਸੋਹਣੀ ਪਰਵਰਿਸ਼ ਦੇ ਸਕੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਆਸਟ੍ਰੇਲੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfitravels.com.au ਤੇ।

0: स्वागत है, मैं हां कृष्णा। ते समा हो चुका जी लाफ्टर थेरेपी दा, बच्चों दे वधिया वधिया जे जोक्स चुटकले शायरी दा। बच्चे चलो नहीं सुनांदे अजकल, बाकी पता नहीं, यू नेवर नो, अज पहली वो नहीं हो जाए ते बुजारता सुनन दा वी। ते मेरे नाल अज बच्चों नू हौसला अफजाई उन्हां दी करन लई ते मेरे ख्याल नाल बच्चों नू तंग करन लई भी आ चुके ने थोड़े सब सारे दे प्यारे नोनिया पी दयाल जी।
1: सत श्री अकाल जी, थैंक यू वेरी मच कृष्णा जी, इन्ना सोहना तरीके नाल इंट्रोड्यूस करवाउण लई, थैंक यू वेरी मच। एंड सारेयां नू बहुत बहुत प्यार ते सत श्री अकाल। उम्मीद करते हैं सारे का फ्राइडे बहुत सोहना चढ़ चुका होगा और आस करते हैं कि बहुत सोहना गुजरूगा भी, डेफिनेटली गुजरूगा, क्योंकि असी आस ते अरदास ही सिर्फ और सिर्फ बेहतर दी करते हैं। हाँ। और सोने ते सुहागा हो जाता जो असी दिन की शुरुआत करते हैं लाफ्टर थैरेपी नाल, उदो ज्यादा एक होर सुहागा हो जाता जो लाफ्टर थैरेपी च बच्चे आ जाते
2: हैं।
1: सो किड्स एंड दैन लाफ्टर थैरेपी इज जस्ट फन फन फन। सो फ्राइडे का फन साडा इस मोमेंट तो शुरू हो जाता और अज असी पूरा दिन जिनी भी देर थोड़े नाल रवांगे सिर्फ और सिर्फ मस्ती करांगे, और कुछ नहीं करांगे, ऐसी सौं खा के बैठे हैं।
0: सौं खा दी जी, हमने खाई है कसम। और इस कसम को पूरा करने के लिए शुरू करते हैं जी।
1: मैं आईपैड पे हाथ रख के कसम खाती हूँ, जो कहूंगी फन वाला कहूंगी और कुछ नहीं कहूंगी।
0: एंड गाइस, इसे दे नाल एप्पल दे सारे शेयर डिग गए ने। एकदम उसी तरीके नाल जिस तरीके एप्पल न्यूटन दे सिर ते लग गया है, ते सानू एक पूरा सब्जेक्ट पढ़ना पे। सही कि नहीं?
1: Yes,
0: यार जो सेब ना डिगा होंदा ना न्यूटन ते, फिर कुछ और भी तो डिग ही सकदा सी, ये तो कोई थोड़ा ना गल है, अंटो अनलेस कोई सिर फाड़न वाली चीज ना होंदी।
1: संतरा भी डिग सकदा सी,
0: हां है ना,
1: अंगूर भी डिग सकदे सी,
0: अंगूर अंगूर मतलब
1: मे बी जेड़े जेड़े रीजन च न्यूटन होऊगा उथे मन लगदा सेबां दी बहुतांत होगी,
0: सेब इजी होएगा है ना,
1: मे बी सेबां दे दरख्त ले जाके सुता होऊगा।
0: रहंदी दुनिया तक ना रहना जी चोबर न्यूटन दा,
1: चोबर
0: है यार गल बात है, पर्सनैलिटी है हद है। ते आपां जी फुल पर्सनैलिटी गुरपाल ते मन्नत दे नाल। सत श्री अकाल, सत श्री अकाल, तुसीं आउणे रहो।
1: सत श्री
3: अकाल अंकल जी ते आंटी जी।
1: सत श्री अकाल गुरपाल जी, बड़े दिनां बाद सुनन नूं तुहाडी आवाज मिल रही है गुरपाल जी।
3: हां
1: जी, तुसीं, मैं सोचदी मैं देखदी अखां बंद करके तो तुसीं काफी वड्डे हो गए होंगे।
0: अच्छा,
3: हां जी,
1: है ना, वाह। ते मन्नत दीदी तो होर भी बड़ी हो गई होगी कि तुसी ज्यादा बड़े हो, कौन लंबा है? मन्नत दीदी
3: लंबा? हां जी, पर मैं ओदे तो बस जवे ओदे मैं अख तक ओदे रीच हो सकदा,
1: अख तक रीच हो जा, कोई गल कोई गल,
0: वेरी नियर वेरी नियर।
1: हां, बड़ियां बड़ियां भैणां हमेशा छोटियां ही हुंदियां कद दे विच, छोटे भरा लंबे हुंदे ने।
0: हां, ए गल
3: पता की होया जे मैं आपके जूड़ा काउंट भी करना ओदे फिर तो मैं बहुत लंबा ओदे तो
0: वेरी गुड। डेडिकेशन मैंने बहुत बढ़िया लगी, गुड
1: बली। भैन जी ने फिर हील भी पा लेनी है।
0: देखो गुरपाल, मैं थोने गल दसा, ए
3: मैं तुसी ना पट्टी ऊपर खड़ जूंगा।
0: ले ते जे अगो भैन हील पा के फिर अगो फट्टी ते खड़ी हो जाए फिर की करूंगे?
1: Yes.
3: फिर मैं पूरे सकसा दे घर दी छत ऊपर खड़ा हो
1: जाऊंगा।
0: नहीं नहीं नहीं, हील भी बहुत ही हैवी ना पाओ जब तक गुरपाल है हाइट नहीं कर लेंदा। सही कि नहीं? आपा बहुत स्टंट वंट नहीं मारने।
1: या
0: होर फिर किदा किदा चल रही है छुट्टियां? ओके रिपोर्ट,
3: बहुत वधिया।
1: ट्रक ट्रुक तेरे ट्रैक्टर ट्रुक्टर सब सही ने?
3: हां जी, इंडिया च ने, वो तो
1: इंडिया च ने। जॉन डियर?
0: गुरपाल
1: जी ब्रेकफास्ट हो गया पहले तो ये दसो। हेलो, ब्रेकफास्ट कर लिया?
3: ब्रेकफास्ट नहीं
1: नहीं किता? आज छुट्टी है ना?
0: आज नहीं, आराम ना करेंगे
1: सर, लेजी लेजी लेजी करके करेंगे फिर मजा आऊगा।
0: आज तो ना सारे ने छुट्टी है ना?
1: ਅੱਜ ਤਾਂ ਸੜਕਾਂ ਸੁਣੀਆਂ ਸੀ,
3: ਅੱਜ ਪਬਲਿਕ ਹਾਲੀਡੇ,
1: ਅੱਜ ਕਾਹਦੀ ਪਬਲਿਕ ਹਾਲੀਡੇ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਕੰਮ ਤੇ ਆਈ ਹੋਈ ਹਾਂ।
0: ਦੇਖੋ ਯਾਰ ਮੈਂ ਵੀ ਆ ਗਿਆ, ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਯਾਰ,
1: ਯਾਰ ਦੈਸ ਤੋਂ ਖਦੜੀ ਆ,
0: ਮਾੜੀ ਗੱਲ ਹੈ ਗੁਰਪਾਲ, ਮੈਨੂੰ ਮੈਸੇਜ
1: ਕਰ ਦਿੰਦੇ ਮੈਂ ਕਿਹਾ ਬੋਸ ਨੂੰ ਫੋਨ
0: ਗੁਰਪਾਲ ਖਾਨੇ ਹੋ?
1: ਹਾਂਜੀ ਦਹੀਂ ਦੀ ਫੁੱਟੀ।
0: ਓ ਯਾਰ ਛੀ ਛੀ ਛੀ ਛੀ ਛੀ,
1: ਨਹੀਂ ਛੋਟੇ ਹੁੰਦੇ ਸੁਣਾਈਆਂ ਨੀ ਤੁਹਾਨੂੰ ਕਹਾਣੀਆਂ, ਇੱਥੇ ਦਹੀਂ ਦੀ ਫੁੱਟੀ ਸੀ ਉੱਤੇ ਸ਼ੱਕਰ ਭੁੱਕੀ ਸੀ, ਆਈ ਆਈ ਮਾਣੋ ਚੱਟ ਗਈ ਚੁਬਾਰੇ ਥਾਣੀ ਟੱਪ ਗਈ, ਇੱਥੇ ਮੇਰੀ ਮਾਣੋ ਸੀ ਇੱਥੇ ਮੇਰਾ ਗੁਰਪਾਲ ਸੀ, ਪੱਲੇ ਪੱਲੇ ਪੱਲੇ ਪੱਲੇ ਟਿਕਲ ਟਿਕਲ ਟਿਕਲ ਟਿਕਲ ਟਿਕਲ।
0: ਵਾਹ ਵਾਹ ਵਾਹ, ਇਹ ਤਾਂ ਮੈਂ ਪਹਿਲੀ ਵਾਰੀ ਸੁਣੀ ਹੈ, ਮੈਂ ਨਹੀਂ ਕਦੇ ਸੁਣੀ ਇਹ।
1: ਹਾਂ ਹਰ ਹਰ ਏਰੀਏ ਦੀਆਂ ਡਿਫਰੈਂਟ ਡਿਫਰੈਂਟ ਹੁੰਦੀਆਂ, ਤੁਹਾਡੇ ਤੁਹਾਡੇ ਕੁਝ ਹੋਰ ਹੋਊਗੀ ਨਾ,
0: ਵੱਖਰੀ
1: ਹੋਊਗੀ ਜ਼ਰੂਰ, ਬਟ ਸਮਥਿੰਗ ਡਿਫਰੈਂਟ।
0: ਜਾ ਕੇ ਮਾਤਾ ਜੀ ਨੂੰ ਪੁੱਛਦੇ ਹਾਂ, ਪਰ ਉਸ ਤੋਂ ਪਹਿਲਾਂ ਗੁਰਪਾਲ ਜੀ ਸਾਨੂੰ ਕੀ ਸੁਣਾਉਂਗੇ ਅੱਜ?
3: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
1: ਆਲ ਰਾਈਟੀ।
3: ਟੀਚਰ ਅਗਰ ਕੱਲ ਹੋਮਵਰਕ ਨਹੀਂ ਕੀਤਾ ਤਾਂ ਮੁਰਗਾ ਬਣਾਉਂਗਾ। ਸਰ ਮੁਰਗਾ ਤਾਂ ਨਹੀਂ ਖਾਤਾ, ਮਟਰ ਪਨੀਰ ਬਣਾ ਦੇਣਾ।
0: ਪੱਪੂ ਵੈਜੀਟੇਰੀਅਨ ਹੈ ਯਾਰ ਮੇਰੀ ਤਰ੍ਹਾਂ। ਵੈਰੀ ਨਾਈਸ, ਵੈਰੀ ਨਾਈਸ, ਤੁਹਾਡਾ ਅੰਦਾਜ਼ ਬਹੁਤ ਵਧੀਆ ਸੁਣਾਉਣ ਦਾ ਹੈ।
1: ਓ ਹੀ ਇਜ਼ ਟੂ ਕਿਊਟ, ਹਲੇ ਤਾਂ ਇਹਨਾਂ ਦੇ ਭੈਣ ਜੀ ਆਉਣਗੇ, ਸ਼ੀ ਇਜ਼ ਮਾਈ ਡਾਰਲਿੰਗ।
0: ਅੱਛਾ,
1: ਇੰਨੀਆਂ ਸੋਹਣੀਆਂ ਕਵਿਤਾ ਸੁਣਾਉਂਦੇ ਆ ਨਾ, ਮਜ਼ਾ ਆ ਜਾਂਦਾ ਸੀ।
0: ਕੀ ਬਾਤ ਹੈ ਬਈ,
1: ਅੱਜ ਦੇਖਦੇ ਆ ਸੁਣਾਉਂਦੇ ਆ ਕਿ ਕੀ ਲੈ ਕੇ ਆਉਂਦੇ ਨੇ।
0: ਵਧੀਆ, ਥੈਂਕ ਯੂ ਗੁਰਪਾਲ, ਥੈਂਕ ਯੂ,
1: ਥੈਂਕ ਯੂ। ਸੁਣੇ ਪੁੱਤੂ, ਦੀਦੀ ਹੈ?
3: ਮੰਨਤ ਵੀ ਹੈਗੀ ਹੈ।
1: ਹਾਂਜੀ
0: ਜੀ, ਕਰਾਓ।
1: ਮੰਨਤ ਨੂੰ ਦੀਦੀ ਕਹੋ ਜਾਂ ਤਾਂ ਭੈਣ ਜੀ ਕਹੋ, ਨਾਮ ਥੋੜੀ ਲਈਦਾ ਹੁੰਦਾ ਆ, ਵੱਡੀ ਆ ਤੁਹਾਤੋਂ। ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਹਾਲ ਚਾਲ? ਸ਼ੁਰੂ ਕੀਤਾ, ਯੈਸ, ਗੁੱਡ, ਥੈਂਕ ਯੂ ਵੈਰੀ ਮਚ। ਸੁਣੇ ਪੁੱਤੂ, ਤੁਸੀਂ ਕਾਲ ਨੀ ਕਰੋਗੇ, ਸੁਣਾਓਗੇ ਨੀ, ਤਾਂ ਫਿਰ ਲਾਫਟਰ ਥੈਰੇਪੀ ਤਾਂ ਬੋਰ ਹੋ ਜੂਗੀ ਨਾ,
0: ਅਧੂਰੀ ਹੋ ਜਾਏਗੀ।
1: Yes.
0: ਕਿਆ ਬਾਤ ਨਹੀਂ, ਕੱਲ ਦਾ ਜੋਕ ਮੈਨੂੰ ਹੈ ਤਾਂ ਯਾਦ ਹੈ, ਬਹੁਤ ਵਧੀਆ ਸੀ ਜਿਹੜਾ ਮੈਨੂੰ ਸੁਣਾਇਆ ਸੀ, ਇਟ ਵਾਸ ਵੈਰੀ ਨਾਈਸ। ਅੱਜ ਕੀ ਸੁਣਾਉਂਗੇ ਸਾਨੂੰ?
3: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ।
0: ਅੱਛਾ,
1: ਓਕੇ,
0: ਲਿਓ ਜੀ ਲਿਓ।
3: ਇੱਕ ਚੂਹੀ ਦਰਖਤ ਉੱਪਰ ਚੜ ਜਾਂਦੀ ਹੈ ਤੇ ਉੱਥੇ ਬਾਂਦਰ ਕਹਿੰਦਾ ਹੈ ਤੂੰ ਇੱਥੇ ਕੀ ਲੈਣ ਆਈ ਹੈ, ਤੇ ਚੂਹੀ ਕਹਿੰਦੀ ਹੈ ਮੈਂ ਸੇਬ ਖਾਣ ਆਈ ਹਾਂ, ਤੇ ਬਾਂਦਰ ਕਹਿੰਦਾ ਹੈ ਪਰ ਆ ਤਾਂ ਅੰਬ ਦਾ ਦਰਖਤ ਹੈ, ਤੇ ਚੂਹੀ ਕਹਿੰਦੀ ਹੈ ਤੂੰ ਜ਼ਿਆਦਾ ਚੌਧਰੀ ਨਾ ਬਣ, ਮੈਂ ਸੇਬ ਨਾਲ ਲੈ ਕੇ ਆਈ
0: ਹਾਂ। ਸਹੀ ਆ, ਬਾਂਦਰ ਬੇਹੋਸ਼,
1: ਕਵਿਤਾ ਨੀ ਲੈ ਕੇ ਆਂਦੀ? ਕਵਿਤਾ ਚਲੋ ਐ ਕਰਿਓ, ਅੱਗੇ ਅੱਗੇ ਵਾਲੇ ਪਾਠ ਚ ਲਿਆਏ ਅੱਜ
0: ਕਲਾਸ ਚ ਪੜ੍ਹਦੀ ਆ?
1: ਨਹੀਂ, ਇਹ ਬਹੁਤ ਸੋਹਣੀ ਕਵਿਤਾ ਬੋਲਦੇ ਨੇ।
0: ਅੱਛਾ ਅੱਛਾ, ਕਵਿਤਾ ਬੋਲਦੇ, ਓਕੇ ਓਕੇ, ਕਹਿੰਦੇ ਕਵਿਤਾ ਨੂੰ ਨਾਲ ਨਹੀਂ ਲੈ ਕੇ ਆਇਆ, ਮੈਂ ਕਿਹਾ ਸ਼ਾਇਦ।
1: ਚਲੋ ਹੁਣ ਨਹੀਂ, ਤਿਆਰੀ ਕਰ ਲਓ, 10 ਵਜੇ ਤੋਂ ਬਾਅਦ ਫਿਰ ਫੋਨ ਕਰੋਗੇ?
3: ਮੇਰੇ ਪਾਪਾ ਕਿਤੇ ਚੱਲੇ ਨੇ।
0: ਹਾਂ, ਛੁੱਟੀ ਹੈ ਗਾਇਸ, ਛੁੱਟੀ ਹੈ, ਛੁੱਟੀ, AFL ਵੀਕਐਂਡ ਹੈ, ਅੱਜ ਦਾ ਫੰਕਸ਼ਨ ਕਰਨਾ ਆ।
1: ਅਯੋ ਅਯੋ,
0: ਬੱਚੇ ਉੱਠ ਵੀ ਰਹੇ ਸਵੇਰੇ ਸਵੇਰੇ, ਮਤਲਬ ਛੁੱਟੀ ਤੋਂ ਡਬਲ ਛੁੱਟੀ ਆ, ਮਤਲਬ ਜੇ ਮੈਨੂੰ ਪਤਾ ਹੁੰਦਾ ਮੇਰੀ ਸਕੂਲ ਦੀ ਛੁੱਟੀ ਚੱਲ ਰਹੀ ਆ, ਪਰ ਇਹ ਹੁੰਦਾ ਕਿ ਇਹ ਤਾਂ ਅੱਜ ਵੈਸੇ ਵੀ
1: ਪਬਲਿਕ ਹੋਲੀਡੇ,
0: ਯੂਜੂਅਲ ਹੋਲੀਡੇ ਵੀ ਆ।
1: ਯੈਸ,
0: ਮੈਂ ਤੇ 2 ਵਜੇ ਆਣੇ ਸੀ ਦੁਪਹਿਰ ਦੇ। ਮੈਂ ਨਹੀਂ ਯਾਰ, ਇਹ ਮੇਰਾ ਧਰਮ ਹੈ, ਮੈਨੂੰ ਕਰਨਾ ਪਏਗਾ।
1: ਮੈਂ ਤੁਹਾਡੀ ਸਮਾਜ ਲਈ, ਮੈਂ ਤੁਹਾਡੀ ਗੱਲ ਸੀਰੀਅਸਲੀ ਲੈ ਲਈ। ਰਾਤ ਮੈਂ 2 ਵਜੇ ਸੁੱਤੀ ਆ।
0: ਅੱਛਾ,
1: ਯੇ
0: ਸੇਮ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ।
1: ਯੇ
0: ਪਤਾ ਕੀ ਚੱਕਰ ਆ,
1: ਹੁਣ ਜੇ ਅੱਜ ਦਿਨ ਦੇ ਵਿੱਚ ਮੇਰੇ ਘਰਾੜੇ ਸੁਣਨ ਨੂੰ ਮਿਲਣਗੇ ਨਾ, ਤਾਂ ਡਰਨਾ
0: ਨਹੀਂ ਹੈ। ਉਹ ਹੁਣੇ ਸ਼ੁਰੂ ਹੋ ਗਏ ਤੁਸੀਂ ਬੋਲਦੇ ਬੋਲਦੇ ਕਰਨਾ ਸ਼ੁਰੂ।
1: ਹਾਵਨ ਸਲੈਪਟ,
0: ਓਏ ਫੇਰ ਤੋਂ ਕੀ ਕਰੀ ਜਾਂਦੇ ਪਏ। ਮੈਨੇ ਜੀ, ਨਾਟ ਨਾਈਸ, ਨਾਟ ਨਾਈਸ, ਥੋੜੀ ਤੋਂ ਮੀਨ ਨਹੀਂ ਸੀ।
1: ਕਿਉਂ, ਆਮ ਅ ਹਿਊਮਨ ਬੀਇੰਗ।
0: ਨਹੀਂ ਪਰ ਤੁਸੀਂ ਨਹੀਂ ਯਾਰ, ਮੇਰੀ ਗੱਲ ਸੁਣੋ, ਤੁਸੀਂ ਸਿਆਣੇ ਹੋ, ਠੀਕ ਹੈ। ਯੂ ਆਰ ਅ ਸਮਾਰਟ ਵੁਮਨ, ਯੂ ਆਰ ਸਮਨ, ਮਤਲਬ ਤੁਹਾਨੂੰ ਵੇਖ ਕੇ ਲੱਗਦਾ ਇਹ ਹੁਣੇ ਸਲਾਹ ਇਦਾਂ ਦੀ ਦੇਣਗੇ ਕਿ ਲਾਈਫ ਚੇਂਜ ਹੋ ਜਾਏਗੀ। ਤੁਸੀਂ 2 ਵਜੇ ਤੱਕ ਮਾਰਕੀਟਿੰਗ ਹੀ ਖਰਾਬ ਕਰ ਰਹੇ ਹੋ
1: ਰਾਤੀ 2 ਵਜੇ ਤੱਕ।
0: ਹਾਂ, ਹੋਈ ਨਾ ਕਿ ਕਿਉਂ ਰਾਤੀ 2 ਵਜੇ ਤੱਕ ਕਿਉਂ ਜਾਗ ਰਹੇ ਹੋ? ਯੂ ਸ਼ੁਡ ਬੀ
1: ਰਾਤੀ 2 ਵਜੇ ਤੱਕ। ਮੇਰੇ ਦਿਮਾਗ 'ਚ ਬਹੁਤ ਸਾਰੇ ਬਲਬਲੇ ਘੁੰਮ ਰਹੇ ਸੀਗੇ।
0: ਅੱਛਾ, ਓਹੋ, ਅੱਛਾ। ਹਾਂ,
1: ਮੈਂ ਖੁਰਕਣਾ ਸੀਗਾ ਗੰਜੇ ਨੂੰ, ਮੈਂ ਰਾਤ ਨੂੰ ਖੁਰਕਣੀ ਸ਼ੁਰੂ ਕਰਤੀ।
0: ਨਹੀਂ ਨਹੀਂ, ਚੰਗਾ ਕੀਤਾ, ਇਹ ਠੀਕ ਹੈ। ਨਹੀਂ ਫਿਰ ਤੁਹਾਡੇ 3 ਵੀ ਬਜਾਣੇ ਸਹੀ ਸੀ, ਉਦਾਂ ਗੱਲ ਸਹੀ ਹੈ ਵੈਸੇ।
1: ਯੈਸ,
0: ਸਹੀ ਕਿ ਨਹੀਂ? ਤੇ ਆਪਾਂ ਇੱਦਾਂ ਕਰਦੇ ਹਾਂ, ਆਪਾਂ ਅਗਲਾ ਕਾਲਰ ਲੈਂਦੇ ਹਾਂ, ਤੇ ਅਗਲਾ ਕਾਲਰ ਆਫਟਰ ਗੁਰਪਾਲ ਮੰਨਤ। ਨਾਓ ਨੈਕਸਟ ਇਜ਼ ਮੰਨਤ ਫਤਿਹ।
1: ਫਤਿਹ,
0: ਵਾਹ ਮੰਨਤ ਐਂਡ ਫਤਿਹ, ਤੁਸੀਂ ਔਨ 에ਅਰ ਹੋ ਬਈ।
2: ਸਤਿ ਸ੍ਰੀ ਅਕਾਲ ਵੀਰੇ ਜੀ, ਨਾਲੇ ਆਂਟੀ ਜੀ।
1: ਸਤਿ ਸ੍ਰੀ ਅਕਾਲ ਮੰਨਤ ਕੌਰ ਜੀ, ਕੀ ਹਾਲ ਚਾਲ ਨੇ?
2: ਐ ਠੀਕ ਹੈ, ਤੁਸੀਂ ਠੀਕ ਹੋ?
1: ਅਸੀਂ ਬਹੁਤ ਵਧੀਆ ਸੋਹਣੇ ਪੁੱਤੂ,
0: ਬੈਸਟ ਐਂਡ ਬੈਸਟ। ਮੰਨਤ ਵੇਖਦੇ ਹੋ ਫੁੱਟੀ?
2: ਨਹੀਂ।
1: ਆਹ ਗੁੱਡ, ਮੈਂ ਵੀ ਨਹੀਂ ਦੇਖਦੀ
0: ਯਾਰ। ਨਹੀਂ, ਗੁੱਡ ਵਾਲੀ ਗੱਲ ਨਹੀਂ, ਦੇਖਣੀ ਚਾਹੀਦੀ ਮਾੜੀ ਮੋਟੀ। ਮੈਂ ਵੈਸੇ ਟਰਾਈ ਕੀਤਾ ਹੈ, ਬੜੀ ਇੰਟਰਸਟਿੰਗ ਗੇਮ ਹੈ ਵੈਸੇ, ਮਤਲਬ ਜੇ ਤੁਸੀਂ ਵੇਖੋ। ਇਟਸ ਜਸਟ ਕਿ ਦੇਖਣ ਨੂੰ ਸਪੋਰਟ ਮਜ਼ੇਦਾਰ ਹੈ, ਪਰ ਉਹੀ ਗੱਲ ਹੈ ਕਿ ਇੱਥੇ ਲੋਕ ਇੰਨੇ ਜ਼ਿਆਦਾ ਦੀਵਾਨੇ, ਉੱਧਰ ਦੀ ਦੀਵਾਨਗੀ ਤਾਂ ਨਹੀਂ ਆ ਸਕਦੀ, ਫਿਰ ਤੁਸੀਂ ਥੋੜ੍ਹਾ ਆਊਟ ਆਫ ਪਲੇਸ ਮਹਿਸੂਸ ਕਰਦੇ ਹੋ।
1: ਨਹੀਂ, ਅਸੀਂ ਹਿੰਸਕ ਨਹੀਂ ਆ।
0: ਓ ਬਈ ਯਾਰ,
1: ਇੱਕ ਨਾ ਮੈਨੂੰ ਜੋਕ ਯਾਦ ਆ ਗਿਆ ਮੇਰੇ ਬਚਪਨ ਦਾ।
0: ਅੱਛਾ, ਵਾਹ,
1: ਕੀ ਬਾਤ। ਇੱਕ ਉਹਦਾ ਹਾਕੀ ਦਾ ਮੈਚ ਹੋ ਰਿਹਾ ਹੁੰਦਾ ਹੈ, ਨੇਤਾ ਜੀ ਜਾਂਦੇ ਨੇ ਸਪੀਚ ਦੇਣ ਲਈ ਨਾ, ਉਹ ਤੋਂ ਬਾਅਦ ਚੋਂ ਕਹਿੰਦੇ, ਹਮ ਨੇ ਦੇਖਾ ਬਹੁਤ ਸਾਰੇ ਵਿਦਿਆਰਥੀ ਏਕ ਹੀ ਬਾਲ ਕੇ ਲੀਏ ਲੜ ਰਹੇ ਥੇ, ਹਮ ਸਰਕਾਰ ਸੇ ਆਵੇਦਨ ਕਰੇਂਗੇ ਕਿ ਪ੍ਰਤੇਕ ਖਿਲਾੜੀ ਕੋ ਏਕ ਆਪਣੀ ਬਾਲ ਦੀ ਜਾਏ, ਤਾਂ ਕਿ ਇਹ ਹਿੰਸਕ ਵਾਰਤਾ ਦੇ ਹੋਣੀ ਬੰਦ ਹੋ।
0: ਕੀ ਬਾਤ ਹੈ, ਵੈਰੀ ਗੁੱਡ। ਅੱਛਾ, ਵੈਸੇ ਰਿਐਲਿਟੀ ਜੀ ਫੀਲ ਹੋ ਰਹੀ ਹੈ, ਕਿਉਂਕਿ ਇਸ ਲੈਵਲ ਦੀ ਬਿਆਨਬਾਜ਼ੀ ਤੇ ਐਜੂਕੇਸ਼ਨ ਦੋਨੋਂ ਸਾਡੇ ਉੱਥੇ ਨੇਤਾ ਚ ਹੈਗੀ ਹੈ ਸਾਰੇ ਚ। ਇਟਸ ਗੁੱਡ,
1: ਇਟਸ ਅ ਮਾਈ ਸਕੂਲ ਟਾਈਮ ਜੋਕ।
0: ਸਹੀ ਹੈ, ਸਹੀ ਹੈ। ਤੇ ਮੰਨਤ, ਫਿਰ ਕੀ ਹੋ ਗਿਆ ਬਈ, ਉਹ ਮੱਥਾ ਟੇਕ ਆਏ ਹੋ ਗੁਰਦੁਆਰੇ?
2: ਛੁੱਟੀਆਂ ਚ ਨੂੰ ਟਾਈਮ ਨਹੀਂ ਲੱਗਦਾ।
0: ਓ ਹਾਂ, ਫਿਰ ਛੁੱਟੀਆਂ ਚ ਥੋੜਾ ਫਿਰ ਚਿਲ ਛਿਲ ਵੀ ਕਰਨਾ ਹੁੰਦਾ ਨਾ ਯਾਰ, ਥੋੜਾ ਈਜ਼ੀ ਸ਼ੀਜ਼ੀ ਜਿਹਾ ਰਹਿਣਾ ਹੁੰਦਾ ਤਾਂ ਕਰਕੇ। ਬਾਬਾ ਜੀ ਨੂੰ ਵੀ ਤੁਸੀਂ ਕਿਹਾ ਕਿ ਕੋਈ ਛੁੱਟੀ ਕਰੋ ਥੋੜਾ ਟਾਈਮ, ਮੈਂ ਆ ਕੇ ਤੰਗ ਨਹੀਂ ਕਰਦੀ। ਹਾਂ, ਇੱਧਰ ਹੀ ਗੱਲ ਆ।
2: ਨਹੀਂ
0: ਨਹੀਂ,
1: ਉਹ ਰੂਟੀਨ ਡਿਸਟਰਬ ਹੋ ਜਾਂਦੀ ਹੈ ਨਾ।
0: ਹੈ ਕੋਈ ਵੀਕਐਂਡ ਦਾ ਪਲਾਨ?
2: ਇਸ ਤਾਂ ਹਰ ਸੰਡੇ ਵੈਸੇ ਵੀ ਚਲ ਜਾਣਾ ਹੁੰਦਾ ਪਾਪਾ ਨਾਲ।
1: ਪੈਨਕੇਕਸ? ਨਹੀਂ, ਪਰੌਂਠੇ,
0: ਕੁਲਚੇ,
1: ਭਟੂਰੇ?
0: ਲੈ, ਸਾਡਾ ਮਨ ਬਣੀ ਜਾਂਦਾ, ਤੁਸੀਂ ਪਤਾ ਨੀ ਮੰਗਾਣਾ ਨੀ ਮੰਗਾਣਾ, ਅਸੀਂ ਸੈਂਟਰ ਸ਼ੋਅ ਚ ਇਹਨਾਂ ਮੰਗਾਉਣ ਕਿਤੇ ਬਹਿ ਜਾਈਏ ਉਬਰ ਤੋਂ। ਜੇ ਤੁਹਾਨੂੰ ਨੋਨੀਆ ਜੀ ਦੀ ਆਵਾਜ਼ ਨਹੀਂ ਆਈ ਥੋੜਾ ਟਾਈਮ, ਸਮਝ ਲਓ ਕਿ ਉਹ ਨਾ ਆਰਡਰ ਲੈਣ ਲਈ ਗਏ ਆ। ਰੇਡੀਓ ਸਟੂਡੀਓ ਛੱਡ ਕੇ ਗਏ ਨੀਚੇ ਆਰਡਰ ਪਕੜਨ ਲਈ, ਉਹਨਾਂ ਕੁ ਟਾਈਮ ਮੈਂ ਇਕੱਲਾ ਜੇ ਬੋਲਦਾ ਹੋਇਆ, ਮਤਲਬ ਸ਼ੀ ਇਜ਼ ਆਊਟ, ਇਹ ਹੋ ਗਿਆ। ਤੇ ਕੀ ਸੁਣਾਉਂਗੇ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਓਕੇ,
0: ਬੋਲੀ ਬੋਲੀ।
2: ਚੋਲਾ ਵਾਲਾ ਪਾਣੀ ਨੀ ਮੈਂ ਬੂਹੇ ਅੱਗੇ ਡੋਲਿਆ, ਚੋਲਾ ਵਾਲਾ ਪਾਣੀ ਨੀ ਮੈਂ ਬੂਹੇ ਅੱਗੇ ਡੋਲਿਆ,
1: ਚਾਂਦਾ ਤਿਲਕ ਗਿਆ ਫਿਸਲ।

0: बल्ले बल्ले बल्ले बल्ले बल्ले
1: बात है, वेरी नाइस मन्नत,
0: वेरी वेरी नाइस,
1: बड़ी रियल लाइफ सिचुएशन दे ऊपर तुसी बोली सुनाई है। थैंक यू वेरी मच,
2: थैंक यू फॉर द नोट गर्ल कर ले
1: जी। कराओ
2: शशि काल वीरे जी ना ये नोनी आंटी जी,
0: शशि काल फते जी, की हाल चाल ने,
1: किवें साडा फास्ट बॉलर,
0: बहुत बहुत बढ़िया जी। ਤੁਸੀਂ ਬ੍ਰੇਕਫਾਸਟ ਕੀਤਾ ਕਿ ਹਲੇ ਨਹੀਂ ਤੁਸੀਂ ਕੀਤਾ?
2: ਨਹੀਂ ਅਸੀਂ ਕਰਨਾ।
0: ਕੀ ਕਰਨਾ ਜੀ, ਕੀ ਕਰਨਾ, ਟੈਲ ਮੀ ਟੈਲ ਮੀ ਟੈਲ ਮੀ।
2: ਪਤਾ ਨਹੀਂ।
1: ਓਏ ਸਰਪ੍ਰਾਈਜ਼,
0: ਆਮ ਸਾਈਟਡ ਟੂ ਨੋ।
1: ਓਏ ਯਾਰ,
2: ਰੋਜ਼ ਸਾਨੂੰ ਸਰਪ੍ਰਾਈਜ਼ ਮਿਲਦਾ ਐਕਸੈਪਟ ਸੰਡੇ, ਕਿਉਂਕਿ ਅਸੀਂ ਆਦਾ ਚੂਜ਼ ਕਰਕੇ ਖਾ ਸਕਦੇ ਹਾਂ।
1: ਓ ਵਾਓ, ਵੈਰੀ ਨਾਈਸ,
0: ਵੈਰੀ ਨਾਈਸ।
1: ਕੀ ਬਾਤ ਹੈ ਬਈ
0: ਯਾਰ,
1: ਆ ਵਧੀਆ ਆਈਡੀਆ।
0: ਆਈ ਵਿਸ਼ ਮੇਰੀ ਮੰਮੀ ਤੁਹਾਡੀ ਮੰਮੀ ਹੁੰਦੀ।
1: ਹੈ
0: ਮੇਰੀ ਮੰਮੀ ਹਰ ਰੋਜ਼ ਸਾਨੂੰ ਪਰੌਂਠੇ ਵੜੇ ਦਿੰਦੀ ਹੁੰਦੀ ਸੀ, ਬਸ ਖਾਓ ਪਰੌਂਠੇ, ਖਾਓ ਪਰੌਂਠੇ, ਦਹੀਂ ਨਾਲ ਖਾਓ ਪਰੌਂਠੇ, ਮੱਖਣ ਨਾਲ ਖਾਓ ਪਰੌਂਠੇ,
1: ਚਾਹ ਨਾਲ ਖਾਓ ਪਰੌਂਠੇ,
0: ਚਾਹ ਨਾਲ ਖਾਓ ਪਰੌਂਠੇ,
1: ਲੱਸੀ ਨਾਲ ਖਾਓ ਪਰੌਂਠੇ।
2: ਵੈਰੀ ਲੱਕੀ, ਸਾਨੂੰ ਨਵੀਆਂ ਨਵੀਆਂ ਚੀਜ਼ਾਂ ਮਿਲਦੀਆਂ ਜਿਹੜੀਆਂ ਮੈਨੂੰ ਜਮਾਂ ਨਹੀਂ ਵਧੀਆ
1: ਲੱਗਦੀਆਂ। ਖਾਣਾ ਖਾਣਾ ਕੰਫਰਟੇਬਲ ਜਿਹਾ ਹੋਣਾ ਚਾਹੀਦਾ ਹਰ ਵਾਰੀ।
0: ਚੱਲ ਮਨ ਫਤਿਹ, ਮੇਰਾ ਪੁੱਤੂ ਬਣ ਜਾ ਤੂੰ, ਮੈਂ ਪਰੌਂਠੇ ਬਣਾ ਕੇ ਖਿਲਾਇਆ ਕਰੂੰਗੀ ਹਰ ਰੋਜ਼, ਕਦੇ ਕਦੇ ਆਲੂ ਦੇ, ਕਦੇ ਗੋਭੀ ਦੇ, ਕਦੇ ਪਲੇਨ ਪਰੌਂਠੇ।
1: ਓਏ ਬੱਲੇ,
0: ਹਾਂ ਪਨੀਰ ਵਾਲੇ ਪਰੌਂਠੇ ਵੀ ਮੈਂ ਵਧੀਆ ਬਣਾਉਣੀ ਆ, ਕੀਮੇ ਵਾਲੇ ਪਰੌਂਠੇ ਵੀ ਮੈਂ ਵਧੀਆ ਬਣਾਉਣੀ ਆ।
1: ਵਾਹ, ਕੀ ਬਾਤ ਹੈ ਨੂਨੀਆ ਜੀ, ਵੈਲ ਡਨ,
0: ਠੀਕ,
1: ਪ੍ਰਾਊਡ ਆਫ ਯੂ। ਦੇਖਣਾ ਕੱਲ ਮੈਚ, ਵੇਖਣਾ ਕਹਿੰਦੇ ਫਾਈਨਲ ਆ ਕੱਲ AFL ਦਾ, ਫੁੱਟੀ ਦਾ, ਵੇਖਦੇ ਹੋ?
2: ਨਹੀਂ, ਆਈ ਡੋਨਟ ਲਾਈਕ ਫੁੱਟੀ।
1: ਅੱਛਾ, ਨਹੀਂ ਯਾਰ ਹਜੇ ਥੋੜੀ ਨਾ ਲਾਈਕਨੈਸ ਹੀ ਲਾਈਕ ਕਰਨੀ ਚਾਹੀਦੀ।
2: ਫੁੱਟੀ ਇਜ਼ ਨਾਟ ਗੁੱਡ, ਕ੍ਰਿਕਟ ਇਜ਼ ਦ ਬੈਸਟ।

0: ਬਚ ਗਿਆ ਹਾਡੀ ਵੀ ਵਧੀਆ ਹੋ ਗਿਆ, ਪਰ ਮੈਂ ਤੁਹਾਨੂੰ ਤੁਸੀਂ ਮੈਨੂੰ ਆਊਟ ਨਹੀਂ ਕਰ ਸਕਦੇ।
1: ਹਾਂ ਜੀ ਹਾਂ, ਤੁਸੀਂ ਆਊਟ ਨਹੀਂ ਕਰ ਸਾਡੇ,
2: ਨਹੀਂ ਨਹੀਂ ਤੁਹਾਡੇ ਵਾਸਤੇ ਨਾ ਅਸੀਂ
1: ਸਾਡੇ ਫਤਿਹ ਨੂੰ
2: ਅਸੀਂ ਪਲੇਅਰ ਮਨਾਇਆ,
0: ਅਸੀਂ ਮੈਚ ਰੱਖਿਆ ਵਾ।
1: ਅੱਛਾ ਮੈਂ ਤਾਂ ਫਤਿਹ ਵਾਲੀ ਸਾਈਡ ਤੇ ਹੋਣਾ ਆ।
2: ਨਹੀਂ ਅਡਲਟਸ ਵਰਸਸ ਕਿਡ ਹੈ ਨਾ, ਤੁਸੀਂ ਅਡਲਟ ਹੋ, ਤੁਸੀਂ ਸਾਡੇ ਵੱਲੋਂ ਹੀ ਖੇਡ।
1: ਮੈਂ ਤਾਂ ਕਿਡ ਹਾਂ।
0: ਨਹੀਂ ਨਹੀਂ
2: ਅੱਛਾ,
0: ਕਿਉਂਕਿ ਜਿਹੜੀ ਅਸੀਸ ਆ ਉਹ ਅੰਕਲ ਦੀ ਸਾਈਡ ਚ ਆ, ਸੋਨੋਰੀਆਂ ਦੀ ਸਾਡੀ ਸਾਈਡ ਚ ਬਣ ਸਕਦੀ ਆ।
1: ਅੱਛਾ ਯੈਸ ਫਤਿਹ, ਆਈ ਲਵ ਯੂ।
2: ਕਿਆ ਬਾਤ ਹੈ, ਚਲੋ ਠੀਕ ਹੈ, ਇਹ ਮੈਂ ਜਾਣ ਕੇ ਕੀਤਾ ਹੈ, ਮਾੜੇ ਖਿਡਾਰੀ ਆ, ਇਹ ਮੇਰੀ ਮਾਈਂਡ ਗੇਮ ਸੀਗੀ, ਆਸਟ੍ਰੇਲੀਅਨ ਮਾਈਂਡ ਸੈਟ।
1: ਨੋ ਨੋ ਫਤਿਹ ਫਤਿਹ, ਮੈਂ ਬਹੁਤ ਸੋਹਣੀ ਰੋਂਡੀ ਪਿੱਟਦੀ ਆ। ਫਤਿਹ ਆਪਾਂ ਪਤਾ ਕੀ ਕਰਨਾ ਆ, ਜਦੋਂ ਇਹਨਾਂ ਨੇ ਬਾਲ ਪਾਣੀ ਆ ਨਾ, ਠੀਕ ਆ, ਮੈਂ ਫੀਲਡਿੰਗ ਚ ਹੋਣਾ ਆ, ਮੈਂ ਕੀ ਕਰਨਾ, ਮੈਂ ਸਾਰਿਆਂ ਦੇ ਜਾ ਕੇ ਕੁਤਕਧਾਰੀਆਂ ਕਰ ਦੇਣੀਆਂ, ਸਾਰੇ ਥੱਲੇ ਹੋਣਗੇ, ਅਪਰ ਰਨ ਬਣਾ ਲੈਣੇ ਆ।
2: ਲੋਨੀਆ ਜੀ ਇੱਦਾਂ ਕਰੂੰਗੇ, ਆਹ ਤਾਂ ਗਲਤ ਹੈ ਯਾਰ,
1: ਇਹ ਸਾਡੀ,
2: ਮੈਨੂੰ ਟੈਨਸ਼ਨ ਹੋ ਰਹੀ ਹੈ,
1: ਸਾਡੀ ਗੇਮ ਆ
2: ਇਹ, ਮੈਚ ਦੀ ਮੈਨੂੰ ਟੈਨਸ਼ਨ ਹੋ
0: ਰਹੀ ਹੈ। ਰਨ ਕਰ ਦੇਣਾ ਹੈ, ਅਸੀਂ ਤਾਂ ਅਸੀਂ ਬਾਲ ਦੂਰ ਮਾਰ ਲੈਣੀ ਹੈ, ਰਨ ਬਣਾ ਲੈਣੇ
1: ਆ। ਯੈਸ
0: ਹਾਂ ਸ਼ੇਰੀ ਜੀ, ਜੇ ਉਹ ਬਾਲ ਟ੍ਰਾਈ ਕਰਨਗੇ ਰਨ ਆਊਟ ਕਰਨ ਨੂੰ, ਅਸੀਂ ਬੈਟ ਲੈ ਕੇ ਅਸੀਂ ਇੱਕ ਹੋਰ ਮਾਰ ਦਾਂਗੇ।
2: ਯੈਸ ਯਾਰ,
1: ਨਾਲੇ ਇਹ ਤਾਂ ਕ੍ਰਿਕਟ ਚ ਮਾਰਦੇ ਆ ਨਾ ਚੌਕਾ ਛੱਕਾ, ਆਪਾਂ ਮਾਰਾਂਗੇ ਯੱਕਾ।
2: ਚਲੋ ਬਸ ਫਿਰ ਜਿੱਤ ਗਏ ਤੁਸੀਂ, ਵਧਾਈਆਂ ਤੁਹਾਨੂੰ, ਮੁਬਾਰਕਾਂ।
0: ਅਸੀਂ ਮਾਰਾਂਗੇ ਛਿੱਕਾ ਤੇ ਚੌਕਾ ਦੋਨੋਂ।
1: ਨਾ ਨਾ ਆਪਾਂ 10 ਮਾਰਾਂਗੇ।
2: ਮੈਂ ਛਿੱਕਾ ਵੱਜਣ ਨਹੀਂ ਦੇਣਾ, ਮੈਂ ਪਤਾ ਅਡਲਟ ਚ ਕਿਹਨੂੰ ਬੁਲਾਇਆ।
1: ਯੈਸ
2: ਮੈਂ ਅਡਲਟ ਚ ਬੁਲਾਇਆ 7'6" ਲੰਮਾ ਚੋਬਰ ਖਲੀ, ਉਹਨੂੰ ਮੈਂ ਕੱਲ ਫੋਨ ਕੀਤਾ, ਮੈਂ ਕਿਹਾ ਡਲਟ ਵਰਸਸ ਖੇਡਦਾ ਮੈਚ ਆ।
1: ਡੋਨਟ ਵਰੀ ਫਤਿਹ, ਉਹ ਤਾਂ ਭੱਜਿਆ ਹੀ ਨਹੀਂ ਜਾਣਾ।
2: ਉਹ ਨਹੀਂ ਨਹੀਂ, ਉਹ ਕਹਿੰਦਾ ਕਰਾ ਮੇਰੇ ਕੋ ਖੜੇ ਕੱਢਣਾ ਕਰੇ ਬਾਬੇ, ਮੈਂ ਸਾਰਾ ਗਾਰ ਕਰ ਲੂੰਗਾ। ਮੈਂ ਕਿਹਾ ਬਸ
1: ਖਲੀ
2: ਖਲੀ ਗ੍ਰੇਟ ਖਲੀ, ਤੁਸੀਂ ਚੈੱਕ ਕਰਿਓ ਗੂਗਲ ਤੇ, 7'6" ਦਾ।
0: ਏ ਭਾਈ ਭਾਈ ਤੂੰ ਵਧੀਆ ਨਿਕਾ।
1: ਹਾਂ ਉਹ ਨਹੀਂ,
0: ਮੈਂ ਨਹੀਂ ਲੱਤਾਂ ਤੋੜ ਲੈਣੀਆਂ, ਮੈਂ ਬਾਲ ਮਾਰ ਰਹੀ
2: ਹਾਂ। ਉਹ ਰੈਸਲਰ ਰਿਹਾ ਹੀ ਪਹਿਲਾਂ, ਲੱਤਾਂ ਨਹੀਂ ਟੁੱਟੀਆਂ ਉਹਦੀਆਂ,
0: ਕਿਉਂਕਿ ਲੰਬਾ ਨਹੀਂ, ਮੈਂ ਦੇ ਪੈਰਾਂ 'ਚ ਬਾਲ ਮਾਰ ਦੇਣੀਆਂ, ਕਿਉਂਕਿ ਲੰਬਾ ਜਿਆਦੇ ਉਹਨੂੰ ਥੱਲੇ ਬਾਲ ਨਹੀਂ ਦਿਸਣੀ।
1: ਦੇਖੋ ਹਿੰਸਕ ਹੋਣ ਦੀ ਲੋੜ ਹੀ ਨਹੀਂ ਹੈ। ਆਪਾਂ ਕੀ ਕਰਨਾ, ਮੰਮੀ ਨੂੰ ਕਹਿਣਾ ਵਧੀਆ ਜਿਹਾ ਲੱਡੂ ਬਣਾਓ, ਆਪਾਂ ਲਿਜਾ ਕੇ ਲੱਡੂਆਂ ਦਾ ਥਾਲ ਉਹਨਾਂ ਦੇ ਅੱਗੇ ਰੱਖ ਦੇਣਾ, ਉਹਨੇ ਖਾਣੇ ਬਿਜ਼ੀ ਹੋ ਜਾਣਾ ਆ, ਆਪਾਂ ਆਪਣੀ ਗੇਮ ਜਿੱਤ ਲੈਣੀ।
2: ਇਹ ਤਾਂ ਮੇਰੇ ਨਾਲ ਵੀ ਹੋ ਸਕਦਾ, ਇਸ ਤਰ੍ਹਾਂ ਪਤਾ ਲੱਗੇ ਮੈਂ ਹੀ ਖਾਣਾ ਪਿਆ ਸਾਈਡ ਤੇ ਬੈਠਾ।
1: ਕੋਈ
2: ਗੱਲ ਨੀ, ਬਸ
1: ਮੰਨਤ ਫਤਿਹ ਵਾਲਾ ਜਿਹੜਾ ਨਾ ਟੀਮ ਜਿੱਤੂਗੀ। ਇਹ ਤੋਂ ਪਹਿਲਾਂ ਮੈਂ ਭੁੱਲ ਜਾਵਾਂ,
0: ਠੀਕ ਆ ਹੁਣ ਸੁਣ। ਛੰਨੇ ਉੱਤੇ ਛੰਨਾ ਛੰਨਾ ਪਰੇ ਆਏ ਚਾਰ ਦਾ, ਕਿਸੇ ਨੂੰ ਕੀ ਪਤਾ ਭੈਣ ਭਰਾ ਦੇ
3: ਪਿਆਰ ਦਾ, ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ ਦਾ।
1: ਬਲੇ ਬਲੇ ਬਲੇ ਬਲੇ ਬਲੇ,
2: ਵੈਰੀ ਗੁੱਡ ਫਤਿਹ ਸਿੰਘਾ, ਬੜੀ ਸੋਹਣੀ ਬੋਲੀ ਸੁਣਾਉਂਦੇ ਹੋ ਯਾਰ ਤੁਸੀਂ,
1: ਵੈਰੀ ਵੈਰੀ ਨਾਈਸ, ਤੁਸੀਂ ਚੱਕ ਕੇ ਪਾਉਣੇ ਬੋਲੀਆਂ।
0: ਤੁਸੀਂ ਬੜਾ ਟ੍ਰਾਈ ਨਾ ਕਰੋ, ਕਿਉਂਕਿ ਅਸੀਂ ਤਾਂ ਤੁਹਾਨੂੰ ਫੇਰ ਵੀ ਰੋਣਾ ਆਏਗਾ, ਸੋਚੋ ਵੀ ਅਸੀਂ ਜਾ
1: ਲੱਡੂਆਂ ਦੀਆਂ ਬੋਲਾਂ ਬਣਾ ਕੇ ਲੈ ਕੇ ਆਯੋ।
2: ਲੱਡੂ ਜ਼ਰੂਰ ਲੈ ਕੇ ਆ, ਮੈਂ ਤਾਂ ਹੀ ਖੇਡਣਾ, ਓਦਾਂ ਨੀ ਮੈਂ ਖੇਡਣਾ, ਹਰਾਉਂਗੇ ਕਿੱਦਾਂ ਜੇ ਲੱਡੂ ਨੀ ਲੈ ਕੇ ਆਉਂਗੇ, ਸੋ ਲੱਡੂ ਪਹਿਲੇ ਲੈ ਕੇ ਆਣੇ ਆ, ਠੀਕ ਹੈ ਨਾ,
0: ਲੈ ਆਵਾਂਗੇ।
2: ਬਸ ਗੁੱਡ ਹੋ ਗਿਆ, ਥੈਂਕ ਯੂ, ਥੈਂਕ ਯੂ, ਜਲੀਲ ਕਰਨ ਦੀ ਜ਼ੀਲ ਨਹੀਂ ਹੋਣੀ ਚਾਹੀਦੀ ਵੈਸੇ, ਗਲਤ ਗੱਲ ਪਰ ਚਲੋ।

0: मैं लड्डू करके जा रहा था,
1: एंथुसियाज्म,
0: हां एंथुसियाज्म, हां निकल ठीक है ना, सही है। मैं तो वो वाला याद आ गया, वो दिल चाहता थे अंदर नहीं, वो सैफ अली खान के अंदर हम केक खाने के लिए कहीं भी जा सकते हैं, मैं तो तो लड्डू खिला दो कोई नहीं मैच हार जाएंगे यार, तो क्यों यार। ਤੇ ਹੁਣ ਸਾਡੀ ਜਿਹੜੀ ਟੀਮ ਦੇ ਅੰਦਰ ਹੋਏਗੀ ਨਾ ਕੁੜੀ
1: ਜੀ,
0: ਉਹਦੇ ਨਾਲ ਗੱਲ ਹੋਣ ਲੱਗੀ ਹੈ। ਅਸੀਸ ਕੌਰ, ਤੁਸੀਂ ਔਨ 에ਅਰ ਹੋ।
1: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ।
2: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਵੀਰ ਜੀ ਤੇ ਨੋਨੀ ਆਂਟੀ ਜੀ।
1: ਸਤਿ ਸ਼੍ਰੀ ਅਕਾਲ। ਕੀ ਗੱਲ, ਢਿੱਲੇ ਢਿੱਲੇ ਬੋਲਦੇ ਹੋ, ਉੱਠੇ ਨਹੀਂ ਹਲੇ?
0: ਜਾਗੋ।
2: ਔਰ ਹੁਣੇ ਉੱਠੇ ਜੀ, ਮਾਰ ਜੀ ਖੰਘ ਰਹੀ ਆ।
1: ਉਹ ਖੰਘ ਲਓ ਫਿਰ,
0: ਉਹ ਮੈਨੂੰ ਸੁੱਚੀ ਆ ਗਈ ਯਾਰ। ਕਿੱਦਾਂ, ਠੀਕ ਹੋ? ਹੁਣੇ ਹੁਣੇ ਉੱਠੇ ਯਾਰ, ਦੇਖੋ ਮਤਲਬ ਮੈਂ ਹੈਰਾਨ ਹਾਂ, ਪੁੱਤੂ ਤੁਸੀਂ ਦੱਸੋ ਨਾ ਨੋਨੀਆ ਜੀ, ਕੋਈ ਦੱਸੋ ਤਰੀਕਾ, ਖੰਘ ਛੇਤੀ ਭੱਜ ਜਾਵੇ, ਆਵੇ ਹੀ ਨਾ ਅਸੀਸ ਕੋਲ ਦੁਬਾਰਾ।
1: ਖੰਘ ਨੂੰ ਕਹੋ ਖੰਘ ਭੱਜ ਜਾ, ਖੰਘ ਨੇ ਭੱਜ ਜਾਣਾ।
0: ਵੈਲ ਡਨ, ਕਿਆ ਬਾਤ ਹੈ,
1: ਠੀਕ ਹੈ,
2: ਖੰਘ ਭੱਜ ਜਾ।
1: ਯੈਸ,
0: ਗੁੱਸੇ ਨਾਲ ਕਹਿਣਾ ਬਾਅਦ ਚੋਂ, ਜਾਨੀ ਨੀ ਤੂੰ ਤੰਗ ਕੀਤਾ ਪਿਆ, ਯੂ ਆਰ ਨੋਟ ਵੈਲਕਮ ਹੇਅਰ।
1: ਯੈਸ,
0: ਨਾਸ਼ਤਾ ਨੀ ਕੀਤਾ ਹੋਣਾ, ਹਜੇ ਤਾਂ ਉੱਠੇ ਉੱਠੇ ਹੀ ਹੋ। ਹੈ ਦੇਖੋ, ਪਰ ਇਹ ਵੀ ਟੈਲੈਂਟ ਆ,
2: ਕਿੱਥੇ
1: ਕਦੋਂ
2: 5 o'clock ਸ਼ਾਮ ਨੂੰ ਜਦੋਂ ਅਸੀਂ ਪਾਰਕ ਜਾਂਦੇ ਹੁੰਦੇ, ਫਿਰ ਅਸੀਂ 5-7 ਮਿੰਟ ਚ ਅਸੀਂ ਪਾਰਕ ਗਏ।
0: ਬੱਲੇ, ਬਿਜ਼ੀ ਗਰਲ, ਬਿਜ਼ੀ ਗਰਲ,
1: ਬਿਜ਼ੀ ਬਿਜ਼ੀ। ਹਾਂ,
0: ਕਿੱਥੇ ਘੁੰਮੇ ਸੀ ਗੱਲ ਫਿਰ? ਬਿਜ਼ੀ
2: ਮੈਰੀਜ਼ ਵਿਲ,
0: ਓਏ ਪਿਕਨਿਕ ਗਏ,
1: ਮੈਰੀ ਵਿਲ, ਓ ਵਾਓ, ਝਰਨੇ ਦੇਖੇ ਉੱਥੇ?
2: ਮੈਰੀ ਵਿਲ ਦੀ ਮੈਰੀਜ਼ ਵਿਲ,
1: ਮੈਰੀਜ਼ ਵਿਲ, ਓਕੇ, ਝਰਨੇ ਦੇਖੇ ਉੱਥੇ?
2: ਹਾਂਜੀ।
1: I love those waterfalls.
2: Sculptures, museum.
0: Achha, museum bhi good yaar. Mainu museums dekhan da bada shauk hai. Ki sikha utthe museum ch kehdi art sikhi utthe?
2: Sleeping Beauty si. Frutia Queen si. Queen Frutia.
0: Oh, kaun hai? Queen Frutia kaun hai bhai?
2: Oh, statues hai.
0: ਅੱਛਾ, ਓਕੇ ਓਕੇ।
1: ਮੰਨਤ, ਉੱਥੇ ਗਏ ਹੋ ਤੁਸੀਂ, ਫੇਰੀ ਲੈਂਡ ਗਏ ਹੋ?
2: ਜਸਟ ਟੂ ਸੀ।
0: ਓਕੇ,
1: ਹਾਂ ਮੰਨਤ, ਪਾਪਾ ਨੂੰ ਕਹਿਣਾ ਕਿ ਫੇਰੀ ਲੈਂਡ ਲੈ ਕੇ ਜਾਣ।
2: ਮੰਨਤ
0: ਨੂੰ ਕਿੱਦਾਂ ਕਹਿਣਗੇ ਪਾਪਾ? ਕਨਫਿਊਜ਼ ਹੋ ਜਾਣਗੇ ਕਿ ਮੈਂ ਮੰਨਤ ਨੂੰ ਲੈ ਕੇ ਜਾਣਾ,
1: ਮੈਂ ਤਾਂ ਅਸੀਸ ਨੂੰ ਲੈ ਕੇ ਜਾਣਾ ਸੀਗਾ। ਸੋਰੀ, ਉਹਦਾ ਨਾ ਮੰਨਤ ਦਾ ਮੈਸੇਜ ਆ ਗਿਆ ਸੀਗਾ, ਕਹਿੰਦੀ ਮੈਂ ਵੀ ਜਾਣਾ ਹੈ, ਮੇਰੇ ਦਿਮਾਗ ਚ ਨਿਕਲ ਗਿਆ।
0: ਓਹੋ, ਮੰਨਤ ਨੂੰ ਵੀ ਨਾਲ ਲੈ ਕੇ ਜਾਣਾ। ਗੁੱਡ ਗੁੱਡ।
1: ਅਸੀਸ ਗਏ ਹੋ ਫੇਰੀ ਲੈਂਡ?
2: ਫੇਰੀ ਲੈਂਡ ਨਹੀਂ,
1: ਇਸ ਜਲੌਂਗ ਵਾਲੀ ਸਾਈਡ ਤੇ ਪਿੱਠ ਫਾਰ ਅੰਦਰ ਨੂੰ ਜਾ ਕੇ, ਪਰ ਬਹੁਤ ਵਧੀਆ ਕਾਸਲ ਬਣਿਆ ਹੋਇਆ, ਸਾਰੀਆਂ ਰੁਪੈਂਜ਼ਲ, ਸਾਰੀਆਂ ਫੇਰੀ ਟੇਲ ਜਿਹੜੀਆਂ ਨੇ ਨਾ, ਆਲ ਆਰ ਦੇਅਰ। ਇਟਸ ਕਾਲਡ ਕੇ ਤੋਂ ਨਾਮ ਸਟਾਰਟ ਹੁੰਦਾ, ਲੋਕੇਸ਼ਨ ਜਲੌਂਗ ਵਾਲੇ ਪਾਸੇ ਆ।
0: ਜਲੌਂਗ ਭਰ ਲਿਓ ਫਿਰ, ਜਲੌਂਗ ਫੇਰੀ ਲੈਂਡ ਕਰਕੇ ਭਰ ਲਿਓ,
1: ਫੇਰੀ ਲੈਂਡ ਕਰਕੇ ਭਰੋਗੇ ਨਾ।
0: ਤੁਹਾਡੀ ਫੇਵਰੇਟ ਡਿਜ਼ਨੀ ਪ੍ਰਿੰਸੈਸ ਕਿਹੜੀ ਆ?
2: ਹਾਂ,
0: ਤੁਹਾਡੀ ਫੇਵਰੇਟ ਪ੍ਰਿੰਸੈਸ ਕਿਹੜੀ? ਮੈਨੂੰ ਤਾਂ ਸਨੋ ਵਾਈਟ ਪਸੰਦ ਸੀ, ਸਨੋ ਵਾਈਟ ਤੇ ਰਪੰਜ਼ਲ, ਆਹ ਦੋਨੋਂ ਮੈਨੂੰ ਬਹੁਤ ਪਸੰਦ ਸੀ। ਉਹ ਕਹਾਣੀ ਬਹੁਤ ਮਜ਼ੇਦਾਰ ਆ ਨਾ।
1: ਯੈਸ,
0: ਹਾਂ, ਤੁਸੀਂ ਉਹਦੀ ਕਹਾਣੀ ਦੇਖੀ? ਰਪੰਜ਼ਲ ਦੀ ਫਿਲਮ ਆਈ ਸੀਗੀ, ਟੈਂਗਲਡ ਨਾਮ ਦੀ, ਬਹੁਤ ਵਧੀਆ ਸੀ,
1: ਦੇਖੀ ਹੈ ਨਾ?
2: ਮੈਨੂੰ ਰਪੰਜ਼ਲ ਵਧੀਆ ਲੱਗੀ, ਤੇ ਇੱਕ ਮੈਨੂੰ ਵਧੀਆ ਲੱਗਦੀ ਸਿੰਡਰੈਲਾ।
1: ਮੇਰੇ
2: ਕੋਲ ਜਦੋਂ ਮੰਮਾ ਨੇ ਮੈਨੂੰ ਨਾ ਇੱਕ ਵਾਰੀ ਬੁੱਕ ਲਿਆਈ, ਉਹਦੇ ਕੋਲ ਲੌਕ ਵੀ ਸੀ, ਉਹਦੇ ਕੋਲ ਲਾਈਕ ਕੀਜ਼ ਵੀ ਸੀ, ਬਈ ਮੈਂ ਉਹਨੂੰ ਲੌਕ ਕਰ ਸਕਦੀ ਤੇ ਮੈਂ ਉਹਨੂੰ ਓਪਨ ਵੀ ਕਰ ਸਕਦੀ।
0: ਓਏ,
1: ਯੈਸ, ਆ ਸਭ ਤੋਂ ਇੰਟਰਸਟਿੰਗ ਚੀਜ਼ ਹੁੰਦੀ ਹੈ ਕੁੜੀਆਂ ਲਈ, ਲੌਕ ਵਾਲੀ ਡਾਇਰੀ, ਉਹਦੇ ਚ ਆਪਣੇ ਸੀਕ੍ਰੇਟਸ ਲਿਖੋ ਐਂਡ ਦੈਨ ਲੌਕ ਕਰਕੇ ਰੱਖ ਦੋ, ਕੋਈ ਨਹੀਂ ਸਾਡੇ ਸੀਕ੍ਰੇਟ ਬੁੱਝ ਸਕਦਾ।
0: ਵਾਹ ਬਈ ਵਾਹ, ਤੁਸੀਂ ਮਤਲਬ ਫਿਰ ਮਤਲਬ ਪ੍ਰੋਪਰ ਪ੍ਰਿੰਸੈਸ ਹੈ।
2: ਸੀਕ੍ਰੇਟ ਕੀਪਰ ਕਹਿੰਦਾ ਤੇ ਸਮ ਪੇजेस ਤੇ ਤੁਸੀਂ ਬਸ ਚੀਜ਼ਾਂ ਕਰ ਸਕਦੇ
1: ਆ ਓਕੇ ਸੀਕ੍ਰੇਟ ਕੀਪਰ ਐਂਡ ਜਸਟ ਨਾਰਮਲ ਟਾਸਕ ਓਕੇ
0: ਵੈਰੀ ਗੁੱਡ
2: ਜਸਟ ਨਾਰਮਲ ਟੇਕ
1: ਨਾਰਮਲ
2: ਸੀਕ੍ਰੇਟ
1: ਕੀਪਰ ਓ ਰਾਈਟੀ
0: ਫਿਰ ਕੀ ਸੁਣਾਉਂਗੇ ਸਾਨੂੰ ਅੱਜ ਪ੍ਰਿੰਸੈਸ ਜੀ
2: ਮਾਮੀ ਚੜੇ ਕਰੰਟ।

0: ਨਿੰਗ ਨਿੰਗ ਨਿੰਗ ਨਿੰਗ ਸਾਡੇ ਨਾਲ ਓਏ ਓਏ ਸਾਡੇ ਨਾਲ
1: ਕਰੰਟ ਕਰੰਟ ਮਾਮੀ ਛੱਡੇ ਕਰੰਟ
2: ਕਰੰਟ
0: ਕਰੰਟ ਹੈ ਹੈ ਹੈ ਹੈ ਸਾਡੇ ਨਾਲ ਹੈ ਕਰੰਟ ਹੈ ਕਰੰਟ ਸਾਡੇ ਨਾਲ ਬ੍ਰੋ ਬ੍ਰੋ ਵੈਰੀ ਗੁੱਡ ਕਿਆ ਸਾਡੇ ਨਾਲ
1: ਰਹੋਗੇ ਤਾਂ
0: ਐਸ਼ ਕਰੋਗੇ ਜ਼ਿੰਦਗੀ ਦੇ ਸਾਰੇ ਮਜ਼ੇ ਕੈਸ਼ ਕਰੋਗੇ ਸਾਡੇ ਨਾਲ ਮਾਮੀ ਕਰੰਟ ਸਾਡੇ ਨਾਲ ਨਾਰੇ ਨਾਰੇ ਸੋਰੀ ਸੋਰੀ ਮਾਮੀ ਮਾਮੀ ਮਾਮੀ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਮੰਡੇ ਮੰਡੇ ਵੈਰੀ ਗੁੱਡ ਵੈਰੀ ਗੁੱਡ
1: ਵੀਕਐਂਡ
0: ਵੀਕਐਂਡ ਵੀਕਐਂਡ ਵੀਕਐਂਡ ਬਾਏ ਬਾਏ ਬਾਏ ਬਾਏ
2: ਨਾਈਸ ਡੇ ਹੈਵ ਅ ਨਾਈਸ ਡੇ ਡੇ ਡੇ ਡੇ ਡੇ ਡੇ ਡੇ ਡੇ ਡੇ ਡੇ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਕੀ ਬਾਤ ਹੈ ਯਾਰ ਵੈਰੀ ਗੁੱਡ
2: ਰੌਣਕ ਲੱਗ ਗਈ ਸਾਡੀ ਨਾਈਸ ਅਸੀਸ ਕਰ ਨੇ
0: ਅਚਾਨਕ ਹੀ ਮਤਲਬ ਨਾ ਇਹ ਵਕਤ ਬਦਲ ਦਿਆ ਜਜ਼ਬਾਤ ਬਦਲ ਦਿਆ ਹੈ ਮਾਮੀ ਵਿਚਾਰੀ ਨੂੰ ਕਰੰਟ ਲਾ ਦਿੱਤਾ ਫਿਰ ਨਾਲ ਹੀ ਗਾਂਧੀ ਗਾਂਧੀ ਕਹਿੰਦੀ ਬਾਏ ਬਾਏ ਟੇਕ ਕੇਅਰ
2: ਮਾਮੀ ਛੱਡੇ ਕਰੰਟ
0: ਅੱਛਾ ਹਾਂ ਮਾਮੀ ਸਗੋਂ ਛੱਡੇ ਕਰੰਟ ਮਾਮੀ ਨੂੰ ਕਰੰਟ ਲਾ ਦਿੱਤਾ ਬੇਟਾ ਵਾਹ ਬੜੀ ਕ੍ਰਾਂਤੀਕਾਰੀ ਬੋਲੀ ਬੱਚੇ ਸੁਣਾਉਂਦੇ ਹੋਏ ਵੈਰੀ ਗੁੱਡ ਵੈਰੀ ਓਨਲੀ ਔਨ ਰੇਡੀਓ ਹਾਂਜੀ 1674 AM ਗਾਇਸ ਵਾਹ ਬਈ ਵਾਹ ਗੁੱਡ ਤੇ ਜੀ ਮੈਂ ਇੱਕ ਕਾਲ ਮਿਸ ਕਰ ਗਿਆ ਤੇ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਮੈਂ ਪਿੱਕ ਕਰ ਲਾਂਗਾ
2: ਯੈਸ ਡੈਫੀਨਿਟਲੀ
0: ਮੇਰੀ ਮੇਰੀ ਨਾ ਉਂਗਲ ਜਿਹੜੀ ਨਾ ਪਹੁੰਚ ਨਹੀਂ ਪਾ ਰਹੀ ਸੀ ਫੋਨ ਤੱਕ ਸਲਿਪ ਹੋਈ ਜਾ ਰਹੀ ਸੀ ਸਲਿਪ ਹੋਈ ਜਾ ਰਹੀ ਸੀ ਸਲਿਪ ਹੋਈ ਜਾ ਰਹੀ ਸੀ ਕਰੰਟ ਲੱਗ ਰਿਹਾ ਸੀ ਮੈਨੂੰ ਫੋਨ ਤੋਂ ਲੱਗਦਾ
2: ਉਹ ਮਾਮੀ ਵਾਲਾ ਕਰੰਟ ਛੱਡਿਆ ਹੋਣਾ ਉਹ ਵੱਜਿਆ ਹੋਣਾ ਤੁਹਾਨੂੰ
0: ਉਹੀ ਹੋਇਆ ਮੇਰੇ
2: ਮਾਮੀ ਵਾਲਾ ਕਰੰਟ ਜਿਹੜਾ ਛੱਡਦੇ ਆ ਨਾ
0: ਬੱਚੋ ਜਿੰਨਾ ਬਚ ਸਕਦੇ ਹੋ ਬਚੋ ਤੇ ਅਗਲੇ ਬੱਚਿਆਂ ਨਾਲ ਗੱਲ ਕਰਦੇ ਹਾਂ ਆਪਾਂ ਤਵਨੀਤ ਐਂਡ ਸਿਬਲਿੰਗਸ ਹੈਲੋ ਹੈਲੋ
1: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਂਟੀ ਜੀ ਤੇ ਅੰਕਲ ਜੀ
2: ਸਤਿ ਸ਼੍ਰੀ ਅਕਾਲ
0: ਜੀ ਵੀ ਆਏ ਮੈਨੂੰ ਨਹੀਂ ਦਿਸ ਰਿਹਾ ਸਤਿ ਸ਼੍ਰੀ ਅਕਾਲ ਬੱਚੇ ਮੈਂ ਡਰ ਰਿਹਾ ਥੋੜਾ ਮੈਂ ਇਹਨਾਂ ਲਾ ਕੇ ਦੁਬਾਰਾ ਦੇਖਦਾ ਹੈ ਅੰਕਲ ਸਾਈਡ ਤੇ ਵਾਹ
1: ਕੀ ਹਾਲ ਹੈ
0: ਬਸ ਵਧੀਆ ਵਧੀਆ ਤੁਸੀਂ ਸੁਣਾਓ
2: ਤੁਸੀਂ ਕਿੱਦਾਂ ਹੋ
1: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
0: ਬਸ ਵਧੀਆ ਗੱਲਾਂ ਬਾਤਾਂ ਕਰੀਆਂ ਨੇ ਤੁਹਾਡੇ ਨਾਲ
2: ਬਹੁਤ ਸੋਹਣਾ ਆ ਮੈਨੂੰ ਨੀਂਦ ਆਉਂਦੀ ਪਈ ਆ
0: ਨੀਂਦ ਨਹੀਂ ਆਉਂਦੀ
2: ਨਹੀਂ ਮੈਨੂੰ ਆਉਂਦੀ ਆ
0: ਮੈਂ ਤਾਂ ਨੀਂਦ
2: ਪਈ ਆਉਂਦੀ ਭੁੱਖ ਲੱਗੀ
1: ਤੁਸੀਂ ਚਾਹ ਪੀ ਲਓ
0: ਹਾਂ ਮੈਂ ਪੀ ਲਈ ਨਾ ਤਾਂ ਹੀ ਮੈਨੂੰ ਨਹੀਂ ਆਉਂਦੀ ਪੀ ਨੀਂਦ ਇਹਨਾਂ ਨੇ ਚਾਹ ਨਹੀਂ ਪੀਤੀ
2: ਗੁੱਡ ਆਈਡੀਆ ਗੁੱਡ ਆਈਡੀਆ ਚਾਹ ਪੀਨੇ ਆ
0: ਇਹਨਾਂ ਨੂੰ ਪਿਆਨੇ ਆ ਚਾਹ ਬਾਅਦ ਚੋਂ
2: ਯੈਸ
0: ਹੋਰ ਸੁਣਾਓ ਕਰ ਲਿਆ ਨਾਸ਼ਤਾ ਨੂਸ਼ਤਾ ਤੁਸੀਂ ਫੂਟੀ ਵੇਖਦੇ ਹੋ ਡੈਡਾ ਵੇਖਦੇ ਡੈਡਾ
2: ਸੀ ਇਹ ਹਿੰਸਕ ਖੇਡ ਕੋਈ ਨੀ ਦੇਖਦਾ
0: ਅੱਛਾ ਮੈਂ ਤਾਂ ਸੋਚ ਰਿਹਾ ਕਿ ਯਾਰ ਕੋਈ ਜੇ ਵੇਖੇ ਤਾਂ ਮੈਨੂੰ ਦੱਸੇ ਹੁੰਦਾ ਕੀ ਆ ਪਰ ਇਸ ਤਰ੍ਹਾਂ ਦਾ ਕੁਛ ਹੋ ਹੀ ਨਹੀਂ ਰਿਹਾ
2: ਯੂਨੋ ਜਿੰਨੇ ਜਿੰਨੇ ਸਾਲ ਵੀ ਯੂਨੋ ਇਨ ਅ ਵਰਕ ਯੂਨੋ ਮੇਰੇ ਕਲਚਰ ਹੈ ਨਾ ਕਿ ਤੁਸੀਂ ਫੁੱਟੀ ਟਿਪਿੰਗ ਕਰਦੇ ਹੋ ਨਾ ਜਿੰਨੇ ਸਾਲ ਮੈਨੂੰ ਫੁੱਟੀ ਦਾ ਕੱਖ ਨਹੀਂ ਪਤਾ ਜਿੰਨੇ ਸਾਲ ਵੀ ਮੈਂ ਟਿਪਿੰਗ ਕੀਤੀ ਹੈ ਆਈ ਆਲਵੇਜ਼ ਵਨ ਦ ਪ੍ਰਾਈਜ਼
0: ਅੱਛਾ
2: ਤੁੱਕਾ ਲਾ ਕੇ
0: ਤੁੱਕਾ ਲਾ ਕੇ ਹੈ
2: ਤੁੱਕਾਫਿਕੇਸ਼ਨ
1: ਅੱਜ ਬਾਬਾ ਜੀ ਨਹੀਂ ਆਏ
0: ਬਾਬਾ ਜੀ ਬਾਬਾ ਜੀ ਨੇ ਆਉਣਾ ਸੀ
1: ਜੋ ਤੱਕ ਬਾਬਾ ਜੀ ਨੇ
0: ਉਹ ਹਾਂ ਮੈਂ ਭੁੱਲ ਗਿਆ ਬੱਚੇ ਮੈਂ ਤਾਂ ਸੋਚੀ ਪੈ ਗਿਆ ਕਿ ਤੁਹਾਨੂੰ ਕੀ ਦਿਖ ਰਿਹਾ ਸਟੂਡੀਓ ਦੇ ਅੰਦਰ ਜੋ ਮੈਨੂੰ ਦਿਖ ਰਿਹਾ ਮੈਨੂੰ ਡਰਾਓ ਨਾ
2: ਇੱਕ ਬਾਬਾ ਆ ਵੀ ਹੁੰਦਾ
0: ਹੈ ਮੋਹੀ ਤਾਂ ਸੋਚੀ ਪੈ ਗਿਆ
1: ਬਿਲਾ
0: ਨਹੀਂ ਅੱਜ ਅੱਜ ਬਾਬਾ ਜੀ ਰੈਸਟ ਮੋਡ ਤੇ ਨੇ
1: ਰੈਸਟ ਮੋਡ ਤੇ ਨਹੀਂ ਨੇ ਤੁਸੀਂ ਇੱਥੇ ਕੋਰਿਆ ਦੋਨੋਂ ਜਾਣੇ
0: ਨਹੀਂ ਨਹੀਂ ਨਹੀਂ ਨਹੀਂ ਸਹੀ ਗੱਲ ਉਹ ਕੱਲ੍ਹ ਝੂਠ ਬੋਲ ਗਏ ਕਿ ਕੱਲ ਝੂਠ ਬੋਲ ਗਏ ਕਹਿੰਦੇ ਮੈਂ ਬਾਹਰ ਖਲੋਤਾ ਰਹਿੰਦਾ ਮੈਨੂੰ ਐਂਟਰੀ ਨਹੀਂ ਦਿੰਦੇ ਮੈਂ ਹੁਣ ਫੇਰ ਲਾ ਦਿੱਤਾ ਟਰੈਕਰ ਮੈਂ ਤਾਂ ਪੁੱਤੂ ਟਰੈਕਰ ਲਾਈ ਜਾਂਦਾ ਪਿਆ ਮੈਂ ਰੁਕਦਾ ਨੀ ਪਿਆ ਟਰੈਕਰ ਲਾਉਣ ਨੂੰ ਪਰ ਪ੍ਰੋਬਲਮ ਪਤਾ ਕੀ ਹੁੰਦੀ ਪਈ ਆ ਪ੍ਰੋਬਲਮ ਇਹ ਹੁੰਦੀ ਪਈ ਆ ਕਿ ਅੰਕਲ ਬੂਟ ਪਾ ਕੇ ਜਾਂਦੇ ਨੀ ਬਾਹਰ ਕਿਤੇ
2: ਉਹ ਨਹੀਂ ਆੜੀ ਉਹਨਾਂ ਨੇ ਟਰੈਕਰ ਬਲੌਕ ਕਰ ਲਾਇਆ ਹੋਇਆ ਹੈ
1: ਉਹਨਾਂ ਦੇ ਕਰੀ ਚਲਾਓ
0: ਅੱਛਾ ਘੜੀ ਚਲਾਵਾ
2: ਘੜੀ ਘੜੀ ਲਾਉਂਦੇ ਹੀ ਨਹੀਂ
0: ਇਹ ਵਾਲੀ ਤਾਂ ਟੈਕਨੋਲੋਜੀ ਪੁੱਤੂ ਮਿਸ਼ਨ ਇੰਪੋਸੀਬਲ ਫਿਲਮਾਂ ਚ ਵੀ ਨਹੀਂ ਆਈ ਹੈ
3: ਸਾਡਾ ਬਜਟ ਤਾਂ ਇੰਨਾ ਹੈਵੀ ਹੈ ਹੀ ਨਹੀਂ, ਇਹ ਤਾਂ ਮੁਸ਼ਕਿਲ ਆ, ਪਰ ਮੈਨੂੰ ਤੁਹਾਡੀ ਵਿਜ਼ਨ ਬਹੁਤ ਵਧੀਆ ਲੱਗਦੀ ਹੈ, ਗੁੱਡ,
1: ਤੁਸੀਂ ਉਹਨਾਂ ਦੇ ਘਰ ਜਾਓ ਅਮਰਾਤ ਨੂੰ ਚੁੱਪ ਕਰਕੇ ਤੇ ਫਿਰ ਉੱਥੇ ਜਿੱਥੇ ਰਜੋਟ ਅੰਕਲ ਦਾ ਰੂਮ ਹੈ ਉੱਥੇ ਸੁੱਤੇ ਹੋਣੇ ਅੰਕਲ ਜੀ, ਤੇ ਫਿਰ ਉੱਥੇ ਸੈਟੀ ਚ ਵਾਚ ਹੋ ਰਹੀ ਥੱਲੇ ਟਰੈਕਰ ਲਾ ਤੇ ਫਿਰ ਪੰਜ ਜੋ
3: ਉਹਨਾਂ ਦੇ ਰੂਮ ਚ ਜਿਹੜੀ ਵਾਲ ਕਲੋਕ ਆ ਉਹਦੇ ਤੇ ਲਾ ਦਵਾਂ ਟਰੈਕਰ, ਹਨਾ?
2: ਓ ਨਹੀਂ ਵੀਰੇ,
3: ਆ ਵਧੀਆ ਸਗੋਂ, ਆ ਗੁੱਡ ਆਈਡੀਆ।
2: ਓ ਨਹੀਂ ਵੀਰੇ, ਵਾਚ ਤੇ
3: ਹਾਂ, ਤੇ ਜਿਹੜੀ ਵਾਲ ਕਲੋਕ ਹੁੰਦੀ ਆ ਉਹਦੀ ਗੱਲ ਹੀ ਕਰੀ ਜਾਂਦੇ।
2: ਕਲੋਕ ਹੁੰਦੀ ਆ, ਵਾਚ ਜਿਹੜੀ?
3: ਨਹੀਂ ਨਹੀਂ ਨਹੀਂ ਨਹੀਂ, ਮੈਂ ਕਹਿ ਰਿਹਾ ਦੇਖੋ ਨਾ, ਜਿਹੜੀ ਵਾਲ ਕਲੋਕ ਆ ਉਹਦੇ ਤੇ ਬਹੁਤ ਈਜ਼ੀ ਹੈ।
2: ਵੀਰੇ ਨੂੰ ਦੱਸੋ ਵਾਚ ਕੀ ਹੁੰਦੀ ਆ।
3: ਅੱਛਾ
2: ਵੀਰੇ ਨੂੰ ਪਤਾ ਨਹੀਂ।
1: ਕ੍ਰਿਸ਼ਨਾ ਵੀ ਜੀ, ਤੁਸੀਂ ਕਿੰਦਰ ਜਾਣਾ ਪੈਣਾ ਸੀ, ਪਤਾ ਵੀ ਵਾਚ ਕੀ ਹੁੰਦਾ?
3: ਅੱਛਾ ਯਾਰ, ਮਾੜੀ ਗੱਲ ਹੈ। ਅੱਛਾ, ਮੈਂ ਤੇ ਮੈਨੂੰ ਲੱਗਾ ਕਿ ਟਰੈਕਰ ਵੱਡਾ ਹੋਊਗਾ ਨਾ, ਈਜ਼ੀ ਲੱਗ ਜਾਏਗਾ ਕਲੋਕ ਤੇ।
2: ਆ ਦੇਖ ਲਓ।
3: ਨਹੀਂ
1: ਫਿਰ ਤੁਸੀਂ ਟਰੈਕਰ ਛੋਟਾ ਲੈ ਲਓ।
3: ਹਾਂ ਦੇਖਿਆ, ਇਹ ਮੇਰੇ ਅੰਦਰ
2: ਟਰੈਕਰ,
3: ਮੇਰੇ ਅੰਦਰ ਕਾਮਨ ਸੈਂਸ ਨਾ ਘਟਦੀ ਜਾ ਰਹੀ ਹੈ ਤਵਨੀਤ, ਮੈਂ ਕੀ ਕਰਾਂ ਕੀ ਕਰਾਂ ਮੈਂ?
2: ਨਹੀਂ ਨਹੀਂ ਵੀਰੇ,
3: ਮੈਂ ਸਮਝਦੀ ਪਿਆ ਕਰਾਂ
1: ਫਿਰ। ਮਤ ਹੋਈ ਜਾਂਦਾ ਹੈ ਮੈਂ ਕਾਮਨ ਸੈਂਸ
3: ਕਰ। ਵਾਹ ਬਈ ਵਾਹ, ਕੀ ਬਾਤਾਂ ਨੇ, ਕੀ ਸੁਣਾਓਗੇ ਕੀ ਸਾਨੂੰ?
1: ਇੱਕ ਵਾਲੀਬਾਲ, ਉਸ ਤੋਂ ਪਹਿਲਾਂ ਅਸੀਂ ਸ਼ਿਵਾ ਜੀ ਦਾ ਬੌਸ ਸ਼ੁਰੂ ਕੀਤਾ ਹੋਇਆ।
3: ਓਏ ਫਿਲਮ ਵੇਖੀ ਹੈ? ਨੈਨ ਨੈਰ ਨੈਨ ਨੈਰ ਨੈਰ ਨੈਰ, ਉਹਨੇ ਨਾ ਜਦੋਂ ਗੰਜਾ ਹੋਣਾ ਨਾ ਰਜਨੀਕਾਂਤ ਨੇ, ਫਿਰ ਬਹੁਤ ਫਨ ਆ ਫਿਲਮ ਦੇ ਅੰਦਰ। ਫਿਰ ਤੁਸੀਂ ਮੈਨੂੰ ਯਾਦ ਕਰੋਗੇ ਕਿ ਫਿਲਮ ਦੀ ਸੀ।
2: ਕਮ ਅਗੇਨ,
1: ਕੈਨ ਆਈ ਰਿਮਾਈਂਡ?
2: ਓਕੇ, ਨਹੀਂ ਦੱਸ ਦੋ ਦੁਬਾਰਾ।
1: ਇਹ ਤਾਂ ਲੱਗ ਪਤਾ, ਚਾਲਬਾਜ਼ ਉੱਥੇ ਇੱਕ ਕੈਰੇਕਟਰ ਸੀ। ਨਹੀਂ,
3: ਉਹ ਛੋਟਾ ਸਾ ਨੰਨਾ ਸਾ ਮੁੰਨਾ ਸਾ ਬੱਚਾ ਹੂੰ।
1: ਨਹੀਂ, ਜਿਹੜਾ ਯਾ ਤੁਸੀਂ ਐਕਟਰ ਦਾ ਨਾਮ ਕੀ ਹੁੰਦੀ?
3: ਰਜਨੀਕਾਂਤ ਹੈ।
1: ਹਾਂਜੀ, ਉਹ ਚਾਲਬਾਜ਼ ਤੇ ਵੀ ਸੀ ਤੇ ਹੋਰ ਸ਼ਿਵਾ ਜੀ ਦਾ ਬੌਸ ਤੇ ਵੀ।
3: ਹਾਂ, ਉਹ ਬੜਾ ਘੈਂਟ ਐਕਟਰ ਹੀ, ਮੇਰਾ ਬਹੁਤ ਫੇਵਰਿਟ ਆ ਉਹ, ਮੋਦੀਆਂ ਸਾਰੀਆਂ ਫਿਲਮਾਂ ਵੇਖੀਆਂ ਹੋਈਆਂ। ਰਜਨੀਕਾਂਤ ਨੀ, ਹੋਰ ਕੁਛ ਹੈ ਹੀ ਨੀ। ਤੁਸੀਂ ਫਿਰ ਏਦਾਂ ਕਰੋ, ਮੈਨੂੰ ਬੋਲੀ ਸੁਣਾਓ ਛੇਤੀ ਛੇਤੀ।
1: ਵੈਨ ਤੇ ਚੜ ਕੇ ਜੀਜਾ ਆਇਆ, ਵੈਨ ਤੇ ਚੜ ਕੇ ਜੀਜਾ ਆਇਆ, ਪਾ ਕੇ ਕਾਲੇ ਬੂਟ, ਪਾਕੇ ਕਾਲੇ ਬੋਰਡ ਵੀ ਜੀਜੇ ਦੀ ਮੁੱਛਾਂ ਕਾਲੀ ਕੁੱਤੀ ਦੀ
3: ਪੂਛੀ। ਕਿਆ ਬਾਤਾਂ ਨੇ ਬਈ, ਬੜੀ ਖਤਰਨਾਕ ਅੱਜ ਤਾਂ ਰਿਸ਼ਤੇਦਾਰਾਂ ਨੂੰ ਹੀ ਸੁਣਾਈ ਜਾ ਰਹੇ ਬੱਚੇ। ਵੈਰੀ ਨਾਈਸ ਤਮੀਰ,
1: ਫੇਸ ਸਾਈਕਲਿੰਗ
3: ਅੰਕਲ
1: ਜੀ ਜਿਹੜੇ ਘਰੇ ਬਹਿ ਕੇ ਸੁਣ ਰਹੇ।
3: ਵਾਹ, ਆ ਵੀ ਠੀਕ ਹੈ।
2: ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਬੁੱਤੂ, ਤੇ ਉਹ ਵਾਲੇ ਅੰਕਲ ਜੀ ਵੱਲੋਂ ਵੀ ਸਤਿ ਸ਼੍ਰੀ ਅਕਾਲ ਕਰਦੇ ਜਿਹੜੇ ਘਰੋਂ ਬੈਠ ਕੇ ਸੁਣਦੇ ਹੈ। ਹੋਰ ਐਸ਼ਲੀਨ, ਕਿੱਦਾਂ? ਠੀਕ ਠਾਕ, ਵਧੀਆ, ਆਲ ਗੁੱਡ?
1: ਹਾਂਜੀ, ਤੁਹਾਡਾ ਕੀ ਹਾਲ ਹੈ?
3: ਸਾਡਾ ਵੀ ਵਧੀਆ ਵਧੀਆ ਬੁੱਤੂ, ਤੁਹਾਡੇ ਨਾਲ ਗੱਲ ਹੋ ਗਈ, ਬੈਸਟ ਹੋ ਗਿਆ ਕੰਮ। ਕੀ ਸੁਣਾਉਣਾ ਸਾਨੂੰ?
1: ਜਦੋਂ ਨਾਨੀ ਜੀ ਨੇ ਕਦੇ ਬਿੱਲੀ ਵੀ ਆਂਦੀ ਸੀ, ਮੰਮਾ ਦੇ ਗੈਂਗ ਨੇ ਮਿੱਠੂ ਮੰਮਾ ਜੀ ਨੇ ਬਿੱਲੀ ਫੜੀ ਤੇ ਮੰਮਾ ਨੇ ਚੁੰਡੀ ਫੜੀ ਜਦੋਂ ਨਾਨੀ ਜੀ ਆ ਗਿਆ ਉਦੋਂ ਮੈਮ ਸੀ ਮਾਸੀ ਨੇ ਕਿਹਾ ਭੱਜ ਜਾ, ਤੇ ਫਿਰ ਸਾਰੇ ਭੱਜ ਗਏ ਤੇ ਫਿਰ ਉਹਨਾਂ ਨੂੰ ਕੁੱਟ ਪਈ।
3: ਮੰਮੀ ਸੁੱਕਣੇ ਪਾਣ ਲੱਗੇ ਸੀਗੇ ਨਾ ਬਿੱਲੀ,
2: ਚੁੰਡੀ ਲਾ ਕੇ,
3: ਚੁੰਡੀ ਲਾ ਕੇ ਹੱਥ ਚ ਨਹੀਂ ਆਈ, ਭੱਜ ਗਈ। ਵਾਹ ਬਈ ਵਾਹ, ਵੈਰੀ ਗੁੱਡ,
2: ਵੈਰੀ ਨਾਈਸ।
1: ਜਿਹੜੀ ਗਰਮ ਵੀ ਹੋ ਸਕਦੀ, ਠੰਡੀ ਵੀ ਹੋ ਸਕਦੀ, ਭੱਜ ਵੀ ਸਕਦੀ, ਰੁਕ ਵੀ ਸਕਦੀ, ਤੇ ਹਾਰਡ ਵੀ ਹੋ ਸਕਦੀ, ਤੇ ਸੋਫਟ ਵੀ ਹੋ ਸਕਦੀ।
2: ਹਾਰਡ ਵੀ ਹੋ ਸਕਦੀ ਹੈ, ਸੋਫਟ ਵੀ ਹੋ ਸਕਦੀ ਹੈ, ਗਰਮ ਵੀ ਹੋ ਸਕਦੀ ਹੈ, ਠੰਡੀ ਵੀ ਹੋ ਸਕਦੀ ਹੈ,
3: ਭੱਜ ਵੀ ਸਕਦੀ ਹੈ ਤੇ ਰੁਕ ਵੀ ਸਕਦੀ ਹੈ।
2: ਆਈਸਕ੍ਰੀਮ
1: ਗਰਮ ਵੀ ਹੋ ਸਕਦੀ, ਠੰਡੀ ਵੀ ਹੋ ਸਕਦੀ,
2: ਆਈਸਕ੍ਰੀਮ
1: ਭੱਜ ਵੀ ਸਕਦੀ, ਨਹੀਂ
3: ਬਿੱਲੀ
1: ਭੱਜ ਵੀ ਸਕਦੀ, ਰੁਕ ਸਕਦੀ, ਭੱਜ ਵੀ ਸਕਦੀ, ਰੁਕ ਵੀ ਸਕਦੀ, ਤੇ ਠੰਡ
3: ਸੋਫਟ ਵੀ ਹੋ
1: ਸਕਦੀ, ਸੋਫਟ ਵੀ ਹੋ ਸਕਦੀ।
2: ਓ ਯੈਸ, ਪਤਾ ਲੱਗ ਗਿਆ, ਕਾਰ। ਹੀਟਰ ਚਲਾਓ ਗਰਮ ਹੋ ਜਾਂਦੀ ਹੈ, ਏਸੀ ਚਲਾਓ ਠੰਡੀ ਹੋ ਜਾਂਦੀ ਹੈ।
1: ਨਹੀਂ
3: ਸੋਫਟ ਕਿੱਦਾਂ ਹੋਊਗੀ? ਮੈਂ ਤਾਂ ਕਹਿੰਦਾ ਮੈਂ ਹਾਰ ਗਿਆ।
2: ਨਹੀਂ ਕਲੂ ਤਾਂ ਲੈ ਲੋ, ਕਲੂ ਤਾਂ ਦੋ ਯਾਰ।
3: ਬਿੱਲੀ ਹੋ
1: ਸਕਦੀ
2: ਹੈ,
3: ਪੀਣ ਵਾਲੀ ਚੀਜ਼ ਹੈ,
2: ਪੀਣ ਵਾਲੀ ਚੀਜ਼ ਆ,
1: ਪੀਣ ਵਾਲੀ ਚੀਜ਼
3: ਸੀਮੈਂਟ
2: ਸੀਮੈਂਟ
3: ਯਾਰ ਈਜ਼ੀ ਸੀਗਾ ਹਨਾ, ਜਦੋਂ ਆਂਸਰ ਪਤਾ ਲੱਗੇ। ਪਰ ਵੈਸੇ ਬਹੁਤ ਸੋਹਣਾ ਪਾਇਆ ਐਸ਼ਲੀਨ, ਵੈਰੀ ਨਾਈਸ,
2: ਵੈਰੀ
3: ਨਾਈਸ। ਟ੍ਰਿਕ ਕਰਤਾ ਯਾਰ ਸਵੇਰੇ ਸਵੇਰੇ।
2: ਥੈਂਕ ਯੂ ਵੈਰੀ ਮਚ।
3: ਤੇ ਵੀਰੇ ਨਾਲ ਗੱਲ ਕਰਾਓ, ਵੀਰ ਜੀ ਨਾਲ
2: ਦਿਮਾਗ ਖੜਕਾ।
3: ਨਹੀਂ ਨਹੀਂ ਨਹੀਂ, ਸਗੋਂ ਤੁਸੀਂ ਤਾਂ ਦੱਸਿਆ, ਹੈਲਪ ਹੀ ਤੁਹਾਡੀ ਹੈ।
1: ਵੀਰ ਜੀ ਨਾਲ ਗੱਲ ਕਰ ਲੋ।
3: ਕਰਾਓ ਜੀ ਕਰਾਓ।
1: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਵੀਰ ਜੀ?
3: ਅਮ ਬਰਾਊਨ ਬੋਏ
1: ਅੰਕਲ ਜੀ ਤੇ ਆਂਟੀ ਜੀ,
3: ਸਤਿ ਸ਼੍ਰੀ ਅਕਾਲ ਵੀਰਾ ਜੀ,
2: ਕੀ ਹਾਲ ਚਾਲ?
1: ਮੇਰਾ ਵੀ ਠੀਕ ਹੈ, ਤੁਹਾਡਾ ਕੀ ਹਾਲ ਹੈ?
2: ਅਸੀਂ ਵੀ ਬਹੁਤ ਵਧੀਆ ਹਾਂ ਜੀ।
3: ਵੀਰਾ ਤੁਹਾਨੂੰ ਪਤਾ, ਅੱਜ ਸਾਰੀਆਂ ਸੜਕਾਂ ਖਾਲੀ, ਅੱਜ ਕੁਛ ਨੀ ਰੁਕਿਆ ਪਿਆ, ਕਿਤੇ ਵੀ ਲੈ, ਅੱਜ ਮੌਜ ਕਰੋ, ਅੱਜ ਟੈਨਸ਼ਨ ਲੈਣੀ ਨੀ
1: ਤੁਸੀਂ।
3: ਚਾਹ ਪੀ ਲਈ?
2: ਓ ਨਹੀਂ ਵੀਰੇ, ਚਾਹ ਵੀਰੇ ਨੇ ਪੀਤੀ ਹੈ, ਮੈਂ ਨੀ ਪੀਤੀ।
3: ਮੈਂ ਇਹਨਾਂ ਦੀ ਚਾਹ ਪੀ ਗਿਆ।
2: ਆਈ ਐਮ ਨਾਟ ਹੈਪੀ ਵੀਰਾ, ਮੇਰੀ ਚਾਹ ਵੀ ਸੜਕ ਗਿਆ।
1: ਜਦੋਂ
2: ਟਿਕਲ ਟਿਕਲ ਕਰ ਦੋ,

0: दसो।
1: लाल सुई
2: लाल मिर्च।
0: कृष्णा विधि बल्ले बल्ले
2: बल्ले बल्ले सरदार जी जिंदाबाद। सरदार जी बल्ले बल्ले बल्ले
1: रेडियो हां जी जिंदाबाद।
2: थले थले
0: सुट्टी
2: सुट्टी सुट्टी सुते सुते। थैंक यू वीरा।
0: बल्ले बल्ले रजों तक
2: शाबा शाबा।
1: छुट्टी
2: छुट्टी छुट्टी छुट्टी भाई तुसी भी छुट्टी करो एंजॉय। बहुत बहुत धन्यवाद कॉल कर ली वीरा। थैंक यू सो मच।
1: थैंक यू
2: लाल मिर्ची है क्या बात है ब्यूटीफुल। तो साडे नाल अगले कॉलर ने जी मायरा।
1: मायरा हेलो मायरा जी।
2: हेलो हेलो
1: सत्रीकाल सोनी पुतू की हाल चाल। बहुत बढ़िया
2: पुत्तो अपनी थोड़ा ना फोन थोड़ा करो मारा ठीक है। आवाज बहुत दूरों आ रही है बहुत दूरों। हाँ इदा दी आंदी पई है। हेलो हेलो हाँ कानू लाके गल करो।
1: यस हाँ जी हाँ मच बेटर थैंक यू। आज की सुनाओगे सोने पुत्तो।
3: आज मैं तुहानू एक जोक सुनावांगी।
2: सुनाओ जी सुनाओ।
1: इन्ना हौली हौली सुनाउंदे पए हो। खाना नहीं खादा हाले। ब्रेकफास्ट कीता नहीं लगदा।
2: बन रहा है सवेर सवेर दा टाइम है ना छुट्टी है सुस्ती है हल्की जी कोई चक्कर ही नहीं। असी सुस्त हो गए
3: अज साडा लास्ट डे आ स्कूल दे।
2: है थोड़ा जाना पेना स्कूल अज भी
1: चलो हां जोक।
3: एक अंग्रेज हलवाई दी दुकान च आया ते ओ एक चीज नू हाथ देख के पूछया व्हाट इज दिस। हलवाई ने बोलिया दिस इज दही। अंग्रेज ने बोलिया व्हाट इज दही। हलवाई ने बोलिया कि मिल्क स्लीप एट नाइट एंड इन मॉर्निंग बिकम टाइट।
2: बढ़िया सी वाह वाह वाह। ये तो डबल नंबर है हलवाई नु उन्होंने प्रोसेस ही दस्ता कहता तू बाद चो पूछेगा किद्दा बनदा कि नहीं तू तू सीधा जवाब ले
1: सीधा चक।
2: थैंक यू मायरा। थैंक यू फॉर कॉलिंग।
1: थैंक यू वेरी मच मायरा पुतू। हैव अ नाइस डे।
3: बाय
1: बाय
2: बाय बाय
1: बाय बाय।
2: वाह वाह मिल्क स्लीप एट नाइट यार ते हुन वेक अप इन द मॉर्निंग हो गया जी जग फते आसी तुसी ऑन एयर हो।
1: वाह जी वाह आसी सब आ गए ने। सत श्री अकाल आसी साहब।
0: सत श्री अकाल।
2: सत श्री अकाल किवें हो
0: पूजा जी।
2: पूजा जी पूजा किवें आ की करदी सी पर इत्थे तां है ही नहीं।
1: नहीं नहीं पूजी पुआ जी।
2: अच्छा पुआ जी। अच्छा अच्छा ओहो मैं कहां नोनिया जी पूजा हो गए।
1: नहीं देखो पुआ भतीजे दा जेड़ा रिश्ता है ना
2: हाँ।
1: ए सब तो वखरा हुंदा है।
2: हां ए गल सही है थोड़ी है ना।
0: सही गल पूछे
1: चाचा जी। सत श्री अकाल छोने पुतू की कादे जी
0: तुसी किमी हो।
1: असी ठीक हां
2: असी ठीक हां जी थोड़े नाल गलबात होगी बस होर बेटर हो गया दिन साडा।
1: तुसी किमे हो रोटी खा ली।
0: नहीं
1: नहीं
2: अजय नहीं अजय
1: दूध भी नहीं पीता हाले।
2: हैं
0: या दूध
1: हाँ
0: जी हाँ जी
1: दूध पी लिया। गुड बॉय
2: गुड बॉय। फिर इधर दूध पी के तब बिग बॉय हुई था।
1: हम्म
2: गुड गुड गुड वेरी गुड।
4: हम्म
0: मैं कहा
4: ब्रेकफास्ट
0: नो मोरी नो स्कैम्बलग.
4: अच्छा स्कैम्बलग बोल दो मैं खा लूँ.
0: स्कैम्बलग खाला.
1: I love scambleg. Yum yum yum yum yum yum yum. I love scambleg as well.
2: साड़े ले भी बना के रखो सी आ गए.
1: Yes.
2: असी बस वहीं गड्डी स्टार्ट की.
1: अज फिर की सुनाओगे सानू जी कुछ तैयार करके आए हो. रुको ओके रुक जाने जी.
2: नहीं रुक जाने सर. बस इन्ना ही हुंदा है.
0: नारे नारे
1: नारे नारे नारे नारे
2: डूम डूम डूम डूम डूम जिग जिग जिग जिग डूम.
1: साड़ा ऑर्केस्ट्रा खत्म हो गया.
2: मेरा टोल्स हो गया. अकड़ बकड़ बंबे बो.
1: मेनू तो आंदा नहीं सुना थानू आंदा.
0: मम्मा बुद्धी गोल गोल बुद्धी चमचा गोल गोल मम्मा बिंदी गोल गोल मम्मी बिंदी
1: गोल गोल
0: गोल
1: पापा टिड्डी गोल गोल.
2: आई वेरी गुड वेरी गुड
1: वेरी नाइस
2: थैंक यू फॉर कॉलिंग.
0: पबजी प्ले गोल गोल एंड पबजी हेड गोल गोल
2: ओए होए
0: पबजी बम बम
1: चिकी चिकी चिकी
2: चिकी बॉय
0: पबजी टोटो गोल गोल
2: ओए. चलो चलो बाय बाय बाय पुत्तू. हैव अ वेरी गुड डे. ते मौज करो भाई अपना दिन वधिया वधिया जावे थोड़ा ते हर चीज कमाल है क्योंकि लास्ट कॉलर साढ़े नाल बसंत लाल है.
1: आए बसंत लाल.
2: हेलो पता लगे फोन कट गया. लाल जी
1: सत श्री अकाल. लाल जी
2: हेलो हेलो हेलो. हाँ
5: जी सत श्री अकाल जी.
2: लाल जी संग दे क्यों गाल करन लगे साढ़े नाल इदा ना करया करो.
5: नहीं नहीं मैं संगदा नहीं हूं.
1: ਇੰਨੀ ਸ਼ਰਾਫਤ ਨਾਲ ਕਿਹਾ ਮੈਂ ਸੰਗਦਾ ਨਹੀਂ ਹੈ.
2: ਇੱਦਾਂ ਲੱਗਾ ਨੀ ਕਿ ਭਾਈ ਤੁਸੀਂ ਬੋਲਦੇ ਹੋ.
5: ਮੈਂ ਸੰਗਦਾ ਨਹੀਂ ਜਦੋਂ ਮੈਂ ਘਰੋਂ ਬੋਲਿਆ ਮੈਂ ਤੰਗਦਾ ਮੈਂ.
2: ਆ ਬਣੀ ਗੱਲ.
1: ਹੋਰ ਕੀ ਹਾਲ ਚਾਲ ਲਾਲ ਜੀ.
5: ਮੈਂ ਵਧੀਆ ਨਹੀਂ ਤੀ ਹੋ ਸਕਦਾ ਜੀ.
1: ਬਹੁਤ ਬਹੁਤ ਵਧੀਆ ਜੀ. ਹੋਰ ਸੁਣਾਓ ਲਾਲਾ ਅੱਜ ਗ੍ਰੈਂਡ ਫਾਈਨਲ ਦੇ ਸ਼ੁਭ ਦਿਹਾੜੇ ਤੇ ਮੇਰੀ ਮਾਂ ਦੇ ਕੰਗਣ ਵਾਪਸ ਕਰ ਦੇ.
2: ਤਗੜਾ ਜਿਹਾ ਸੱਟਾ ਖੇਡ ਲਓ ਕੋਈ ਬਾਰੋ ਬਾਰ ਆ ਜਾਣ ਬਾਈ.
1: मतलब
2: बंदे ने देखो थोनू किसी तरीके याद कराना कि कुछ देना तुसी वापस बहाना चाहिए बस.
1: मैं छिक मार के कह देना सी ओ छिक तो याद आया. तू मेरी मां ने कंगन देने वापस ले.
2: तू जो लेके ही ना मैं उदो भी छिक मारी सी मैं अचानक याद आया.
5: नहीं कृष्णा जी नोनिया नोनिया जी ना दुकान पे जंदे नोनिया है बड़े नोनिया दी दुकान पे जंदे उसकी शॉप पे कहने अंकल जी एक छोटी कोक दी बोतल एक बड़ी कोक दी बोतल दे दो. ते कहने किन्ने अपना कहने आओ कहना बड़ी कोक दे 50 छोटी कोक दे 20 कहते मैं टोटल 70 कहीं मैं 70 दवांगी पर मैं छोटी कोक दे 50 ते वड्डी कोक दे 20 दवांगी. वो कहना चल मैनू की मतलब मैनू पैसे मतलब जिन्हें मर्जी कहते चल पुत्र इधर जाएगा है ना.
2: गुड ਠੀਕ ਹੈ ਬਾਈ, ਬੰਦੇ ਨੇ ਆਹ ਚੀਜ਼ਾਂ ਵੀ ਤਾਂ ਵੇਖਣੀਆਂ ਕਿ ਨਹੀਂ, ਸਿਹਤ ਸਾਥ ਵੀ ਵੇਖਣੀ ਹੈ, ਨਹੀਂ ਗੁੱਡ ਗੁੱਡ ਗੁੱਡ।
5: ਕਹਿੰਦਾ ਇੱਕ ਵਾਰੀ ਉੱਡਿਆ ਸੀ ਤੇ ਬੰਦੇ ਨੇ ਹੈਲਪ ਲਈ ਬੁਲਾਇਆ ਸੀ,
2: ਬੰਦਾ ਚਪਟਾ ਹੋ ਜਾਂਦਾ ਠੱਕ ਕਰਕੇ।
5: ਜਸਵ ਭਾਈ ਨੂੰ ਸੱਪ ਲੜ ਕੇ ਲੱਤ ਨੂੰ, ਸੱਪ ਨੇ ਡੰਗ ਮਾਰਿਆ, ਡੰਗ ਜਸਵਾਲ ਦੀ ਲੱਤਾਂ ਫਸ ਗਿਆ, ਸੱਪ ਨਾਲ ਹੀ ਘੜੀਸ ਲੈ ਗਿਆ।
2: ਓ ਯਾਰ ਕਿੱਥੋਂ ਸੋਚਦੇ ਹੋ ਯਾਰ, ਵਾਹ
5: ਬਾਪ ਆਪਣੇ ਦੋਸਤਾਂ ਬੁਲਾਇਆ ਮੈਨੂੰ ਬਚਾਓ ਬਚਾਓ, ਨਾਲ ਕੁੜੀ ਦੇ ਲੈ ਗਿਆ ਸਾਪ ਨੂੰ ਵਿਚਾਰੇ ਨੂੰ। ਓਕੇ ਜੀ,
2: ਥੈਂਕ ਯੂ ਲਾਲ ਜੀ,
1: ਥੈਂਕ ਯੂ ਵੈਰੀ ਮਚ ਲਾਲ ਜੀ, ਹੈਵ ਅ ਨਾਈਸ ਡੇ, ਮਿਲਦੇ ਹਾਂ 10 ਵਜੇ ਵੀ ਨਾ, ਅੱਜ ਤਾਂ ਛੁੱਟੀ ਆ
5: ਪੱਕਾ ਜੀ।
1: ਓਕੇ
2: ਓਕੇ ਜੀ, ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈ, ਕਿਆ ਬਾਤ ਹੈ ਲਾਲ ਜੀ, ਬਹੁਤ ਕਮਾਲ, ਕਿਆ ਸੋਚ ਹੈ।
1: ਮੈਂ ਹਾਲੇ ਤੱਕ ਡੰਗ ਜੀ ਫਸੀ ਹੋਈ ਹਾਂ ਵੀ ਕਿਹੜੇ ਐਂਗਲ ਤੋਂ ਸੱਪ ਨੇ ਡੰਗ ਮਾਰਿਆ ਹੋਣਾ, ਜਿਹੜੇ ਉਹਨਾਂ ਦੇ ਉਹ ਕੀ ਹੁੰਦੇ ਨੇ, ਕੀ ਕਹਿੰਦੇ ਹੁੰਦੇ ਨੇ ਸੱਪ ਦੇ ਉਹਨਾਂ ਨੂੰ ਫੈਂਗ, ਉਹ ਨਿਕਲਿਆ ਹੀ ਨਹੀਂ।
2: ਮੈਂ ਤਾਂ ਸੋਚ ਰਿਹਾ ਕਿ ਅਸੀਂ ਦੇਖੋ ਕਿਉਂਕਿ ਉਹ ਜਾਨਵਰਾਂ ਦੀ ਜਾਤੀ ਨੂੰ ਬੋਲਣਾ ਨਹੀਂ ਆਉਂਦਾ ਕੁਛ, ਅਸੀਂ ਬਿਨਾਂ ਕੋਲੋਂ ਬਦਨਾਮ ਕਰਦੇ ਰਹਿੰਦੇ ਬੈਠੇ, ਜਿਸ ਦਿਨ ਉਹਨਾਂ ਚ ਜ਼ਬਾਨ ਆ ਗਈ ਨਾ ਉਹਨੇ ਬਖਸ਼ਣਾ
1: ਨਹੀਂ। ਪਰ ਸਾਨੂੰ ਕੀ ਪਤਾ ਹੈ ਉਹਨਾਂ ਦੇ ਆਪਣੇ ਜੋਕ ਹੋਣ ਇਨਸਾਨਾਂ ਵਾਲੇ।
2: ਹਾਂ ਇਹ ਗੱਲ ਵੀ ਹੈ, ਹਨਾ, ਸਹੀ ਗੱਲ ਭਾਵੇਂ ਸਾਡੇ ਨਾਲ ਜੋਕ ਕਰਦੇ ਹੋਣ। ਇਨਫੈਕਟ ਇਨਫੈਕਟ ਤੁਹਾਡੇ ਨਾਲ ਮੈਂ ਇੱਕ ਸ਼ੇਅਰ ਕਰਦਾ ਫੈਕਟ, ਇਹ ਰਿਸਰਚਡ ਫੈਕਟ ਆ ਕਿ ਹਾਥੀ ਸਾਨੂੰ ਉਸ ਨਿਗਾਹ ਨਾਲ ਵੇਖਦੇ ਆ ਜਿਸ ਨਿਗਾਹ ਨਾਲ ਅਸੀਂ ਛੋਟੇ ਛੋਟੇ ਪੱਪੀਸ ਨੂੰ ਵੇਖਦੇ ਹਾਂ। ਸੋ ਜੇ ਤੁਹਾਨੂੰ ਕਦੇ ਵੀ ਲਾਈਫ 'ਚ ਲੱਗਦਾ ਕਿਸੇ ਨੂੰ ਇਸ ਤਰ੍ਹਾਂ ਨਾਲ ਕਿ ਯਾਰ ਲਾਈਫ ਬੜੀ ਡਾਊਨ ਹੈ ਕੁਛ ਹੈ, ਤੇ ਸੋਚੋ ਕਿ ਦੂਰ ਕਿਤੇ ਇੱਕ ਹਾਥੀ ਆ ਤੁਹਾਨੂੰ ਬਹੁਤ ਪਿਆਰਾ ਜਾਂ ਕਤੂਰਾ ਸਮਝਦਾ, ਯਾਰ ਦੇਖੋ ਸੇਵਾ ਮਾਂ ਬੋਲੀ ਸੇਵਾ, ਮੈਂ ਪੰਜਾਬੀ ਬੋਲੂੰਗਾ। ਤੇ ਇਧਰੋਂ ਗੁਰਸੇਵਕ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜ ਰਹੇ, ਕਹਿੰਦੇ ਕਿ ਹੈਪੀ ਹੈਪੀ ਆਪਣਾ ਫਰਾਈਡੇ, ਤੇ ਬਹੁਤ ਵਧੀਆ ਲੱਗੀ ਇਹਨਾਂ ਨੂੰ ਕਹਾਣੀ ਤੇ ਗੀਤ ਜੀ, ਥੈਂਕ ਯੂ। ਤੇ ਮਨਿੰਦਰ ਕੌਰ ਰਾਖੜਾ ਜੀ ਸਾਰਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਭੇਜਦੇ ਆ ਗੁਲਦਸਤਿਆਂ ਨਾਲ ਭਰੀ ਤਸਵੀਰ ਦੇ ਨਾਲ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਤੇ ਆਪਣਾ ਜਸਪ੍ਰੀਤ ਕੌਰ ਜੀ ਕਹਿੰਦੇ, ਨੋਨੀਆ ਜੀ ਫਤਿਹ ਕਹਿੰਦਾ ਸਾਡਾ ਮਾਮਾ ਛੱਡੇ ਕਰੰਟ ਸਾਡੀ ਮਾਮੀ ਨੀ, ਵਾਹ ਵਾਹ ਵਾਹ ਕਿਆ ਬਾਤ ਹੈ, ਅੱਜ ਤੇ ਬਈ ਮਾਮੇ ਮਾਮੀ ਬੇਚਾਰੇ ਬਿਨਾਂ ਗੱਲੋਂ ਤੰਗ ਕੀਤੇ ਹੋਏ ਨੇ। ਤੇ ਇਕਬਾਲ ਸੈਣੀ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਇੱਧਰੋਂ ਲੱਕੀ ਭਾਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਡੈਲੀ ਜੁਲਰ ਵਾਲੇ ਕਹਿੰਦੇ ਨੇ ਕਿ ਜੇ ਮਾਤਾ ਜੀ ਦਾ ਕੰਗਣ ਚੱਲਿਆ ਨੇ ਤੇ ਅੱਜ ਦਾ ਰੇਟ ਹੈ ਗੋਲਡ ਦਾ $187 ਪਰ ਗ੍ਰਾਮ। ਤੇ ਰਾਏ ਜੀ ਗੁੱਡ ਮਾਰਨਿੰਗ ਭੇਜਦੇ ਨੇ। ਤੇ ਇੱਧਰੋਂ ਮਨਜੀਤ ਸਿੰਘ ਬਟਾਲਾ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ। ਬਾਕੀ ਸਾਰੇ ਤੁਹਾਡੇ ਮੈਸੇਜ ਮੈਂ ਆ ਕੇ ਪੜਾਂਗਾ, ਹੁਣ ਮੈਨੂੰ ਨਾ ਛੇਤੀ ਛੇਤੀ ਭਜਣਾ ਪੈਣਾ ਤੇ ਮੈਂ ਛੇਤੀ ਗਿਆ,
1: ਛੇਤੀ ਛੇਤੀ ਛੇਤੀ ਆਇਆ, ਛੇਤੀ ਛੇਤੀ ਆਇਆ, ਪਰ ਤੁਸੀਂ ਜਾਣਾ ਕਿਤੇ ਨੀ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au। ਆਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਆਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
2: ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਪੁਲਿਸ ਬੂਸ ਬੱਸ ਕੇ ਲਈ ਬਾਏ ਮੁੜੇ। सांस की जांच उपकरणों वाली पुलिस मोटरसाइकिलों के लिए दाएं मुड़े। जीवन के लिए खतरनाक दुर्घटना की स्थिति में सीधे आगे जाना जारी रखें।
6: आपकी छुट्टी कैसे खत्म होती है यह आप पर निर्भर है। यदि आप शराब पीकर गाड़ी चलाते हैं तो यह गलत बात है। TAC की ओर से एक संदेश।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਹੁਣ ਸਮਾਂ ਹੋ ਗਿਆ ਦੋਸਤੋ ਖਬਰਾਂ ਵੱਲ ਝਾਤ ਮਾਰਨ ਦਾ। ਤਰੀਕ ਹੈ ਅੱਜ 25 ਸਤੰਬਰ, ਦਿਨ ਹੈ ਸ਼ੁੱਕਰਵਾਰ ਤੇ ਸਾਡੇ ਨਾਲ ਅੱਜ ਦੀਆਂ ਖਬਰਾਂ ਦੀ ਸਾਂਝ ਪਾਉਣ ਲਈ ਹਮੇਸ਼ਾ ਦੀ ਤਰ੍ਹਾਂ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਕਪਿਲ ਜੀ। ਅਗਲੀ ਆਵਾਜ਼ ਗੌਤਮ ਕਪਿਲ ਜੀ ਦੀ ਹੋਏਗੀ ਜੀ। ਗੌਤਮ ਜੀ ਤੁਸੀਂ ਆਉਂਦੇ ਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੱਲ ਵੀ ਜਾਂਦੇ ਹਾਂ। ਪਹਿਲੀ ਖਬਰ, ਵੈਸੇ ਤਾਂ ਦੁਨੀਆਂ ਭਰ ਦੇ ਵਿੱਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਨੇ, ਪਰ ਇਹ ਖਬਰ ਨੇਪਾਲ ਤੋਂ ਹੈ। ਨੇਪਾਲ ਦੇ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਤੋਂ ਬਾਅਦ ਸਰਕਾਰ ਦੀ ਤਰਫ ਤੋਂ ਕਈ ਅਹਿਤਿਆਤੀ ਕਦਮ ਚੁੱਕੇ ਪਏ ਨੇ। ਅਸਲ ਦੇ ਵਿੱਚ ਨੇਪਾਲ ਦੇ ਅੰਦਰ ਪਿਛਲੇ ਦਿਨਾਂ ਦੇ ਦਰਮਿਆਨ ਜਿਹੜਾ ਕ੍ਰਿਸ਼ਨਾ ਜੀ ਥੋੜੀ ਆਵਾਜ਼ ਦੀ ਸਮੱਸਿਆ ਆ ਰਹੀ ਹੈ
0: ਜੀ। ਗੌਤਮ ਜੀ ਤੁਸੀਂ ਇਸ ਤਰ੍ਹਾਂ ਕਰੋ, ਇੱਕ ਵਾਰੀ ਦੁਬਾਰਾ ਮੇਰੇ ਨਾਲ ਕਨੈਕਟ ਕਰੋ, ਮਾਫ਼ ਕਰਨਾ ਦੋਸਤੋ, ਤੇ ਅਸੀਂ ਦੁਬਾਰਾ ਤੁਹਾਡੇ ਕੋਲ ਆਉਂਦੇ।

0: जी दोस्तों, दोबारा समा हो चुका जी खबरां दा। गौतम जी, तुसी ऑन एयर हो।
1: बहुत धन्यवाद कृष्णा जी और सारे श्रोतियां नु भी जियां नु। और खबरां दी शुरुआत इंटरनेशनल न्यूज़ दे नाल, और पहली खबर नेपाल दे नाल जुड़ी हुई, जिथे नेपाल दे विच भारी मीह ते तेज हवावां दी चेतावनी तो बाद सरकार ने कई एहतियाती कदम चुके ने। नेपाल दे विच अलग अलग हिस्सों के अंदर यात्रा दियां पाबंदियां लगा दित्तियां गईयां ने। रात दे समय जनतक ट्रांसपोर्टेशन दियां सेवावां टाल दित्तियां गईयां ने, और इन्हां खेत्रां दे विच बहुत सारे खेत्रां दे विच जिहड़े स्कूल ने उह बंद कर दित्ते गए ने। नेपाल च मौसम महकमे दे मुताबक जिहड़े पर्वती इलाकियां दे विच ट्रैकिंग कर रहे लोग ने, उहनां नूं वी सुरक्षित थावां दे उत्ते चले जाण दी अपील कीती गई है। नाल ही ट्रैकिंग दी योजना बना रहे सैलानियां नूं वी फिलहाल अपनी यात्रा टालन दी सलाह दित्ती गई है। अलर्ट अजिहे समय च जारी कीता गया जदों 1 महीने पहलां नेपाल चीन सरहद दे उत्ते ग्लेशियर दी बर्फ टुटण दे नाल कई भयानक फ्लैश फ्लड आए सी ते पिंडां ते कस्बियां नूं तबाह कर दिता गया सी। उथे अमरीका तो अगलियां खबरां, जिथे यूनाइटेड नेशन दा जनरल असेंबली सैशन चल रहा है, और इस दरमियान चीन दे राष्ट्रपति जी जिनपिंग दा वीरवार दे दिन व्हाइट हाउस पहुंचण दे उत्ते स्वागत किया गया, और ऐसा स्वागत किया गया जिहड़ा अमरीका ने पिछले कई दहाकियां च अज तक कदे किसी लीडर दा नहीं किया है। चीन दे राष्ट्रपति जी जिनपिंग नूं गर्मजोशी दे नाल जिहड़ा ट्रंप ने स्वागत करदिया होया है, एक दूसरे नूं जपी पाई, और स्वागत ही प्रोग्राम दे विच जी जिनपिंग ते डोनाल्ड ट्रंप व्हाइट हाउस दे अंदर ही दवलियां गल्लां बातां करदे नजर आए। दोहां नेतावां दे दरमियान आर्टिफिशियल इंटेलिजेंस, ताइवान ते कई होर दूसरे अहम मुद्दियां दे उत्ते चर्चा हुई। इस दरमियान अमरीकी राष्ट्रपति डोनाल्ड ट्रंप ने कहा कि अमरीका ते चीन दोवां देशां दे सामने मौजूद जिहड़े प्रमुख मुद्दे ने उन्हां दे विच इक जबरदस्त तरक्की हुई है। व्हाइट हाउस दे स्वागती समागम दे विच ट्रंप ने कहा कि दोहां देशां दे दरमियान व्यापारिक संबंधां नूं संतुलित करन दे विच वी चर्चा हुई है। हालांकि ट्रेड मुद्दा है जिहड़ा टैरिफ मुद्दा, उस नूं लैके चीन अमरीका तों नाराज चल रहा है। उधर अमरीकी राष्ट्रपति ने चीन दे राष्ट्रपति दे नाल स्वागत तों बाद AI वर्गे मुद्दियां दे उत्ते चर्चा तों बाद जिहड़ा पत्रकारां दे सवालां दे जवाब भी दित्ते। ट्रंप ने कहा कि दोहां देशां दे दरमियान मौजूद मुद्दियां दे उत्ते एक चंगी तरक्की हुई है, सुपर इंटेलिजेंस यानी AI दे उत्ते चर्चा की गई है। दस दईए कि ट्रंप दे उत्ते या अमरीका दे उत्ते जदों तों कई देशां ने मोर्चा खोले है कि आर्टिफिशियल इंटेलिजेंस की लगाम कसनी चाहीदी है, तां ट्रंप इस नूं AI नहीं, आर्टिफिशियल इंटेलिजेंस नहीं बल्कि सुपर इंटेलिजेंस कहन लग पए ने। व्हाइट हाउस दे स्वागती प्रोग्राम दे विच भी दोहां ने इस मुद्दे दे उत्ते चर्चावां कीतियां। हालांकि चीन दे राष्ट्रपति ने यह गल मनी कि AI दे उत्ते कंट्रोल होना चाहीदा है। वैसे अमरीका दे विच सिर्फ यही कुछ नहीं सी होया, क्योंकि यूनाइटेड जनरल दा असेंबली सैशन चल रहा है, इस करके इस सैशन दे विच अलग अलग नेतावां दी तरफ तों बयान दिते जा रहे ने, इस मंच दा इस्तेमाल किया जा रहा है। और ऐसे दरमियान इजराइल दे प्रधानमंत्री बेंजामिन नेतन्याहू भी यूनाइटेड नेशन दे जनरल असेंबली सैशन दे विच अपना बयान देने दे लिए आते हैं, अपना पक्ष रखने लिए आते हैं। पर जिवें ही बेंजामिन नेतन्याहू दे नाम दा ऐलान किया जाता है कि हुण अगे वह भाषण देणगे, ऐसा नजारा यूनाइटेड नेशन दे जनरल असेंबली सैशन च देखने नूं नहीं मिलिया। एक नहीं, दो नहीं, चार नहीं, पांच नहीं, बल्कि कई देशों के प्रतिनिधि उतों उठ के तुरदे बने। वैसे जदों अमरीकी राष्ट्रपति डोनाल्ड ट्रंप ने 2 दिन पहला अपना भाषण देना सी तां उस दिन भी यही कुछ नजारा सी। हालांकि इन्ने देशों के तो नहीं, पर घट्टो घट क्यूबा के जिहड़े प्रतिनिधि सी वह उतों उठ के चले गए। इस दरमियान हुण जदों नेतन्याहू बोलन लगते हैं तो क्यूबा तो बहुत दूर की गल, बल्कि किन्निया ही देशों के वफद जिहड़े सी उस वक्त उन्होंने उठे बैठना सही नहीं समझिया। दस दईए उही यूनाइटेड नेशन है जिथे बेंजामिन नेतन्याहू के खिलाफ कई मनुखी अधिकार ग्रुपां की तरफ तो दावे कर रखे गए ने, और उन्होंने इस सदी का सब तो बड़ा खलनायक दसिया गया। खास तौर दे उत्ते नेतन्याहू ने अपने भाषण की शुरुआत दे विच ही उसे शहर जिथे न्यूयॉर्क दे विच ओ खड़े सी उतों दे मेयर जहरान ममदानी दे उत्ते निशाने लगाने शुरू कर दिते, ते जदों जहरान ममदानी ने उन्होंने आर्किटेक्ट ऑफ हॉरिफिक जेनोसाइड यानी कि सब तो भयानक नसलकुशी का एक घाड़ा दसिया सी, तां इस बयान दे उत्ते उन्होंने निशाने साधे। इस दरमियान न्यूयॉर्क पुलिस नूं अरेस्ट करन दा जिहड़ा जहरान ममदानी दा बयान सी उस नूं लैके भी बेंजामिन नेतन्याहू ਜਿਹੜੇ ਸੀ ਉਹ ਇਸ ਪਲੇਟਫਾਰਮ ਦੇ ਉੱਤੇ ਬੋਲਦੇ ਨਜ਼ਰ ਆਏ। ਔਰ ਇਸ ਦਰਮਿਆਨ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਤਰਫ ਤੋਂ ਬੈਂਜਾਮਿਨ ਨੇਤਨਯਾਹੂ ਨੂੰ ਗਜ਼ਾ ਦੇ ਵਿੱਚ ਕਿਤੇ ਅਪਰਾਧਾਂ ਦੇ ਲਈ ਗ੍ਰਿਫਤਾਰ ਕਰਨ ਦਾ ਇੱਕ ਹੁਕਮ ਦਿੱਤਾ ਗਿਆ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਿੰਨਾ ਚਿਰ ਉਹ ਨੇਤਨਯਾਹੂ ਨੂੰ ਕੋਈ ਹੱਥ ਨਹੀਂ ਲਗਾ ਸਕਦਾ। ਇਸ ਦਰਮਿਆਨ ਜਿਹੜਾ ਫਲਸਤੀਨੀ ਅਥਾਰਟੀ ਹੈ ਉਸਦੇ ਪ੍ਰਮੁੱਖ ਮੁਹੰਮਦ ਮਹਿਮੂਦ ਅਬਾਸ, ਉਹਨਾਂ ਨੂੰ ਅਮਰੀਕਾ ਨੇ ਵੀਜ਼ਾ ਹੀ ਨਹੀਂ ਦਿੱਤਾ। ਇਸ ਕਰਕੇ ਨੇਤਨਯਾਹੂ ਦੇ ਭਾਸ਼ਣ ਤੋਂ ਲਗਭਗ 1 ਘੰਟਾ ਪਹਿਲਾਂ ਮਹਿਮੂਦ ਅਬਾਸ ਦਾ ਇੱਕ ਵਿਜੁਅਲ ਐਡਰੈਸ ਜਿਹੜਾ ਸੀ ਉੱਥੇ ਕੀਤਾ ਗਿਆ, ਇੱਕ ਵੀਡੀਓ ਐਡਰੈਸ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਟੂ ਸਟੇਟ ਥਿਊਰੀ ਦੀ ਇੱਕ ਵਾਰ ਫੇਰ ਤੋਂ ਚਰਚਾ ਕੀਤੀ। ਉੱਥੇ ਪਾਕਿਸਤਾਨ ਨੇ ਵੀਰਵਾਰ ਦੇ ਦਿਨ ਅਫਗਾਨਿਸਤਾਨ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਕੰਧਾਰ, ਪਖਤੀਆ ਤੇ ਖੋਸਤ ਸੂਬਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਨੇ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉਲਾ ਤਰਾੜ ਨੇ ਦਾਅਵਾ ਕੀਤਾ ਕਿ ਹਵਾਈ ਫੌਜ ਨੇ ਅਫਗਾਨਿਸਤਾਨ ਦੇ ਉਹਨਾਂ 10 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਿੱਥੋਂ ਡਰੋਨ ਸਟੋਰ ਕੀਤੇ ਗਏ ਸੀ ਤੇ ਲਾਂਚ ਵੀ ਕੀਤੇ ਗਏ ਸੀ। ਅਫਗਾਨ ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਇਹਨਾਂ ਹਮਲਿਆਂ ਦੀ ਵਜ੍ਹਾ ਦੇ ਚੱਲਦਿਆਂ 4 ਅਫਗਾਨੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਅਫਗਾਨਿਸਤਾਨ ਦਾ ਇਸਲਾਮਿਕ ਅਮੀਰਾਤ, ਮਾਫ ਕਰਨਾ, ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਇਹ ਕੌਮਾਂਤਰੀ ਨਿਯਮਾਂ ਦੀ ਇੱਕ ਉਲੰਘਣਾ ਹੈ। ਉਹਨਾਂ ਕਿਹਾ ਕਿ ਅਫਗਾਨਿਸਤਾਨ ਦਾ ਇਸਲਾਮਿਕ ਅਮੀਰਾਤ ਆਪਣੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਪਾਕਿਸਤਾਨ ਦੀ ਫੌਜੀ ਕਾਰਵਾਈਆਂ ਦਾ ਸਹੀ ਜਵਾਬ ਦਿੱਤਾ ਜਾਏਗਾ। ਦਰਅਸਲ ਪਾਕਿਸਤਾਨ ਨੇ ਬੁੱਧਵਾਰ ਦੇ ਦਿਨ ਦਾਅਵਾ ਕੀਤਾ ਸੀ ਕਿ ਅਫਗਾਨਿਸਤਾਨ ਨੇ ਉਹਨਾਂ ਦੇ ਕਈ ਹਵਾਈ ਖੇਤਰਾਂ ਦੇ ਵਿੱਚ ਦਾਖਲ ਹੋ ਕੇ 8 ਡਰੋਨਸ ਨੂੰ ਮਾਰ ਸੁੱਟਿਆ ਹੈ। ਉੱਥੇ ਹੀ ਅਫਗਾਨਿਸਤਾਨ ਦੇ ਵਿੱਚ ਇਹਨਾਂ 10 ਟਿਕਾਣਿਆਂ ਦੇ ਉੱਤੇ ਹੋਏ ਹਮਲੇ ਦੇ ਬਾਰੇ ਹਾਲੇ ਤੱਕ ਯੂਨਾਈਟਿਡ ਨੇਸ਼ਨ ਤੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਉਹ ਯੂਨਾਈਟਿਡ ਨੇਸ਼ਨ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਹੋਏ ਨੇ। ਇੱਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਕਿ ਭਾਰਤ ਦੇ ਵਿੱਚ ਮੁੱਖ ਵਿਰੋਧੀ ਧਿਰ ਜਿਹੜੀ ਪਾਰਟੀ ਹੈ ਕਾਂਗਰਸ, ਉਸਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਹੁਣ ਇੱਕ ਅਲਟੀਮੇਟਮ ਦੇ ਦਿੱਤਾ ਗਿਆ ਗਿਆਨੇਸ਼ ਕੁਮਾਰ ਨੂੰ, ਜਿਹੜੇ ਕਿ ਚੀਫ਼ ਇਲੈਕਸ਼ਨ ਕਮਿਸ਼ਨਰ ਨੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਭਾਰਤ ਦੀ ਵੋਟ ਪ੍ਰਣਾਲੀ ਨੂੰ ਢਾਹ ਲਗਾਉਣ ਦੇ ਲਈ ਦੇਸ਼ ਧਰੋਹੀ ਕਰਾਰ ਦਿੱਤਾ। ਉਧਰ ਕਾਂਗਰਸ ਜਨਤਾ ਪਾਰਟੀ ਦੇ ਤਰਫ ਤੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਸਤੀਫੇ ਦੀ ਮੰਗ ਕਰਦਿਆਂ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਗਿਆ। ਸੀਜੇਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਪ੍ਰੈਸ ਕਾਨਫਰੰਸ 'ਚ ਚੇਤਾਵਨੀ ਦਿੱਤੀ ਹੈ ਕਿ ਜੇ ਗਿਆਨੇਸ਼ ਕੁਮਾਰ ਆਪਣੇ ਅਹੁਦੇ ਤੋਂ ਨਹੀਂ ਹਟਦੇ ਤਾਂ ਉਹ ਜੰਤਰ ਮੰਤਰ ਦੇ ਉੱਤੇ ਪੂਰੇ ਮੁਲਕ ਦੇ ਵਿੱਚ ਅੰਦੋਲਨ ਦੀ ਬਿਗੁਲ ਫੂਕ ਦੇਣਗੇ ਤੇ ਜੰਤਰ ਮੰਤਰ ਤੋਂ ਇਸ ਦੀ ਸ਼ੁਰੂਆਤ ਹੋਏਗੀ। ਦੀਪਕੇ ਨੇ ਦੋਸ਼ ਲਗਾਇਆ ਕਿ ਚੋਣ ਅਮਲ ਦੇ ਵਿੱਚ ਹੇਰਾਫੇਰੀ ਕਰਕੇ ਨਾਗਰਿਕਾਂ ਤੋਂ ਵੋਟਿੰਗ ਦਾ ਹੱਕ ਖੋਇਆ ਜਾ ਰਿਹਾ। ਉਹਨਾਂ ਕਿਹਾ ਕਿ ਜੇ ਵਿਰੋਧੀ ਧਿਰਾਂ ਨੂੰ ਜਾਪਦਾ ਹੈ ਕਿ ਗੜਬੜਾਂ ਹੋ ਰਹੀਆਂ ਨੇ ਤਾਂ ਚੋਣਾਂ 'ਚ ਹਿੱਸਾ ਨਾ ਲੈਣ। ਉਹਨਾਂ ਗਿਆਨੇਸ਼ ਕੁਮਾਰ ਨੂੰ ਭਾਰਤੀ ਲੋਕਤੰਤਰ ਦੇ ਲਈ ਸਭ ਤੋਂ ਵੱਡਾ ਖਤਰਾ ਦੱਸਿਆ। ਉਧਰ ਅੰਗਰੇਜ਼ੀ ਅਖਬਾਰ ਦੀ ਇੰਡੀਅਨ ਐਕਸਪ੍ਰੈਸ ਦੀ ਬੁੱਧਵਾਰ ਦੇ ਦਿਨ ਛਪੀ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਮੁੱਖ ਵਿਰੋਧੀ ਧਿਰ ਪਾਰਟੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਖਾਸ ਪ੍ਰੈਸ ਕਾਨਫਰੰਸ ਕੀਤੀ। ਰਾਹੁਲ ਗਾਂਧੀ ਨੇ ਇਸ ਦਰਮਿਆਨ ਦਾਅਵਾ ਕੀਤਾ ਕਿ ਉਹ ਲਗਾਤਾਰ 3 ਸਾਲਾਂ ਤੋਂ ਸਬੂਤਾਂ ਦੇ ਨਾਲ ਵੋਟ ਚੋਰੀ ਦਾ ਮੁੱਦਾ ਚੁੱਕ ਰਹੇ ਨੇ ਤੇ ਹੁਣ ਤਾਂ 2 ਚੋਣ ਕਮਿਸ਼ਨਰਾਂ ਨੇ ਵੀ ਚੋਣ ਕਮਿਸ਼ਨ ਦੇ ਵਿੱਚ ਹੁੰਦੀਆਂ ਗੜਬੜੀਆਂ ਦਾ ਮੁੱਦਾ ਚੁੱਕਿਆ। ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਦੇਣ ਦੇ ਲਈ ਭਾਜਪਾ ਦੀ ਤਰਫ ਤੋਂ ਸੁਧਾਂਸ਼ੂ ਤ੍ਰਿਵੇਦੀ ਨੂੰ ਸੱਦਿਆ। ਉਹਨਾਂ ਰਾਹੁਲ ਗਾਂਧੀ ਨੂੰ, ਅਸਲ ਦੇ ਵਿੱਚ ਰਾਹੁਲ ਗਾਂਧੀ ਨੇ ਨਹੀਂ ਸੱਦਿਆ, ਸੁਧਾਂਸ਼ੂ ਤ੍ਰਿਵੇਦੀ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਸਿਆਸੀ ਨਜ਼ਰੀਏ ਤੋਂ ਸਿਫਰ ਹੋ ਚੁੱਕੇ ਨੇ। ਐਂਟੀ ਇਨਕੰਬੈਂਸੀ ਕਾਂਗਰਸ ਦੇ ਖਿਲਾਫ ਹਮੇਸ਼ਾ ਮਜ਼ਬੂਤ ਰਹੀ ਹੈ ਪਰ ਜਦੋਂ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਸੱਤਾ ਦੇ ਵਿੱਚ ਆਉਣ ਦੇ ਲਾਲੇ ਪੈ ਜਾਂਦੇ ਨੇ। ਕਾਂਗਰਸ ਨੇਤਾ ਨੇ ਇਸ ਦਰਮਿਆਨ ਫਰਵਰੀ 2025 ਤੋਂ ਲੈ ਕੇ ਹੁਣ ਤੱਕ ਪ੍ਰੈਸ ਕਾਨਫਰੰਸਿਸ ਔਰ ਅਲੱਗ ਅਲੱਗ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਥਿਤ ਵੋਟ ਚੋਰੀ ਦੇ ਨਾਲ ਜੁੜੇ ਮਸਲੇ ਚੁੱਕੇ ਸੀ। ਉਹਨਾਂ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫਾ ਮੰਗਦਿਆਂ ਕਿਹਾ ਕਿ ਲੋਕਤੰਤਰ ਬਰਬਾਦ ਨਹੀਂ ਹੋਣ ਦੇਣਾ ਚਾਹੀਦਾ। ਦੱਸ ਦਈਏ ਕਿ ਇੰਡੀਅਨ ਐਕਸਪ੍ਰੈਸ ਨੇ ਕੁਝ ਦਿਨ ਪਹਿਲਾਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ 2 ਚੋਣ ਕਮਿਸ਼ਨਰਾਂ ਨੇ ਜਿਹੜੀਆਂ 10 ਮਹੀਨਿਆਂ ਦੇ ਵਿੱਚ 14 ਵਾਰ ਇਤਰਾਜ਼ ਤੇ ਆਪਣੇ ਜਿਹੜੇ ਜਿਹੜੇ ਉਹਨਾਂ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਨਾਲ ਇਤਰਾਜ਼ ਸੀ ਉਹ ਜ਼ਾਹਰ ਕੀਤੇ ਸੀ ਔਰ ਇਹ ਇਤਰਾਜ਼ ਜਿਹੜੇ ਸੀ ਇਹ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਨੇ ਅਲੱਗ ਅਲੱਗ ਚਿੱਠੀਆਂ ਦੇ ਜ਼ਰੀਏ ਗਿਆਨੇਸ਼ ਕੁਮਾਰ ਤੱਕ ਪਹੁੰਚਾਏ ਸੀ। ਉਧਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ 'ਚ ਹਮੇਸ਼ਾ ਚੋਣਾਂ ਤੋਂ ਬਾਅਦ ਸਰਕਾਰਾਂ ਬਦਲਦੀਆਂ ਸੀ, ਪਰ ਅਚਾਨਕ ਚੋਣਾਂ ਦੇ ਵਿੱਚ ਐਂਟੀ ਇਨਕੰਬੈਂਸੀ ਖਤਮ ਕਿਵੇਂ ਹੋ ਜਾਂਦੀ ਹੈ? ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਇੱਕ ਸਿਆਸੀ ਪਰਿਵਾਰ ਤੋਂ ਆਉਣਾ ਤੇ ਮੈਂ 50 ਤੋਂ ਵੀ ਜ਼ਿਆਦਾ ਸਾਲ ਦੇ ਸਿਆਸੀ ਪਰਿਵਾਰ ਦੇ ਵਿੱਚ ਬਤਾਉਂਦਿਆਂ ਹੋਇਆਂ ਇਹ ਦੇਖਿਆ। ਲੋਕਤੰਤਰੀ ਮਾਹੌਲ ਦੇ ਵਿੱਚ ਕੰਮ ਕਰਨ ਵਾਲਾ ਕੋਈ ਵੀ ਸਿਆਸੀ ਨੇਤਾ ਅਜਿਹਾ ਬਿਆਨ ਨਹੀਂ ਦੇ ਸਕਦਾ, ਕਿਉਂਕਿ ਭਾਰਤ ਦੇ ਵਿੱਚ ਐਂਟੀ ਇਨਕੰਬੈਂਸੀ ਯਾਨੀ ਕਿ ਮੌਜੂਦਾ ਸਰਕਾਰ ਦੇ ਖਿਲਾਫ ਨਾਰਾਜ਼ਗੀ ਨਾਮ ਦੀ ਇੱਕ ਬੁਨਿਆਦੀ ਤਾਕਤ ਹੁੰਦੀ ਹੈ ਜਿਹੜੀ ਕਿ ਸਰਕਾਰਾਂ ਬਦਲਦੀ ਰਹਿੰਦੀ ਹੈ। ਇੰਦਰਾ ਗਾਂਧੀ ਜੋ ਬਾਂਗਲਾਦੇਸ਼ ਜੰਗ ਜਿੱਤਦੀ ਹੈ ਆਪਣੀ ਲੋਕਪ੍ਰਿਯਤਾ ਦੇ ਸਿਖਰ ਦੇ ਉੱਤੇ ਹੁੰਦੀ ਹੈ ਤੇ ਫਿਰ ਅਚਾਨਕ 1-2 ਸਾਲਾਂ ਦੇ ਅੰਦਰ ਹੀ ਜ਼ਬਰਦਸਤ ਐਂਟੀ ਇਨਕੰਬੈਂਸੀ ਦੇ ਚੱਲਦਿਆਂ ਤੇ ਭਾਰੀ ਦਬਾਅ ਦੇ ਚੱਲਦਿਆਂ ਸੱਤਾ ਤੋਂ ਬਾਹਰ ਹੋ ਜਾਂਦੇ ਨੇ। ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਕਈ ਨੇਤਾਵਾਂ ਦੇ ਨਾਲ ਅਜਿਹਾ ਹੁੰਦਾ ਰਿਹਾ। ਹਿੰਦੁਸਤਾਨ ਦੀ ਸਭ ਤੋਂ ਵੱਡੀ ਪੋਲੀਟੀਕਲ ਫੋਰਸ ਕਿੱਥੇ ਗਾਇਬ ਹੋ ਗਈ ਇਸ ਦਾ ਅਸੀਂ ਜਵਾਬ ਲੱਭ ਰਹੇ ਹਾਂ। ਆਖਿਰ ਸਾਨੂੰ ਇਸ ਦਾ ਜਵਾਬ ਮਿਲਿਆ, ਵੋਟ ਸਾਡੇ ਦੇਸ਼ ਦਾ ਬੁਨਿਆਦ ਹੈ, ਵੋਟ ਜਿਸ ਦੇ ਚੱਲਦਿਆਂ ਚੋਣ ਕਮਿਸ਼ਨ ਜਿਸ ਨੂੰ ਸੁਰੱਖਿਅਤ ਰੱਖਦਾ ਹੈ ਉਸੇ ਨੂੰ ਹੁਣ ਆਪਣੀ ਤਾਕਤ ਬਣਾ ਲਿਆ ਗਿਆ ਇਸ ਸੱਤਾਧਾਰੀ ਪਾਰਟੀ ਦੀ ਤਰਫ ਤੋਂ। ਉੱਥੇ ਭਾਰਤ ਦੇ ਨਾਲ ਜੁੜੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਪ੍ਰਿਯੰਕਾ ਗਾਂਧੀ ਦੀ ਤਰਫ ਤੋਂ ਵੀ ਗਿਆਨੇਸ਼ ਕੁਮਾਰ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਚਲਾਉਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੋ ਵੀ ਸਾਡੀਆਂ ਚੋਣਾਂ ਦੀ ਪ੍ਰਕਿਰਿਆ ਦੇ ਵਿੱਚ ਤੇ ਲੋਕਤੰਤਰੀ ਪ੍ਰਕਿਰਿਆ ਦੇ ਖਿਲਾਫ ਛੇੜਛਾੜ ਕਰਦਾ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਗਿਆਨੇਸ਼ ਕੁਮਾਰ ਦੇ ਖਿਲਾਫ ਮੁਕੱਦਮਾ ਹੋਣਾ ਚਾਹੀਦਾ ਹੈ। ਵੋਟਰ ਸੂਚੀ ਦੇ ਵਿੱਚ ਛੇੜਛਾੜ ਕਰਨਾ, 13 ਕਰੋੜ ਵੋਟਰਾਂ ਦੇ ਨਾਮ ਹਟਾ ਦੇਣਾ ਔਰ ਦੇਸ਼ ਦੇ ਲੋਕਤੰਤਰ ਦੇ ਨਾਲ ਖਿਲਵਾੜ ਕਰਨਾ, ਇਸ ਨੂੰ ਲੈ ਕੇ ਗਿਆਨੇਸ਼ ਕੁਮਾਰ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ। ਉੱਥੇ ਹੀ ਭਾਰਤ ਦੇ ਵਿੱਚ ਖਾਦ ਪਦਾਰਥਾਂ ਦੇ ਨਾਲ ਜੁੜੀ ਨਿਗਰਾਨ ਸੰਸਥਾ FSSAI ਨੇ ਦੇਸ਼ ਭਰ ਦੇ ਵਿੱਚ ਐਨਾਲੋਗ ਪਨੀਰ ਦੇ ਉੱਤੇ ਸਖਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਦੁੱਧ ਤੋਂ ਬਿਨਾਂ ਬਣੇ ਉਤਪਾਦਾਂ ਨੂੰ ਪਨੀਰ ਦੇ ਨਾਮ ਦੇ ਨਾਲ ਵੇਚਣ ਦੀ ਹੁਣ ਇਜਾਜ਼ਤ ਨਹੀਂ ਹੋਏਗੀ। ਐਨਾਲੋਗ ਇਨ ਡੇਰੀ ਕੰਟੈਕਸਟ ਦੀ ਕੈਟਾਗਰੀ ਦੇ ਵਿੱਚ ਹੁਣ ਲੇਬਲ ਤੇ ਮਾਰਕੀਟਿੰਗ ਦੇ ਵਿੱਚੋਂ ਪਨੀਰ ਸ਼ਬਦ ਨੂੰ ਹਟਾਉਣਾ ਹੋਏਗਾ। ਦੱਸ ਦਈਏ ਕਿ ਜਿਹੜਾ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਪਨੀਰ ਆ ਉਹ ਦੁੱਧ ਤੋਂ ਬਣਾਇਆ ਜਾਂਦਾ, ਕੁੱਝ ਖੱਟੀਆਂ ਚੀਜ਼ਾਂ ਦੀ ਮਦਦ ਦੇ ਨਾਲ ਤੇ ਦੁੱਧ ਨੂੰ ਜਮਾ ਕੇ ਤੇ ਫਿਰ ਇਸ ਤੋਂ ਪਨੀਰ ਤਿਆਰ ਹੁੰਦਾ, ਪਰ ਐਨਾਲੋਗ ਪਨੀਰ ਇਸ ਦਾ ਇੱਕ ਸਸਤਾ ਵਿਕਲਪ ਹੈ। ਇਸ ਦੇ ਵਿੱਚ ਦੁੱਧ ਦੀ ਥਾਂ ਦੇ ਉੱਤੇ ਕੁੱਝ ਦੂਜੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ, ਉਦਾਹਰਣ ਦੇ ਤੌਰ ਦੇ ਉੱਤੇ ਦੁੱਧ ਤੋਂ ਮਿਲਣ ਵਾਲੇ ਫੈਟ ਦੀ ਥਾਂ ਦੇ ਉੱਤੇ ਜਿਹੜਾ ਬਨਸਪਤੀ ਤੇਲ ਹੈ ਤੇ ਉਸ ਦੀ ਫੈਟ ਹੈ ਉਸ ਨੂੰ ਦੁੱਧ ਤੋਂ ਮਿਲਣ ਵਾਲੇ ਪ੍ਰੋਟੀਨ ਦੀ ਜਗ੍ਹਾ ਜਾਂ ਫਿਰ ਸੋਇਆ ਜਾਂ ਮਟਰ ਤੋਂ ਮਿਲਣ ਵਾਲੇ ਪ੍ਰੋਟੀਨ ਦਾ ਇਸਤੇਮਾਲ ਕੀਤਾ ਜਾਣਾ। ਇਸ ਤੋਂ ਕਈ ਵਾਰ ਐਨਾਲੋਗ ਪਨੀਰ ਬਣਾਉਣ ਦੇ ਵਿੱਚ ਸਟਾਰਚ ਜਾਂ ਦੂਜੇ ਕੈਮੀਕਲਸ ਵੀ ਰਲਾਏ ਜਾਂਦੇ ਨੇ, ਜਿਸ ਕਰਕੇ ਹੁਣ ਇਸ ਦੇ ਨਾਲੋਂ ਭਾਰਤ ਦੇ ਵਿੱਚ ਇਸ ਸ਼ਬਦ ਦੇ ਨਾਲੋਂ ਪਨੀਰ ਹਟਾ ਲਿਆ ਜਾਏਗਾ। ਉਧਰ ਝਾਰਖੰਡ ਦੇ ਵਿੱਚ ਇੱਕ ਨੇਤਾ ਦਾ ਦੇਹਾਂਤ ਹੋਇਆ ਸੜਕੀ ਹਾਦਸੇ ਦੇ ਵਿੱਚ। ਝਾਰਖੰਡ ਦੀ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਦੀਪਿਕਾ ਪਾਂਡੇ ਦੀ ਬੇਟੀ ਦੇ ਸਣੇ ਕੁੱਲ 4 ਲੋਕਾਂ ਦੀ ਮੌਤ ਵੀਰਵਾਰ ਤੜਕੇ ਇੱਕ ਸੜਕੀ ਹਾਦਸੇ ਦੇ ਵਿੱਚ ਹੋ ਗਈ। ਇਹ ਹਾਦਸਾ ਜਮਸ਼ੇਦਪੁਰ ਦੇ ਸੋਨਾਰੀ ਖੇਤਰ ਦੇ ਵਿੱਚ ਵਾਪਰਿਆ। ਪੁਲਿਸ ਦੇ ਮੁਤਾਬਕ ਘਟਨਾ ਇੰਨੀ ਖਤਰਨਾਕ ਸੀ ਕਿ ਸੜਕ ਦੇ ਕਿਨਾਰੇ ਖੜੇ ਇੱਕ ਟਰੱਕ ਦੇ ਨਾਲ ਜਦੋਂ ਇਹ ਕਾਰ ਜਾ ਟਕਰਾਈ ਤਾਂ ਉਸ ਦੇ ਵਿੱਚ ਸਵਾਰ ਜਿਹੜੇ ਸੀਗੇ ਉਹਨਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਘੱਟੋ ਘੱਟ 4 ਲੋਕਾਂ ਦੀ ਜਾਨ ਗਈ ਹੈ ਔਰ ਦੁਰਘਟਨਾ ਦੇ ਕਾਰਨਾਂ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਉੱਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਗਹਿਰਾ ਸੋਗ ਜ਼ਾਹਰ ਕੀਤਾ ਹੈ। ਇੱਧਰ ਆਸਟ੍ਰੇਲੀਆ ਦੇ ਪਾਸੇ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ AI ਦਾ ਮਸਲਾ ਇਸ ਵਕਤ ਖਾਸਾ ਉਲਝਿਆ ਹੋਇਆ। ਦੱਸ ਦਈਏ ਕਿ ਜਿੱਥੇ ਵਿਰੋਧੀ ਧਿਰ ਦੀ ਤਰਫ ਤੋਂ ਇਲਜ਼ਾਮ ਇਹ ਲਗਾਏ ਗਏ ਨੇ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਦੇ ਜਿਹੜੇ ਏਜੰਟਸ ਦੇ ਦੁਆਰਾ ਆਸਟ੍ਰੇਲੀਆ ਦੇ ਮੈਡੀਕਲ ਸਿਸਟਮ ਦੇ ਵਿੱਚ ਸਾਨਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੀ ਖਬਰ ਨੂੰ ਕਈ ਦਿਨ ਤੱਕ ਬਚਾ ਕੇ ਰੱਖਿਆ ਤੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਦੀ ਵਰਤੋਂ ਕੀਤੀ ਗਈ ਜਿੱਥੇ ਜਾ ਕੇ ਇਹ ਕਿਹਾ ਜਾ ਸਕੇ, ਜਦਕਿ ਮਹੀਨਿਆਂ ਪਹਿਲਾਂ ਇਹ ਘਟਨਾ ਵਾਪਰ ਗਈ ਸੀ। ਘਟਨਾ ਦਾ ਥੋੜਾ ਪਿਛੋਕੜ ਤੁਹਾਨੂੰ ਦੱਸਦੇ ਚੱਲੀਏ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਸ ਘਟਨਾ ਦੇ ਅਸਰ ਕਾਫੀ ਜ਼ਿਆਦਾ ਪੈਣਗੇ। ਜੂਨ ਮਹੀਨੇ ਦੇ ਵਿੱਚ OpenAI ਦੇ ਇੱਕ ਅਨਆਥੋਰਾਈਜ਼ਡ ਏਜੰਟ ਨੇ ਆਸਟ੍ਰੇਲੀਆਈ ਸਰਕਾਰ ਦੀ ਇੱਕ ਵੈਬਸਾਈਟ ਨੂੰ ਹੈਕ ਕਰ ਲਿਆ ਸੀ। AI ਨੇ ਪਰਸਨਲ ਡੇਟਾ ਤੱਕ ਪਹੁੰਚ ਹਾਸਲ ਕਰ ਲਈ ਸੀ ਔਰ ਇਹ ਦੁਨੀਆ 'ਚ ਆਪਣੀ ਤਰ੍ਹਾਂ ਦਾ ਪਹਿਲਾ ਆਪਣਾ ਮਾਮਲਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁੱਧਵਾਰ ਦੇ ਦਿਨ ਨਿਊਯਾਰਕ ਦੇ ਵਿੱਚ ਕਿਹਾ ਕਿ OpenAI ਏਜੰਟਸ ਨੇ ਆਸਟ੍ਰੇਲੀਆ ਦੀ ਯੂਨੀਵਰਸਲ ਹੈਲਥ ਸਰਵਿਸ ਟੀਮ ਮੈਡੀਕੇਅਰ ਦੇ ਨਾਲ ਜੁੜੇ ਕਈ ਗੈਰ ਸੰਵੇਦਨਸ਼ੀਲ ਡੇਟਾ ਵਾਲੇ ਇੱਕ ਪੋਰਟਲ ਦੇ ਵਿੱਚ ਘੁਸਪੈਠ ਕੀਤੀ ਸੀ। ਉਹਨਾਂ ਨੇ ਓਪਨ ਏਆਈ ਦੇ ਸੀਈਓ ਸੈਮ ਆਲਟਮੈਨ ਦੇ ਨਾਲ ਡੇਟਾ ਲੀਕ ਦੀ ਖਬਰ ਨੂੰ ਜਨਤਕ ਕਰਨ ਦੇ ਵਿੱਚ ਬਹੁਤ ਦੇਰੀ ਕਰਨ ਦਾ ਇਲਜ਼ਾਮ ਵੀ ਲਗਾਇਆ। ਇਹੀ ਇਲਜ਼ਾਮ ਪ੍ਰਧਾਨ ਮੰਤਰੀ ਦੇ ਉੱਤੇ ਵਿਰੋਧੀ ਧਿਰ ਦੇਸ਼ ਦੇ ਵਿੱਚ ਲਗਾ ਰਹੀ ਹੈ। ਪਰ ਓਪਨ ਏਆਈ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਇਹ ਜਿਹੜੀ ਏਆਈ ਏਜੰਟਸ ਦੀ ਤਰਫ ਤੋਂ ਸੇਧ ਲਗਾਈ ਗਈ ਸੀ। ਹਾਲਾਂਕਿ ਜੂਨ ਮਹੀਨੇ ਦੇ ਵਿੱਚ ਇਹ ਘਟਨਾ ਵਾਪਰੀ ਸੀ, ਪਰ ਉਹਨਾਂ ਨੂੰ ਅਗਸਤ ਮਹੀਨੇ ਚ ਪਤਾ ਚੱਲਿਆ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਗਲਤ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ ਮਾਡਲ ਹੈ, ਉਸਦੀ ਗਤੀਵਿਧੀਆਂ ਦੇ ਉੱਤੇ ਉਹਨਾਂ ਨੇ ਨਜ਼ਰ ਰੱਖੀ, ਇਸ ਦੀ ਸਮੀਖਿਆ ਕੀਤੀ ਤੇ ਫਿਰ 10 ਸਤੰਬਰ ਨੂੰ ਉਹਨਾਂ ਨੇ ਆਸਟ੍ਰੇਲੀਆਈ ਸਰਕਾਰ ਦੀ ਏਜੰਸੀ ਦੇ ਨਾਲ ਈਮੇਲ ਇਨਬੋਕਸ ਦੇ ਵਿੱਚ ਇਸ ਦੀ ਜਾਣਕਾਰੀ ਭੇਜ ਦਿੱਤੀ। ਸਰਵਿਸਿਜ਼ ਆਸਟ੍ਰੇਲੀਆ ਨੇ 5 ਦਿਨ ਬਾਅਦ ਇਸ ਈਮੇਲ ਨੂੰ ਸਾਈਬਰ ਸੁਰੱਖਿਆ ਸੈੱਲ ਦੇ ਕੋਲ ਭੇਜਿਆ। ਉਸ ਤੋਂ ਬਾਅਦ ਇੱਕ ਸਰਕਾਰ ਮੰਤਰੀ ਨੂੰ ਜਿਹੜੀ ਸੀ ਇਸ ਦੀ ਜਾਣਕਾਰੀ ਦਿੱਤੀ ਗਈ, ਪ੍ਰਧਾਨ ਮੰਤਰੀ ਤੱਕ ਇਸ ਦੀ ਜਾਣਕਾਰੀ ਪਹੁੰਚਾਈ ਗਈ। ਅਲਬਨੀਜ਼ ਨੇ ਕਿਹਾ ਕਿ ਆਲਟਮੈਨ ਦੇ ਨਾਲ ਗੱਲਬਾਤ ਕਰਕੇ ਇਸ ਘਟਨਾ ਨੂੰ ਆਸਟ੍ਰੇਲੀਆ ਦੇ ਲਈ ਬੇਹੱਦ ਗੰਭੀਰ ਚਿੰਤਾ ਦੱਸ ਕੇ ਉਹਨਾਂ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਉਧਰ ਅਲਬਨੀਜ਼ ਨੇ ਕਿਹਾ ਹੈ ਕਿ ਸਾਈਬਰ ਸੁਰੱਖਿਆ ਏਜੰਸੀ ਦੀ ਅਗਵਾਈ ਚ ਫੋਰੈਂਸਿਕ ਜਾਂਚ ਕੀਤੀ ਜਾਏਗੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਸਰਕਾਰ ਦੇ ਦੂਸਰੇ ਸਿਸਟਮਸ ਵੀ ਪ੍ਰਭਾਵਿਤ ਹੋਏ ਨੇ ਜਾਂ ਨਹੀਂ। ਅਲਬਨੀਜ਼ ਨੇ ਸੇਮ ਦੇ ਬਾਰੇ ਜਾਣਕਾਰੀ ਵਿਸਤਾਰ ਦੇ ਵਿੱਚ ਸਾਂਝੀ ਕਰਦਿਆਂ ਕਿਹਾ ਕਿ ਮੈਡੀਕੇਅਰ ਸਟੈਟਿਸਟਿਕਸ ਰਿਪੋਰਟਿੰਗ ਸਰਵਿਸ

ਨਿਊ ਸਾਊਥ ਵੇਲਸ ਬਿਊਰੋ ਆਫ ਕ੍ਰਾਈਮ ਸਟੈਟਿਸਟਿਕਸ ਰਿਸਰਚ ਤੇ ਵਿਕਟੋਰੀਆ ਦੇ ਸਿਹਤ ਵਿਭਾਗ ਵੀ ਸ਼ਾਮਲ ਨੇ। ਅਲਬਨੀਜ਼ ਨੇ ਕਿਹਾ ਕਿ ਅਜਿਹੇ ਸਮੇਂ ਚ ਮੰਨਿਆ ਜਾ ਰਿਹਾ ਹੈ ਕਿ ਕਿਸੇ ਦੀ ਵੀ ਨਿੱਜੀ ਜਾਣਕਾਰੀ ਤੱਕ ਪਹੁੰਚ ਨਹੀਂ ਬਣਾਈ ਗਈ ਹੈ, ਪਰ ਇਹ ਕਾਫੀ ਹੱਦ ਤੱਕ ਪ੍ਰਭਾਵਿਤ ਹੋਏ ਨੇ। ਉੱਥੇ ਹੀ ਇਸ ਖਬਰ ਤੋਂ ਬਾਅਦ ਜੇ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੀ ਪਾਰਲੀਮੈਂਟ ਦੀ ਤਰਫ ਤੋਂ ਨਵਾਂ ਆਈਬੈਕ ਜਿਹੜਾ ਕਾਨੂੰਨ ਪਾਸ ਕੀਤਾ ਗਿਆ, ਯਾਨੀ ਕਿ ਜਿਹੜਾ ਕਰਪਸ਼ਨ ਦੇ ਖਿਲਾਫ ਇੱਕ ਏਜੰਸੀ ਬਣਾਈ ਗਈ ਹੈ, ਸੂਬਾਈ ਏਜੰਸੀ, ਜੋ ਕਿ ਵਿਕਟੋਰੀਆ ਦੇ ਵਿੱਚ ਬਿਗ ਬਿਲਡ ਪ੍ਰੋਜੈਕਟ ਤੋਂ ਇਲਾਵਾ ਦੂਸਰੇ ਪ੍ਰੋਜੈਕਟਾਂ ਦੇ ਉੱਤੇ ਜਾਂਚ ਪੜਤਾਲ ਕਰੇਗੀ। ਇਸ ਦੀ ਫਾਈਨਲ ਸਿਟਿੰਗ ਹੈ ਵਿਕਟੋਰੀਆ ਦੇ ਪਾਰਲੀਮੈਂਟ ਦੀ ਕਾਰਵਾਈ ਤੋਂ ਪਹਿਲਾਂ। ਦੱਸ ਦਈਏ ਕਿ ਵਿਕਟੋਰੀਅਨ ਪਾਰਲੀਮੈਂਟ ਦੀਆਂ ਆਖਰੀ ਇਹ ਪਾਰਲੀਮੈਂਟਰੀ ਸਿਟਿੰਗ ਸੈਸ਼ਨ ਹੈ, ਕਿਉਂਕਿ ਉਸ ਤੋਂ ਬਾਅਦ ਚੋਣਾਂ ਨੇ, 2 ਨਵੰਬਰ ਨੂੰ ਚੋਣਾਂ ਨੇ ਤੇ 17 ਨਵੰਬਰ ਤੋਂ ਅਰਲੀ ਵੋਟਿੰਗ ਸ਼ੁਰੂ ਹੋ ਜਾਣੀ ਹੈ। ਔਰ ਇਸ ਤੋਂ ਪਹਿਲਾਂ ਇਸ ਜਿਹੜੀ ਆਈਬੈਕ ਦੀ ਜਾਂਚ ਰਿਪੋਰਟ ਹੈ ਉਹ ਤਾਂ ਹਲੇ ਤੱਕ ਘੱਟੋ ਘੱਟ ਜਨਤਕ ਨਹੀਂ ਹੋਣ ਲੱਗੀ, ਅਗਲਾ ਸਾਲ ਤੱਕ ਦਾ ਸਮਾਂ ਲੱਗੇਗਾ। ਪਰ ਇਸ ਜਾਂਚ ਦੇ ਦਾਇਰੇ ਦੇ ਵਿੱਚ ਹਾਲੇ ਤੱਕ ਡੈਨੀਅਲ ਐਂਡਰਿਊ ਤੇ ਜਸਿੰਟਾ ਐਲਨ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਖਬਰ ਦਾ ਵਿਸਥਾਰ ਸ਼ਾਮ ਵੇਲੇ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਉਧਰ ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦਰ ਵਧੀ ਹੈ ਕੋਵਿਡ ਦੇ ਸਮੇਂ ਤੋਂ ਬਾਅਦ। 4.6% ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦਰ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦੱਸਿਆ ਹੈ ਕਿ ਕੋਵਿਡ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਅੰਦਰ ਇਜ਼ਾਫੇ ਦਾ ਜਿਹੜਾ ਕਈ ਅਲੱਗ ਅਲੱਗ ਕਾਰਨ ਹੈ, ਇਸ ਦੇ ਵਿੱਚ ਕੌਮਾਂਤਰੀ ਬਾਜ਼ਾਰ ਦਾ ਦਬਾਅ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਪਰ ਇਸ ਦੇ ਅਸਰ ਵੀ ਦੇਖਣ ਨੂੰ ਮਿਲਣਗੇ ਆਸਟ੍ਰੇਲੀਅਨ ਬਾਜ਼ਾਰ ਦੇ ਉੱਤੇ। ਉਹ ਇਹ ਕਿ ਆਉਣ ਵਾਲੇ ਦਿਨਾਂ ਚ ਜਿਹੜੀ RBI ਦੀ ਬੈਠਕ ਹੋਣੀ ਹੈ ਉਸ ਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਕੀਤਾ ਜਾ ਸਕਦਾ ਹੈ, ਇਸ ਕਿਸਮ ਦੇ ਕਿਆਸ ਲੱਗ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਅੰਦਰ 60,000 ਤੋਂ ਵਧੇਰੇ ਲੋਕ ਕਾਗਜ਼ਾਂ ਦੇ ਉੱਤੇ ਬੇਰੁਜ਼ਗਾਰ ਨੇ। ਹੋ ਸਕਦਾ ਇਹ ਗਿਣਤੀ ਅਸਲ ਦੇ ਵਿੱਚ ਇਸ ਤੋਂ ਕਿਤੇ ਜ਼ਿਆਦਾ ਹੋਵੇ। ਉੱਥੇ ਵਿਕਟੋਰੀਆ ਦੇ ਵਿੱਚ ਇਸ ਵਕਤ ਜੋਬਲੈਸ ਰੇਟ ਵੀ ਲਗਾਤਾਰ ਵੱਧ ਰਹੀ ਹੈ। ਵਿਕਟੋਰੀਆ ਚ ਬੇਰੁਜ਼ਗਾਰੀ ਦਰ 5.2% ਜਾਣ ਦੇ ਚੱਲਦਿਆਂ ਦੇਸ਼ ਦੇ ਵਿੱਚ ਸਭ ਤੋਂ ਵੱਡਾ ਬੇਰੁਜ਼ਗਾਰ ਸੂਬਾ ਵਿਕਟੋਰੀਆ ਬਣ ਚੁੱਕਿਆ। ਔਰ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਸਟੇਟ ਵਾਈਜ਼ ਵੀ ਡੇਟਾ ਜਾਰੀ ਕੀਤੇ, ਜਿੱਥੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਹੈ ਉੱਥੇ ਹੀ ਵਿਕਟੋਰੀਆ ਦੇ ਪਹਿਲੇ ਨੰਬਰ ਤੇ, ਤਸਮੇਨੀਆ ਦੂਸਰੇ ਨੰਬਰ ਦੇ ਉੱਤੇ ਇਸ ਮਾਮਲੇ ਚ ਆਉਂਦਾ ਹੈ, ਜਿੱਥੇ 5% ਬੇਰੁਜ਼ਗਾਰੀ ਹੈ ਤੇ ਨਿਊ ਸਾਊਥ ਵੇਲਸ 4.3% ਦੇ ਨਾਲ ਅਗਲੇ ਨੰਬਰ ਦੇ ਉੱਤੇ ਆਉਂਦਾ ਹੈ। ਨੈਸ਼ਨਲ ਜੋਬਲੈਸ ਰੇਟ ਜਿਹੜੀ ਹੈ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਬੇਰੁਜ਼ਗਾਰ 0.2% ਵਿਕਟੋਰੀਆ ਸੂਬੇ ਦੇ ਵਿੱਚ ਲਗਾਤਾਰ ਪਿਛਲੀਆਂ 2 ਤਿਮਾਹੀਆਂ ਦੇ ਵਿੱਚ ਵਧੇ ਨੇ। ਆਸਟ੍ਰੇਲੀਅਨ ਇੰਡਸਟਰੀ ਗਰੁੱਪ ਜਿਹੜਾ ਹੈ ਉਹਨਾਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਨਵੰਬਰ ਮਹੀਨੇ ਦੀਆਂ ਚੋਣਾਂ ਤੋਂ ਬਾਅਦ ਸੂਬੇ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਅੰਦਰ ਹੋ ਸਕਦਾ ਇੱਕ ਬਦਲਾਅ ਦੇਖਣ ਨੂੰ ਮਿਲੇ, ਬਿਜ਼ਨਸਿਸ ਦੇ ਵਿੱਚ ਇੱਕ ਕੌਨਫੀਡੈਂਸ ਦੇਖਣ ਨੂੰ ਮਿਲੇ। ਪਰ ਜਿੱਥੋਂ ਤੱਕ NSW ਦੀ ਗੱਲ ਹੈ, ਨਿਊ ਸਾਊਥ ਵੇਲਸ ਦੇ ਵਿੱਚ ਤਾਂ ਹਾਲੇ ਲਾਗੇ ਦਾਗੇ ਚੋਣਾਂ ਵੀ ਨਜ਼ਰ ਨਹੀਂ ਆ ਰਹੀਆਂ। ਇੱਥੇ ਬੇਰੁਜ਼ਗਾਰੀ ਦਾ ਵਧਣਾ ਆਸਟ੍ਰੇਲੀਆ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ, ਕਿਉਂਕਿ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦੋ ਐਸੇ ਸੂਬੇ ਨੇ ਜਿਹੜੇ ਆਸਟ੍ਰੇਲੀਆ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਨੇ, ਆਰਥਿਕਤਾ ਨੂੰ ਚੱਲਦਾ ਰੱਖਦੇ ਨੇ। ਔਰ NSW ਤੇ ਵਿਕਟੋਰੀਆ ਚ ਵਧੀ ਬੇਰੁਜ਼ਗਾਰੀ ਪੂਰੇ ਦੇਸ਼ ਦੀ ਬੇਰੁਜ਼ਗਾਰੀ ਦੀ ਔਸਤ ਦੇ ਉੱਤੇ ਅਸਰ ਪਾ ਦਿੰਦੀ ਹੈ, ਭਾਵੇਂ ਕਿ ਦੂਜੇ ਸੂਬਿਆਂ ਦੇ ਵਿੱਚ ਬੇਰੁਜ਼ਗਾਰੀ ਇੰਨੀ ਨਾ ਵੀ ਵਧੀ ਹੋਵੇ। ਉੱਥੇ ਸਰਕਾਰ ਤੋਂ ਇੱਕ ਵਾਰ ਫੇਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਲਗਾਤਾਰ ਜਿਹੜਾ ਕੌਮਾਂਤਰੀ ਪੱਧਰ ਦੇ ਉੱਤੇ ਹਾਲਾਤ ਬਣੇ ਹੋਏ ਨੇ ਉਸ ਨੂੰ ਦੇਖਦਿਆਂ ਹੋਇਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਐਕਸਾਈਜ਼ ਸਰਕਾਰ ਦੀ ਤਰਫ ਤੋਂ ਲਗਾਇਆ ਜਾਂਦਾ ਉਸ ਦੇ ਵਿੱਚ ਕਟੌਤੀ ਕੀਤੀ ਜਾਵੇ, ਕਿਉਂਕਿ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ $40 ਤੱਕ ਟੈਕਸ ਜਿਹੜੇ ਨੇ ਆਸਟ੍ਰੇਲੀਅਨ ਲੋਕੀ ਉਹ ਆਪਣੀ ਫੈਮਿਲੀ ਕਾਰ ਦੇ ਵਿੱਚ ਫਿਊਲ ਟੈਂਕ ਫੁੱਲ ਕਰਨ ਦੇ ਵਿੱਚ ਵੇਸਟ ਕਰ ਦਿੰਦੇ ਨੇ, ਵੇਸਟ ਤਾਂ ਨਹੀਂ ਕਹਿ ਸਕਦੇ ਪਰ ਟੈਕਸ ਜਿਹੜਾ ਇੰਨਾ ਅਦਾ ਕਰਦੇ ਨੇ। ਔਰ ਟ੍ਰੇਡੀਜ਼ ਨੂੰ $60 ਤੱਕ ਜਿਹੜਾ ਟੈਕਸ ਸਰਕਾਰ ਨੂੰ ਦੇਣਾ ਪੈ ਰਿਹਾ। ਉਦਾਹਰਨ ਦਿੱਤੀ ਗਈ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਜੇਕਰ $2.37 ਪ੍ਰਤੀ ਲੀਟਰ ਤੇਲ ਦੀ ਕੀਮਤ ਹੋਵੇ ਤੇ ਟੋਇਟਾ ਰੈਵ ਵਰਗੀ ਗੱਡੀ ਜਿਸਦਾ 55 ਲੀਟਰ ਦਾ ਟੈਂਕ ਹੈ ਉਸ ਚ ਤੇਲ ਭਰਾਉਣਾ $130.35 ਦਾ ਪੈ ਜਾਂਦਾ। ਇਹਦੇ ਵਿੱਚ $41 ਦਾ ਤਾਂ ਸਰਕਾਰ ਦੀ ਤਰਫ ਤੋਂ ਐਕਸਾਈਜ਼ ਫਿਊਲ ਐਕਸਾਈਜ਼ GST ਇਹ ਵਸੂਲੇ ਜਾਂਦੇ ਨੇ। ਔਰ ਇਸੇ ਤਰੀਕੇ ਦੇ ਨਾਲ ਜੇਕਰ ਵੀਰਵਾਰ ਦੇ ਦਿਨ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ $2.92 ਪ੍ਰਤੀ ਲੀਟਰ ਡੀਜ਼ਲ ਦੀ ਕੀਮਤ ਚੱਲ ਰਹੀ ਸੀ। ਫੋਰਡ ਰੇਂਜਰ ਜਾਂ ਟੋਇਟਾ ਹਾਈਲਕਸ ਵਰਗੀਆਂ ਗੱਡੀਆਂ ਦੇ ਵਿੱਚ 80 ਲੀਟਰ ਦਾ ਜਿੱਥੇ ਟੈਂਕ ਹੁੰਦਾ
ਡੀਜ਼ਲ ਫੁੱਲ

ਕਰਾਉਣ ਦੇ ਵਿੱਚ $230 60 ਸੈਂਟ ਲੱਗ ਜਾਂਦੇ ਨੇ। ਅਜੇ ਚ $64.20 ਜਿਹੜੇ ਨੇ ਉਹ ਫੈਡਰਲ ਟੈਕਸ ਦੇ ਰੂਪ ਦੇ ਵਿੱਚ ਹੀ ਕਿਸੇ ਵਿਅਕਤੀ ਨੂੰ ਦੇਣੇ ਪੈਂਦੇ ਨੇ। ਤੇ ਉਧਰ ਟੋਇਟਾ ਲੈਂਡ ਕਰੂਜ਼ਰ ਦਾ 110 ਲੀਟਰ ਦਾ ਜਿਹੜਾ ਡੀਜ਼ਲ ਕਪੈਸਿਟੀ ਵਾਲਾ ਟੈਂਕ ਹੈ ਉਸ ਚ $321 ਦਾ ਡੀਜ਼ਲ ਪੈ ਜਾਂਦਾ, ਯਾਨੀ ਕਿ $90 ਫਿਊਲ ਟੈਕਸ ਦੇ ਰੂਪ ਦੇ ਵਿੱਚ ਕੋਈ ਵਿਅਕਤੀ ਜਾਂ ਟ੍ਰੇਡੀ ਜਾਂ ਕੋਈ ਵੀ ਜਿਹੜਾ ਵਾਹਨ ਚਾਲਕ ਹੈ ਉਹ ਸਰਕਾਰ ਨੂੰ ਅਦਾ ਕਰ ਰਿਹਾ। ਇਸ ਕਰਕੇ ਸਰਕਾਰ ਨੂੰ ਇਹ ਫਿਊਲ ਐਕਸਾਈਜ਼ ਦੇ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਇਹ ਪਹਿਲਾਂ ਵੀ ਆਸਟ੍ਰੇਲੀਆ ਸਰਕਾਰ ਨੇ ਕੀਤਾ ਸੀ, ਆਸਟ੍ਰੇਲੀਆ ਸਰਕਾਰ ਦੇ ਲਈ ਸੰਭਵ ਹੈ, ਪਰ ਇਹ ਬਹੁਤਾ ਚਿਰ ਤੱਕ ਨਹੀਂ ਚੱਲ ਸਕਦਾ। ਆਸਟ੍ਰੇਲੀਆ ਸਰਕਾਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਫਿਊਲ ਟੈਕਸ ਜਿਹੜਾ ਉਹ ਅਗਸਤ ਮਹੀਨੇ ਤੱਕ ਜਾਰੀ ਰਹੇਗਾ। ਹਾਲਾਂਕਿ ਦੂਸਰਿਆਂ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਦੇ ਨਾਲੋਂ ਸਸਤਾ ਫਿਊਲ ਕਿਵੇਂ ਵਿਕਦਾ ਇਸ ਦੇ ਉੱਤੇ ਵੀ ਬਹਿਸ ਉੱਠਣ ਲੱਗ ਪਈ ਹੈ। ਅਮਰੀਕਾ ਜਾਂ ਦੂਸਰੇ ਮੁਲਕਾਂ ਦੇ ਵਿੱਚ ਤਾਂ ਖੈਰ ਜਿਹੜਾ ਫਿਊਲ ਉੱਥੋਂ ਹੀ ਜਿਹੜਾ ਆਉਂਦਾ ਹੈ ਤੇ ਉੱਥੇ ਰਿਫਾਈਨ ਕਰਕੇ ਵੇਚਿਆ ਜਾਂਦਾ, ਪਰ ਫਿਜੀ, ਨਿਊਜ਼ੀਲੈਂਡ ਤੇ ਜਾਪਾਨ ਵਰਗੇ ਮੁਲਕ ਜੋ ਆਸਟ੍ਰੇਲੀਆ ਦੀ ਤਰ੍ਹਾਂ ਹੀ ਇਸ ਧੁਰੇ ਦੇ ਉੱਤੇ ਮੌਜੂਦ ਨੇ ਧਰਤੀ ਦੇ, ਔਰ ਉੱਥੇ ਫਿਊਲ ਜਿਹੜਾ ਉਹ ਆਸਟ੍ਰੇਲੀਆ ਦੇ ਨਾਲੋਂ ਸਸਤਾ ਹੈ। ਇਸੇ ਕਰਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ GST ਜਿਹੜਾ ਬੇਹਿਸਾਬ ਤਰੀਕੇ ਦੇ ਨਾਲ ਲਗਾਇਆ ਜਾਂਦਾ ਫਿਊਲ ਦੇ ਉੱਤੇ ਉਸ ਨੂੰ ਘੱਟ ਕੀਤਾ ਜਾਵੇ। ਸੜਕੀ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ, ਜਿੱਥੇ NSW ਤੋਂ ਪਹਿਲਾਂ ਖਬਰ, ਰੈਡਫਰਨ ਨਾਮ ਦੇ ਇਲਾਕੇ ਦੇ ਵਿੱਚ ਜਿਹੜਾ ਸਿਟੀ ਦੇ ਨਾਲ ਲੱਗਦਾ, ਉੱਥੇ ਪੁਲਿਸ ਥਾਣੇ ਤੋਂ ਥੋੜੀ ਹੀ ਦੂਰ ਮਹਿਜ਼ 100 ਮੀਟਰ ਦੀ ਦੂਰੀ ਦੇ ਉੱਤੇ ਇੱਕ ਮਹਿਲਾ ਕਾਂਸਟੇਬਲ ਤੇ ਇੱਕ ਪੁਰਸ਼ ਕਾਂਸਟੇਬਲ ਆਪਣੀ ਕਾਰ ਦੇ ਵਿੱਚ ਜਦੋਂ ਪੁਲਿਸ ਥਾਣੇ ਵਾਪਸ ਪਰਤ ਰਹੇ ਸੀ ਤਾਂ ਅਚਾਨਕ ਉਹਨਾਂ ਦੀ ਤੇਜ਼ ਰਫ਼ਤਾਰ ਕਾਰ ਜਿਹੜੀ ਉਹ ਸੰਤੁਲਨ ਖੋ ਬੈਠੀ ਤੇ ਗਿਬਸਨ ਸਟਰੀਟ ਦੇ ਉੱਤੇ ਇੱਕ ਦਰਖਤ ਦੇ ਨਾਲ ਜਾ ਟਕਰਾਈ। ਫੀਮੇਲ ਕਾਂਸਟੇਬਲ ਦੀ ਮੌਕੇ ਦੇ ਉੱਤੇ ਮੌਤ ਹੋਈ ਦੱਸੀ ਗਈ ਹੈ। ਜਿਹੜਾ ਮੇਲ ਕਾਂਸਟੇਬਲ ਸੀ ਉਸਨੂੰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹਾਲਤ ਚ ਰਾਇਲ ਪ੍ਰਿੰਸ ਐਲਫਰਡ ਹਾਸਪਿਟਲ ਭਰਤੀ ਕੀਤਾ ਗਿਆ। ਦੱਸਦੀਏ ਕਿ ਵੌਕਸਵੈਗਨ ਟਿਗਨ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਗਈ ਸੀ ਇਸ ਹਾਦਸੇ ਤੋਂ ਬਾਅਦ। ਇਸ ਘਟਨਾ ਤੋਂ ਬਾਅਦ NSW ਦੀ ਪੁਲਿਸ ਐਸੋਸੀਏਸ਼ਨ ਦੀ ਤਰਫ ਤੋਂ ਆਪਣੀ ਸਾਥੀ ਕਰਮਚਾਰੀ ਦੀ ਮੌਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਸਵੇਰ ਵੇਲੇ NSW ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਨੇ ਵੀ ਸੋਸ਼ਲ ਮੀਡੀਆ ਤੇ ਇਹ ਖ਼ਬਰ ਸਾਂਝੀ ਕੀਤੀ ਤੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਜਿਹੜੀ ਹੈ ਇਸ ਪੁਲਿਸ ਕਰਮਚਾਰੀ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ ਤੇ ਜਿਹੜਾ ਮਹਿਕਮੇ ਦੇ ਨਾਲ ਖੜੀ ਹੈ। ਦੂਸਰੇ ਪਾਸੇ ਇੱਕ ਘਟਨਾ ਵਿਕਟੋਰੀਆ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਮਲਟੀਪਲ ਇੰਜਰੀਜ਼ ਦੀਆਂ ਖ਼ਬਰਾਂ ਸਾਹਮਣੇ ਆਈਆਂ, ਇੱਕ ਮਹਿਲਾ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਵਿਕਟੋਰੀਆ ਦੇ 11 ਰੇਂਜਿਸ ਦੇ ਵਿੱਚ ਮੈਲਬਾ ਹਾਈਵੇ ਦੇ ਉੱਤੇ ਇਹ ਘਟਨਾ ਵਾਪਰੀ ਜਿੱਥੇ ਇਹ ਬੱਸ ਇੱਕ ਨੀਲੇ ਰੰਗ ਦੀ ਟੋਇਟਾ ਦੇ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਥੋੜਾ ਜਿਹਾ ਨੀਵਾਂ ਜਿਹੜਾ ਇੱਕ ਢਲਾਣ ਬਣੀ ਹੋਈ ਸੀ ਉੱਥੇ ਜਾ ਕੇ ਡਿੱਗ ਪਈ। ਇਸ ਦਰਮਿਆਨ ਬੱਸ ਦੇ ਵਿੱਚ ਜਿਹੜੇ ਸਵਾਰ ਲੋਕ ਸੀ ਉਹਨਾਂ ਨੂੰ 21 ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਕਈਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਇਸ ਦੇ ਵਿੱਚੋਂ 50 ਸਾਲ ਦਾ ਇੱਕ ਵਿਅਕਤੀ ਹੈ ਜਿਹੜਾ ਉਸਨੂੰ ਏਅਰ ਐਂਬੂਲੈਂਸ ਦੇ ਜ਼ਰੀਏ ਬਾਕਸ ਹਿਲ ਹਾਸਪਿਟਲ ਵੀ ਭਰਤੀ ਕੀਤਾ ਗਿਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਹਾਲੇ ਨਸ਼ਰ ਨਹੀਂ ਕੀਤੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਚਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
1: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hi-fi-travels.com.au te.
3: Smith's Lane by Molek Witch. Apne povikh di shuruaat karo. ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
6: किचन का स्टाइल डल लगदा बाथरूम वैनिटी सिंपल जिया हुन टेंशन खत्म करो आ गया ZJ स्टोन मेसन पाडे करनु बनाए एकदम क्लासी असी बनाने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ भी पोर्सिलिन अते मार्बल नाल जिथे एलिगेंस मिलदी है ड्यूरेबिलिटी नाल हुन ना सिर्फ कर पर तुहाडी पर्सनालिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 कॉलिंस रोड मेल्टन
7: क्या आप सोलर की सर्विसिंग के लिए फोन करने की बजाय घर में आग लगने का जोखिम उठाएंगे अपने सोलर पैनल्स को अच्छी स्थिति में रखकर आप बिजली के कारण घर में आग लगने के खतरे को टाल सकेंगे तथा और भी अधिक प्रभावशाली सिस्टम के लाभों का आनंद उठाएंगे इसलिए अगर आपके घर में 2 साल या उससे भी पहले से सोलर सिस्टम इंस्टॉल है तो जोखिम ना उठाएं सोलर सुरक्षित रहें लाइसेंस धारक ई ग्रेड इलेक्ट्रीशियन से अपने सोलर की सर्विसिंग करवाएं और अधिक जानने के लिए energysafe.vic.gov.au पर जाएं एनर्जी सेफ हमेशा विक्टोरिया सरकार मेलबर्न द्वारा अधिकार
8: किथे वज गई तेरी गड्डी
9: गड्डी ता ठीक हो जू पर इंश्योरेंस वालियां नु लीगल वालियां नु एथे प्रदेश विच समझाऊंगा किवें
8: तेरे वांग किन्ने ही अपने भैन भरावां दी टेंशन मिंटां च दूर कीती है
10: सिंक स्मैश रिपेयर वालियां ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम ऑल मेजर एंड माइनर एक्सीडेंटल लाइफ टाइम वारंटी नाल वर्क एंड पेंट फ्री लोन कार दी सर्विस मिलदी है ऑल प्राइवेट एंड इंश्योरेंस ऑथराइज्ड काम ते फ्री लीगल एडवाइस लई कॉल करो 0383857048 ते सिंक स्मैश रिपेयर
11: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
12: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
13: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ
12: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
14: ਪਲੀਜ਼। ਸੋਨਾ ਚਾਹੀਦਾ,
15: ਭਰੋਸਾ ਚਾਹੀਦਾ,
14: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
16: ਮੋਬਾਈਲ

0: ਤੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ।
1: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
0: ਜਾਂ 90-77-97-33
1: ਜਾਂ ਈਮੇਲ info@vivaimmigration.com.au।
0: ਯਾਦ ਰੱਖੋ 9077-9733।
1: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
0: ਹਰ ਕਦਮ ਤੁਹਾਡੇ ਨਾਲ।

0: ਰੋਬ ਨਾਲ ਘੁੰਮ ਤੂੰ ਪਟੋਲਾ ਬਣ ਕੇ ਰਾਖੀ ਕਰਦਾ ਪਿਆ ਬੰਦੂਕ ਵਾਲਾ ਸਪੇਰਾ ਜੱਟ ਨੀ ਕਿਆ ਬਾਤ ਹੈ ਲਵ ਸਪੇਰਾ ਕਿਆ ਗਾਣੇ ਗਾਉਂਦਾ ਅਮੇਜ਼ਿੰਗ ਵੈਲਕਮ ਵੈਲਕਮ ਵੈਲਕਮ ਰੇਡੀਓ ਹਾਂਜੀ 1674 AM ਤੇ ਮੈਂ ਹਾਂ ਕ੍ਰਿਸ਼ਨਾ ਮੇਰੇ ਨਾਲ ਨੋਨੀਆ ਜੀ ਆ ਚੁੱਕੇ ਨੇ ਅੱਜ ਹੈ ਫਰਾਈਡੇ ਮਤਲਬ ਖੁੱਲ੍ਹਾ ਅਖਾੜਾ ਅਤੇ ਜਿਸ ਤਰ੍ਹਾਂ ਦਾ ਐਨਰਜੈਟਿਕ ਗਾਣਾ ਆਪਾਂ ਸੁਣਿਆ ਨਾ ਉਸੀ ਤਰ੍ਹਾਂ ਦੀ ਐਨਰਜੀ ਕੂਟ ਕੂਟ ਕੇ ਕੂਟ ਕੂਟ ਕੇ ਕੂਟ ਕੂਟ ਕੇ ਭਰ ਕੇ ਹਮਨੇ ਇਸ ਸ਼ੋਅ ਮੇ ਡਾਲਨੀ ਹੈ ਅਤੇ ਫੁੱਲ ਮੌਜਾ ਕਰਨੀ ਹੈ ਕਿਉਂਕਿ ਰੋਬ ਨਾਲ ਘੁੰਮ ਰਿਹਾ ਜੱਟ ਹਾਏ ਮੈਂ ਤਾਂ ਗਿਆ
1: ਵੈਲਕਮ ਬੈਕ ਔਨ ਰੇਡੀਓ ਹਾਂਜੀ 1674 AM ਤੁਹਾਡਾ ਸਾਰਿਆਂ ਦਾ ਫਰਾਈਡੇ ਮਾਰਨਿੰਗ ਸਵਾਗਤ ਹੈ ਸਵਾਗਤ ਬਹੁਤ ਸੋਹਣਾ ਕਰਦੇ ਹਾਂ ਜੀ ਸਾਡਾ ਦਿਨ ਉਮੀਦ ਕਰਦੇ ਹਾਂ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ ਡੈਫੀਨੇਟਲੀ ਸੋਹਣਾ ਸੋਹਣਾ ਸੋਹਣਾ ਐਂਡ ਸੋਹਣਾ ਗੁਜ਼ਰੂਗਾ ਡੈਫੀਨੇਟਲੀ ਗੁਜ਼ਰੂਗਾ ਕਿਉਂਕਿ ਅਸੀਂ ਆਸ ਅਤੇ ਅਰਦਾਸ ਹੀ ਬਿਹਤਰ ਦੀ ਕੀਤੀ ਹੈ ਔਰ ਸੋਹਣੇ ਦਿਨ ਨੂੰ ਗੁਜ਼ਾਰਨ ਦੇ ਲਈ ਕੀ ਚਾਹੀਦੇ ਹੁੰਦੇ ਨੇ ਸਾਨੂੰ ਹੋਰ ਕੁਛ ਨਹੀਂ ਬੜੀ ਕੋਈ ਮਹਿੰਗੀ ਚੀਜ਼ ਨਹੀਂ ਚਾਹੀਦੀ ਹੁੰਦੀ ਸਾਨੂੰ ਚਾਹੀਦਾ ਹੁੰਦਾ ਹੈ ਥੋੜ੍ਹੇ ਜਿਹੇ ਹਾਸੇ ਥੋੜ੍ਹੇ ਜਿਹੇ ਮਜ਼ਾਕ ਥੋੜ੍ਹੇ ਜਿਹੇ ਠੱਠੇ ਪਰ ਇਸ ਹਾਸੇ ਮਜ਼ਾਕ ਦੇ ਵਿੱਚ ਤੁਸੀਂ ਕੁਛ ਵੀ ਸੁਣਾ ਸਕਦੇ ਹੋ ਚੁਟਕਲੇ ਸੁਣਾ ਸਕਦੇ ਹੋ ਬੋਲੀਆਂ ਸੁਣਾ ਸਕਦੇ ਹੋ ਗੀਤ ਸੁਣਾ ਸਕਦੇ ਹੋ ਸਿੱਠਣੀਆਂ ਸੁਣਾ ਸਕਦੇ ਹੋ ਬੁਝਾਰਤਾਂ ਸੁਣਾ ਸਕਦੇ ਹੋ ਜੋ ਵੀ ਤੁਸੀਂ ਕੁਛ ਆਪਣਾ ਲਿਖਿਆ ਜਾਂ ਤੁਸੀਂ
0: ਸੁਣਾ ਦਿਓ
1: ਜੋ ਵੀ ਆਪਣਾ ਲਿਖਿਆ ਜਾਂ ਕਿਸੇ ਹੋਰ ਦਾ ਲਿਖਿਆ ਜੋ ਵੀ ਤੁਹਾਨੂੰ ਵਧੀਆ ਲੱਗਿਆ ਤੁਸੀਂ ਸ਼ੇਅਰ ਕਰ ਦਿਓ ਬਸ ਪਰ ਇਹ ਸੁਣਨ ਸੁਣਾਉਣ ਦੇ ਵਿੱਚ ਚੇਤਾ ਰੱਖਿਓ ਕਿ ਸੁਣਿਓ ਸੁਣਾਇਓ ਉਹੀ ਜੋ ਅਸੀਂ ਘਰ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸਕੀਏ ਸੁਣਾ ਸਕੀਏ ਇੱਦਾਂ ਨਾ ਕਰਨਾ ਪਵੇ ਵੀ ਯਾਰ ਰੇਡੀਓ ਬੰਦ ਕਰੋ ਆਵਾਜ਼ ਘੱਟ ਕਰੋ ਨਿਆਣਿਆਂ ਦੇ ਕੰਨਾਂ 'ਤੇ ਹੱਥ ਰੱਖੋ ਇੱਦਾਂ ਦੀ ਕੋਈ ਉਹ ਨਾ ਆਵੇ ਹਾਂ ਜ਼ਰੂਰ ਸਾਰਿਆਂ ਸਾਡਾ ਆਪਣਾ ਫੈਮਿਲੀ ਸ਼ੋਅ ਆ ਸੋ ਫੈਮਿਲੀ ਸ਼ੋਅ ਦੇ ਵਿੱਚ ਉਹ ਸਾਰੀਆਂ ਗੱਲਾਂ ਕਰੀਏ ਜਿਹੜੀਆਂ ਅਸੀਂ ਇੱਕ ਘਰ ਪਰਿਵਾਰ ਦੇ ਵਿੱਚ ਬਹਿ ਕੇ ਯੂਨੋ ਸਾਰੇ ਭੈਣ ਭਾਈ ਭਰਜਾਈਆਂ ਦਿਓਰ ਜਠਾਣੀਆਂ ਨਨਾਣੀਆਂ ਨਨਾਣੀਆਂ
0: ਵਾਹ ਇਹ ਹਾਈਬ੍ਰਿਡਸ